0: ਰੇਡੀਓ ਹਾਂਜੀ 1674 AM ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚੱਲੋ ਕੇ ਹੋਏ ਹਾਂ ਹਾਜ਼ਰ। ਕਹਿੰਦੇ ਨੇ ਕਿ ਸੰਗਰੂਰ ਦੀ ਧਰਤੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਤੈਅ ਕਰਦੀ ਹੈ। ਉਹ ਥਾਂ ਹੈਗੀ ਹੈ ਜਿੱਥੋਂ ਮੁੱਖ ਮੰਤਰੀ ਆਉਂਦੇ ਨੇ, ਪਰ ਇੱਕ ਐਸਾ ਸ਼ਖਸ ਵੀ ਆਉਂਦਾ ਹੈ ਜਿਹਨੇ ਇੱਕੋ ਹੀ ਮੁੱਖ ਮੰਤਰੀ ਨੂੰ ਦੋ ਵਾਰ ਮਾਤ ਦਿੱਤੀ। ਇੱਕ ਐਸਾ ਸ਼ਖਸ ਵੀ ਆਉਂਦਾ ਹੈ ਜਿਹਦੀ ਲੰਮੇ ਚਿਰ ਤੱਕ ਪੰਜਾਬ ਦਾ ਇੱਕ ਮੁੱਖ ਮੰਤਰੀ ਵਰ੍ਹੇਗੰਢ ਦੇ ਮੌਕੇ ਤੱਕ ਸ਼ਾਮਲ ਨਹੀਂ ਹੋਇਆ। ਇੱਕ ਐਸਾ ਮੁੱਖ ਮੰਤਰੀ ਜਾਂ ਇੱਕ ਐਸਾ ਸਿਆਸੀ ਚਿਹਰਾ ਆਉਂਦਾ ਹੈ ਜਿਹਨੂੰ ਕਈਆਂ ਨੇ ਜਾਣਦਿਆਂ ਹੋਇਆਂ ਵੀ ਅਣਜਾਣਿਆਂ ਕਰ ਦਿੱਤਾ। ਇੱਕ ਐਸਾ ਸ਼ਖਸ ਆਉਂਦਾ ਹੈ ਜਿਹਦੇ ਨਾਂ ਦੇ ਉੱਤੇ ਪੰਜਾਬ ਸਮਝੌਤਾ ਹੁੰਦਾ, ਔਰ ਇਹੀ ਸਮਝੌਤਾ ਉਸਦੀ ਮੌਤ ਦਾ ਕਾਰਨ ਵੀ ਬਣ ਜਾਂਦਾ। ਗੱਲ ਅੱਜ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਕਰਨੀ ਹੈ। ਕਿਉਂ ਕਰਨੀ ਹੈ, ਉਸ ਦੀ ਵਜ੍ਹਾ ਵੀ ਤੁਹਾਨੂੰ ਦੱਸਣਗੇ। ਪ੍ਰੀਤਮ ਸਿੰਘ ਰੁਪਾਲ ਸਾਡੇ ਨਾਲ ਇਸ ਵਕਤ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ। ਭਾਈ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ
1: ਸਤਿ ਸ੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਾਡੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਹਾਂਜੀ
0: ਜੀ, ਅੱਜ ਹਰਚੰਦ ਸਿੰਘ ਰੌਂਗੋਵਾਲ ਹੋਰਾਂ ਦੀ ਗੱਲ ਕਰਨੀ ਹੈਗੀ, ਔਰ ਮੇਰੇ ਖਿਆਲ ਦੇ ਨਾਲ ਨਾਲ ਇੱਕ ਅਕਾਲੀ ਸਿਆਸਤ ਦੀ ਵੀ ਗੱਲ ਹੋ ਜਾਏਗੀ, ਰਾਜੀਵ ਲੌਂਗੋਵਾਲ ਸਮਝੌਤੇ ਦੀ ਵੀ ਗੱਲ ਹੋ ਜਾਏਗੀ, ਅਤੇ ਨਾਲ ਨਾਲ ਪੰਜਾਬ ਦੀ ਉਸ ਵੇਲੇ ਦੀ ਜਿਹੜੀ ਸਮਾਜਿਕ ਹਾਲਾਤ ਸੀ ਔਰ ਸਿਆਸੀ ਹਾਲਾਤ ਕਿਸ ਕਿਸਮ ਦੇ ਸੀਗੇ ਉਹਦੇ 'ਤੇ ਵੀ ਗੱਲ ਹੋਈ ਜਾਣੀ ਹੈ। ਔਰ ਇਹ ਜਿਹਦੇ 'ਤੇ ਗੱਲ ਕਈ ਵਾਰ ਬਹੁਤੇ ਜ਼ਿਆਦਾ ਪੰਜਾਬ ਦੇ ਮੀਡੀਆ ਅਦਾਰੇ ਖਾਮੋਸ਼ ਰਹਿ ਜਾਂਦੇ ਨੇ ਕਿ ਹਰਚੰਦ ਸਿੰਘ ਲੌਂਗੋਵਾਲ ਦੀ ਮੌਤ ਦਾ ਕਾਰਨ ਜੋ ਸੀਗਾ ਉਹਦੇ 'ਤੇ ਬੜੇ ਲੰਮੇ ਚਿਰ ਤੱਕ ਚੁੱਪੀ ਵੀ ਸਾਧੀ ਰਹੀ ਹੈ, ਉਹਦੇ 'ਤੇ ਵੀ ਗੱਲ ਮੈਂ ਕਹਿੰਦਾ ਅੱਜ ਕਰਦੇ ਬੰਦੇ ਹੈਗੇ ਹਾਂ। ਅਤੇ ਅੱਜ 20 ਅਗਸਤ ਨੂੰ ਜਦੋਂ ਇਹ ਪ੍ਰੋਗਰਾਮ ਲਾਈਵ ਪੇਸ਼ ਕਰ ਰਹੇ, ਅੱਜ ਦੇ ਦਿਨ ਉਹਨਾਂ ਦੀ ਇੱਕ ਕਿਸਮ ਦੇ ਨਾਲ ਅੱਜ ਦਾ ਹੀ ਦਿਨ ਸੀਗਾ ਜਿੱਦਣ ਕਤਲ ਹੋਇਆ ਸੀ ਭਾਜੀ, ਉੱਥੇ ਤੱਕ ਪਹੁੰਚਣ ਤੋਂ ਪਹਿਲਾਂ ਮੇਰੇ ਖਿਆਲ ਦੇ ਨਾਲ ਸਾਰੀ ਇੱਕ ਜੇ ਭੂਮਿਕਾ ਜੇ ਬਣਦੀ ਹੈ।
1: ਨਹੀਂ, ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਿਹੜੀ ਤੁਸੀਂ ਗੱਲ ਸ਼ੁਰੂ ਚ ਗੌਤਮ ਜੀ ਕੀਤੀ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਜਿਹੜਾ ਹੈਗਾ ਇੱਕ ਏਦਾਂ ਦੀ ਸ਼ਖਸੀਅਤ, ਏਦਾਂ ਦੀ ਪਰਸਨੈਲਿਟੀ, ਤੇ ਫਿਰ ਜੋ ਵੀ ਅਕਾਲੀ ਮੋਰਚੇ ਲੱਗੇ ਉਦੋਂ ਬਾਅਦ ਆਪਰੇਸ਼ਨ ਬਲੂ ਸਟਾਰ ਹੋਇਆ, ਫਿਰ ਸਮਝੌਤਾ ਹੋਇਆ, ਹੋਰ ਤੇ ਜਿਹੜੀ ਇੱਕ ਜੇ ਕਿਸੇ ਵੱਡੇ ਆਗੂ ਦੀ ਜਾਨ ਗਈ ਇਸ ਸਭ ਕਹਿ ਦੇ ਵਿੱਚ, ਤੇ ਤਾਂ ਉਹ ਸੰਤ ਹਰਚੰਦ ਸਿੰਘ ਲੌਂਗੋਵਾਲ ਹੀ ਸੀ ਆਪਾਂ ਜਦੋਂ ਆਪਾਂ ਦੇਖਦੇ ਹਾਂ। ਕਿਉਂਕਿ ਜਿਹੜਾ ਆਪਰੇਸ਼ਨ ਬਲੂ ਸਟਾਰ ਹੈ ਉਹਦੇ ਚ ਜਿਹੜੀਆਂ ਦੋ ਤਿੰਨ ਗੱਲਾਂ ਬੜੀਆਂ ਇੰਪੋਰਟੈਂਟ ਸੀ, ਆਪਰੇਸ਼ਨ ਬਲੂ ਸਟਾਰ ਦੇ ਵਿੱਚ ਫੌਜ ਦਾ ਚੜ ਕੇ ਆਉਣਾ, ਤੇ ਫਿਰ ਦਰਬਾਰ ਸਾਹਿਬ ਦੇ ਅੰਦਰ ਸ਼ਰਧਾਲੂਆਂ ਦੇ ਨਾਲ ਉਸ ਵੇਲੇ ਪੰਥ ਨੂੰ ਲੀਡ ਕਰ ਰਹੇ ਸੀ ਜਾਂ ਇਹ ਮੋਰਚੇ ਨੂੰ ਲੀਡ ਕਰ ਰਹੇ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਉਹਨਾਂ ਦੇ ਨਾਲ ਭਾਈ ਅਮਰੀਕ ਸਿੰਘ ਤੇ ਸੁਵੇਕ ਸਿੰਘ, ਜਨਮ ਸੁਵੇਕ ਸਿੰਘ ਦਾ ਉੱਥੇ ਮਾਰਿਆ ਜਾਣਾ, ਤੇ ਸੋ ਇਹ ਜਿਹੜੀਆਂ ਇੱਕ ਏਦਾਂ ਦੀਆਂ ਘਟਨਾਵਾਂ ਦੀ ਇੱਕ ਲੜੀ ਚੱਲੀ ਤੇ ਜਿਹੜੀ ਬਹੁਤ ਅੱਗੇ ਤੱਕ ਜਿਹੜੀ ਉਹ ਫਿਰ ਚੱਲਦੀ ਰਹੀ ਵਿੱਚ ਦੀ, ਭਾਵੇਂ ਉਹ ਸਾਰੇ ਦੇ ਬਾਵਜੂਦ ਸੁਰਜੀਤ ਸਿੰਘ ਬਰਨਾਲੇ ਦੀ ਅਗਵਾਈ ਚ ਅਕਾਲੀਆਂ ਦੀ ਸਰਕਾਰ ਵੀ ਬਣੀ, ਤੇ ਪਰ ਉਹ ਗੱਲ ਆ ਕੇ ਜਦੋਂ ਇਹ ਸਾਰੀ ਬੇਅੰਤ ਸਿੰਘ ਦੇ ਜਿਹੜੇ ਕਤਲ ਤੱਕ ਜਿਹੜੀ ਉਹ ਗੱਲ ਜਿਹੜੀ ਇਹ ਲੜੀ ਜਿਹੜੀ ਉਹ ਚੱਲਦੀ ਹੈ। ਹੁਣ ਇਹਦੇ ਵਿੱਚ ਦੋ ਗੱਲਾਂ ਜਿਹੜੀਆਂ ਬਹੁਤ ਹੀ ਮਹੱਤਵਪੂਰਨ ਜਾਂ ਸੋਚਣ ਵਾਲੀਆਂ ਨੇ ਪੰਜਾਬੀਆਂ ਨੂੰ, ਸਿੱਖਾਂ ਨੂੰ, ਸਾਰਿਆਂ ਨੂੰ ਕਹਿ ਲਓ, ਤੇ ਵੀ ਕੀ ਸਿਰਫ ਤੇ ਸਿਰਫ ਜਿਹੜਾ ਹੈਗਾ ਇਹਦਾ ਕਾਰਨ ਇਹ ਸੀਗਾ ਕਿ ਜਦੋਂ ਆਪਾਂ ਸੰਤ ਲੌਂਗੋਵਾਲ ਦੀ ਗੱਲ ਕਰਦੇ ਹਾਂ, ਕਿਉਂਕਿ ਉਦੋਂ ਤੱਕ ਸੰਤ ਲੌਂਗੋਵਾਲ ਬਾਰੇ ਜਿਹੜਾ ਹੈਗਾ ਕੋਈ ਵਿਰੋਧੀ ਵੀ, ਚਲੋ ਕਾਂਗਰਸ ਤਾਂ ਉਸ ਸਮਝੌਤੇ ਦੇ ਵਿੱਚ ਸ਼ਾਮਿਲ ਸੀ, ਖੈਰ ਉਹ ਤਾਂ ਕਹਿੰਦੇ ਸੰਤ ਸ਼ਾਂਤੀ ਦੇ ਪੁੰਜ ਹੋਰ ਇੱਦਾਂ ਦੇ ਕਹਿੰਦੇ, ਦੂਜੇ ਪਾਸੋਂ ਵੀ ਸੰਤ ਲੌਂਗੋਵਾਲ ਦੇ ਜਿਹੜਾ ਹੈਗਾ ਕੋਈ ਇੱਦਾਂ ਦਾ ਕਿਸੇ ਦੀ ਉਦੋਂ ਇਹ ਹਿੰਮਤ ਨਹੀਂ ਸੀ ਜਾਂ ਇਹ ਜ਼ਰੂਰਤ ਨਹੀਂ ਸੀ ਕਿ ਇਹ ਕਹਿ ਦੇਣ ਕਿ ਜਿਹੜੇ ਇਹਨਾਂ ਨੇ ਕੋਈ ਇਹਦੇ ਚ ਇਹਨਾਂ ਦਾ ਕੋਈ ਲਾਲਚ ਸੀ ਜਾਂ ਇਹ ਸਾਰਾ ਕੁਛ ਸੀ। ਇਹਦੇ ਬਾਵਜੂਦ ਅਸਲੀ ਤਾਂ ਉਹੀ ਸੀ ਕਿ ਉਹ ਚਾਹੁੰਦੇ ਸੀ ਕਿ ਪੰਜਾਬ ਦੇ ਵਿੱਚ ਕਿਸੇ ਨਾ ਵੀ ਤਰੀਕੇ ਨਾਲ ਉਹ ਸ਼ਾਂਤੀ ਹੋ ਜੇ, ਤੇ ਜਿਹੜਾ ਨੌਜਵਾਨਾਂ ਦੇ ਦਾ ਜਿਹੜਾ ਕਹਾਣ ਹੋ ਰਿਹਾ ਉਹ ਖਤਮ ਹੋ ਜੇ ਸਾਰੀ, ਤੇ ਪਰ ਇਹਦੇ ਬਾਵਜੂਦ ਜਿਹੜਾ ਹੈਗਾ ਉਹ ਸਾਰੀ ਇਸੇ ਦੀ ਜਿਹੜੀ ਉਹ ਗੱਲ ਦੇ ਸੰਤ ਲੌਂਗੋਵਾਲ ਭੇਟ ਚੜ ਗਏ। ਜਦੋਂ ਆਪਾਂ ਥੋੜਾ ਜਿਹਾ ਉਹਨਾਂ ਦਾ ਦੇਖਦੇ ਹਾਂ ਆਪਣਾ ਪਿਛੋਕੜ, ਕਿਉਂਕਿ ਉਹ ਇੱਕ ਨਿਹਾਇਤ ਹੀ

ਕੋਈ ਉਸ ਪਾਸੇ ਸੀ ਜਿਹੜੇ ਉਹ ਲੱਗ ਗਏ, ਜਿਸ ਕਰਕੇ ਫਿਰ ਕਿਉਂਕਿ ਪਿੰਡ ਉਹਨਾਂ ਦਾ ਗਲੜਿਆ ਨੀ ਸੀ, ਪਰ ਉਹ ਲੰਬਾ ਸਮਾਂ ਲੌਂਗੋਵਾਲ ਰਹੇ। ਲੌਂਗੋਵਾਲ ਜਿਹੜਾ ਭਾਈ ਬਨੀ ਸਿੰਘ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਉੱਥੇ ਬਣੇ ਹੋਏ ਨੇ, ਤੇ ਉੱਥੇ ਉਹਨਾਂ ਨੇ ਸੇਵਾ ਸੰਭਾਲ ਜਿਹੜੀ ਉਹ ਕਾਫੀ ਕੀਤੀ, ਜਿਸ ਦੇ ਦੌਰਾਨ ਉਹ ਜਿਹੜੇ ਸੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵੀ ਰਹੇ। ਤੇ ਇਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸੀਗੇ ਵਾਈਸ ਪ੍ਰੈਜੀਡੈਂਟ, ਜਿਹਨੂੰ ਆਪਾਂ ਕਹਿੰਦੇ ਮੀਤ ਪ੍ਰਧਾਨ ਵੀ ਰਹੇ, ਤੇ ਇਹਨਾਂ ਧਾਰਮਿਕ ਜਾਂ ਏਦਾਂ ਦੇ ਅਹੁਦਿਆਂ ਤੇ ਵੀ ਜਿਹੜਾ ਉਹ ਨਾਲ ਨਾਲ ਰਹੇ, ਤੇ ਇਸੇ ਕਰਕੇ ਉਹਨਾਂ ਦੇ ਨਾਮ ਦੇ ਨਾਲ ਸੰਤ ਜੁੜ ਗਿਆ, ਤੇ ਸੰਤ ਹੌਲੀ ਹੌਲੀ ਫਿਰ ਉਹ ਪਾਪੂ ਦਾ ਹੋਇਆ। ਜੋ ਧਰਮ ਯੁੱਧ ਮੋਰਚਾ ਲੱਗਦਾ ਨਾ ਜੀ, ਉਹ ਧਰਮ ਯੁੱਧ ਮੋਰਚੇ ਵੇਲੇ ਜਿਹੜਾ ਹੈ ਉਹ ਪ੍ਰਧਾਨ ਬਣਦੇ ਨੇ ਅਕਾਲੀ ਦਲ ਦੇ, ਤੇ ਅਕਾਲੀ ਦਲ ਦੇ ਪ੍ਰਧਾਨ ਜਿਹੜਾ ਹੋਣਾ ਹੀ ਜਿਹੜਾ ਹੈਗਾ ਇੱਕ ਆਪਣੇ ਆਪ ਤੇ ਜਿਹੜੀ ਵੱਡੀ ਗੱਲ ਹੁੰਦੀ ਹੈ, ਕਿਉਂਕਿ ਉਸ ਵੇਲੇ ਤੱਕ ਜਿਹੜਾ ਹੈ ਅਕਾਲੀ ਦਲ ਦੀ ਇੱਕ ਵੱਡਾ ਪਿੱਛੇ ਲਗੇਸੀ ਸੀ, ਇਤਿਹਾਸ ਸੀ, ਪਿਛੋਕੜ ਸੀ, ਕਿਉਂਕਿ ਉਦੋਂ ਬਾਅਦ ਤਾਂ ਚਲੋ ਕਈ ਧੜੇ ਵਗੈਰਾ ਬਣ ਗਏ। ਤੇ ਫਿਰ ਜਿਹੜੀ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਜਦੋਂ ਮੋਰਚਾ ਲੱਗਦਾ ਤੇ ਮੋਰਚੇ ਦੇ ਉਹ ਜਿਹੜੇ ਹੈਗੇ ਆ ਡਿਕਟੇਟਰ ਬਣਦੇ ਆ। ਤੇ ਕਮਾਲ ਦੀ ਗੱਲ ਤਾਂ ਇਹ ਹੈ ਕਿ 1983 ਦੇ ਵਿੱਚ ਤੇ ਈਵਨ 1984 ਦੇ ਸ਼ੁਰੂ ਦੇ ਵਿੱਚ ਵੀ ਤੇ ਦਰਬਾਰ ਸਾਹਿਬ ਦੇ ਵਿੱਚ ਜਦੋਂ ਜਿਹੜੇ ਜਥੇ ਉੱਥੇ ਧਰਮ ਯੁੱਧ ਮੋਰਚੇ ਜਾਂਦੇ ਆ ਗ੍ਰਿਫਤਾਰੀ ਦੇਣ ਵਾਸਤੇ ਲਗਾਤਾਰ, ਕਿਉਂਕਿ ਉਦੋਂ ਅਕਾਲੀਆਂ ਦਾ ਜਿਹੜਾ ਧਰਮ ਦਾ ਅੰਦੋਲਨ ਚੱਲ ਰਿਹਾ ਸੀ, ਦੋਨੇ ਸੰਤ ਜਿਹੜੇ ਹੈਗੇ ਇੱਕੋ ਸਟੇਜ ਤੋਂ ਗੁਰਦੁਆਰਾ ਜਿਹੜਾ ਮੰਜੀ ਸਾਹਿਬ ਦੀ ਜਿਹੜੀ ਸਟੇਜ ਆ ਤੇ ਦਰਬਾਰ ਸਾਹਿਬ ਦੇ ਅੰਦਰ ਕੰਪਲੈਕਸ ਦੇ ਉੱਥੋਂ ਦੋਨੇ ਆਗੂ ਜਿਹੜੇ ਹੈਗੇ ਆ ਉਹ ਜਥਿਆਂ ਨੂੰ ਸੰਬੋਧਨ ਕਰਕੇ ਤੋਰ ਤੇ, ਸੰਤ ਜਰਨੈਲ ਸਿੰਘ ਤੇ ਸੰਤ ਲੌਂਗੋਵਾਲ ਹਰਚੰਦ ਸਿੰਘ ਲੌਂਗੋਵਾਲ। ਤੇ ਉਹ ਫਿਰ ਕਿਹੜੇ ਕਾਰਨ ਸੀ ਜਿੱਥੇ ਦੋਨਾਂ ਦੇ ਵਿੱਚ ਡਿਫਰੈਂਸ ਆਏ, ਉਹ ਫਿਰ ਕਿਹੜੇ ਕਾਰਨ ਸੀ ਜਿਸ ਕਰਕੇ ਇਹਨਾਂ ਤੇ ਇਹ ਇਲਜ਼ਾਮ ਲੱਗਿਆ ਕਿ ਦੇਖੋ ਜੀ ਉਹਨਾਂ ਨੇ ਤਾਂ ਖੁਦ ਫੌਜ ਬੁਲਾਈ ਹੈ, ਤੇ ਉਹ ਹੱਥ ਖੜੇ ਕਰਕੇ ਬਾਹਰ ਆ ਗਏ। ਤੇ ਉਦੋਂ ਦਰਬਾਰ ਸਾਹਿਬ ਦੇ ਅੰਦਰ ਦੋ ਹੀ ਇਹ ਪੰਥ ਦੇ ਵੱਡੇ ਲੀਡਰ ਸੀਗੇ, ਹੋਰ ਵੀ ਸੀ ਚਲੋ, ਜਹੇਦਾਰ ਟੌੜਾ ਤੇ ਜਹੇਦਾਰ ਲੌਂਗੋਵਾਲ ਜਾਂ ਸੰਤ ਲੌਂਗੋਵਾਲ ਜਿਹੜੇ ਸੀਗੇ, ਕਿਉਂਕਿ ਬਾਕੀ ਤਾਂ ਜਿਹੜੇ ਸੀ ਉਹ ਗਏ ਹੀ ਨੀ, ਜਦੋਂ ਉਹਨੂੰ ਪਤਾ ਲੱਗ ਗਿਆ ਪਹਿਲਾਂ ਕਿਆ ਹੋਣ ਵਾਲਾ ਤੇ ਉਹ ਪਹਿਲੇ ਟਲ ਟੁਲ ਗਏ ਇੱਧਰ ਉੱਧਰ। ਇਹਦੇ ਤੇ ਸੋਸ਼ਲ ਮੀਡੀਆ ਤੇ ਬੜਾ ਕੁਛ ਚੱਲ ਰਿਹਾ, ਚਲੋ ਉਹ ਆਪਣਾ ਅੱਜ ਗੱਲ ਕਰਨ ਦਾ ਵਿਸ਼ਾ ਨਹੀਂ ਹੈ। ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਸੀ ਜੋਧਪੁਰ ਦੀ ਜੇਲ੍ਹ ਚ ਬੰਦ ਰਹਿਣ ਤੋਂ ਬਾਅਦ, ਤੇ ਫਿਰ ਜਦੋਂ ਉਹਨਾਂ ਦੀ ਜਿਹੜੀ ਹੈਗੀ ਆ ਰਿਹਾਈ ਹੁੰਦੀ ਆ, ਤੇ ਰਿਹਾਈ ਤੋਂ ਬਾਅਦ ਜਿਹੜਾ ਹੈਗਾ 1985 ਦੇ ਵਿੱਚ ਜਿਹੜੀ ਹੈਗੀ ਉਹਨਾਂ ਦੀ ਰਿਹਾਈ ਹੁੰਦੀ ਆ 1985 ਚ। ਫਿਰ ਉਦੋਂ ਬਾਅਦ ਛੇਤੀ ਜਿਹੜੀ ਹੈ ਇੱਥੋਂ ਜਿਹੜੀ ਫਿਰ ਉਹ ਸਮਝੌਤੇ ਵਾਲੇ ਪਾਸੇ ਜਿਹੜੀ ਉਹ ਗੱਲ ਤੁਰਦੀ ਹੈ। ਇਹ ਵੀ ਬੜੀ ਕਮਾਲ ਦੀ ਗੱਲ ਹੈ ਕਿ ਜਦੋਂ ਇਹ ਸਮਝੌਤਾ ਹੁੰਦਾ ਹੈਗਾ ਤੇ ਉਦੋਂ ਇੱਥੇ ਜਿਹੜਾ ਹੈਗਾ ਰਾਸ਼ਟਰਪਤੀ ਰਾਜ ਲੱਗਿਆ ਹੋਇਆ, ਤੇ ਅਰਜਨ ਸਿੰਘ ਜਿਹੜੇ ਕਾਂਗਰਸ ਦੇ ਬੜੇ ਹੀ ਜਿਹੜੇ ਇੱਕ ਚੰਗੇ ਆਗੂਆਂ ਦੇ ਵਿੱਚੋਂ ਜਿਹੜੇ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ ਆਉਂਦੇ ਸੀ ਉਦੋਂ ਪੰਜਾਬ ਦੇ ਗਵਰਨਰ ਨੇ ਉਹ, ਤੇ ਉਹ ਜ਼ਿਆਦਾ ਮੀਡੀਏਟ ਕਰਦੇ ਇਹ ਸਮਝੌਤੇ ਦੇ ਵਿੱਚ। ਤੇ ਕਿਉਂਕਿ ਇਸ ਦੇ ਦੌਰਾਨ ਕਾਫੀ ਜਿਹੜਾ ਕੁਛ ਵਾਪਰ ਚੁੱਕਿਆ ਹੈ, ਬਲੂਸ਼ਾਹ ਹੁੰਦਾ ਤੇ ਉਦੋਂ ਬਾਅਦ ਜਿਹੜੀ ਵੱਡੀ ਇੱਕ ਘਟਨਾ ਇੰਦਰਾ ਦਾ ਕਤਲ ਹੁੰਦਾ, ਤੇ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਹੋਰਨਾਂ ਥਾਵਾਂ ਤੇ ਸਿੱਖਾਂ ਦਾ ਬਹੁਤ ਜ਼ਿਆਦਾ ਕਤਲਿਆਂ ਹੁੰਦਾ। ਤੇ ਉਸ ਤੋਂ ਬਾਅਦ ਫਿਰ ਇਸ ਨੂੰ ਕਿਵੇਂ ਜਿਹੜਾ ਹੈਗਾ ਗੱਲ ਇਸ ਪਾਸੇ ਨੂੰ ਤੁਰੇ, ਕਿਉਂਕਿ ਪੰਜਾਬ ਦੇ ਹਾਲਾਤ ਉਦੋਂ ਖਰਾਬ ਕਾਫੀ ਹੋਣੇ ਸ਼ੁਰੂ ਹੋ ਗਏ ਸੀ ਉਦੋਂ ਬਾਅਦ, ਹਾਲਾਂਕਿ 84 ਤੋਂ ਪਹਿਲਾਂ ਤਾਂ ਇੰਨੇ ਖਰਾਬ ਹੈ ਵੀ ਨਹੀਂ ਸੀ। ਤੇ ਫਿਰ ਉੱਥੇ ਜਿਹੜੀਆਂ ਇਹ ਮੀਡੀਏਸ਼ਨ ਦੀਆਂ ਗੱਲਾਂ ਚੱਲਦੀਆਂ, ਭਾਵੇਂ ਉਹਦੇ ਚ ਅਰਜਨ ਸਿੰਘ ਹੁੰਦੇ ਆ, ਹੋਰ ਕੁਛ ਜਿਹੜੇ ਪੰਜਾਬ ਦੇ ਕੋਈ ਇੱਕ ਦੋ ਬੁੱਧੀਜੀਵੀ ਸ਼ਾਮਿਲ ਹੁੰਦੇ ਆ, ਤੇ ਫਿਰ ਉਹ ਅਲਟੀਮੇਟਲੀ ਇੱਕ ਜਿਹੜਾ ਟੇਬਲ ਤੇ ਦਿੱਲੀ ਇਕੱਠੇ ਹੁੰਦੇ ਆ, ਤੇ ਇੱਕ ਦੋ ਮੀਟਿੰਗਾਂ ਤੋਂ ਬਾਅਦ ਫਿਰ ਜਿਹੜਾ ਹੈਗਾ ਉਹ ਸਮਝੌਤਾ ਜਿਹਨੂੰ ਆਪਾਂ ਪੰਜਾਬ ਅਕੋਰਡ ਦੇ ਨਾਂ ਨਾਲ ਜਾਂ ਪੰਜਾਬ ਸਮਝੌਤੇ ਦੇ ਨਾਂ ਨਾਲ ਜਿਹੜਾ ਆਪਾਂ ਜਾਣਦੇ ਹਾਂ 1985 ਦੇ ਵਿੱਚ ਜਿਹੜਾ ਸਮਝੌਤਾ ਹੁੰਦਾ 24 ਜੁਲਾਈ ਨੂੰ। ਤੇ 24 ਜੁਲਾਈ ਤੋਂ ਬਾਅਦ ਜਿਹੜਾ ਇਹ ਸਮਝੌਤਾ ਜਿਹੜੀ ਅਕਾਲੀ ਲੀਡਰਸ਼ਿਪ ਆ ਉਸ ਵੇਲੇ ਜਿਹਦੇ ਚ ਬਾਦਲ ਸਾਹਿਬ ਵੀ ਨੇ, ਟੌੜਾ ਸਾਹਿਬ ਵੀ ਨੇ, ਜਹੇਦਾਰ ਤਲਵੰਡੀ ਵੀ ਨੇ, ਹੋਰ ਨੇ, ਤੇ ਉਹਨਾਂ ਚੋਂ ਇੱਕ ਧਿਰ ਜਿਹੜੀ ਇਹਨੂੰ ਵੈਲਕਮ ਕਰਦੀ ਹੈ, ਤੇ ਦੂਜੀ ਧਿਰ ਕਹਿੰਦੀ ਹੈ ਕਿ ਨਹੀਂ ਇਹ ਗਲਤ ਕੀਤਾ, ਸਾਨੂੰ ਪੁੱਛਿਆ ਨਹੀਂ ਗਿਆ, ਆਪਣੇ ਤੌਰ ਤੇ ਸੰਤ ਚਲਿਆ ਗਿਆ, ਏਦਾਂ ਦੀਆਂ ਗੱਲਾਂ ਜਿਹੜੀਆਂ ਨਾਲੋ ਨਾਲ ਦੋਨੇ ਗੱਲਾਂ ਜਿਹੜੀਆਂ ਚੱਲਦੀਆਂ ਨੇ। ਤੇ ਪਰ ਉਸ ਸਮਝੌਤੇ ਦਾ ਜਿਹੜਾ ਇੱਕ ਗੱਲ ਹੈ ਕਿ ਜਿੱਦਾਂ ਤੁਸੀਂ ਸ਼ੁਰੂ ਚ ਕਿਹਾ ਕਿ ਜੁਲਾਈ ਦੇ ਵਿੱਚ ਸਮਝੌਤਾ ਹੁੰਦਾ, ਤੇ ਫਿਰ ਅਗਸਤ ਦੇ ਵਿੱਚ ਜਿਹੜਾ ਹੈਗਾ 20 ਅਗਸਤ ਨੂੰ ਜਿਹੜੀ ਹੈਗੀ ਆ ਉਹ ਸੰਤ ਦੀ ਜਿਹੜੀ ਆ ਉਹ ਹੱਤਿਆ ਹੋ ਜਾਂਦੀ ਆ ਉੱਥੇ ਸ਼ੇਰਪੁਰ, ਜਿੱਥੇ ਉਹ ਇੱਕ ਕਾਨਫਰੰਸ ਨੂੰ

0: ਸੰਬੋਧਨ ਕਰਦੇ ਆ ਅਕਾਲੀ ਕਾਨਫਰੰਸ ਨੂੰ, ਤੇ ਉਸ ਤੋਂ ਬਾਅਦ ਫਿਰ ਜਿਹੜੀ ਨਵੀਂ ਸਿਆਸਤ ਚੱਲਦੀ ਹੈ। ਤੇ ਪਰ ਇਹ ਹੈ ਕਿ ਲੌਂਗੋਵਾਲ ਦੀ ਜਿਹੜੀ ਅਸੈਸੀਨੇਸ਼ਨ ਜਾਂ ਜਿਹੜੀ ਹੱਤਿਆ ਹੋਈ ਉਹ ਕਿਵੇਂ ਵੀ ਹੋਈ, ਚਲੋ ਬਾਅਦ ਦੇ ਵਿੱਚ ਉਹਦੇ ਚ ਦੋ ਜਣੇ ਜਿਹੜੇ ਉਹਦੇ ਚ ਸ਼ਾਮਿਲ ਸੀ ਜਿਹੜੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹ ਮਾਰੇ ਗਏ, ਤੇ ਬਾਕੀ ਹੋਰ ਨਾਲ ਜਿਨ੍ਹਾਂ ਦੇ ਕੇਸ ਚੱਲਿਆ ਕੁਛ ਵਾਰੀ ਪਹਿਲਾਂ ਹੋ ਗਏ, ਤੇ ਗਿਆਨ ਸਿੰਘ ਲੀਲ ਜੀ ਦੇ ਤੇ ਸੁਪਰੀਮ ਕੋਰਟ ਤੱਕ ਕੇਸ ਚੱਲਿਆ, ਸੁਪਰੀਮ ਕੋਰਟ ਨੇ ਜਿਹਦੀ ਸਜ਼ਾਏ ਮੌਤ ਨੂੰ ਫਿਰ ਆਪਣਾ ਇਹਦੇ ਚ ਬਦਲਿਆ, ਜਦੋਂ ਉਮਰ ਕੈਦ ਦੇ ਵਿੱਚ ਬਦਲਿਆ, ਤੇ ਉਦੋਂ ਬਾਅਦ ਫਿਰ ਕਿਉਂਕਿ ਉਦੋਂ ਤੱਕ 14 ਸਾਲ ਤਾਂ ਉਹਨੂੰ ਜੇਲ੍ਹ ਚ ਹੋ ਚੁੱਕੇ ਸੀਗੇ, ਤੇ ਉਹਦੀ ਜਿਹੜੀ ਜਜਮੈਂਟ ਹੈ ਨਾ ਜੀ ਗੌਤਮ ਜੀ ਉਹ ਪੜ੍ਹਨ ਵਾਲੀ ਹੈ। ਜਿਹੜਾ ਕੇ ਟੀ ਥੋਮਸ ਉਦੋਂ ਉਸ ਬੈਂਚ ਡਬਲ ਬੈਂਚ ਦੇ ਵਿੱਚ ਜਿਹੜੀ ਉਹ ਲੱਗੀ ਸੀ, ਜਿਹਦੇ ਚ ਕਿਉਂਕਿ ਟਾਡਾ ਦੇ ਤਹਿਤ ਉਹ ਗ੍ਰਿਫ਼ਤਾਰ ਸੀ, ਤੇ ਉਹ ਜਿਹੜਾ ਹੈਗਾ ਉਹਨੂੰ ਗਿਆਨ ਸਿੰਘ ਲੀਲ ਦੀ ਜਿਹੜੀ ਆ ਉਹ ਘਟਾ ਕੇ ਸਜਾਏ ਮੌਤ ਤੋਂ ਜਿਹੜੀ ਸੀ ਉਮਰ ਕੈਦ ਬਦਲੀ ਗਈ। ਤੇ ਉਹਦੇ ਵਿੱਚ ਕਾਫੀ ਗੱਲਾਂ ਮੈਂਸ਼ਨ ਹੈ ਜਿਹੜੀਆਂ ਜਿਹੜੀ ਗੱਲ ਜਿਹੜੀ ਮੈਂ ਕਰਨਾ ਚਾਹੁੰਦਾ ਵੀ ਹੱਤਿਆਵਾਂ ਇਹ ਨੀ ਗਾ ਕਿ ਕੋਈ ਇਹ ਇੱਕੋਦਮ ਏਦਾਂ ਹੋ ਗਈਆਂ ਜਾਂ ਇਮੋਸ਼ਨ ਹੋ ਕੇ ਹੋ ਗਈਆਂ ਜਾਂ ਏਦਾਂ ਦੀਆਂ ਹੋ ਗਈਆਂ, ਤੇ ਇਹਨੂੰ ਜਦੋਂ ਵੀ ਅਸੀਂ ਜਦੋਂ ਲੈਂਦੇ ਹਾਂ ਕਿਉਂਕਿ ਬਾਅਦ ਦੇ ਵਿੱਚ ਇੱਥੇ ਸਰਕਾਰ ਬਣੀ, ਜਿਹੜੀ ਸਰਕਾਰ ਬਣੀ ਉਹ ਸੰਤ ਲੌਂਗੋਵਾਲ ਦੀ ਇਹ ਕਹਿੰਦੇ ਕਿ ਸੰਤ ਲੌਂਗੋਵਾਲ ਦੀ ਮੌਤ ਜਾਂ ਸੰਤ ਲੌਂਗੋਵਾਲ ਦੀ ਹੱਤਿਆ ਦੇ ਇਸ਼ੂ ਤੇ ਜਿਹੜੀ ਹੈਗੀ ਉਹ ਇੱਕ ਵੱਡਾ ਉਦੋਂ ਇਸ਼ੂ ਸੀ, ਹਮਦਰਦੀ ਵੀ ਹੋਈ, ਸਾਰੀਆਂ ਗੱਲਾਂ ਹੋਈਆਂ, ਤੇ ਸ਼ਾਇਦ ਜਿਹੜੇ ਹੈ ਪੰਜਾਬ ਦੇ ਲੋਕ ਵੀ ਜਿਹੜੇ ਸੀ ਇਹ ਕਿਤੇ ਨਾ ਕਿਤੇ ਇਹ ਗੱਲ ਇਹ ਪਈ ਸੀ ਕਿ ਇਹ ਸਮਝਦੇ ਸੀ ਕਿ ਇਹਦਾ ਜਿਹੜਾ ਹੈਗਾ ਸ਼ਾਂਤੀ ਕਿਸੇ ਨਾ ਕਿਸੇ ਤਰੀਕੇ ਨਾਲ ਇੱਧਰ ਨੂੰ ਗੱਲ ਜਿਹੜੀ ਤੁਰਨੀ ਚਾਹੀਦੀ ਹੈ। ਤੇ ਉਦੋਂ ਕਮਾਲ ਦੀ ਗੱਲ ਹੈ ਕਿ ਜਦੋਂ ਉਦੋਂ ਬਾਅਦ ਇਲੈਕਸ਼ਨ ਹੁੰਦੀ ਹੈ ਅਕਾਲੀ ਦਲ 100 ਸੀਟਾਂ ਤੇ ਜਿਹੜਾ ਹੈਗਾ ਚੋਣ ਲੜਦਾ, ਤੇ 100 ਦੇ ਵਿੱਚੋਂ 73 ਸੀਟਾਂ ਅਕਾਲੀ ਦਲ ਜਿੱਤਦਾ, ਤੇ ਇਹ ਵੀ ਨੀ ਕਿ ਉਦੋਂ ਕੋਈ ਲੋਕਾਂ ਚ ਏਦਾਂ ਦਾ ਸੀ ਵੋਟਾਂ ਨੀ ਪਾਉਣ ਆਏ ਜਾਂ ਹੋਰ, ਕਿਉਂਕਿ ਉਦੋਂ ਬਾਅਦ ਏਦਾਂ ਦੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ। ਤੇ ਜੇ ਆਪਾਂ ਦੇਖਿਆ ਜਾਵੇ ਉਦਾਂ ਟੋਟਲ ਪੋਲ ਪਰਸੈਂਟੇਜ ਦਾ ਜੇ ਹਿਸਾਬ ਕਿਤਾਬ ਦੇਖਿਆ ਜਾਵੇ ਤਾਂ ਬਹੁਤ ਉਦੋਂ ਵੋਟ ਪਈ ਹੈ 67-67%, ਉਦੋਂ ਬਾਅਦ ਵੀ ਇਸ ਲੈਵਲ ਤੱਕ ਬਹੁਤ ਘੱਟ ਜਿਹੜਾ ਹੈਗਾ ਜਾਂਦਾ ਟੋਟਲ ਪੰਜਾਬ ਦੇ ਵਿੱਚ, ਤੇ ਕਾਂਗਰਸ ਦੂਜੇ ਨੰਬਰ ਦੀ ਪਾਰਟੀ ਸੀ, ਇਸ ਦੇ ਬਾਵਜੂਦ ਵੀ ਬਲੂ ਸਟਾਰ ਹੋਣ ਦੇ ਬਾਵਜੂਦ ਸਾਰੀਆਂ ਗੱਲਾਂ ਦੇ ਬਾਵਜੂਦ ਵੀ ਕਾਂਗਰਸ ਦੇ ਜਿਹੜੇ ਸੀਗੇ ਉਦੋਂ 32 MLA ਸੀ ਜਿਹੜੇ ਉਹ ਜਿੱਤ ਗਏ ਸੀ ਬੱਤੀ ਕਾਂਗਰਸ ਦੇ। ਤੇ ਉਸ ਤੋਂ ਬਾਅਦ ਸਰਜੀਤ ਸਿੰਘ ਬਰਨਾਲਾ ਦੀ ਅਗਵਾਈ ਚ ਸਰਕਾਰ ਬਣਦੀ ਆ, ਸਾਰਾ ਕੁਛ ਜਿਹੜਾ ਇਹ ਹੁੰਦਾ, ਤੇ ਪਰ ਇਹ ਵੀ ਫੇਰ ਵੀ ਬਹੁਤਾ ਲੰਬਾ ਸਮਾਂ ਜਿਹੜੀ ਆ ਉਹ ਸਰਕਾਰ ਉਹ ਚੱਲਦੀ ਨੀ ਕਈ ਇਸ਼ੂ ਦੇ ਉੱਤੇ, ਖਾਸ ਕਰਕੇ ਪੰਜਾਬ ਜਿਹੜਾ ਸਮਝੌਤਾ ਹੈ ਉਹ ਲਾਗੂ ਹੀ ਨੀ ਕਰਦੀ ਕੇਂਦਰ ਸਰਕਾਰ ਜਿਸ ਤਰੀਕੇ ਨਾਲ ਉਹ ਹੋਣਾ ਹੁੰਦਾ। 1986 ਦਾ ਮੈਨੂੰ ਯਾਦ ਹੈ ਕਿ ਚੰਡੀਗੜ੍ਹ ਟ੍ਰਾਂਸਫਰ ਹੋਣਾ ਸੀ ਪੰਜਾਬ ਨੂੰ, ਇਹਦਾ ਬੜਾ ਰੌਲਾ ਸੀ ਕਿ 26 ਜਨਵਰੀ ਨੂੰ ਜਿਹੜਾ ਹੋਏਗਾ ਉਹਦੇ ਉੱਤੇ ਪੋਸਟਰ ਵਗੈਰਾ ਹੋਰ ਬਣੇ ਬਣਾਏ ਹੋਰ ਸਾਰਾ ਕੁਛ ਰਹਿ ਗਿਆ, ਤੇ ਕੇਂਦਰ ਸਰਕਾਰ ਮੁੱਕਰ ਗਈ ਕਿ ਨਹੀਂ ਅਸੀਂ ਟ੍ਰਾਂਸਫਰ ਨਹੀਂ ਕਰਨਾ, ਤੇ ਫਿਰ ਉਸ ਤੋਂ ਥੋੜੇ ਸਮੇਂ ਬਾਅਦ ਜਿਹੜਾ ਸੀਗਾ ਸਰਕਾਰ ਤੋੜ ਤੇ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਦੇ ਵਿੱਚ ਜਿਹੜੀ ਬਣੀ ਸੀ। ਹੁਣ ਜਿਹੜੀ ਗੱਲ ਸੰਤ ਲੌਂਗੋਵਾਲ ਦੀ ਜਿਹੜੀ ਹੱਤਿਆ ਦਾ ਮਾਮਲਾ ਹੈ ਜਾਂ ਸੰਤ ਲੌਂਗੋਵਾਲ ਦੇ ਇੱਕ ਤਰ੍ਹਾਂ ਦੇ ਇੱਕ ਵੱਡਾ ਆਗੂ ਸੀ, ਕਿਉਂਕਿ ਸੰਤ ਲੌਂਗੋਵਾਲ ਨੇ ਬ੍ਰਿਸ਼ਪਾਨ ਨੂੰ ਹਰਾਇਆ ਸੀ ਲਹਿਰੇ ਗਾਗੇ ਤੋਂ ਜਦੋਂ ਉਹ ਪਹਿਲੀ ਵਾਰੀ ਪੰਜਾਬ ਅਸੈਂਬਲੀ ਵਿੱਚ MLA ਬਣ ਕੇ ਆਏ ਨੇ, ਤੇ ਬ੍ਰਿਸ਼ਪਾਨ ਕਿਸੇ ਵੇਲੇ ਪੈਪਸੂ ਦਾ ਬਹੁਤ ਵੱਡਾ ਲੀਡਰ ਸੀ, ਮੁੱਖ ਮੰਤਰੀ ਰਿਹਾ ਸੀਗਾ, ਤੇ ਕਿਉਂਕਿ ਇੱਕ ਪੋਲੀਟੀਕਲ ਤੇ ਇੱਕ ਧਾਰਮਿਕ ਦੋਨੇ ਪਾਸੇ ਸੰਤ ਲੌਂਗੋਵਾਲ ਦੀ ਇੱਕ ਇੱਕ ਤਰ੍ਹਾਂ ਦੀ ਫਾਲੋਇੰਗ ਆਪਾਂ ਕਹਿ ਸਕਦੇ ਹੈਗੀ ਸੀ, ਤੇ ਜਿਹੜੀ ਉਹ ਰਾਜਨੀਤੀ ਤੇ ਚੱਲ ਰਹੀ ਸੀ ਜਿੱਦਾਂ ਦੀ ਰਾਜਨੀਤੀ ਤੇ ਅਕਾਲੀ ਦਲ ਪਹਿਲਾਂ ਚੱਲ ਰਿਹਾ ਸੀ, ਤੇ ਉਹ ਰਾਜਨੀਤੀ ਵੀ ਉਸ ਵੇਲੇ ਵੀ ਦੁਬਾਰਾ ਫੇਰ ਇੱਥੇ ਐਸਟੈਬਲਿਸ਼ ਹੋਣੀ ਸ਼ੁਰੂ ਹੋ ਗਈ ਸੀ। ਹੁਣ ਉਹ ਜਿਹੜੇ ਕਾਰਨ ਸੀ ਕਿ ਵੀ ਉਹ ਹੱਤਿਆ ਦੇ ਕਾਰਨ ਵੀ ਬਣੇ, ਚਲੋ ਆਪਾਂ ਉਹਨੂੰ ਕਈ ਵਾਰੀ ਇਹ ਲੈ ਲੈਂਦੇ ਹਾਂ ਕਿ ਨੌਜਵਾਨਾਂ ਦੇ ਵਿੱਚ ਜਾਂ ਉਸ ਵੇਲੇ ਜਿਹੜੀਆਂ ਗਰਮ ਖਿਆਲੀ ਜਥੇਬੰਦੀਆਂ ਸੀ ਉਹਨਾਂ ਦੇ ਵਿੱਚ ਇਸ ਗੱਲ ਦਾ ਗੁੱਸਾ ਸੀ ਕਿ ਬਲੂ ਸਟਾਰ ਆਪਰੇਸ਼ਨ ਦੇ ਉੱਤੇ ਜਾਂ ਜਿਹੜੀਆਂ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਆਮ ਸਿੱਖਾਂ ਦੇ ਉਹਦੇ ਉੱਤੇ ਜਿਹੜਾ ਹੈਗਾ ਸੰਤ ਲੌਂਗੋਵਾਲ ਜਾ ਕੇ ਉੱਤੇ ਪੈਰ ਰੱਖ ਕੇ ਤੇ ਉੱਥੇ ਸਮਝੌਤਾ ਕਰਿਆ ਆ, ਫਿਰ ਇਹ ਗੱਲਾਂ ਬੜੀਆਂ ਉਦੋਂ ਚੱਲਦੀਆਂ ਰਹੀਆਂ ਕਿ ਰਾਜੀਵ ਲੌਂਗੋਵਾਲ ਨਾਲ ਜਿਹੜਾ ਹਥਿਆਰਾ ਸੀ ਦਿੱਲੀ ਦੇ ਵਿੱਚ ਸਿੱਖਾਂ ਦਾ ਹੋਰ ਜਿਹਨੇ ਬਿਆਨ ਕਰਕੇ ਇੰਨਾ ਕੁਛ ਹੋਇਆ ਉਹਦੇ ਨਾਲ ਹੱਥ ਮਿਲਾ ਲਿਆ ਜਾ ਕੇ ਇਹਦਾਂ ਦੀਆਂ ਗੱਲਾਂ ਚੱਲਦੀਆਂ ਰਹੀਆਂ। ਤੇ ਚਲੋ ਉਹ ਬਾਅਦ ਦੀ ਹੋਰ ਤਰ੍ਹਾਂ ਦੀ ਹੁੰਦੀ ਹੈ ਰਾਜਨੀਤੀ ਦੇ ਵਿੱਚ, ਪਰ ਜਿਹੜੀ ਇੱਕ ਗੱਲ ਹੈ ਜਿਹਨੂੰ ਅਜੇ ਤੱਕ ਵੀ ਜਿਹੜਾ ਹੈਗਾ ਸਾਡੀ ਸਾਡੀ ਪੋਲਿਟਿਕਸ ਆ ਜਿਹੜੀ ਉਹ ਰੈਕਗਨਾਈਜ਼ ਕਰਨ ਦੀ ਜਿਹੜੀ ਕੋਸ਼ਿਸ਼ ਨਹੀਂ ਕਰ ਰਹੀ ਕਿ ਇਹ ਅਸਲ ਦੇ ਵਿੱਚ ਜਿਹੜੇ ਇਹ ਮਾਡਰ ਨੇ, ਇਹ ਪੋਲੀਟੀਕਲ ਮਾਡਰ ਨੇ, ਇਹਨਾਂ ਨੂੰ ਇਸ ਗੱਲ ਨੂੰ ਜਿਹੜਾ ਸਮਝਣਾ ਚਾਹੀਦਾ ਤੇ ਕਿ ਕਿਹੜਾ ਆਗੂ ਕਿਹੜੇ ਵੇਲੇ ਸਿਆਸੀ ਤੌਰ ਤੇ ਕਿਹੜਾ ਸਟੈਂਡ ਲੈਂਦਾ ਤੇ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਫਿਰ ਉਹਨੂੰ ਉਹਦਾ ਜਿਹੜਾ ਖਮਿਆਜ਼ਾ ਭੁਗਤਣਾ ਪੈਂਦਾ। ਹੁਣ ਜਦੋਂ ਅਸੀਂ ਇਹਨੂੰ ਸਿਰਫ ਤੇ ਸਿਰਫ ਇੱਕ ਟੈਰਰਿਸਟ ਐਕਟੀਵਿਟੀ ਕਹਿੰਦੇ ਹਾਂ ਨਾ, ਤੇ ਉੱਥੇ ਫਿਰ ਜਿਹੜੇ ਹੈਗੇ ਆ ਉਹ ਗੜਬੜ ਕਰਦੇ ਆ ਅਸੀਂ। ਜਦੋਂ ਤੁਸੀਂ ਕਹਿੰਦੇ ਨਾ ਕਿ ਇਹਦੇ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਇਹਦੇ ਕੀ ਜਿਹੜੀਆਂ ਹੈਗੀਆਂ ਇਹਦੀਆਂ ਇੰਪਲੀਕੇਸ਼ਨ ਕੀ ਨੇ, ਤੇ ਉਦੋਂ ਇਹਨੂੰ ਸੋਚਣ ਦੀ ਲੋੜ ਹੈ ਇਸ ਪੱਖ ਤੋਂ। ਭਾਵੇਂ ਇੰਦਰਾ ਗਾਂਧੀ ਦਾ ਕਤਲ ਸੀ, ਭਾਵੇਂ ਬੇਅੰਤ ਸਿੰਘ ਦਾ ਸੀ, ਭਾਵੇਂ ਲੌਂਗੋਵਾਲ ਦਾ ਸੀ, ਤੇ ਈਵਨ ਰਾਜੀਵ ਗਾਂਧੀ ਦਾ ਤੇ ਹੋਰ ਵੀ ਦੁਨੀਆਂ ਦੇ ਵਿੱਚ ਬਹੁਤ ਥਾਂ ਤੇ ਹੁੰਦੇ, ਤੇ ਪਰ ਇਹਨੂੰ ਸਿਰਫ ਤੇ ਸਿਰਫ ਜਦੋਂ ਅਸੀਂ ਕਹਿ ਦਿੰਦੇ ਹਾਂ ਕਿ ਇਹ ਤਾਂ ਇੱਕ ਟੈਰਰਿਜ਼ਮ ਦੀ ਐਕਟੀਵਿਟੀ ਹੈ, ਇੱਕ ਟੈਰਰਿਸਟ ਉਹ ਸੀ, ਤੇ ਮੇਰਾ ਖਿਆਲ ਆ ਉਹ ਏਦਾਂ ਜਿਹੜਾ ਉਹ ਨਹੀਂ ਹੁੰਦਾ। ਕਿਤੇ ਨਾ ਕਿਤੇ ਜਿਹੜੀ ਕੋਈ ਰਾਜਨੀਤੀ ਉਹਦੇ ਚ ਤੇ ਜਿਹੜਾ ਹੈਗਾ ਮਰਨ ਵਾਲਾ ਉਹਦੀ ਪੋਲੀਟੀਕਲ ਅਪਰੋਚ ਕੀ ਹੈ, ਤੇ ਜਾਂ ਜਿਹੜੇ ਮਾਰਨ ਵਾਲੇ ਨੇ ਉਹਨਾਂ ਦੀ ਪੋਲੀਟੀਕਲ ਅਪਰੋਚ ਕੀ ਹੈ। ਜੇ ਉਹਨਾਂ ਦੀ ਆਪਣੀ ਵੀ ਨਹੀਂ ਹੈ ਤਾਂ ਜਿਹੜੀ ਕਿਸੇ ਵਿਚਾਰਧਾਰਾ ਦੇ ਨਾਲ ਜੁੜ ਕੇ ਮਾਰ ਪਿਆ ਉਹਨਾਂ ਦੀ ਪੋਲੀਟੀਕਲ ਅਪਰੋਚ ਕੀ ਹੈ, ਇਹ ਜਿਹੜੀ ਇੱਕ ਗੱਲ ਆ ਇਹ ਸਮਝਣ ਦੀ ਬਹੁਤ ਲੋੜ ਹੈ। ਤੇ ਖਾਸ ਕਰਕੇ ਸਾਡੇ ਇਸ ਦੇਸ਼ ਦੇ ਵਿੱਚ ਇਸ ਖਿੱਤੇ ਦੇ ਵਿੱਚ ਘੱਟੋ ਘੱਟ ਜਿਹੜੀ ਹੈ ਅਕਾਲੀ ਸਿਆਸਤ ਦੇ ਵਿੱਚ ਤਾਂ ਇਸ ਗੱਲ ਨੂੰ ਜ਼ਿਆਦਾ ਸਮਝਣ ਦੀ ਜ਼ਰੂਰਤ ਸੀਗੀ, ਤੇ ਪਰ ਉਹ ਜਿਹੜੀ ਉਹ ਸਮਝ ਜਿਹੜੀ ਆ ਉਸ ਪਾਸੇ ਨੂੰ ਨਹੀਂ ਬਣਾਈ ਗਈ। ਤੁਸੀਂ ਸ਼ੁਰੂ ਚ ਗੌਤਮ ਜੀ ਗੱਲ ਕੀਤੇ ਸੀ ਕਿ ਲੌਂਗੋਵਾਲ ਨੂੰ ਜਿਹੜਾ ਹੈਗਾ ਇੱਕ ਧਰਮ ਨੇ ਇਹ ਵੀ ਕਿਹਾ ਉਹ ਸ਼ਹੀਦ ਨੇ, ਉਹਨਾਂ ਦੀ ਸ਼ਹਾਦਤ ਹੋਈ ਹੈ, ਤੇ ਦੂਜੇ ਕੁਛ ਧਿਰਾਂ ਇਹ ਵੀ ਸੀ ਜਿਹੜੀਆਂ ਕਹਿੰਦੀਆਂ ਸੀ ਕਿ ਨਹੀਂ ਉਹ ਉਹਨਾਂ ਨੇ ਗਲਤ ਕੀਤਾ, ਸਮਝੌਤਾ ਨਹੀਂ ਸੀ ਕਰਨਾ ਚਾਹੀਦਾ। ਤੇ ਦੇਖੋ ਇਹ ਇਹਦੇ ਤੇ ਕੋਈ ਪੋਲੀਟੀਕਲ ਅਨਾਲਿਸਿਸ ਬਾਅਦ ਦੇ ਵਿੱਚ ਹੋਇਆ ਹੀ ਨਹੀਂ ਕਿ ਕਿਉਂ ਨਹੀਂ ਸੀ ਕਰਨਾ ਚਾਹੀਦਾ, ਜੇ ਹੋਇਆ ਸੀ ਤਾਂ ਉਹਦੇ ਕਾਰਨ ਕੀ ਸੀ, ਕੀ ਸਿਰਫ ਤੇ ਸਿਰਫ ਸੁਰਜੀਤ ਸਿੰਘ ਬਰਨਾਲਾ ਜਾਂ ਜਿਹੜੀ ਉਹਨਾਂ ਦੀ ਉਹ ਇੱਕ ਗਰੁੱਪ ਸੀ ਕੋਟਰੀ ਸੀ, ਸਿਰਫ ਉਹਨਾਂ ਨੇ ਗੱਦੀ ਹਾਸਲ ਕਰਨ ਵਾਸਤੇ ਲੌਂਗੋਵਾਲ ਨੂੰ ਅੱਗੇ ਲਾਇਆ, ਤੇ ਇਹ ਵੀ ਬਹੁਤ ਲੋਕ ਕਹਿੰਦੇ ਰਹੇ ਨੇ। ਤੇ ਪਰ ਇਹ ਇਹਨਾਂ ਸਾਰੀਆਂ ਗੱਲਾਂ ਦਾ ਇੱਦਾਂ ਅਨਾਲਿਸਿਸ ਕਦੇ ਨਹੀਂ ਹੋਇਆ ਕਿ ਇਹਦੇ ਪਿੱਛੇ ਜਿਹੜੀ ਉਹ ਰਾਜਨੀਤੀ ਕਿਹੜੀ ਸੀ ਜਾਂ ਕਿਸ ਰਾਜਨੀਤੀ ਕਰਕੇ ਇਹ ਸਾਰਾ ਕੁਛ ਹੋਇਆ। ਕਿਉਂਕਿ ਮਗਰੋਂ ਜਦੋਂ ਆਪਾਂ ਬਰਸੀ ਦੀ ਗੱਲ ਤੋਂ ਸ਼ੁਰੂ ਚ ਕੀਤੀ ਸੀ, ਤੇ ਇੱਕ ਸਮਾਂ ਇਹੋ ਜਿਹਾ ਵੀ ਆਇਆ ਕਿ ਅਕਾਲੀ ਦਲ ਨੇ ਅਵੋਇਡ ਕੀਤਾ ਬਰਸੀ ਮਨਾਉਣਾ, ਉੱਥੇ ਜਾਣਾ ਕਾਂਗਰਸ ਜਾ ਕੇ ਉੱਥੇ ਬਰਸੀ ਮਨਾਉਂਦੀ ਰਹੀ, ਤੇ ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਦੋਂ ਬਾਅਦ ਸਰਕਾਰ ਬਣਾਈ ਉਹਨਾਂ ਨੇ ਖੁਦ ਇਹ ਗੱਲ ਕੀਤੀ, ਤੇ ਫਿਰ ਇੱਕ ਅਕਾਲੀ ਦਲ ਦੇ ਵੀ ਫਿਰ ਦੋ ਧੜਿਆਂ ਦੇ ਵਿੱਚੋਂ ਇੱਕ ਧੜਾ ਉਹ ਕਰਦਾ ਰਿਹਾ, ਤੇ ਦੂਜੇ ਧੜੇ ਨੇ ਕਦੇ ਸਮਝਿਆ ਹੀ ਨਹੀਂ ਕਿ ਉੱਥੇ ਜਾਣਾ। ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਮੁੱਖ ਮੰਤਰੀ ਕਦੇ ਉੱਥੇ ਗਏ ਹੀ ਨਹੀਂ ਜਿਹੜੇ ਸੀਗੇ, ਉਹਨਾਂ ਨੂੰ ਰੈਕਗਨਾਈਜ਼ ਹੀ ਨਹੀਂ ਕੀਤਾ, ਤੇ ਕਿ ਹਾਂ ਇਹ ਬੰਦਾ ਅਕਾਲੀ ਦਲ ਦਾ ਕਿਸੇ ਹੋਏ ਪ੍ਰਧਾਨ ਰਿਹਾ ਸੀ ਜਾਂ ਇਸ ਜਿਹੜੀ ਤਰੀਕੇ ਦੀ ਜਿਹੜੀ ਉਹ ਗੱਲ। ਤੇ ਹੁਣ ਇਸ ਵਾਰ ਵੀ ਦੇਖੋ ਕਮਾਲ ਦੀ ਗੱਲ ਹੈ ਕਿ ਅੱਜ ਜਿਹੜੀ ਉੱਥੇ ਸਮਾਗਮ ਹੋਏ ਨੇ ਤੇ ਉਹਦੇ ਚ ਜਿਹੜਾ ਹੈਗਾ ਜਾਂ ਤਾਂ ਜਿਹੜਾ ਇਹ ਪੁਨਰ ਸੁਰਜੀਤ ਧੜਾ ਹੈ, ਕਿਉਂਕਿ ਜਿਹੜਾ ਗੋਬਿੰਦ ਸਿੰਘ ਲੌਂਗੋਵਾਲ ਹੈ ਉਹ ਸੰਤ ਚੰਦ ਸਿੰਘ ਲੌਂਗੋਵਾਲ ਦੇ ਨਾਲ ਰਿਹਾ ਹਮੇਸ਼ਾ, ਤੇ ਕਿਸੇ ਵੇਲੇ ਉਹਨਾਂ ਦੀ ਗੱਡੀ ਵੀ ਚਲਾਉਂਦਾ ਰਿਹਾ, ਬਾਅਦ ਵਿੱਚ ਚਲੋ ਉਹਨਾਂ ਨੂੰ ਟਿਕਟ ਮਿਲ ਗਈ ਉੱਥੋਂ ਧਨੌਲੇ ਤੋਂ ਉਹ MLA ਜਿੱਤੇ, ਤੇ ਉਦੋਂ ਬਾਅਦ ਫੇਰ ਦੁਬਾਰਾ ਆ ਗਏ, ਫਿਰ SGPC ਦੇ ਪ੍ਰਧਾਨ ਵੀ ਰਹਿ ਗਏ ਹੋ ਹਨ, ਤੇ ਹੁਣ ਉਹ ਦੂਜੇ ਧੜੇ ਚ ਨੇ। ਤੇ ਇਧਰੋਂ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਜਿਹੜਾ ਆਪਣੇ ਆਪ ਨੂੰ ਕਲੇਮ ਕਰਦਾ ਕਿ ਉਹੀ ਬਾਹਰ ਦੀ ਕੋਈ ਇੱਕ ਪਾਰਟੀ ਹੈ, ਤੇ ਉਹਨਾਂ ਵੱਲੋਂ ਜਿਹੜਾ ਹੈਗਾ ਕਿਤੇ ਨੀ ਉਹ ਸਗੋਂ ਜਿਹੜਾ ਹੈਗਾ ਉੱਥੇ ਜਿਹੜਾ ਸਮਾਗਮ ਕਰਨ ਦੀ ਜਿਹੜੀ ਗੱਲ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ। ਇਹ ਕਿੱਦਾਂ ਦੀ ਜਿਹੜੀ ਰਾਜਨੀਤੀ ਹੈ ਜਾਂ ਕਿੱਦਾਂ ਦੀ ਜਿਹੜੀ ਪੋਲਿਟਿਕਸ ਹੈ ਜਾਂ ਇਹ ਕੀ ਮੈਸੇਜ ਦੇਣਾ ਚਾਹੁੰਦੇ ਨੇ ਅਕਾਲੀ ਧੜੇ ਜਾਂ ਕੋਈ ਵੀ ਨੇ, ਤੁਹਾਡੇ ਕਿਸੇ ਲੀਡਰ ਨੇ ਆਗੂ ਨੇ ਕਿਸੇ ਸਮੇਂ ਗਲਤੀ ਕੀਤੀ ਹੋਣੀ ਹੈ, ਤੇ ਜੇ ਉਹ ਗਲਤੀ ਕੀਤੀ ਹੈ ਤਾਂ ਇਹ ਨਹੀਂ ਹੈ ਕਿਉਂਕਿ ਉਹ ਤੁਹਾਡਾ ਲੀਡਰ ਹੀ ਨਹੀਂ ਸੀ ਜਾਂ ਉਹਨਾਂ ਨੇ ਸਦਾ ਗਲਤੀਆਂ ਕੀਤੀਆਂ ਨੇ ਤੇ ਕੋਈ ਚੰਗੀਆਂ ਗੱਲਾਂ ਵੀ ਕੀਤੀਆਂ ਹੋਣਗੀਆਂ। ਮੈਨੂੰ ਇਹ ਲੱਗਦਾ ਕਿ ਜਿਹੜਾ ਹੈ ਉਹਦੇ ਸਾਰੀ ਇੱਕ ਡਿਸਕਸ਼ਨ ਜਿਹੜੀ ਇਸ ਕਿਸਮ ਦੀ ਜਿਹੜੀ ਇਸ ਪਾਸੇ ਨੂੰ ਜਿਹੜੀ ਤੁਰਨੀ ਚਾਹੀਦੀ ਹੈ ਜਿਹੜੀ ਨਹੀਂ ਚੱਲੀ, ਤੇ ਜਿਹੜੀ ਮੈਂ ਗੱਲ ਕੀਤੀ ਉਹ ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਜਿਹੜੇ ਏਦਾਂ ਦੀਆਂ ਅਸੈਸੀਨੇਸ਼ਨ ਨੇ ਜਾਂ ਹੋਰ ਸਿਰਫ ਉਹਨੂੰ ਇਹ ਕਹਿ ਕੇ ਇਹਦਾ ਹੀ ਟੈਰਰਿਸਟ ਐਕਟੀਵਿਟੀ ਸੀ, ਦੇਖੋ ਦਹਿਸ਼ਤਗਰਦਾਂ ਨੇ ਏਦਾਂ ਦੀ ਕਾਰਵਾਈ ਕਰ ਗਏ, ਤੇ ਇਹਨੂੰ ਵੀ ਜਿਹੜਾ ਰਿਵਿਊ ਕਰਨਾ ਚਾਹੀਦਾ ਕਿ ਦਹਿਸ਼ਤਗਰਦਾਂ ਨੇ ਜਿਹੜੀ ਐਕਟੀਵਿਟੀ ਕਹਿ ਕੇ ਇਹਨੂੰ ਟਾਲ ਕੇ ਜਾਂ ਏਦਾਂ ਇਸ ਪਾਸੇ ਨੂੰ ਮਿੱਟੀ ਪਾ ਦੇਣੀ ਕਿ ਨਹੀਂ ਚਲੋ ਇਹ ਗੱਲ ਹੋ ਗਈ ਹੁਣ ਨਵੇਂ ਆ ਗਏ ਲੀਡਰ ਹੋਰ ਆ ਗਏ, ਤੇ ਉਸ ਗੱਲ ਨੂੰ ਸੋਚਣਾ ਹੀ ਨਹੀਂ ਕਿ ਇਹਦੇ ਤੇ ਵਿਚਾਰ ਹੀ ਨਹੀਂ ਕਰਨੀ ਵੀ ਇਹ ਕਿਉਂ ਹੈ, ਕਿਉਂਕਿ ਉਦੋਂ ਬਾਅਦ ਪੰਜਾਬ ਦੇ ਜਿਹੜੇ ਹਾਲਾਤ ਰਹੇ ਨਾ ਜੀ, ਖਾਸ ਕਰਕੇ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਜਾਣ ਤੋਂ ਬਾਅਦ ਤੇ ਬੈਂਤ ਸਿੰਘ ਦੀ ਸਰਕਾਰ ਬਣਨ ਤੱਕ ਤੇ ਉਹ ਉਹਨਾਂ ਨੂੰ ਬਿਲਕੁਲ ਰਿਵਿਊ ਕਰਨ ਜਿਹੜੀ ਆ ਉਹ ਮੈਂ ਸਮਝਦਾ ਕਿ ਉਹ ਲੋੜ ਹੈ ਕਿ ਇਹ ਕਿਸ ਤਰੀਕੇ ਦੀ ਜਿਹੜੀ ਕੀ ਸਿਚੁਏਸ਼ਨ ਸੀ। ਮੈਂ ਇਸੇ ਕਰਕੇ ਕਹਿ ਰਿਹਾ ਕਿ ਸੁਪਰੀਮ ਕੋਰਟ ਦੀ ਜਿਹੜੀ ਆ ਇਸ ਇਸ਼ੂ ਤੇ, ਕਿਉਂਕਿ ਜਿਹੜੇ ਦੋ ਨੌਜਵਾਨ ਸੀ ਉਹ ਇਹਦੇ ਚ ਉਹ ਪਹਿਲਾਂ ਹੀ ਮਾਰੇ ਗਏ ਤੇ ਮੁਕਾਬਲੇ ਦੇ ਵਿੱਚ, ਤੇ ਇਹਦੇ ਚ ਗਿਆਨ ਸਿੰਘ ਦੀ ਜਿਹੜੀ ਹੈ ਕਿਉਂਕਿ ਉਹ ਸੀਬੀਆਈ ਕੋਲੇ ਸੀ ਕੇਸ, ਤੇ ਉੱਥੇ ਮੌਤ ਦੀ ਸਜ਼ਾ ਦਿੱਤੀ ਹੋਈ ਸੀ ਸੁਪਰੀਮ ਕੋਰਟ ਤੱਕ ਸੀ ਜਦੋਂ ਕੇਸ ਪਹੁੰਚਿਆ। ਜਿਹੜੀ ਉਹ ਜੱਜਮੈਂਟ ਮੈਂ ਇਸੇ ਕਰਕੇ ਕਹਿ ਰਿਹਾ ਕਿ ਉਹ ਜੱਜਮੈਂਟ ਜਿਹੜੀ ਉਹ ਪੜ੍ਹਨ ਵਾਲੀ, ਜਿਹਦੇ ਚ ਇੱਕ ਸੀਰੀਜ਼ ਜਿਹੜੀਆਂ ਘਟਨਾਵਾਂ ਦੀ ਪੂਰੀ ਉਹਨਾਂ ਨੇ ਜਿਹੜੀ ਦਿੱਤੀ ਹੈ। ਹਾਲਾਂਕਿ ਜੱਜ ਨੂੰ ਕੀ ਲੋੜ ਹੈ ਇੰਨਾ ਲੰਬਾ ਚੌੜਾ ਇਹ ਲਿਖਣ ਦੀ, ਉਹ ਸਿੱਧਾ ਦੋ ਟੁੱਕ ਫੈਸਲਾ ਉਹ ਚ ਦੇ ਸਕਦਾ ਕਿ ਇੱਥੇ ਗਵਾਹਾਂ ਦੀ ਜਿਹੜੀ ਉਹ ਪੂਰੀ ਉਹ ਸੰਤੁਸ਼ਟ ਨਹੀਂ ਜਾਂ ਏਦਾਂ ਦੀ ਗੱਲ ਨਹੀਂ। ਤੇ ਪਰ ਇਹ ਵੀ ਉਹ ਸਾਰੀਆਂ ਉਹ ਘਟਨਾਵਾਂ ਜਿਹੜੀਆਂ ਦਿੱਤੀਆਂ ਨੇ ਉਹ ਇੱਕ ਰਿਕਾਰਡ ਹੈ, ਤੇ ਉਹ ਉੱਥੋਂ ਫਿਰ ਪੋਲੀਟੀਕਲ ਸਾਡੇ ਲੋਕ ਨੇ ਜਾਂ ਜਿਹੜੇ ਮੀਡੀਆ ਵਾਲੇ ਨੇ ਉਹਦਾ ਕਿਉਂ ਅਨਾਲਿਸਿਸ ਨਹੀਂ ਹੋਇਆ ਜਾਂ ਸਾਡੀਆਂ ਪੋਲੀਟੀਕਲ ਪਾਰਟੀਆਂ ਵੱਲੋਂ ਕਿਉਂ ਉਹਦਾ ਅਨਾਲਿਸਿਸ ਨਹੀਂ ਹੋਇਆ, ਤੇ ਸਿਰਫ ਇੱਕ ਗੱਲ ਨੂੰ ਇਹ ਕਹਿ ਕੇ ਜਾਂ ਉਹਨੂੰ ਸ਼ਹੀਦਾਂ ਵਾਲੇ ਪਾਸੇ ਰੱਖ ਲਓ ਜਾਂ ਗਦਾਰਾਂ ਵਾਲੇ ਪਾਸੇ ਰੱਖ ਲਓ ਲਾਈਨ ਖਿੱਚ ਕੇ, ਇੱਦਾਂ ਨਹੀਂ ਹੋਣਾ ਚਾਹੀਦਾ ਇਸ ਰਾਜਨੀਤੀ ਦੇ ਵਿੱਚ, ਕਿਉਂਕਿ ਹਰੇਕ ਜਿਹੜਾ ਇਨਸਾਨ ਦੀ ਕੰਟਰੀਬਿਊਸ਼ਨ ਹੁੰਦੀ ਹੈ ਉਸ ਕੰਟਰੀਬਿਊਸ਼ਨ ਨੂੰ ਤਾਂ ਰੈਕਗਨਾਈਜ਼ ਕਰਨਾ ਚਾਹੀਦਾ। ਤੇ ਦੁਨੀਆਂ ਦੇ ਵਿੱਚ ਕਿੰਨੀਆਂ ਕੌਮਾਂ ਨੇ ਜਿਹੜੀਆਂ ਰਿਵਿਊ ਕਰਦੀਆਂ ਨੇ ਆਪਣੀ ਪਿਛਲੀ ਕਾਰਗੁਜ਼ਾਰੀ ਨੂੰ, ਆਪਣੇ ਆਗੂਆਂ ਨੂੰ ਰਿਵਿਊ ਕਰਦੀਆਂ ਨੇ, ਪਰ ਜਿਹੜੀ ਇੱਕ ਬਿਲਕੁਲ ਪੋਚਾ ਮਾਰਨ ਵਾਲੀ ਗੱਲ ਆ ਉਹ ਜਿਹੜੀ ਆ ਉਹ ਹੋਰ ਤਰੀਕੇ ਦੀ ਆ। ਫਿਰ ਉਹ ਸਾਡੀ ਇਸੇ ਕਰਕੇ ਹੈ ਕਿ ਅਸੀਂ ਪੋਲੀਟੀਕਲੀ ਸਾਡੇ ਚ ਮੈਚਿਓਰਿਟੀ ਨਹੀਂ ਆਉਂਦੀ, ਅਸੀਂ ਪੋਲੀਟੀਕਲੀ ਰਾਜਨੀਤਿਕ ਤੌਰ ਤੇ ਸਾਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਇਹ ਕੌਮ ਸਿਆਣੀ ਹੈ ਜਾਂ ਇਹ ਲੋਕ ਸਿਆਣੇ ਨੇ ਜਾਂ ਇਹ ਆਗੂ ਜਿਹੜੇ ਸਿਆਣੇ ਨੇ, ਜਿਹੜੇ ਉਸ ਗੱਲ ਨੂੰ ਅੱਗੇ ਰਿਵਿਊ ਹੀ ਨਹੀਂ ਕਰਦੇ ਤੇ ਪਾਸਾ ਹੀ ਜਿਹੜਾ ਹੈਗਾ ਉਹ ਵੱਟ ਜਾਂਦੇ ਨੇ ਜਾਂ ਚੁੱਪ ਹੀ ਕਰ ਜਾਂਦੇ ਨੇ। ਇਹ ਤੁਸੀਂ ਵੀ ਇਸ਼ਾਰਾ ਕੀਤਾ ਸ਼ੁਰੂ ਚ ਚੁੱਪ ਕਰਨ ਵਾਲੀ ਗੱਲ ਵੱਲ ਵੀ ਉਹ ਮੂੰਹ ਹੀ ਨਹੀਂ ਖੋਲਿਆ ਬਾਅਦ ਦੇ ਵਿੱਚ। ਤੇ ਮੇਰਾ ਖਿਆਲ ਹੈ ਕਿ ਲੌਂਗੋਵਾਲ ਨੂੰ ਯਾਦ ਕੀਤਾ ਜਾਣਾ ਚਾਹੀਦਾ, ਲੌਂਗੋਵਾਲ ਦੇ ਜਿਹੜੇ ਜਿਹੜੀ ਕਾਰਗੁਜ਼ਾਰੀ ਹੈ, ਅਕਾਲੀ ਦਲ ਦੀ ਸੇਵਾ ਕੀਤੀ ਪ੍ਰਧਾਨ ਰਹੇ, ਤੇ ਫਿਰ ਉਹ ਕਿਸ ਪਰਿਵਾਰ ਚੋਂ ਕਿੱਥੋਂ ਉਹ ਉੱਠ ਕੇ ਆਏ, ਤੇ ਫਿਰ ਉਹਨਾਂ ਨੇ ਬਣਾਇਆ ਕੁਛ ਨੀ। ਅੱਜ ਕੱਲ ਤਾਂ ਉਸ ਤੋਂ ਬਾਅਦ ਤਾਂ ਕਿੰਨੇ ਲੀਡਰ ਨੇ ਗਾਹਾਂ ਆਪਦੇ ਪੁੱਤਾਂ ਪੋਤਿਆਂ ਤੱਕ ਵੀ ਚਾਹੁੰਦੇ ਆ ਕਿ ਇਹ ਰਾਜਨੀਤੀ ਚ ਰਹਿਣ ਜੇ, ਅੱਜ ਮੈਂ ਆ ਤਾਂ ਕੱਲ ਨੂੰ ਮੇਰਾ ਪੁੱਤ ਉਦੋਂ ਬਾਅਦ ਮੇਰਾ ਪੋਤਾ ਆਵੇ ਤੇ ਹੋਰ ਰਿਸ਼ਤੇਦਾਰ ਆਉਣ, ਏਦਾਂ ਦੀ ਰਾਜਨੀਤੀ ਅਕਾਲੀ ਦਲ ਚ ਵੀ ਚੱਲਦੀ ਹੈ। ਤੇ ਪਰ ਇਹ ਵੀ ਉਸ ਵਿਅਕਤੀ ਨੇ ਕਦੇ ਇਹ ਇਸ ਪਾਸੇ ਨੂੰ ਉਹ ਤੁਰੇ ਹੀ ਨਹੀਂ ਕਿ ਕਿੱਦਾਂ ਜਿਹੜੀ ਹੈਗੀ ਆ ਪੁਸ਼ਤ ਪਨਾਹੀ ਜਾਂ ਜਿਹੜੀ ਆ ਉਦਾਂ ਦੀ ਕਿਵੇਂ ਕਰਨੀ ਆ ਇਸ ਪਾਸੇ ਨੂੰ, ਉਹ ਕਦੇ ਨਹੀਂ ਤੁਰੇ। ਉਹਨਾਂ ਤਾਂ ਜਦੋਂ ਮੈਨੂੰ ਯਾਦ ਹੈ 1980 ਦੀ ਜਦੋਂ ਇਲੈਕਸ਼ਨ ਹੋਈ ਹੈ, 1980 ਦੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਆਪਣੀ ਸੀਟ ਛੱਡਤੀ ਸੀ, ਉਹਨਾਂ ਨੂੰ ਪਟਿਆਲੇ ਤੋਂ ਆਫਰ ਹੋਈ ਸੀ ਕਿ ਤੁਸੀਂ MP ਦੀ ਚੋਣ ਲੜੋ, ਤੇ ਉਹ ਕਹਿੰਦੇ ਵੀ ਨਹੀਂ ਮੈਂ ਨਹੀਂ ਲੜਨੀ ਚੋਣ। ਸੋ ਇਸ ਤਰ੍ਹਾਂ ਦੀ ਜਿਹੜੀ ਗੱਲ ਹੈ ਬਹੁਤ ਘੱਟ ਲੀਡਰਾਂ ਦੇ ਵਿੱਚ ਜਾਂ ਬਹੁਤ ਘੱਟ ਆਗੂਆਂ ਦੇ ਵਿੱਚ ਹੁੰਦੀ ਹੈ। ਠੀਕ ਹੈ, ਉਹ ਥੋੜੀ ਮੋਟੀ ਰੈਕਗਨੇਸ਼ਨ ਉਦੋਂ ਤੁਰਤ ਰਹੀ, ਇਮੋਸ਼ਨਲ ਸੀ। ਅਰਜਨ ਸਿੰਘ ਉਦੋਂ ਬਾਅਦ ਸੈਂਟਰ ਚ ਵੀ ਚਲੋ ਮੰਤਰੀ ਰਹੇ ਤੇ ਹਿਊਮਨ ਰਿਸੋਰਸ ਦੇ ਉਹ ਰਹੇ, ਉਦੋਂ ਉਹਨਾਂ ਦੇ ਨਾਂ ਤੇ ਲੌਂਗੋਵਾਲ ਦੇ ਵਿੱਚ ਇੱਕ ਵੱਡਾ ਇੰਸਟੀਚਿਊਟ ਵੀ ਖੋਲਤਾ ਸਲਾਈਟ ਦੇ ਨਾਂ ਨਾਲ, ਜਿਹਨੂੰ ਆਪਾਂ ਜਾਣਦੇ ਹਾਂ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਆਪਣਾ ਟੈਕਨੀਕਲ ਐਂਡ ਇੰਜੀਨੀਅਰਿੰਗ ਟੈਕਨੋਲੋਜੀ, ਏਦਾਂ ਦਾ ਨਾਂ ਜਿਹੜਾ ਹੈਗਾ ਉਹਦਾ ਹੈਗਾ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਸੀਗਾ ਉਹ ਉਹਨਾਂ ਨੇ ਥੋੜਾ ਮੋਟਾ ਕੀਤਾ, ਪਰ ਹੁਣ ਕਿਤੇ ਨੀ ਕਿਤੇ ਨਜ਼ਰ ਨੀ ਆਉਂਦੇ ਸਾਰੇ ਪੂਰੀ ਨੂੰ ਆਪਾਂ ਲਾਈਨ ਵੈਸੇ ਤਾਂ ਬਾਕੀ ਆਗੂਆਂ ਦਾ ਵੀ ਏਦਾਂ ਹੀ ਹੁੰਦਾ, ਜਦੋਂ ਆਗੂ ਚਲੇ ਜਾਂਦੇ ਆ ਵਿਸਰ ਜਾਂਦੇ ਫਿਰ ਉਹਨਾਂ ਨੂੰ ਕੋਈ ਯਾਦ ਨੀ ਕਰਦਾ। ਤੇ ਪਰ ਇਹ ਹੈ ਕਿਉਂਕਿ ਇਹ ਇਹਨਾਂ ਨੇ ਇੱਕ ਤਾਂ ਵੱਡੀ ਜਿਹੜੀ ਉਦੋਂ ਇਹ ਘਟਨਾ ਸੀ ਜਿਹੜਾ ਰਾਜੀਵ ਗਾਂਧੀ ਨਾਲ ਹੱਥ ਮਿਲਾ ਕੇ ਸ਼ਾਂਤੀ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ, ਤੇ ਕਿਉਂਕਿ ਜੇ ਤੁਸੀਂ ਪੰਜਾਬ ਅਕਾਊਂਟ ਦੀਆਂ ਵੀ ਸਾਰੀਆਂ ਮੱਦਾਂ ਪੜ੍ਹ ਲਓਗੇ ਤੇ ਫਿਰ ਵੀ ਤੁਹਾਨੂੰ ਲੱਗਦਾ ਕਿ ਕਾਫੀ ਉਹ ਇੱਕ ਹੌਸਲੇ ਵਾਲਾ ਇੱਕ ਦਲੇਰੀ ਵਾਲਾ ਕੰਮ ਸੀਗਾ, ਕਿਉਂਕਿ ਜਿਹੜਾ ਪੰਜਾਬ ਸਮਝੌਤਾ ਉਹਦਾ ਡਾਕੂਮੈਂਟ ਅਜੇ ਪਿਆ ਹੈਗਾ। ਤੇ ਪਰ ਜਦੋਂ ਅਸੀਂ ਇਹ ਕਿ ਸਾਰੀ ਚੀਜ਼ ਨੂੰ ਪਾਸੇ ਛੱਡ ਕੇ ਜਾਂ ਤੇ ਮਿੱਟੀ ਪਾ ਕੇ ਅੱਗੇ ਤੁਰਨਾ ਕਿ ਸਾਡੀ ਰਾਜਨੀਤੀ ਕਿਵੇਂ ਚੱਲੇ, ਅਸੀਂ ਕਿਹੜੇ ਇਸ਼ੂਜ ਨੂੰ ਲੈ ਕੇ ਆਈਏ, ਕਿਹੜੇ ਨਵੇਂ ਮੁੱਦਿਆਂ ਨੂੰ ਲੈ ਕੇ ਆਈਏ, ਤੇ ਫਿਰ ਜਿਹੜੀ ਆ ਉਹ ਬਹੁਤੀ ਗੱਲ ਜਿਹੜੀ ਆ ਅੱਗੇ ਫਿਰ ਉਹਨਾਂ ਕੌਮਾਂ ਦੀ ਜਿਹੜੀ ਉਹ ਚੱਲ ਸਕਦੀ ਨੀ। ਤੇ ਘੱਟੋ ਘੱਟ ਅਕਾਲੀ ਦਲ ਨੂੰ ਤਾਂ ਇਹ ਸਾਰੀਆਂ ਇਦਾਂ ਦੇ ਆਪਣੇ ਹਿਸਟਰੀ ਆ ਜਿਹੜੀ ਇਤਿਹਾਸ ਹੈ ਤੇ ਉਹਦੇ ਤੇ ਦੁਬਾਰਾ ਰਿਵਿਊ ਕਰਨਾ ਚਾਹੀਦਾ, ਝਾਤ ਮਾਰਨੀ ਚਾਹੀਦੀ ਹੈ। ਜਿਹੜੀ ਗੱਲ ਮੈਂ ਗੌਤਮ ਜੀ ਕੀਤੀ ਹੈ ਨਾ ਕਿ ਇੱਦਾਂ ਦੇ ਜਿਹੜੇ ਕਤਲ ਨੇ ਜਾਂ ਹੋਰ ਹੈ, ਇਹਨੂੰ ਸਿਰਫ ਤੇ ਸਿਰਫ ਇਹ ਬੰਨ ਕੇ ਇਹਨੂੰ ਟੈਗ ਲਾ ਕੇ ਇਹ ਤਾਂ ਦਹਿਸ਼ਤਗਰਦਾਂ ਦੀ ਕਾਰਵਾਈ ਸੀ, ਟੈਰਰਿਜ਼ਮ ਐਕਟੀਵਿਟੀ ਸੀ ਜੀ, ਤੇ ਇਹ ਹੋ ਗਿਆ ਬੰਦੇ ਦੀ ਹੋਣੀ ਇੱਦਾਂ ਸੀ, ਉਹਦਾ ਲਿਖਿਆ ਹੀ ਇੱਦਾਂ ਸੀ, ਇਹ ਇੱਦਾਂ ਨੀ। ਇਹਦੇ ਪਿੱਛੇ ਜਿਹੜੀ ਉਸ ਵੇਲੇ ਦੇ ਰਾਜਨੀਤਿਕ ਕਾਰਨ ਕੀ ਸੀ, ਤੇ ਜਾਂ ਸੰਤ ਲੌਂਗੋਵਾਲ ਨੇ ਉਸ ਜਿਹੜੇ ਹੈ ਸਮਝੌਤਾ ਜਦੋਂ ਪੰਜਾਬ ਅਕੋਰਡ ਹੋਇਆ, ਠੀਕ ਉਹ ਚ ਕਾਫੀ ਕੁਛ ਹੈ, ਤੇ ਉਹਦੇ ਚ ਹੋਰ ਗੱਲਾਂ ਜਿਹੜੀਆਂ ਉਹ ਕਿਉਂ ਨੀ ਜਿਹੜੀਆਂ ਐਡ ਕੀਤੀਆਂ, ਜਾਂ ਇੱਦਾਂ ਦੀਆਂ ਗੱਲਾਂ ਕਾਫੀ ਬਾਅਦ ਦੇ ਵਿੱਚ ਵੀ ਚੱਲਦੀਆਂ ਰਹੀਆਂ ਨੇ, ਤੇ ਉਹਨਾਂ ਸਾਰੀਆਂ ਗੱਲਾਂ ਤੇ ਕਦੇ ਚਰਚਾ ਹੋਈ ਨੀ, ਨਾ ਹੁਣ ਹੁੰਦੀ ਆ। ਹੁਣ ਠੀਕ ਹੈ ਇੱਕ ਫਾਰਮੈਲਿਟੀ ਦੇ ਤੌਰ ਤੇ ਉੱਥੇ ਕੋਈ ਸ਼ੇਰਪੁਰ ਚ ਮਨਾ ਲੈਂਦੇ ਆ, ਕੋਈ ਲੌਂਗੋਵਾਲ ਚ ਮਨਾ ਲੈਂਦੇ ਆ, ਉਹਨਾਂ ਦੀ ਬਰਸੀ ਮਨਾ ਲੈਂਦੇ, ਉੱਥੇ ਚਲੇ ਜਾਂਦੇ ਆ, ਤੇ ਇੱਕ ਜਿਹੜਾ ਹੈਗਾ ਰਸਮੀ ਤੌਰ ਤੇ ਸ਼ਰਧਾਂਜਲੀ ਦੇ ਚਾਰ ਸ਼ਬਦ ਜਿਹੜੇ ਆ ਉਹ ਕਹਿ ਦਿੰਦੇ ਆ, ਤੇ ਪਰ ਨਾ ਹੀ ਤਾਂ ਕਦੇ ਲੌਂਗੋਵਾਲ ਦੀ ਹਸਤੀ ਨੂੰ ਸ਼ਖਸੀਅਤ ਨੂੰ ਵੱਡੀ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਪਾਰਟੀਆਂ ਨੇ, ਚਾਹੇ ਹੁਣ ਦੋ ਤਿੰਨ ਧੜੇ ਬਣ ਗਏ ਉਹ ਵੱਧ ਦੀ ਗੱਲ ਹੈ, ਤੇ ਨਾ ਹੀ ਕਦੇ ਜਿਹੜਾ ਹੈਗਾ ਇਹਦੇ ਤੇ ਰਿਵਿਊ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਪੋਲੀਟੀਕਲ ਪਾਰਟੀ ਦੇ ਵਜੋਂ ਜਾਂ ਇੱਕ ਵਿਚਾਰਧਾਰਾ ਦੇ ਵਜੋਂ ਕਿੱਥੇ ਨੁਕਸ ਸੀ ਜਿਹਦੇ ਕਰਕੇ ਇਹ ਸਾਰੀਆਂ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ। ਹਾਂਜੀ,
1: ਇੱਕ ਸਵਾਲ ਇਹਦੇ ਤੇ ਪੁੱਛਣਾ ਬਣਦਾ ਹੈਗਾ ਪ੍ਰੀਤਮ ਭਾਜੀ ਕਿ ਲੌਂਗੋਵਾਲ ਨੂੰ ਕਦੇ ਕਦੇ ਤਾਂ ਐਂ ਲੱਗਦਾ ਜਦੋਂ ਤੁਸੀਂ ਇਤਿਹਾਸਿਕ ਜਦੋਂ ਹਿਸਟੋਰੀਕਲ ਫੈਕਟਸ ਦੇ ਉੱਤੇ ਸਾਰੇ ਘਟਨਾਕ੍ਰਮ ਦੇ ਉੱਤੇ ਨਿਗਾਹ ਮਾਰੋ ਕਿ ਇੱਕ ਬਲੀਦਾਨ ਦੇ ਲਈ ਹੀ ਉਹਨਾਂ ਨੂੰ ਰੱਖਿਆ ਗਿਆ ਸੀਗਾ ਪਾਰਟੀ ਦੇ ਵਿੱਚ ਵੀ ਕਿਹਨੇ ਕੁਰਬਾਨੀ ਦੇਣੀ ਹੈ, ਚਲੋ ਲੌਂਗੋਵਾਲ ਨੂੰ ਮੂਹਰੇ ਕਰ ਦਿਉ। 1960 ਦੇ ਵਿੱਚ ਕਹਿੰਦੇ ਜਦੋਂ SGPC ਦੇ ਇਲੈਕਸ਼ਨ ਹੋਣੇ ਸੀਗੇ ਉਦੋਂ ਉਹਨਾਂ ਨੇ ਬੜੇ ਅਦਬ ਦੇ ਨਾਲ ਕਿਹਾ ਸੀਗਾ ਕਿ ਮੈਂ ਬਾਕੀ ਉਮੀਦਵਾਰਾਂ ਦੀ ਸਪੋਰਟ ਕਰੂੰਗਾ, ਮੈਂ ਚੋਣਾਂ ਨਹੀਂ ਲੜਨਾ ਚਾਹੁੰਦਾ। ਤੇ ਫਿਰ ਜਦੋਂ 1963 ਦੇ ਵਿੱਚ ਦਮਦਮਾ ਸਾਹਿਬ ਨੂੰ ਪਹਿਲੀ ਵਾਰ ਪੰਜਵਾਂ ਤਖ਼ਤ ਮੰਨਿਆ ਸੀਗਾ ਤਾਂ ਉਦੋਂ ਉਹਨਾਂ ਨੂੰ ਜਥੇਦਾਰ ਬਣਾਇਆ ਸੀ, ਔਰ ਉਦੋਂ ਉਹਨਾਂ ਨੇ ਅਸਤੀਫਾ ਵੀ ਇਸ ਕਰਕੇ ਦਿੱਤਾ ਸੀ ਕਿਉਂਕਿ ਗੁਰਦੁਆਰਾ ਪੌਂਟਾ ਸਾਹਿਬ 'ਚ ਗੋਲੀ ਚੱਲੀ ਸੀਗੀ। ਤਾਂ ਇੱਕ ਨੈਤਿਕ ਤਰੀਕਾ ਹੁੰਦਾ ਜਿਹੜਾ, ਪਰ ਜਦੋਂ ਗੱਲ ਅੱਗੇ ਆਉਣ ਦੀ ਹੁੰਦੀ ਹੈਗੀ ਹੈ ਤਾਂ ਉਦੋਂ ਉਹਨਾਂ ਨੂੰ ਹਮੇਸ਼ਾ ਪਿੱਛੇ ਕਰ ਦਿੱਤਾ ਜਾਂਦਾ ਸੀ, ਜਿਵੇਂ ਤੁਸੀਂ ਦੱਸਿਆ ਕਿ ਬ੍ਰਿਸ਼ਭਾਨ ਦੇ ਖਿਲਾਫ ਉਹਨਾਂ ਨੂੰ ਉਤਾਰਿਆ ਗਿਆ ਇੱਦਾਂ ਸੋਚ ਕੇ ਕਿ ਪੈਪਸੂ ਦਾ ਮੁੱਖ ਮੰਤਰੀ ਹੈ, ਵੱਡਾ ਕੱਦਾਵਰ ਨੇਤਾ, ਔਰ ਪਹਿਲੀ ਵਾਰ ਲੌਂਗੋਵਾਲ ਨੂੰ ਉਤਾਰਿਆ ਗਿਆ ਸੀਗਾ, ਪਰ ਫਿਰ ਵੀ ਉਹ ਚਲੋ ਖੈਰ ਜਿੱਤ ਜਾਂਦੇ ਨੇ। ਫਿਰ ਜਿਹੜੀਆਂ ਇਹ ਵਾਰ ਵਾਰ ਇਸ ਕਿਸਮ ਦੀਆਂ ਆਉਂਦੀਆਂ ਨੇ ਕਿ ਜਦੋਂ 75 'ਚ ਐਮਰਜੈਂਸੀ ਆਈ ਸੀ, ਮੋਹਨ ਸਿੰਘ ਤੂੜ ਪਾਰਟੀ ਪ੍ਰਧਾਨ ਸੀ ਅਕਾਲੀ ਦਲ ਦੇ, ਉਹ ਕਹਿੰਦੇ ਕਿ ਟੌੜਾ, ਬਾਦਲ, ਤਲਵੰਡੀ, ਬਸੰਤ ਸਿੰਘ ਖਾਲਸਾ ਹੋਰੀ ਇਹ ਸਾਰੇ ਚਲੋ ਗ੍ਰਿਫਤਾਰੀਆਂ ਦੇਣਗੇ ਅਤੇ ਤੁਸੀਂ ਬਾਹਰ ਰਹੋ। ਉਦੋਂ ਇੱਕ ਸਿਆਸਤ ਚਮਕਾਉਣ ਦਾ, ਜਿਵੇਂ ਅਕਸਰ ਸਿਆਸਤ 'ਚ ਕਿਹਾ ਜਾਂਦਾ ਹੁੰਦਾ ਕਿ ਜਦੋਂ ਪੋਲੀਟੀਕਲ ਗ੍ਰਿਫਤਾਰੀਆਂ ਹੁੰਦੀਆਂ ਨੇ ਤਾਂ ਕੋਈ ਲੀਡਰ ਵੱਡਾ ਬਣ ਕੇ ਨਿਕਲਦਾ, ਜਿਵੇਂ ਬਾਦਲ, ਤਲਵੰਡੀ ਇਹ ਸਾਰੇ ਵੱਡੇ ਹੋਰ ਬਣ ਕੇ ਹੋਰ ਵੱਡੇ ਬਣ ਕੇ ਨਿਕਲੇ ਸੀਗੇ। ਇੱਕ ਤਾਂ ਉਹਨਾਂ ਨੂੰ ਉਦੋਂ ਸਾਈਡਲਾਈਨ ਕੀਤਾ ਗਿਆ, ਫਿਰ ਜਿੱਦਾਂ ਤੁਸੀਂ ਦੱਸਿਆ ਕਿ 80 'ਚ ਫਿਰ ਉਹਨਾਂ ਨੇ ਆਪ ਹੀ ਡਿਕਲਾਈਨ ਕਰਤਾ ਸੀਗਾ, ਪਰ ਜਦੋਂ ਐਮਰਜੈਂਸੀ ਤੋਂ ਬਾਅਦ ਜਦੋਂ ਬਾਦਲ ਜਿੱਤ ਜਾਂਦੇ ਨੇ, ਜਦੋਂ ਮੁਰਾਰਜੀ ਦੇਸਾਈ ਉਹਨਾਂ ਨੂੰ ਖੇਤੀਬਾੜੀ ਮੰਤਰੀ ਬਣਾ ਦਿੰਦੇ ਨੇ, ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਹੁਣ ਫਰੀਦਕੋਟ ਦੀ ਸੀਟ ਲੜੋ। ਇੱਦਾਂ ਕਿਉਂ ਵਾਰ ਵਾਰ ਕਿਉਂ ਹੋ ਰਿਹਾ ਸੀਗਾ ਕਿ ਇਹਨਾਂ ਨੂੰ ਹੀ ਜਦੋਂ ਵੀ ਕੁਰਬਾਨੀ ਦੇਣ ਦਾ ਮੌਕਾ ਆਉਂਦਾ ਤਾਂ ਲੌਂਗੋਵਾਲ ਨੂੰ ਮੂਹਰੇ ਕਰ ਦਿਉ। ਇਨਫੈਕਟ ਪੰਜਾਬ ਸਮਝੌਤਾ ਵੀ ਇਸੇ ਤਰੀਕੇ ਦਾ, ਸ਼ਾਇਦ ਹਿੰਦੁਸਤਾਨ ਦੇ ਇਤਿਹਾਸ 'ਚ ਇੱਦਾਂ ਕਦੇ ਨਾ ਹੋਇਆ ਹੋਵੇ ਕਿ ਇੱਕ ਪਾਰਟੀ ਦੇ ਪ੍ਰਧਾਨ ਅਤੇ ਇੱਕ ਪ੍ਰਧਾਨ ਮੰਤਰੀ ਦੇ ਵਿਚਕਾਰ ਸਮਝੌਤਾ ਹੋਊਗਾ, ਪਰ ਉਦੋਂ ਕਿਉਂਕਿ ਅਕਾਲੀ ਦਲ ਦਾ ਕੋਈ ਮੁੱਖ ਮੰਤਰੀ ਵੀ ਨਹੀਂ ਸੀਗਾ ਅਤੇ ਫਿਰ ਹੋਰ ਜ਼ਿੰਮੇਵਾਰੀ ਕਿਹਨੇ ਲੈਣੀ ਸੀ। ਸੋ ਕੀ ਇੱਦਾਂ ਹਿਸਟਰੀ ਦੇ ਵਿੱਚ ਇਹ ਸਟ੍ਰੈਟੇਜੀਕਲੀ ਹੋਇਆ ਬਾਰ ਬਾਰ ਕਿ ਹਰਚੰਦ ਸਿੰਘ ਲੌਂਗੋਵਾਲ ਨੂੰ ਸਿਰਫ ਕੁਰਬਾਨੀ ਦੇਣ ਦੇ ਲਈ ਅੱਗੇ ਰੱਖਿਆ ਜਾਂਦਾ ਸੀ?
0: ਨਹੀਂ, ਚਲੋ ਇਹਨੂੰ ਆਪਾਂ ਇੱਦਾਂ ਘਟਨਾਵਾਂ ਨਾਲ ਜੋੜਦੇ ਜੀ, ਫਿਰ ਉਦਾਂ ਉਹ ਲੱਗਣ ਲੱਗ ਜਾਂਦਾ ਹੈ ਕਿ ਜਿਹੜਾ ਇੱਕ ਇਹ ਹੈ ਵੀ ਆਗੂ ਦਾ ਕਿਸੇ ਲੀਡਰ ਦਾ ਸੁਭਾਅ ਵੀ ਹੁੰਦਾ ਹੈ, ਉਹ ਉਹਦੇ ਤੇ ਬਹੁਤ ਇਹ ਗੱਲ ਜਿਹੜੀ ਹੈ ਨਿਰਭਰ ਕਰਦੀ ਹੈ। ਤੇ ਕਈ ਆਗੂ ਹੁੰਦੇ ਆ ਸਿਰਫ ਆਪਣਾ ਨਾਂ ਚਮਕਾਉਣ ਵਾਸਤੇ ਅੱਗੇ ਆਉਂਦੇ ਆ, ਕਈ ਆਗੂ ਹੁੰਦੇ ਆ ਕਿ ਉਹਨਾਂ ਨੂੰ ਹੁੰਦਾ ਕਿ ਮੇਰੀ ਪਾਰਟੀ ਠੀਕ ਚੱਲਣੀ ਚਾਹੀਦੀ ਹੈ, ਮੇਰੇ ਲੋਕ ਠੀਕ ਰਹਿਣੇ ਚਾਹੀਦੇ ਆ, ਮੇਰਾ ਪੰਜਾਬ ਠੀਕ ਰਹਿਣਾ ਚਾਹੀਦਾ। ਉਹ ਮੇਰਾ ਖਿਆਲ ਸੰਤ ਲੌਂਗੋਵਾਲ ਇੱਦਾਂ ਦੇ ਆਗੂ ਸੀ, ਇੱਦਾਂ ਦੇ ਲੀਡਰ ਸੀ, ਉਹਨਾਂ ਨੂੰ ਇਹ ਸੀ ਕਿ ਜਿਹੜਾ ਜਿਸ ਤਰੀਕੇ ਦਾ ਇਹ ਜੇ ਇਹ ਹਥਿਆਰਬੰਦ ਜਾਂ ਹੋਰ ਗੱਲਾਂ ਚੱਲਣਗੀਆਂ, ਕਿਉਂਕਿ ਇੱਕ ਵਿਜ਼ਡਮ ਹੁੰਦੀ ਹੈ ਇੱਕ ਲੀਡਰ ਦੀ, ਆਗੂ ਦੀ, ਕਿ ਉਹਨਾਂ ਨੂੰ ਤੁਸੀਂ ਹੱਲਾਸ਼ੇਰੀ ਦੇਣ ਦੀ ਬਜਾਏ ਉਂਗਲ ਲਾਉਣ ਦੀ ਬਜਾਏ ਜਿਹੜਾ ਹੈ ਤੇ ਅਸ਼ਾਂਤੀ ਵਾਲੇ ਪਾਸੇ ਤੁਰੋ, ਕਿਉਂਕਿ ਉਹ ਤਾਂ 47 ਜਦੋਂ ਸਪਸ਼ਟ ਹੀ ਹੋ ਗਿਆ ਸੀ ਕਿ ਜੇ ਏਦਾਂ ਦਾ ਰਾਜ ਕਰਨਾ ਤਾਂ ਫਿਰ ਤੁਹਾਨੂੰ ਕਿਤੇ ਨਾ ਕਿਤੇ ਸਿਸਟਮ ਚ ਜਿਹੜਾ ਹੈਗਾ ਉਹ ਰਹਿਣਾ ਪਊਗਾ। ਤੇ ਠੀਕ ਹੈ, ਉਦੋਂ ਵੱਡੇ ਵਾਅਦੇ ਕੀਤੇ ਸੀ, ਉਹ ਵਾਅਦੇ ਨਹੀਂ ਵਫਾ ਹੋਏ ਤੇ ਉਹਦੇ ਤੇ ਮੋਰਚੇ ਲੱਗਦੇ ਰਹੇ ਹੋਰ ਹੁਣ ਜਿਹੜੀਆਂ ਲੱਗਦੀਆਂ ਉਹ ਜਦੋਂ ਆਪਾਂ ਫਿਰ ਕਿਸੇ ਬੰਦੇ ਦੀ ਉਹ ਸਾਰੀਆਂ ਘਟਨਾਵਾਂ ਕ੍ਰੋਨੋਲੋਜੀ ਦੇਖਦੇ ਨਾ ਪਿਛਲੀ, ਤੇ ਜਾਂ ਜਿਹੜੀ ਆਪਾਂ ਲਿਸਟ ਆਫ ਇਵੈਂਟਸ ਨੂੰ ਆਪਾਂ ਰਿਵਿਊ ਕਰਦੇ ਹਾਂ, ਫਿਰ ਉਹ ਲੱਗਦਾ ਹੁੰਦਾ ਪਰ ਕਿਉਂਕਿ ਇੱਕ ਤਾਂ ਉਹਨਾਂ ਦਾ ਸੁਭਾਅ ਆਪ ਖੁਦ ਏਦਾਂ ਦਾ ਸੀਗਾ, ਹਲੀਮੀ ਵਾਲਾ ਸੁਭਾਅ ਸੀਗਾ ਇਹ ਇਸ ਕਰਕੇ, ਤੇ ਇਹ ਜਿਹੜੀ ਸੀ ਕਿ ਉਸ ਵੇਲੇ ਕਿਉਂਕਿ ਹੋਰ ਕੋਈ ਆਗੂ ਸਮਝੌਤਾ ਕਰ ਹੀ ਨਹੀਂ ਸੀ ਸਕਦਾ, ਡੇਰ ਹੀ ਨਹੀਂ ਸੀ ਕਰ ਸਕਦਾ। ਜੇ ਹੁਣ ਤੁਸੀਂ ਚਾਹੁੰਦੇ ਵੀ ਪ੍ਰਕਾਸ਼ ਸਿੰਘ ਬਾਦਲ ਸਮਝੌਤਾ ਕਰ ਜਾਂਦਾ, ਉਹ ਬਿਲਕੁਲ ਨਹੀਂ ਸੀ ਕਦੇ ਉਹਨਾਂ ਚ। ਉਹ ਤਾਂ ਉਦੋਂ ਹਾਲਤ ਏਦਾਂ ਦੇ ਹੋ ਗਏ ਸੀ ਜਦੋਂ ਬਣੇ ਸੀ, ਉਹ ਤਾਂ ਅੱਗੇ ਲੱਗਣ ਨੂੰ ਤਿਆਰ ਨਹੀਂ ਸੀ, ਉਹ ਜਾ ਕੇ ਘਰੇ ਬਹਿ ਗਏ ਸੀ। ਠੀਕ ਹੈ, ਬਾਅਦ ਦੇ ਵਿੱਚ ਉਹਨਾਂ ਦੀ ਜਿਹੜੀ ਸੀ ਉਹ ਰਾਜਨੀਤੀ ਚਮਕੀ ਜਾਂ ਰਾਜਨੀਤੀ ਚ ਅੱਗੇ ਆਏ। ਤੇ ਦੂਜੀ ਗੱਲ ਇਹ ਹੈ ਕਿ ਸੰਤ ਲੌਂਗੋਵਾਲ ਤੋਂ ਬਾਅਦ ਹੀ ਜਿਹੜਾ ਹੈਗਾ, ਜੇ ਤੁਸੀਂ ਅਕਾਲੀ ਦਲ ਦਾ ਸਾਰਾ ਪਿੱਛੇ ਪਿਛੋਕੜ ਦੇਖੋ, ਤੇ ਪਹਿਲਾਂ ਤਾਂ ਪ੍ਰਧਾਨਗੀ ਜਾਂ ਇਹ ਅਕਾਲੀ ਦਲ ਦਾ ਸਾਰਾ ਉਹ ਸੀਗਾ ਹੀ ਮਾਝੇ ਕੋਲੇ, ਤੇ ਉਹ ਭਾਵੇਂ ਉੱਧਰ ਦੇ ਭਾਵੇਂ ਮੋਹਨ ਸਿੰਘ ਤੁਰ ਹੋਣ ਭਾਵੇਂ ਹੋਰ ਜਿਹੜੇ ਪੁਰਾਣੇ ਲੀਡਰ ਸੀ ਸਾਰੇ ਉੱਧਰ ਦੇ ਸੀਗੇ। ਤੇ ਇਹ ਫਿਰ ਇੱਧਰ ਨੂੰ ਜਿਹੜਾ ਤੁਰਿਆ ਇਹ ਪ੍ਰਧਾਨਗੀ ਵਾਲਾ ਮੁੱਦਾ, ਭਾਵੇਂ ਜਗਦੇਵ ਸਿੰਘ ਤਲਵੰਡੀ ਬਣੇ, ਤੇ ਉਹ ਸੰਤ ਲੌਂਗੋਵਾਲ ਦੇ ਜਿਹੜਾ ਹੈ ਅੱਗੇ ਲੱਗਣ ਕਰਕੇ, ਉਹਨਾਂ ਦੇ ਸੁਭਾਅ ਕਰਕੇ, ਉਹਨਾਂ ਦੀ ਹਲੀਮੀ ਕਰਕੇ ਇਹ ਸਾਰਾ ਕੁਛ ਹੋਇਆ। ਇਹ ਵੀ ਮੈਨੂੰ ਲੱਗਦਾ ਇਹੀ ਕਾਰਨ ਸੀ ਕਿ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਸੀ ਕਿ ਪੋਲੀਟੀਕਲੀ ਕੁਛ ਖੱਟਿਆ ਜਾ ਕੇ ਜਾਂ ਪੋਲੀਟੀਕਲੀ ਸਿਆਸੀ ਤੌਰ ਤੇ ਜਿਹੜਾ ਇਹ ਕੀਤਾ ਜਾਵੇ। ਪਰ ਕਿਉਂਕਿ ਉਦੋਂ ਉਹ ਪ੍ਰਧਾਨ ਸੀ ਇੱਕ ਤਾਂ ਬਾਈ ਡਿਫਾਲਟ, ਚਲੋ ਅਕਾਲੀ ਦਲ ਦੇ, ਤੇ ਦੂਜੀ ਜਿਹੜੀ ਗੱਲ ਵੱਡੀ ਇਹ ਸੀਗੀ ਕਿ ਉਸ ਵੇਲੇ ਜੇ ਤੁਸੀਂ ਆਪਾਂ ਦੇਖਦੇ ਹਾਂ ਨਾ ਆਪਰੇਸ਼ਨ ਬਲੂ ਸਟਾਰ ਹੁੰਦਾ ਤਾਂ ਇਮੀਡੀਏਟ ਉਦੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿਤਾ ਨੂੰ ਕਿਹਾ ਜਾਂਦਾ ਕਿ ਇਹਨਾਂ ਨੂੰ ਪ੍ਰਧਾਨ ਬਣਾਓ, ਮੰਨ ਲੈਂਦੇ ਸਾਰੇ ਗਰੁੱਪ ਸਾਰੇ ਧੜੇ। ਤੇ ਪਰ ਜਿਹੜਾ ਹੈਗਾ ਇਹ ਧੜਾ ਖਾਸ ਕਰਕੇ, ਹਾਲਾਂਕਿ ਬਾਅਦ ਦੇ ਵਿੱਚ ਬਾਦਲ ਗਰੁੱਪ ਅਲੱਗ ਹੋ ਜਾਂਦਾ ਹੈ ਲੌਂਗੋਵਾਲ ਗਰੁੱਪ ਨੂੰ ਦੀ, ਤੇ ਜਦੋਂ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਬਣਨ ਤੋਂ ਪਹਿਲਾਂ ਜਦੋਂ ਇਹ ਗੱਲ ਆਉਂਦੀ ਹੈ ਇੰਡੀਕੇਸ਼ਨ ਕਿ ਜਿਹੜਾ ਹੈਗਾ ਮੁੱਖ ਮੰਤਰੀ ਬਰਨਾਲੇ ਨੂੰ ਬਣਾਇਆ ਜਾਊਗਾ। ਤੇ ਪਰ ਉਦੋਂ ਤੱਕ ਤਾਂ ਉਹ ਕਹਿੰਦੇ ਸੀ ਨਾ ਕਿ ਇਹ ਲੌਂਗੋਵਾਲ ਹੀ ਸਾਡੇ ਦਾ ਪ੍ਰਧਾਨ ਨੇ, ਤੇ ਅਸੀਂ ਨਹੀਂ ਮੰਨਦੇ, ਤੇ ਬਾਪੂ ਜਗਿੰਦਰ ਸਿੰਘ ਨੂੰ ਨਹੀਂ ਮੰਨਦੇ, ਤੇ ਉਹ ਸਾਰੇ ਖੈਰ ਉਦੋਂ ਅਲੱਗ ਅਲੱਗ ਪਹਿਲਾਂ ਇਕੱਠੇ ਹੋ ਗਏ ਸੀ ਫਿਰ ਅਲੱਗ ਅਲੱਗ ਹੋ ਗਏ ਸੀਗੇ। ਤੇ ਫਿਰ ਉਦੋਂ ਇੱਕ ਕੋਈ ਰਿਪ੍ਰੈਜੈਂਟੇਟਿਵ ਕੌਣ ਹੁੰਦਾ ਜਾਂ ਕਿਵੇਂ ਹੁੰਦਾ, ਤੇ ਕਾਂਗਰਸ ਨੂੰ ਵੀ ਇਹੀ ਸੂਟ ਕਰਦਾ ਸੀ ਕਿ ਜਿਹੜਾ ਉੱਥੇ ਗੱਲ ਬੈਠ ਕੇ ਸਾਈਨ ਕਰ ਸਕੇ, ਗੱਲ ਸੁਣ ਸਕੇ, ਤੇ ਜਾਂ ਜਿਹਦੇ ਨਾਲ ਸਿਆਸੀ ਤੌਰ ਤੇ ਕੋਈ ਗੱਲ ਹੋ ਸਕੇ, ਤੇ ਤਾਂ ਹੀ ਜਿਹੜੀ ਉਹ ਗੱਲ ਜਿਹੜੀ ਅੱਗੇ ਤੁਰ ਸਕਦੀ ਹੈ। ਕਿਉਂਕਿ ਸੈਂਟਰ ਵੀ ਜਾਂ ਉਸ ਵੇਲੇ ਅਫੋਰਡ ਨਹੀਂ ਸੀ ਕਰ ਸਕਦਾ, ਕਿਉਂਕਿ ਜਿਹੜਾ ਪੰਜਾਬ ਇੱਕ ਤਰ੍ਹਾਂ ਦੀ ਬਾਰਡਰ ਸਟੇਟ ਹੈ, ਤੇ ਇੱਥੇ ਇਸ ਤਰ੍ਹਾਂ ਦੇ ਹਾਲਾਤ ਬਣੇ ਰਹਿਣ। ਉਸ ਤੋਂ ਬਾਅਦ ਵੀ ਅਸੀਂ ਦੇਖਦੇ ਹਾਂ ਕਿ ਕਿੰਨਾ ਕੁਛ ਜਿਹੜਾ ਹੈਗਾ ਕ੍ਰੋਸ ਬਾਰਡਰ ਜਿਹੜਾ ਹੈ ਉਹ ਹੁੰਦਾ ਰਿਹਾ, ਟਰਾਂਸ ਬਾਰਡਰ ਕਿੰਨਾ ਕੁਛ ਹੁੰਦਾ ਰਿਹਾ ਜਦੋਂ ਆਪਾਂ ਉਸ ਤੋਂ ਬਾਅਦ ਇੱਥੇ ਜਿਹੜੀਆਂ ਏਦਾਂ ਦੀ ਐਕਟੀਵਿਟੀ ਜ਼ਿਆਦਾ ਮਿਲੀਟੈਂਸੀ ਜ਼ੋਰ ਫੜ ਗਈ ਸੀ। ਤੇ ਉਸ ਵੇਲੇ ਸ਼ਾਇਦ ਰਾਜੀਵ ਗਾਂਧੀ ਦੀ ਵੀ ਇਹਦੇ ਚ ਕਿਤੇ ਨਾ ਕਿਤੇ ਕੋਈ ਸਿਆਣਪ ਹੋਵੇ, ਉਹਨਾਂ ਨੇ ਸੋਚਿਆ ਹੋਵੇ ਕਿ ਇੱਕ ਵਾਰੀ ਇੱਥੇ ਜਿਹੜਾ ਹੈਗਾ ਡੈਮੋਕ੍ਰੇਟਿਕਲੀ ਚੁਣੀ ਹੋਈ ਸਰਕਾਰ ਬਣ ਜੇ, ਰਾਸ਼ਟਰਪਤੀ ਰਾਜ ਖਤਮ ਹੋਵੇ, ਤਾਂ ਕਿ ਗੱਲ ਅੱਗੇ ਫਿਰ ਤੁਰੇ। ਤੇ ਉਹਦਾ ਇਹ ਵੀ ਕਿ ਫਿਰ ਉਹ ਸਾਰੇ ਦਾ ਸਾਰਾ ਜਿਵੇਂ ਪੰਜ ਸਕੇਪ ਗੋਟ ਕਹਿੰਦੇ ਆ, ਜਾਂ ਇੱਕ ਬਲੀ ਦਾ ਬੱਕਰਾ ਪਾਉਣ ਵਾਲੀ ਗੱਲ ਕਹਿੰਦੇ ਆ, ਜਾਂ ਹੋਰ ਆ, ਫਿਰ ਉਹ ਸੰਤ ਲੌਂਗੋਵਾਲ ਨੂੰ ਜਿਹੜਾ ਸਾਰਾ ਉਹ ਆਪਣੀ ਧਰਨਾ ਪਿਆ।
1: ਬਿਲਕੁਲ ਠੀਕ, ਥੈਂਕ ਯੂ, ਬਹੁਤ ਸ਼ੁਕਰੀਆ ਪ੍ਰੀਤਮ ਜੀ, ਧੰਨਵਾਦ ਸਾਰੀ ਜਾਣਕਾਰੀ ਦੇ ਲਈ।
0: ਹਾਂਜੀ, ਸ਼ੁਕਰੀਆ।
1: ਸੋ ਇਹ ਸੀ ਸਾਡੇ ਨਾਲ ਪ੍ਰੀਤਮ ਸਿੰਘ ਰੁਪਾਲ ਜੀ, ਅੱਜ ਹਰਚੰਦ ਸਿੰਘ ਲੌਂਗੋਵਾਲ ਜਿਨ੍ਹਾਂ ਦੇ ਬਾਰੇ ਭਾਅ ਜੀ ਹੋਰਾਂ ਨੇ ਦੱਸਿਆ। ਜਨਮ ਇਹਨਾਂ ਦਾ 2 ਜਨਵਰੀ 1932 ਨੂੰ ਹੁੰਦਾ, ਔਰ ਅੱਜ ਦੇ ਦਿਨ ਯਾਨੀ ਕਿ 20 ਅਗਸਤ ਨੂੰ ਸਾਲ 1985 ਨੂੰ ਇਹਨਾਂ ਦਾ ਕਤਲ ਹੁੰਦਾ। ਕਤਲ ਦੇ ਨਾਲ ਜੁੜਿਆ ਜਾਂ ਕਤਲ ਦੇ ਪਿੱਛੇ ਵਜ੍ਹਾ ਬਣਿਆ ਪੰਜਾਬ ਸਮਝੌਤਾ, ਉਹਦੀ ਚਰਚਾ ਕੀਤੀ। ਉਸ ਤੋਂ ਇਲਾਵਾ ਤੁਹਾਨੂੰ ਦੱਸਿਆ ਕਿ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦਾ ਜਨਮ ਜਾਂ ਜਿਸ ਕਿਸਮ ਦੇ ਨਾਲ ਉਹਨਾਂ ਦਾ ਜੀਵਨ ਜਿਹੜਾ ਬੀਤਿਆ, ਕਿਸ ਤਰੀਕੇ ਦੇ ਨਾਲ ਉਹ ਇੱਕ ਜ਼ਿਲ੍ਹਾ ਇਕਾਈ ਤੋਂ ਪਹਿਲਾਂ ਤਾਂ ਇਨਫੈਕਟ ਉਸ ਤੋਂ ਵੀ ਪਹਿਲਾਂ ਅਕਾਲੀ ਮੋਰਚਿਆਂ ਦੇ ਦਰਮਿਆਨ ਕਿੱਦਾਂ ਉਹ ਮੋਹਰੀ ਆਗੂਆਂ ਦੇ ਨਾਲ ਰਹੇ, ਅਤੇ ਇੱਕ ਤੱਥ ਜਿਹਨੂੰ ਅਣਗੌਲਿਆ ਨਹੀਂ ਜਾ ਸਕਦਾ ਕਿ ਪ੍ਰਕਾਸ਼ ਸਿੰਘ ਬਾਦਲ ਜਿਹੇ ਸੀਨੀਅਰ ਆਗੂ ਕਈ ਸਾਲਾਂ ਤੱਕ ਉਹਨਾਂ ਦੀ ਮੌਤ ਦੀ ਵਰ੍ਹੇਗੰਢ ਦੇ ਵਿੱਚ ਸ਼ਾਮਲ ਕਿਉਂ ਨਹੀਂ ਹੋਏ। ਹਾਲਾਂਕਿ ਜਿੱਦਾਂ ਪ੍ਰੀਤਮ ਭਾਅ ਜੀ ਨੇ ਦੱਸਿਆ ਕਿ ਬਹੁਤ ਸਾਰੀਆਂ ਸੋਸ਼ਲ ਮੀਡੀਆ 'ਤੇ ਚਰਚਾਵਾਂ ਚੱਲਦੀਆਂ ਹੋਣਗੀਆਂ, ਜਿਨ੍ਹਾਂ 'ਚੋਂ ਇੱਕ ਪੱਖ ਦੀ ਅਸੀਂ ਗੱਲ ਵੀ ਕੀਤੀ ਹੈ ਕਿ ਜਦੋਂ ਐਮਰਜੈਂਸੀ ਤੋਂ ਬਾਅਦ ਮੁਰਾਰਜੀ ਦੇਸਾਈ ਦੀ ਸਰਕਾਰ 'ਚ ਖੇਤੀਬਾੜੀ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਣ ਜਾਂਦੇ ਨੇ, ਅਤੇ ਵਾਪਸ ਜਦੋਂ ਉਹ ਪੰਜਾਬ ਦੀ ਸਿਆਸਤ 'ਚ ਆਉਣਾ ਚਾਹੁੰਦੇ ਨੇ, ਅਤੇ ਕਿਉਂਕਿ ਉਦੋਂ ਮੌਕਾ ਵੀ ਸੀ ਉਹਨਾਂ ਦੇ ਮੁੱਖ ਮੰਤਰੀ ਬਣਨ ਦਾ, ਤਾਂ ਬਾਦਲ ਨੇ ਜਿਹੜੀ ਸੀਟ ਤੋਂ ਚੋਣ ਲੜੀ ਸੀ ਲੋਕ ਸਭਾ ਦੀ ਫਰੀਦਕੋਟ ਦੀ, ਉੱਥੋਂ ਲੌਂਗੋਵਾਲ ਨੇ ਇਨਕਾਰ ਕਰਤਾ ਸੀਗਾ, ਔਰ ਲੌਂਗੋਵਾਲ ਤੋਂ ਵੱਡਾ ਉਸ ਵਕਤ ਲੀਡਰ ਉਹ ਸੀਟ ਨੂੰ ਬਚਾ ਕੇ ਅਕਾਲੀ ਦਲ ਨੂੰ ਨਹੀਂ ਸੀ ਦੇ ਸਕਦਾ। ਸ਼ਾਇਦ ਐਸੇ ਦਰਮਿਆਨ ਇੱਕ ਧੜੇਬੰਦੀ ਜਿਹੜੀ ਆ ਅਕਾਲੀ ਦਲ ਦੇ ਵਿੱਚ, ਔਰ ਐਸੇ ਧੜੇਬੰਦੀ ਦੇ ਵਿਚਕਾਰ 1980 ਨੂੰ ਉਹਨਾਂ ਨੂੰ ਪ੍ਰਧਾਨ ਚੁਣ ਲਿਆ ਜਾਣਾ, ਅਤੇ ਫਿਰ ਉਸ ਤੋਂ ਬਾਅਦ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਇਸ ਦ੍ਰਿਸ਼ 'ਚ ਆਉਣਾ ਅਤੇ ਫਿਰ ਉਹਨਾਂ ਦੀਆਂ ਦੂਰੀਆਂ ਭਿੰਡਰਾਂਵਾਲੇ ਦੇ ਨਾਲ, ਅਤੇ ਫਿਰ ਉਸ ਤੋਂ ਬਾਅਦ ਠੀਕ 84 ਦੇ ਕਾਲੇ ਦੌਰ ਤੋਂ ਬਾਅਦ ਪੰਜਾਬ ਸਮਝੌਤੇ ਦੇ ਉੱਤੇ ਹਸਤਾਖਰ ਹੋਣਾ। ਇਹ ਹਰਚੰਦ ਸਿੰਘ ਲੌਂਗੋਵਾਲ ਦੀ ਪੂਰੀ ਜ਼ਿੰਦਗੀ ਦੀ ਬਿਆਨਬਾਜ਼ੀ ਨਹੀਂ ਹੈ, ਪਰ ਫਿਰ ਵੀ ਕਾਫੀ ਹੱਦ ਤੱਕ ਕੋਸ਼ਿਸ਼ ਕੀਤੀ ਹੈ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਕੁਝ ਅਹਿਮ ਪਹਿਲੂ, ਅਹਿਮ ਪੱਖ ਤੁਹਾਡੇ ਤੱਕ ਸਾਹਮਣੇ ਰੱਖ ਸਕੀਏ। ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਇਸੇ ਹੀ ਤਰੀਕੇ ਦੇ ਨਾਲ ਪੰਜਾਬ, ਪੰਜਾਬੀਅਤ ਦੇ ਨਾਲ ਜੁੜੀਆਂ ਗੱਲਾਂ, ਪੰਜਾਬੀ ਇਤਿਹਾਸ ਦੇ ਨਾਲ ਜੁੜੀਆਂ ਗੱਲਾਂ, ਸਮਾਜ ਦੇ ਨਾਲ ਜੁੜੀਆਂ ਗੱਲਾਂ ਤੁਹਾਡੇ ਤੱਕ ਲੈ ਕੇ ਆਉਂਦੇ। ਜੇ ਕਦੇ ਨਹੀਂ ਸੁਣੇ ਇਹ ਪ੍ਰੋਗਰਾਮ, ਅੱਜ ਪਹਿਲੀ ਵਾਰ ਰੇਡੀਓ ਫ੍ਰੀਕੁਐਂਸੀ ਤੋਂ ਸੁਣ ਰਹੇ ਹੋ ਤਾਂ ਸਾਡੇ ਪੋਡਕਾਸਟ ਸੈਕਸ਼ਨ 'ਚੋਂ ਜਾ ਕੇ ਸੁਣ ਸਕਦੇ ਹੋ, ਅਤੇ ਜੇ ਉੱਥੋਂ ਹੀ ਆਲਰੇਡੀ ਤੁਸੀਂ ਸੁਣ ਰਹੇ ਹੋ ਤਾਂ ਪੁਰਾਣੇ ਐਪੀਸੋਡ ਵੀ ਸੁਣ ਕੇ ਸਾਨੂੰ ਆਪਣੀ ਫੀਡਬੈਕ ਦੇ ਸਕਦੇ ਹੋ 0472-6474 ਜਾਂ facebook.com/ਹਾਂਜੀ ਸਿਡਨੀ ਦੇ ਉੱਤੇ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।

0: ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ$30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
0: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522 ਤੇ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ।
1: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04400455555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।
2: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
0: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 04935360422।

ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

SMG.

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: Orbit Homes अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उना दे सुपनेयां दा एक मजबूत घर। हाउस एंड लैंड एक्सपर्ट्स Orbit Homes अपने 44 वरियां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो Orbit Homes डिस्प्ले सेंटर्स या कॉल करो हरपन चौहान नु 04332802552 ते 04332802552।

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
3: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੂੰਗਾ ਹੈ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
3: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
2: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
4: ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
5: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਰੇਡੀਓ ਹਾਂਜੀ 1674 ਐਮ ਦੋਸਤੋ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਆਪਾਂ ਇੱਕ ਸਿਲਸਿਲਾ ਤੁਹਾਡੇ ਨਾਲ ਸ਼ੁਰੂ ਕੀਤਾ ਹੈ ਕਿ ਤੁਹਾਨੂੰ ਆਪਾਂ ਅਕਾਊਂਟਿੰਗ ਦੇ ਬਾਰੇ, ਤੁਹਾਡੇ ਹਿਸਾਬ ਕਿਤਾਬ ਦੇ ਬਾਰੇ, ਤੁਹਾਡੇ ਕਾਰੋਬਾਰਾਂ ਦੇ ਬਾਰੇ ਆਪਾਂ ਥੋੜ੍ਹੀ ਜਿਹੀ ਜਾਣਕਾਰੀ ਦੇਣੀ ਹੈ। ਅਤੇ ਉਹਦੇ ਲਈ ਆਪਾਂ ਸਪੈਸ਼ਲਿਸਟ ਪਿਛਲੀ ਵਾਰੀ ਸੱਦੇ ਸੀ, ਇਸ ਵਾਰੀ ਫਿਰ ਆਪਾਂ ਇਹਨਾਂ ਦੇ ਕੋਲੋਂ ਟਾਈਮ ਲਿਆ, ਕਿਉਂਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਬਹੁਤ ਸੋਹਣੀ ਫੀਡਬੈਕ ਦਿੱਤੀ। ਅਤੇ ਇਸ ਵਾਰੀ ਫਿਰ ਦੁਬਾਰਾ ਤੋਂ ਕੁਲਪ੍ਰੀਤ ਜੀ ਸਾਡੇ ਕੋਲ ਨੇ, ਪ੍ਰੋਫੈਸ਼ਨਲ ਅਕਾਊਂਟੈਂਟ ਨੇ ਅਤੇ ਆਪਣੇ ਭਾਈਚਾਰੇ ਦੀ ਲੰਮੇ ਸਮੇਂ ਤੋਂ ਮਦਦ ਕਰ ਰਹੇ ਨੇ। ਆਓ ਉਸੇ ਸਿਲਸਿਲੇ ਨੂੰ ਆਪਾਂ ਅੱਗੇ ਤੋਰਦੇ ਹਾਂ। ਭਾਈ ਸਤਿ ਸ਼੍ਰੀ ਅਕਾਲ ਜੀ। ਆਇਆਂ
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ।
0: ਹੋਰ ਠੀਕ ਠਾਕ ਹੋ?
1: ਹਾਂਜੀ ਬਹੁਤ ਵਧੀਆ।
0: ਪਿਛਲੇ ਪ੍ਰੋਗਰਾਮ ਦੀ ਕੋਈ ਫੀਡਬੈਕ ਤੁਹਾਨੂੰ ਆਈ ਹੋਵੇ?
1: ਫੀਡਬੈਕ ਜੀ ਮੇਰੇ ਖਿਆਲ ਨਾਲ ਤਾਂ ਕਾਫ਼ੀ ਸਕਸੈਸਫੁਲ ਰਿਹਾ, ਕਾਫ਼ੀ ਕੋਸ਼ਿਸ਼ ਕੀਤੀ ਸੀ ਇਨਫੋਰਮੇਸ਼ਨ ਸ਼ੇਅਰ ਕਰਨ ਦੀ ਅਤੇ ਕਾਫ਼ੀ ਪੋਜ਼ਿਟਿਵ ਫੀਡਬੈਕ ਆਈ ਮੈਨੂੰ।
0: ਗੁੱਡ। ਸੋ ਇਹ ਜਦੋਂ ਫੀਡਬੈਕ ਦਿੰਦੇ ਆ ਨਾ ਸਾਡੇ ਸਰੋਤੇ ਜਾਂ ਦਰਸ਼ਕ, ਤਾਂ ਫਿਰ ਉਹ ਬੰਦਾ ਹੋਰ ਐਨਰਜੀ ਲੈ ਕੇ ਆਉਂਦਾ। ਸੋ ਆਪਾਂ ਪਿਛਲੀ ਵਾਰੀ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਇੱਕ ਸਟੇਜ ਤੱਕ ਕਰਕੇ ਆਪਾਂ ਅਪਡੇਟਸ ਸਾਂਝੀਆਂ ਕੀਤੀਆਂ ਵੀ ਕੀ ਕੀ ਹੁਣ ਚੱਲ ਰਿਹਾ, ਕੀ ਕੀ ਅੱਗੇ ਚੱਲ ਕੇ ਚੇਂਜ ਹੋਣੇ ਨੇ, ਕਿਹੜੇ ਕਿਹੜੇ ਫਾਇਦੇ, ਕੀ ਕੀ ਆਪਾਂ ਨੂੰ ਪ੍ਰੋ ਕੌਨਸ ਨੇ। ਅੱਜ ਮੇਰਾ ਇਰਾਦਾ ਹੈ ਕਿ ਆਪਾਂ ਸੁਪਰ ਐਨੂਏਸ਼ਨ 'ਤੇ ਗੱਲ ਕਰੀਏ, ਕਿਉਂਕਿ ਸੁਪਰ ਐਨੂਏਸ਼ਨ ਦਾ ਕਾਫ਼ੀ ਜ਼ਿਆਦਾ ਰੌਲਾ ਪੈ ਰਿਹਾ। ਖਾਸ ਤੌਰ ਦੇ ਉੱਤੇ ਮੈਂ ਵੇਖਦਾ ਵੀ ਕੋਵਿਡ ਦੇ ਦਿਨਾਂ ਤੋਂ ਲੈ ਕੇ ਜਿਨ੍ਹਾਂ ਨੂੰ ਨਹੀਂ ਵੀ ਪਤਾ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਸੁਪਰ ਐਨੂਏਸ਼ਨ ਹੁੰਦਾ ਵਾ ਕੋਈ। ਮੈਂ ਇੰਡੀਆ ਵੀ ਰਿਲਾਈਜ਼ ਕੀਤਾ ਵੀ ਉੱਥੋਂ ਤੱਕ ਵੀ ਪਤਾ ਲੱਗਾ ਵੀ ਸੁਪਰ ਜੀ ਹੁੰਦੀ ਹੈ ਕੋਈ ਤੁਹਾਡੇ, ਹੈ ਨਾ, ਅਤੇ ਉੱਥੋਂ ਤੱਕ ਵੀ ਗੱਲਾਂ ਬਾਤਾਂ ਪਹੁੰਚ ਗਈਆਂ। ਅੱਜ ਆਪਾਂ ਸੁਪਰ ਐਨੂਏਸ਼ਨ ਦੇ ਬਾਰੇ ਤੁਹਾਡੇ ਕੋਲੋਂ ਜਾਣਕਾਰੀ ਲੈਣੀ ਚਾਹਾਂਗੇ। ਸਭ ਤੋਂ ਪਹਿਲਾ ਸਵਾਲ ਹੀ ਮੇਰਾ ਆ ਕਿ ਸੁਪਰ ਐਨੂਏਸ਼ਨ ਹੈ ਕੀ? ਜੇ ਆਪਾਂ ਸਾਦੇ ਸ਼ਬਦਾਂ 'ਚ, ਮੰਨ ਲਓ ਆਸਟ੍ਰੇਲੀਆ ਤੋਂ ਬਾਹਰ ਬੈਠਾ ਕੋਈ ਇੰਡੀਆ ਅਮਰੀਕਾ ਕਿਤੇ ਦੂਰ ਬੈਠਾ ਬੰਦਾ ਸੁਣ ਰਿਹਾ, ਅਤੇ ਉਹਨੂੰ ਆਪਾਂ ਕੀ ਦੱਸਾਂਗੇ ਹੈ ਕੀ ਹੈ
1: ਸੁਪਰ ਐਨੂਏਸ਼ਨ? ਅਗਰ ਮੈਂ ਸਿੰਪਲ ਟਰਮਸ ਦੇ ਵਿੱਚ ਕਹਾਂ ਤਾਂ ਇਹ ਗੌਰਮੈਂਟ ਵੱਲੋਂ ਲਗਾ ਲਓ ਕਿ ਇੱਕ ਚਲਾਈ ਹੋਈ ਸਕੀਮ ਸੀ ਜਿਹਦੇ ਵਿੱਚ ਜਿਹਦਾ ਮੇਨ ਜੋ ਮੁੱਖ ਕਾਰਨ ਜੋ ਸੀਗਾ ਉਹ ਤੁਹਾਡੀ ਰਿਟਾਇਰਮੈਂਟ ਦੇ ਲਈ ਸੇਵਿੰਗ ਜਿਹਨੂੰ ਅਸੀਂ ਕਹਿ ਸਕਦੇ ਹਾਂ ਉਹ ਕਰਨਾ ਸੀਗਾ, ਅਤੇ ਜਿਹਦੇ ਵਿੱਚ ਉਹਨਾਂ ਨੇ ਇਹ ਮੇਕ ਸ਼ੋਰ ਕੀਤਾ ਕਿ ਜੇ ਤੁਸੀਂ ਜੋਬ ਕਰਦੇ ਹੋ ਅਤੇ ਤੁਹਾਡਾ ਇੰਪਲੋਇਰ ਕੁਛ ਫਿਕਸਡ ਪਰਸੈਂਟੇਜ ਸਾਈਡ 'ਤੇ ਕਰੇ ਜਿਹੜੀ ਕਿ ਤੁਹਾਨੂੰ ਬੁਢਾਪੇ ਦੇ ਵਿੱਚ ਜਾ ਕੇ ਤੁਹਾਡੇ ਕੰਮ ਆਏਗੀ।
0: ਓਕੇ,
1: ਹਾਂਜੀ। ਸੋ ਇੱਕ ਲਗਾ ਲਓ ਕਿ ਤੁਹਾਡੀ ਸੇਵਿੰਗ ਹੈ ਜਿਹਨੂੰ ਅਸੀਂ ਜ਼ਿਆਦਾਤਰ ਲੋਕ ਦੇਖਦੇ ਵੀ ਨਹੀਂ ਆ, ਬਟ ਉਹਨੂੰ ਦੇਖਣਾ ਚਾਹੀਦਾ ਜਿਹੜਾ ਅਸੀਂ ਅੱਜ ਡਿਸਕਸ ਕਰਾਂਗੇ ਕਿ ਉਹਦੇ ਵਿੱਚ ਕੀ ਕੀ
0: ਕਰਨਾ ਚਾਹੀਦਾ। ਬਿਲਕੁਲ। ਇਹ ਵੀ ਅੱਛਾ, ਇਹ ਸੌਰਟ ਆਫ ਜਿੱਦਾਂ ਆਪਣਾ ਇੰਡੀਆ ਦੇ ਵਿੱਚ ਉਹ ਕਹਿ ਦਿੰਦੇ ਬੰਦਾ ਰਿਟਾਇਰ ਹੋਇਆ ਯਾਰ ਉਹਨੂੰ TADA ਮਿਲਿਆ, ਇਹ ਉਹ ਉਸ ਕੈਟੇਗਰੀ 'ਚ ਉਹ ਤੋਂ ਵੱਖਰਾ ਕੀ ਇਹਦਾ
1: ਕੰਸੈਪਟ? ਤਾਂ ਵੈਸੇ ਸਿਮਿਲਰ ਹੀ ਆ, ਪਰ ਇਹਦੇ ਵਿੱਚ ਮੇਨ ਇਹੀ ਹੈ ਕਿ ਇਹ ਤੁਹਾਡਾ ਆਪਣਾ ਪੈਸਾ, ਤੁਸੀਂ ਜੋਬ ਕੀਤੀ, ਤੁਸੀਂ ਹਾਰਡਵਰਕ ਕੀਤਾ ਅਤੇ ਤੁਹਾਡੇ ਇੰਪਲੋਇਰ ਨੇ ਲਗਾ ਲਓ ਕਿ ਤੁਹਾਡੀ ਜੋ ਸੈਲਰੀ ਪੈਕੇਜ ਰੱਖਿਆ ਉਹਦਾ ਇੱਕ ਫਿਕਸ ਪਰਸੈਂਟੇਜ ਤੁਹਾਡੇ ਫੰਡ ਦੇ ਵਿੱਚ ਜਮ੍ਹਾਂ ਕਰਨਾ ਜਿਹੜਾ ਕਿ ਹੌਲੀ ਹੌਲੀ ਵੱਧਦਾ ਵੱਧਦਾ ਉਹ ਇਨਫ ਇਕੱਠਾ ਹੋ ਜਾਂਦਾ ਤੁਹਾਡਾ
0: ਬੁਢਾਪੇ
1: ਕੀ ਬੁਢਾਪੇ ਤੱਕ,
0: ਰਿਟਾਇਰਮੈਂਟ ਤੱਕ,
1: ਅਤੇ ਕਿ ਅਗਰ ਤੁਸੀਂ ਸਹੀ ਢੰਗ ਨਾਲ ਉਹਨੂੰ ਮੈਨੇਜ ਕਰਦੇ ਹਾਂ, ਕਈ ਲੋਕ ਗਲਤੀਆਂ ਵੀ ਕਰਦੇ ਨੇ ਉਹ ਅਸੀਂ ਅੱਜ ਡਿਸਕਸ ਕਰਾਂਗੇ, ਪਰ ਜੇ ਤੁਸੀਂ ਉਹਨੂੰ ਸਹੀ ਢੰਗ ਨਾਲ ਮੈਨੇਜ ਕਰਦੇ ਹਾਂ ਅਤੇ ਰਿਟਾਇਰਮੈਂਟ ਦੇ ਵਿੱਚ ਉਹ ਤੁਹਾਡਾ ਇੱਕ ਬਿਗੈਸਟ ਐਸੈਟ ਬਣ ਕੇ ਨਿਕਲਦਾ
0: ਜੀ,
1: ਅਤੇ
0: ਤੁਹਾਡੇ ਕੰਮ ਆ ਜਾਂਦਾ, ਬੱਚਿਆਂ ਦੇ ਕੰਮ ਆ ਜਾਂਦਾ, ਤੁਹਾਡੇ ਬੁੱਢੇ ਬਾਰੇ ਤੁਹਾਡੇ ਆਪਣੇ ਕੰਮ ਆ ਜਾਂਦਾ। ਸੋ ਅੱਜ ਦੋਸਤੋ ਆਪਾਂ ਸੁਪਰ ਐਨੂਏਸ਼ਨ ਦੇ ਬਾਰੇ ਹੀ ਗੱਲਾਂ ਬਾਤਾਂ ਸਾਰੀਆਂ ਕਰਾਂਗੇ, ਕੀ ਕੀ ਫਾਇਦੇ, ਕੀ ਕੀ ਨੁਕਸਾਨ, ਕੀ ਕੀ ਲੋਕ ਗਲਤੀਆਂ ਕਰਦੇ ਨੇ ਇਹਦੇ ਵਿੱਚ, ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਸਮਾਂ ਰਹਿੰਦਿਆਂ ਕਰ ਲੈਣੀਆਂ ਚਾਹੀਦੀਆਂ, ਅਤੇ ਹੋਰ ਬਹੁਤ ਸਾਰੇ ਸਵਾਲ ਜਿਹੜੇ ਤੁਹਾਡੇ ਮਨਾਂ ਦੇ ਨੇ ਉਹ ਅੱਜ ਆਪਾਂ ਇਹਨਾਂ ਦੇ ਸਾਹਮਣੇ ਰੱਖਾਂਗੇ। ਅੱਛਾ, ਇੱਕ ਚੀਜ਼ ਫਿਰ ਇਹ ਆ ਜਾਂਦੀ ਆ ਵੀ ਹੁਣ ਇਸ ਟਾਈਮ ਦੇ ਉੱਤੇ ਸੁਪਰ ਐਨੂਏਸ਼ਨ ਕਿੰਨੇ ਪਰਸੈਂਟ ਆ ਅਤੇ ਕੌਣ ਕੌਣ ਸੁਪਰ ਐਨੂਏਸ਼ਨ ਲੈਂਦਾ?
1: ਕਰੰਟਲੀ ਆਸਟ੍ਰੇਲੀਆ ਦੇ ਵਿੱਚ 12% ਸੁਪਰ ਐਨੂਏਸ਼ਨ ਹੈਗਾ ਰੇਟ, ਜਿਹੜਾ ਇੰਪਲੋਇਰ ਨੇ ਇੱਕ ਕੰਪਲਸਰੀ ਕੰਟਰੀਬਿਊਸ਼ਨ ਹੈ,
0: ਘੱਟ ਤੋਂ ਘੱਟ
1: ਘੱਟ ਤੋਂ ਘੱਟ 12% ਦੇਣਾ ਹੁੰਦਾ। ਕਈ ਇੰਪਲੋਇਰਸ ਵੱਧ ਵੀ ਔਫਰ ਕਰਦੇ ਨੇ, ਜਿਵੇਂ ਲਾ ਲਓ ਕਿ ਇੱਕ ਇਨਸੈਂਟਿਵ ਹੀ ਆ
0: ਜੀ,
1: ਬਟ ਫਿਕਸਡ ਜੋ ਇੱਕ ਕੰਪਲਸਰੀ ਕੰਟਰੀਬਿਊਸ਼ਨ ਹੈ ਉਹ 12% ਆ, ਜਿਹੜਾ ਕਿ ਇੰਪਲੋਇਰ ਨੇ ਆਪਣੇ ਇੰਪਲੋਈਜ਼ ਨੂੰ, ਇਹ ਨਹੀਂ ਮੈਟਰ ਕਰਦਾ ਕਿ ਪਾਰਟ ਟਾਈਮ ਹੈ ਫੁੱਲ ਟਾਈਮ ਕੰਮ ਕਰ ਰਿਹਾ, ਉਹਦੀ ਸੈਲਰੀ 'ਤੇ ਦੇਣਾ। ਈਵਨ ਕੈਜੂਅਲ ਵਰਕਰਸ ਨੂੰ ਵੀ ਮਿਲਦਾ ਆ ਸੁਪਰ।
0: ਅੱਛਾ, ਪਹਿਲੀਆਂ ਦੇ ਵਿੱਚ ਹੁੰਦਾ ਸੀ ਕਿ ਇੱਕ ਸਰਟਨ ਅਮਾਊਂਟ ਆਫ ਪੇ ਤੇ ਉਹਦੇ ਉੱਤੇ ਸੁਪਰ ਐਨੂਏਸ਼ਨ ਨਹੀਂ ਦੇਣਾ ਪੈਂਦਾ। ਮੇਰੇ ਕੋਲ ਉਹ ਵੀ ਹੁਣ ਖਤਮ ਹੋ ਗਿਆ।
1: ਹਾਂਜੀ ਉਹ ਖਤਮ ਹੋ ਗਿਆ, ਪਹਿਲਾਂ ਹੁੰਦਾ ਸੀ $450 ਤੋਂ ਅਗਰ ਵੱਧ ਹੋਵੇ ਪੇ ਤੁਹਾਡੀ
0: ਜੀ
1: ਤੇ ਫਿਰ ਹੀ ਸੁਪਰ
0: ਐਨੂਏਸ਼ਨ, ਭਾਵੇਂ ਤੁਹਾਡੀ $2 ਪੇ ਆ ਉਹਦਾ ਵੀ ਸੁਪਰ ਜਾਣੇ ਜਾਣਾ।
1: ਹਾਂਜੀ
0: ਅੱਛਾ, ਇਹ ਹਰ ਇੱਕ ਨੂੰ ਮਿਲਦਾ ਜਿਹੜਾ ਵੀ ਕੋਈ ਕੰਮ ਆਸਟ੍ਰੇਲੀਆ ਦੇ ਵਿੱਚ ਕਰ ਰਿਹਾ ਵਾ?
1: ਇੰਪਲੋਈਜ਼ ਨੂੰ ਮਿਲਦਾ ਹੈ, ਇੰਪਲੋਇਰ ਵੱਲੋਂ ਜੋ ਕੰਪਲਸਰੀ ਆ, ਕੈਜੂਅਲ, ਪਾਰਟ ਟਾਈਮ, ਫੁੱਲ ਟਾਈਮ, ਈਵਨ ਕਿ ਅਗਰ ਕੋਈ ਬੰਦਾ ABN ਤੇ ਵੀ ਕੰਮ ਕਰ ਰਿਹਾ ਉਹਦੇ ਵਿੱਚ ਵੀ ਕਈ ਕੇਸਿਸ ਦੇ ਵਿੱਚ ਅਗਰ ਡਿਪੈਂਡ ਕਰਦਾ ਕਿ ਅਗਰ ਉਹ ਬੰਦਾ ਲੇਬਰ ਸਰਵਿਸ ਜਸਟ ਪ੍ਰੋਵਾਈਡ ਕਰ ਰਿਹਾ ਹੈ ਕਿ ਉਹਨੂੰ ਤੁਸੀਂ ਭਾਵੇਂ ਪੇਪਰਾਂ ਦੇ ਵਿੱਚ ਐਜ਼ ਏ ਕੰਟਰੈਕਟਰ ਸ਼ੋ ਕਰ ਰਹੇ ਹੋ, ਬਟ ਉਹਦਾ ਮੇਨ ਰੋਲ ਜੋ ਹੈ ਉਹ ਲਾ ਲਓ ਕਿ ਇੱਕ ਡੀਮਡ ਇੰਪਲੋਈ ਹੀ ਹੈ, ਤੁਹਾਡੀਆਂ ਇੰਸਟਰਕਸ਼ਨਸ ਦੇ ਅੰਡਰ ਹੀ ਕੰਮ ਕਰ ਰਿਹਾ ਅਤੇ ਉਹਦਾ ਵੀ ਸੁਪਰ ਐਨੂਏਸ਼ਨ ਦੇਣਾ ਕੰਪਲਸਰੀ ਆ।
0: ਓਕੇ, ਸੋ ਇਹਦੇ ਵਿੱਚ ਮੈਂ ਸੁਣਿਆ ਵੀ ਕੁਛ ਇੱਕ ਸੂਰਤਾਂ ਦੇ ਵਿੱਚ ਤੁਸੀਂ ਆਪ ਵੀ ਆਪਣੇ ਲਈ ਕੰਟਰੀਬਿਊਟ ਕਰ ਸਕਦੇ ਹੋ। ਮੰਨ ਲਓ ਫੋਰ ਐਗਜ਼ਾਮਪਲ, ਇੱਕ ਤਾਂ ਚੀਜ਼ ਇਹ ਹੈਗੀ ਆ ਕਿ ਜੇ ਤੁਹਾਨੂੰ ਤੁਹਾਡਾ ਇੰਪਲੋਇਰ ਦੇ ਰਿਹਾ ਸੁਪਰ ਐਨੂਏਸ਼ਨ ਅਤੇ ਤੁਸੀਂ ਆਪਣੇ ਪੱਲਿਓਂ ਵੀ ਥੋੜ੍ਹਾ ਜਿਹਾ ਵੱਧ ਸ਼ਾਇਦ ਆਪੇ ਆਪਣੇ ਅਕਾਊਂਟ 'ਚ ਪਾ ਸਕਦੇ ਹੋ, ਜਾਂ ਤੁਹਾਡਾ ਇੰਪਲੋਇਰ ਵੀ ਜਿੱਦਾਂ ਤੁਸੀਂ ਦੱਸਿਆ ਵੀ ਉਹ ਜਿੱਦਾਂ ਦੀ ਵੀ ਸੈਟਲਮੈਂਟ ਕੋਈ ਹੋਈ ਹੁੰਦੀ ਆ ਜੋਬ ਦੀ, ਉਹ ਤੁਹਾਨੂੰ ਵੱਧ ਪਾ ਦਿੰਦਾ। ਅੱਛਾ, ਜੇ ਕੋਈ ਬੰਦਾ ਆਪਣੇ ਲਈ ਆਪੇ ਹੀ ਕੰਮ ਕਰ ਰਿਹਾ, ਮੰਨ ਲਓ ਬਿਜ਼ਨਸ ਕਰ ਰਿਹਾ ਵਾ, ਆਪਣਾ ਹੀ ਛੋਟਾ ਜਿਹਾ ਕੋਈ ਉਹਦਾ ਕੰਮ ਆ, ਅਤੇ ਕੀ ਉਹ ਆਪੇ ਵੀ ਆਪਣੇ ਲਈ ਪਾ ਸਕਦਾ ਸੁਪਰ ਐਨੂਏਸ਼ਨ?
1: ਹਾਂਜੀ, ਸੁਪਰ ਐਨੂਏਸ਼ਨ ਤੁਸੀਂ ਪਾ ਸਕਦੇ ਹਾਂ, ਹੁਣ ਡਿਪੈਂਡ ਕਰਦਾ ਕਿ ਤੁਸੀਂ ਕਿਵੇਂ ਆਪਣੇ ਸਟਰਕਚਰ ਕੀਤਾ ਬਿਜ਼ਨਸ ਨੂੰ। ਅਗਰ ਤੁਸੀਂ ਐਜ਼ ਏ ਸੋਲ ਟ੍ਰੇਡਰ ਕੰਮ ਕਰ ਰਹੇ ਹੋ ਅਤੇ ਉਸ ਕੇਸ ਦੇ ਵਿੱਚ ਕੰਪਲਸਰੀ ਨਹੀਂ ਹੈ ਕਿ ਤੁਸੀਂ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਪਾਉਣਾ, ਤੁਸੀਂ ਉਹਨੂੰ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਪਾਉਣ ਦੇ ਆਪਣੇ ਫਾਇਦੇ ਨੇ ਕਿ ਤੁਸੀਂ ਟੈਕਸ ਬਚਾ ਸਕਦੇ ਹਾਂ, ਉਸ ਵੇ ਨਾਲ ਤੁਸੀਂ ਪਾ ਸਕਦੇ ਹਾਂ। ਬਟ ਅਗਰ ਤੁਸੀਂ ਆਪਣਾ ਲੈਟਸ ਸੇ ਤੁਸੀਂ ਕੰਪਨੀ ਸਟਰਕਚਰ ਦੇ ਅੰਡਰ ਤੁਸੀਂ ਆਪਣਾ ਬਿਜ਼ਨਸ ਕਰ ਰਹੇ ਹੋ, ਤੁਸੀਂ ਐਜ਼ ਏ ਡਾਇਰੈਕਟਰ ਆਪਣੀ ਸੈਲਰੀ ਲੈ ਰਹੇ ਹੋ ਕੰਪਨੀ ਤੋਂ, ਉਸ ਕੇਸ ਦੇ ਵਿੱਚ ਸੁਪਰ ਐਨੂਏਸ਼ਨ ਕੰਪਲਸਰੀ ਹੈ ਡਾਇਰੈਕਟਰ ਸੈਲਰੀ ਦੇ ਉੱਤੇ ਵੀ ਕਿ ਤੁਸੀਂ ਫਿਕਸਡ, ਕਿਉਂਕਿ ਕੰਪਨੀ ਦੇ ਲਈ ਤੁਸੀਂ ਇੰਪਲੋਈ ਹੋ, ਭਾਵੇਂ ਤੁਹਾਡੀ ਆਪਣੀ ਕੰਪਨੀ ਆ,
0: ਓਕੇ,
1: ਉਹ ਸੈਪਰੇਟ ਲੀਗਲ ਐਂਟੀਟੀ ਆ। ਕੰਪਨੀ ਤੋਂ ਅਗਰ ਤੁਸੀਂ ਸੈਲਰੀ ਲੈ ਰਹੇ ਹੋ ਤਾਂ 12% ਸੁਪਰ ਤੁਹਾਨੂੰ ਉਹਦੀ ਦੇਣੀ ਪਏਗੀ, ਪਰ ਉਹਦਾ ਇਹ ਹੈ ਕਿ ਕੰਪਨੀ ਦੇ ਵਿੱਚ ਉਹ ਐਜ਼ ਏ ਐਕਸਪੈਂਸ ਕਲੇਮ ਹੋ ਜਾਂਦਾ, ਸੋ ਤੁਹਾਡਾ ਉੱਥੋਂ ਫਾਇਦਾ ਹੋ ਜਾਂਦਾ, ਪਰ ਕੰਪਲਸਰੀ ਆ, ਸੋ ਕਰਨੀ ਪੈਂਦੀ ਆ।
0: ਅੱਛਾ, ਕਈ ਲੋਕਾਂ ਨੂੰ ਇੱਥੇ ਕੰਫਿਊਜ਼ਨ ਹੁੰਦੀ ਹੈ ਵੀ ਮੇਰਾ ਆਪਣਾ ਕੰਮ ਆ, ਮੈਂ ਚਲੋ ਕਿਹੜੀ ਕਿਸੇ ਨੇ ਸ਼ਿਕਾਇਤ ਕਰਨੀ ਆ, ਮੈਂ ਆਪੇ ਆਪਣਾ ਲਿਆ ਜਾਂ ਨਹੀਂ ਲਿਆ ਸੁਪਰ ਐਨੂਏਸ਼ਨ, ਉਹਦੇ ਨਾਲ ਕੀ ਫਰਕ ਪੈਂਦਾ, ਉਹਦੇ 'ਤੇ ਕੀ ਓਬਲੀਗੇਸ਼ਨਸ ਨੇ?
1: ਦੇਖੋ, ਅੱਜ ਦੇ ਸਮੇਂ ਦੇ ਵਿੱਚ ਬਹੁਤ ਹਾਰਡ ਹੈ ਕਿ ਤੁਸੀਂ ਉਹਨੂੰ ATO ਤੋਂ ਹਾਈਡ ਕਰ ਸਕੋ। ਕਾਰਨ ਹੈ ਕਿ ਹੁਣ ਸਿੰਗਲ ਟੱਚ ਪੇਰੋਲ ਕੰਪਲਸਰੀ ਹੈ ਡਾਇਰੈਕਟਰ ਦੇ ਲਈ ਵੀ, ਜਿਵੇਂ ਜਿਵੇਂ ਤੁਸੀਂ ਆਪਣੇ ਆਪ ਨੂੰ ਸੈਲਰੀ ਪਾਉਂਦੇ ਹੋ ਉਹਦੀ ਨਾਲ ਦੀ ਨਾਲ ਪੇਸਲੀ ਪੇਟੀਓ ਨੂੰ ਵੀ ਰਿਪੋਰਟ ਕਰਦੇ ਹੋ, ਉਹਦੇ ਵਿੱਚ ਸੁਪਰ ਦਾ ਅਮਾਊਂਟ ਵੀ ਜਾਂਦਾ ਹੈ ਕਿ ਕਿੰਨਾ ਅਮਾਊਂਟ ਤੁਸੀਂ ਸੈਲਰੀ ਦੇ ਉੱਤੇ ਸੁਪਰ ਕੀਤਾ। ATO ਟਾਈਮ ਟੂ ਟਾਈਮ ਆਡਿਟ ਕਰਦਾ ਰਹਿੰਦਾ ਹੈ, ਅੱਜ ਕੱਲ੍ਹ ਤਾਂ ਕੁਛ ਜ਼ਿਆਦਾ ਹੀ ਹੋ ਰਹੇ ਨੇ ਸੁਪਰ ਦੇ ਆਡਿਟਸ, ਸੋ ਜਿਹਦੇ ਵਿੱਚ ਉਹ ਦੇਖਦੇ ਨੇ ਕਿ ਜਿੰਨਾ ਤੁਸੀਂ ਕੰਟਰੀਬਿਊਸ਼ਨ ਸੁਪਰ ਦਾ ਰਿਪੋਰਟ ਕੀਤਾ ਆਪਣੀ ਸਿੰਗਲ ਟੱਚ ਪੇਰੋਲ ਦੇ ਵਿੱਚ, ਕੀ ਤੁਸੀਂ ਆਪਣੇ ਫੰਡ ਦੇ ਵਿੱਚ ਉਹਨਾਂ ਕੰਟਰੀਬਿਊਟ ਕੀਤਾ, ਸੋ ਉਹ ਤੁਸੀਂ ਅਗਰ ਨਹੀਂ ਕੀਤਾ ਤਾਂ ATO ਤੁਹਾਨੂੰ ਕਦੀ ਵੀ, ਈਵਨ ਪਿਛਲੇ ਸਾਲਾਂ ਦਾ ਵੀ ਕਈ ਵਾਰੀ ਅਸੀਂ ਦੇਖਿਆ ਕਿ ਈਵਨ 3-4 ਸਾਲ ਪੁਰਾਣਾ ਵੀ ਆਡਿਟ ਕੱਢ ਲੈਂਦੇ ਆ।
0: ਅੱਛਾ,
1: ਕਿ ਜਿਹਦੇ ਵਿੱਚ ਅਗਰ ਤੁਸੀਂ ਸੁਪਰ ਕੰਟਰੀਬਿਊਸ਼ਨ ਨਹੀਂ ਕੀਤਾ ਹੋਇਆ ਤਾਂ ਤੁਹਾਨੂੰ ਫਿਰ ਜੁਰਮਾਨਾ ਵੀ ਭਰਨਾ ਪੈਂਦਾ, ਉਹਦੇ 'ਤੇ ਇੰਟਰਸਟ ਵੀ ਪੇ ਕਰਨਾ ਪੈਂਦਾ ਅਤੇ ਫਿਰ ਉਹ ਭਰਨਾ ਪੈਂਦਾ।
0: ਓਕੇ, ਅਤੇ ਇਹਦਾ ਜਿੱਦਾਂ ਮੈਂ ਫਿਰ ਪਹਿਲੇ ਕੁਐਸਚਨ 'ਤੇ ਆਉਣਾ, ਜਿੱਦਾਂ ਮੰਨ ਲਓ ਇੱਕ ਬੰਦੇ ਦੀ ਕੋਈ ਵੈਸੇ ਲੀਗਲੀ ਉੱਦਾਂ ਕੋਈ ਓਬਲੀਗੇਸ਼ਨ ਨਹੀਂ ਗੀ ਕਿ ਉਹ ਸੁਪਰ ਐਨੂਏਸ਼ਨ ਉਹਨੇ ਆਪਣੇ ਅਕਾਊਂਟ ਦੇ ਵਿੱਚ ਪਾਉਣਾ, ਪਰ ਫਿਰ ਵੀ ਜਾਂ ਫਿਰ ਜਾਂ ਮੰਨ ਲਓ ਵੱਧ ਪਾਉਣਾ ਚਾਹ ਰਿਹਾ ਵਾ ਕਿ ਇੰਨਾ ਕੁ ਮਿਲਦਾ ਮੈਂ ਹੋਰ ਵੱਧ ਪਾ ਲਾਂ, ਉਹਦੇ ਫਾਇਦੇ ਕੀ ਨੇ?
1: ਦੇਖੋ, ਸੁਪਰ ਐਨੂਏਸ਼ਨ ਦੇ ਮੇਨ ਫਾਇਦਾ ਇਹ ਹੈ ਕਿ ਤੁਸੀਂ ਟੈਕਸ ਬਚਾ ਸਕਦੇ ਹੋ ਉਹਦੇ ਨਾਲ।
0: ਕਿਵੇਂ? ਮਤਲਬ ਥੋੜ੍ਹਾ ਜਿਹਾ
1: ਅਗਰ ਮੈਂ ਐਗਜ਼ਾਮਪਲ ਦੇਵਾਂ ਕਿ ਅਗਰ ਤੁਸੀਂ ਐਜ਼ ਏ ਇੰਪਲੋਈ ਜੋਬ ਕਰ ਰਹੇ ਹੋ ਕਿਤੇ, ਇੰਪਲੋਇਰ ਨੇ ਤਾਂ ਤੁਹਾਡੇ 12% ਸੁਪਰ ਪਾਉਣੀ ਆ, ਅਗਰ ਤੁਸੀਂ ਸੈਲਰੀ ਸੈਕਰੀਫਾਈਸ ਇੱਕ ਹੁੰਦਾ ਕਿ ਜੇ ਤੁਸੀਂ ਆਪਣੇ ਇੰਪਲੋਇਰ ਨੂੰ ਕਹਿੰਦੇ ਕਿ ਮੇਰਾ ਥੋੜ੍ਹਾ ਪਾਰਟ ਸੈਲਰੀ ਦਾ ਕੱਟ ਕੇ ਮੇਰੇ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰ ਦੇ, ਉਹਦੇ ਨਾਲ ਕੀ ਹੁੰਦਾ ਕਿ ਤੁਹਾਡੀ ਜਿਹੜੀ ਗਰੋਸ ਇਨਕਮ ਹੈ ਉਹ ਘੱਟ ਜਾਂਦੀ ਆ ਅਤੇ ਤੁਸੀਂ ਉਹਦੇ ਨਾਲ ਟੈਕਸ ਸੇਵ ਕਰਦੇ ਆ। ਸੋ ਅਗਰ ਤੁਹਾਡੀ ਲੈਟ ਸੇ ਤੁਸੀਂ 80,000 ਜਾਂ 90,000 ਪੈਕੇਜ 'ਤੇ ਹੈਗੇ ਆ, ਡੈਟ ਮੀਨਸ ਕਿ ਤੁਹਾਡਾ ਮਾਰਜਨਲ ਟੈਕਸ ਰੇਟ 30% ਆ ਅਤੇ ਪਲੱਸ ਮੈਡੀਕਲ ਲਈ ਵੀ 2% ਤੁਸੀਂ ਭਰਦੇ ਆ। ਸੋ ਅਗਰ ਤੁਸੀਂ ਐਕਸਟਰਾ 10,000 ਕੰਟਰੀਬਿਊਸ਼ਨ ਕੀਤਾ ਤਾਂ ਤੁਸੀਂ 32% ਤੁਹਾਨੂੰ ਉਹਦਾ ਫਾਇਦਾ ਹੁੰਦਾ।
0: ਓਕੇ,
1: ਜਿਹੜਾ ਕਿ ਲਗਾ ਲਓ ਕਿ ਤੁਹਾਡਾ ਸਾਲ ਦਾ ਟੈਕਸ ਤੁਹਾਨੂੰ ਇਨ ਹੈਂਡ ਬਚਦਾ। ਬਟ ਇੱਕ ਚੀਜ਼ ਮੈਂ ਕਲੀਅਰ ਕਰਦਾ ਕਿ ਜਿਹੜਾ ਵੀ ਤੁਸੀਂ ਕੰਟਰੀਬਿਊਸ਼ਨ ਕਰਦੇ ਆ ਸੁਪਰ ਦੇ ਵਿੱਚ, ਈਵਨ ਤੁਹਾਡਾ ਇੰਪਲੋਇਰ ਵੀ ਜੋ ਕੰਟਰੀਬਿਊਸ਼ਨ ਕਰਦਾ, ਸੁਪਰ ਦੇ ਵਿੱਚ 15% ਟੈਕਸ ਉਹਦੇ 'ਤੇ ਲੱਗਦਾ। ਸੋ ਤੁਹਾਡੀ ਨੈੱਟ ਸੇਵਿੰਗ ਜਿਹੜੀ ਆ ਉਹ ਡਿਫਰੈਂਸ ਜੋ ਹੈਗਾ ਤੁਹਾਡੇ ਮਾਰਜਨਲ ਟੈਕਸ ਰੇਟ ਦਾ -15%, ਉਹ ਤੁਹਾਡੀ ਨੈੱਟ ਸੇਵਿੰਗ ਆ। ਬਟ ਸਟਿਲ ਉਹਦੇ ਨਾਲ ਤੁਹਾਡਾ ਅਗਰ ਤੁਸੀਂ ਉਹਨੂੰ ਲਗਾ ਲਓ ਕਿ ਇੱਕ ਹੈਬਿਟ ਬਣਾ ਲੈਂਦੇ ਹਾਂ ਕਿ ਥੋੜ੍ਹਾ ਥੋੜ੍ਹਾ ਪੈਸਾ ਤੁਸੀਂ ਸਾਈਡ 'ਤੇ ਕਰਦੇ ਜਾਂਦੇ ਆ, ਉਹਦੇ ਨਾਲ ਤੁਹਾਡਾ ਸੇਵਿੰਗ ਵੀ ਹੁੰਦੀ ਰਹਿੰਦੀ ਆ, ਉਹ ਪੈਸਾ ਤੁਹਾਡਾ ਇਨਵੈਸਟ ਵੀ ਹੁੰਦਾ, ਅਤੇ ਤੁਹਾਡਾ ਜਿਹੜਾ ਟੈਕਸ ਇੱਕ ਵਾਰੀ ਚਲਾ ਗਿਆ ਉਹ ਵਾਪਸ ਨਹੀਂ ਆਉਣਾ, ਇੱਥੇ ਤੁਹਾਡਾ ਟੈਕਸ ਬਚ ਰਿਹਾ ਹਰ ਸਾਲ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰਨ ਨਾਲ। ਸੋ ਉਹ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ।
0: ਓਕੇ, ਇਹ ਤਾਂ ਹੋ ਗਿਆ ਇੱਕ ਸਨੈਰੀਓ ਕਿ ਮੰਨ ਲਓ ਮੈਂ ਆਪਣੇ ਇੰਪਲੋਇਰ ਨੂੰ ਕਹਿਤਾ ਵੀ ਆਹ ਇਹ ਤੋਂ ਪੈਸੇ ਜੇ ਟੱਪਦੇ ਆ ਫੋਰ ਐਗਜ਼ਾਮਪਲ, ਅਤੇ ਮੇਰਾ ਟੈਕਸ ਵੱਧ ਜਾਂਦਾ, ਤੂੰ ਇਹ

0: ਤੁਸੀਂ ਆਈ ਪੇ ਦੇ ਵਿੱਚੋਂ ਜੇ ਤੁਸੀਂ ਸੁਪਰ ਐਨੂਏਸ਼ਨ ਪਾਉਂਦੇ ਹੋ ਕਿ ਫਿਰ ਵੀ ਉਹ 'ਚ ਟੈਕਸ ਬੈਨੀਫਿਟ ਹੁੰਦੇ ਨੇ?
1: ਹਾਂਜੀ, ਸੋ ਇਹਨੂੰ ਅਸੀਂ ਕਹਿੰਦੇ ਹਾਂ ਆਫਟਰ ਟੈਕਸ ਕੰਟਰੀਬਿਊਸ਼ਨ। ਸੋ ਲੈਟਸ ਸੇ ਤੁਸੀਂ ਇੰਪਲੋਇਰ ਦੇ ਨਾਲ ਕੋਈ ਅਰੇਂਜਮੈਂਟ ਨਹੀਂ ਕੀਤੀ ਹੋਈ, ਤੁਸੀਂ ਜੋ ਵੀ ਤੁਹਾਡੀ ਇਨ ਹੈਂਡ ਸੈਲਰੀ ਆ ਰਹੀ ਹੈ ਉਹਦੇ ਵਿੱਚੋਂ ਅਗਰ ਤੁਸੀਂ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਕਰ ਸਕਦੇ ਹੋ। ਉਹ ਤੁਸੀਂ ਇੱਕ ਲਗਾ ਲਓ ਕਿ ਪੂਰਾ ਸਾਲ ਦੇ ਵਿੱਚ ਥੋੜ੍ਹਾ ਥੋੜ੍ਹਾ ਕਰਕੇ ਵੀ ਕਰ ਸਕਦੇ ਹੋ ਜਾਂ ਫਿਰ ਸਾਲ ਦੇ ਐਂਡ 'ਤੇ ਇਕੱਠਾ ਵੀ ਪਾ ਸਕਦੇ ਹੋ। ਕੰਡੀਸ਼ਨ ਇਹ ਹੈ ਕਿ 30 ਜੂਨ ਤੋਂ ਪਹਿਲਾਂ ਉਹ ਫੰਡਸ ਨੂੰ ਰਿਸੀਵ ਹੋ ਜਾਣੇ ਚਾਹੀਦੇ ਆ, ਅਤੇ ਅਗਰ ਤੁਸੀਂ ਉਹ ਕੀਤਾ ਔਰ ਤੁਹਾਨੂੰ ਇੱਕ ਫੋਰਮ ਸੁਪਰ ਫੰਡ ਨੂੰ ਭੇਜਣਾ ਹੁੰਦਾ, ਨੋਟਿਸ ਆਫ ਇੰਟੈਂਟ ਟੂ ਕਲੇਮ, ਜਿਹਦੇ ਵਿੱਚ ਤੁਸੀਂ ਫੰਡ ਆਪਣੇ ਫੰਡਸ ਨੂੰ ਨੋਟੀਫਾਈ ਕਰਨਾ ਕਿ ਇੰਨਾ ਮੈਂ ਕੰਟਰੀਬਿਊਸ਼ਨ ਟੋਟਲ ਕੰਟਰੀਬਿਊਟ ਕੀਤਾ ਹੈ ਅਤੇ ਜਿਹਦੀ ਮੈਂ ਡਿਡਕਸ਼ਨ ਕਲੇਮ ਕਰਨੀ ਆ। ਉਹ ਫਿਰ ATO ਨੂੰ ਨੋਟੀਫਾਈ ਕਰ ਦਿੰਦੇ ਆ ਕਿ ਇੰਨਾ ਕੰਟਰੀਬਿਊਸ਼ਨ ਆਇਆ, ਅਤੇ ਉਹ ਤੁਸੀਂ ਆਪਣੀ ਟੈਕਸ ਰਿਟਰਨ ਦੇ ਵਿੱਚ ਐਜ਼ ਏ ਡਿਡਕਸ਼ਨ ਕਲੇਮ ਕਰ ਸਕਦੇ ਹਾਂ। ਪਰ ਇਹਦੇ ਵਿੱਚ ਇੱਕ ਚੀਜ਼ ਕਲੀਅਰ ਕਰਦਾ ਕਿ ਜਿਹੜਾ ਕੰਸੈਸ਼ਨਲ ਕੰਟਰੀਬਿਊਸ਼ਨ ਹੈਗਾ, ਇਹਨੂੰ ਕੰਸੈਸ਼ਨਲ ਕੰਟਰੀਬਿਊਸ਼ਨ ਕਹਿੰਦੇ ਆ, ਜਿਹਦੀ ਤੁਸੀਂ ਡਿਡਕਸ਼ਨ ਕਲੇਮ ਕਰਨੀ ਆ। ਇਹਦੀ ਲਿਮਿਟ ਹੁੰਦੀ ਹੈ ਸਾਲ ਦੀ, ਕਰੰਟਲੀ ਜਿਵੇਂ $30,000 ਲਿਮਿਟ ਹੈ ਇਹਦੀ,
0: ਸਾਲ ਤੋਂ ਵੱਧ ਨਹੀਂ ਕਰ ਸਕਦੇ।
1: ਮਤਲਬ ਕੰਸੈਸ਼ਨਲ ਕੰਟਰੀਬਿਊਸ਼ਨ ਦੀ ਲਿਮਿਟ ਆ ਉਹ ਜਿਹਦੇ 30,000 ਜਿਹੜਾ ਇੰਕਲੂਡਿੰਗ ਇੰਪਲੋਇਰ ਕੰਟਰੀਬਿਊਸ਼ਨ,
0: ਜਿਹੜਾ ਉਹਨੇ ਕੀਤਾ ਉਹ ਪਾ ਕੇ 30 ਹੋਣਾ ਚਾਹੀਦਾ,
1: 30,000 ਟੋਟਲ ਹੈ। ਬਟ ਇਹਦੇ ਵਿੱਚ ਇੱਕ ਚੀਜ਼ ਹੋਰ ਹੈ, ਸੋਰੀ, ਕਿ ਅਗਰ ਤੁਸੀਂ ਵੱਧ ਕਰਨਾ ਚਾਹੁੰਦੇ ਆ, ਦੇਰ ਇਜ਼ ਏ ਆਪਸ਼ਨ ਕਿ ਤੁਸੀਂ ਆਪਣਾ ਪਿਛਲੇ 5 ਸਾਲਾਂ ਦਾ ਜੋ ਅਨਯੂਜ਼ਡ ਅਮਾਊਂਟ ਹੈ ਉਹ ਵੀ ਤੁਸੀਂ ਲੰਬ ਸਮੇਂ ਕਰ ਸਕਦੇ ਹਾਂ ਕੰਟਰੀਬਿਊਸ਼ਨ।
0: ਓਕੇ, ਅੱਛਾ, ਉਹ ਵੀ ਤੁਸੀਂ ਵਿੱਚ ਐਡ ਆਨ,
1: ਹਾਂਜੀ, ਕਰਕੇ
0: ਉਹ ਸਾਲਾਂ ਨੂੰ ਯੂਟੀਲਾਈਜ਼ ਕਰ ਸਕਦੇ।
1: ਹਾਂਜੀ, ਪਰ ਇਹਦੇ ਵਿੱਚ ਇਹ ਵੀ ਤੁਸੀਂ ਦੇਖਣਾ ਹੋਏਗਾ ਕਿ ਤੁਹਾਡੀ ਬਚਤ ਕਿੰਨੀ ਹੋ ਰਹੀ ਹੈ, ਕਿ ਜ਼ਿਆਦਾ ਫਾਇਦਾ ਇਹਦਾ ਉਦੋਂ ਹੁੰਦਾ ਕਿ ਜਦੋਂ ਲੈਟਸ ਸੇ ਤੁਹਾਡੀ ਕਿਸੇ ਸਾਲ ਤੁਸੀਂ ਪ੍ਰੋਪਰਟੀ ਸੈੱਲ ਕੀਤੀ, ਜ਼ਿਆਦਾ ਇਨਕਮ ਹੋ ਰਹੀ ਹੈ ਅਤੇ ਤੁਸੀਂ ਟੈਕਸ ਬਚਾਉਣਾ ਚਾਹੁੰਦੇ ਆ, ਫਿਰ ਤੁਹਾਡੇ ਕੋਲ ਇੱਕ ਆਪਸ਼ਨ ਹੈ ਕਿ ਤੁਸੀਂ ਇਹਨੂੰ ਆਪਣੀ ਇਨਕਮ ਦੇ ਹਿਸਾਬ ਨਾਲ ਆਈਡੀਆ ਲਗਾ ਸਕਦੇ ਹਾਂ ਕਿ ਕਿੰਨਾ ਕੰਟਰੀਬਿਊਸ਼ਨ ਕਰਨਾ ਚਾਹੀਦਾ ਤੁਹਾਨੂੰ, ਕਿੰਨਾ ਤੁਹਾਨੂੰ ਨੈੱਟ ਕੈਪੀਟਲ ਗੇਨ ਹੋ ਰਿਹਾ, ਫੋਰ ਐਗਜ਼ਾਮਪਲ ਪ੍ਰੋਪਰਟੀ ਤੋਂ ਜਾਂ ਕੋਈ ਹੋਰ ਇਨਵੈਸਟਮੈਂਟ ਇਨਕਮ ਆ ਗਈ ਹੈ, ਅਤੇ ਤੁਸੀਂ ਵੱਧ ਕਰਨ ਦੀ ਵੀ ਆਪਸ਼ਨ ਹੁੰਦੀ ਤੁਹਾਡੇ ਕੋਲ,
0: ਉਹਨੂੰ ਮੈਨੇਜ ਤੁਸੀਂ ਕਰ ਸਕਦੇ ਹੋ।
1: ਹਾਂਜੀ,
0: ਠੀਕ ਹੈ। ਅੱਛਾ, ਆਪਣੇ ਲੋਕਾਂ ਨੂੰ ਕਿੰਨੀ ਕੁ ਅਵੇਅਰਨੈਸ ਹੈ ਸੁਪਰ ਐਨੂਏਸ਼ਨ ਦੇ ਬਾਰੇ? ਜੇ ਮੰਨ ਲਓ ਫੋਰ ਐਗਜ਼ਾਮਪਲ ਮੈਂ ਤੁਹਾਡੇ ਤਜਰਬੇ ਤੋਂ ਪੁੱਛਾਂ, ਵੀ ਤੁਸੀਂ ਰੈਂਡਮਲੀ ਜਦੋਂ ਲੋਕਾਂ ਨੂੰ ਪੁੱਛਦੇ ਹੋ, ਕਿੰਨਿਆਂ ਕੁ ਨੂੰ ਇਸ ਚੀਜ਼ ਦਾ ਪਤਾ ਹੁੰਦਾ ਵੀ ਉਹਨਾਂ ਦਾ ਕਿੰਨਾ ਕੁ ਸੁਪਰ ਐਨੂਏਸ਼ਨ?
1: ਅਗਰ ਮੈਂ ਸੱਚ ਕਹਾਂ ਤਾਂ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਹੁੰਦਾ ਸੁਪਰ ਐਨੂਏਸ਼ਨ ਫੰਡ ਦੇ ਵਿੱਚ,
0: ਨਹੀਂ ਪਤਾ ਹੁੰਦਾ ਕਿ ਪਤਾ ਹੀ ਨਹੀਂ ਹੁੰਦਾ।
1: ਥੋੜ੍ਹੀ ਇਨਫੋਰਮੇਸ਼ਨ ਹੁੰਦੀ ਉਹਨਾਂ ਨੂੰ, ਇਹ ਪਤਾ ਹੁੰਦਾ ਕਿ ਕੋਈ ਸੁਪਰ ਐਨੂਏਸ਼ਨ ਹੈ ਜੋ ਮੇਰਾ ਇੰਪਲੋਇਰ ਕੁਛ ਮੈਨੂੰ ਪੇ ਕਰ ਰਿਹਾ। ਬਟ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਦਾ ਫੰਡ ਦਾ ਬੈਲੈਂਸ ਕੀ ਹੈ ਇਸ ਵਕਤ ਦਾ। ਜ਼ਿਆਦਾ ਫੋਕ ਉਹਨਾਂ ਦਾ ਧਿਆਨ ਹੁੰਦਾ ਕਿ ਕਿਹੜੇ ਫੰਡ ਦੇ ਵਿੱਚ ਉਹਨਾਂ ਦੇ ਪੈਸੇ ਇਨਵੈਸਟ ਹੋਏ ਨੇ। ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਕੋਵਿਡ ਦੇ ਟਾਈਮ 'ਤੇ ਥੋੜ੍ਹੀ ਨੌਲੇਜ ਆਈ ਸੀ ਸੁਪਰ ਐਨੂਏਸ਼ਨ ਦੀ, ਜਦੋਂ ਲੋਕਾਂ ਨੇ ਆਪਣੇ ਬੈਲੈਂਸ ਦੇਖਣੇ ਸ਼ੁਰੂ ਕੀਤੇ, ਜਦੋਂ ਆਪਸ਼ਨ ਸੀਗੀ ਕਿ ਤੁਸੀਂ ਥੋੜ੍ਹਾ ਘਟਾ ਸਕਦੇ ਸੀ। ਪਰ ਉਸ ਤੋਂ ਪਹਿਲਾਂ ਤਾਂ ਬਹੁਤ ਘੱਟ ਨੌਲੇਜ ਸੀ ਸੁਪਰ ਐਨੂਏਸ਼ਨ ਬਾਰੇ। ਹੁਣ ਵੀ ਸਿਰਫ ਪਤਾ ਲੋਕਾਂ ਨੂੰ, ਪਰ ਕੋਈ ਇੰਨਾ ਜ਼ਿਆਦਾ ਧਿਆਨ ਨਹੀਂ ਦਿੰਦਾ ਆਪਣੇ ਸੁਪਰ ਫੰਡ ਦੇ ਉੱਤੇ, ਉਹਨੂੰ ਐਕਟਿਵਲੀ ਮੈਨੇਜ ਨਹੀਂ ਕਰਦੇ। ਸਿਰਫ ਇਹ ਪਤਾ ਹੈ ਕਿ ਸੁਪਰ ਫੰਡ
0: ਇੱਦਾਂ ਦੀ ਕੋਈ ਚੀਜ਼ ਹੈਗੀ ਆ।
1: ਹਾਂਜੀ,
0: ਸੋ ਜਿਹੜਾ ਇੰਪਲੋਇਰ ਆ ਉਹਨੂੰ ਵੀ ਬੋਝ ਲੱਗਦਾ ਵੀ ਮੈਂ ਇੰਨੇ ਪੈਸੇ ਦੇਣੇ ਆਏ, ਐਵੇਂ ਵਾਧੂ ਦੇ ਆ, ਅਤੇ ਜਦੋਂ ਤੁਸੀਂ ਲੈਣ ਵਾਲੇ ਹੋ ਤੁਹਾਨੂੰ ਲੱਗਦਾ ਵੀ ਇਹ ਸਾਰੇ ਕਿਤੇ ਮੈਨੂੰ ਮਿਲ ਜਾਣ ਇਕੱਠੇ ਤਾਂ ਜ਼ਿਆਦਾ ਬਿਹਤਰ ਹੈ, ਇਹ ਐਵੇਂ ਉੱਧਰ ਵਿੱਚ ਕੱਟੀ ਕਟਾਈ ਜਾਂਦੇ ਆ। ਸੋ ਇਹਨੂੰ ਆਪਾਂ ਵਾਜਬ ਤਰੀਕੇ ਦੇ ਨਾਲ ਜੇ ਆਪਾਂ ਸਮਝਾਉਣਾ ਹੋਵੇ ਸਾਰਿਆਂ ਨੂੰ ਵੀ ਕੀ ਇਹਦਾ ਫਾਇਦਾ ਕੀ ਨੁਕਸਾਨ ਆ, ਇਹ ਜਿਹੜਾ ਕੰਟਰੀਬਿਊਸ਼ਨ ਹੋ ਰਿਹਾ ਵਾ ਇਹ ਕਿੱਦਾਂ ਜਾ ਕੇ ਅਤੇ ਕਦੋਂ ਕੁ ਜਾ ਕੇ ਫਾਇਦਾ ਦਿੰਦਾ?
1: ਦੇਖੋ, ਸੁਪਰ ਐਨੂਏਸ਼ਨ ਲਗਾ ਲਓ ਕਿ ਅਗਰ ਮੈਂ ਕਹਾਂ ਕਿ ਪ੍ਰੋਪਰਟੀ ਤੋਂ ਬਾਅਦ ਤੁਹਾਡਾ ਬਿਗੈਸਟ ਐਸੈਟ ਸੁਪਰ ਐਨੂਏਸ਼ਨ ਹੈ। ਕਈ ਵਾਰੀ ਤੁਹਾਨੂੰ ਖੁਦ ਨਹੀਂ ਅੰਦਾਜ਼ਾ ਹੁੰਦਾ ਕਿ ਤੁਹਾਡਾ ਸੁਪਰ ਦੇ ਵਿੱਚ ਕਿੰਨਾ ਪੈਸਾ, ਔਰ ਉਹਨੀ ਅਗਰ ਤੁਸੀਂ ਸਹੀ ਤਰ੍ਹਾਂ ਮੈਨੇਜ ਕਰੋ ਤਾਂ ਤੁਸੀਂ ਕਾਫੀ ਫਾਸਟ ਉਹਨੂੰ ਗਰੋ ਵੀ ਕਰ ਸਕਦੇ ਹੋ,
0: ਪੈਸੇ ਹੋ ਸਕਦੇ ਹੋ,
1: ਅਮੀਰ ਹੋ ਸਕਦੇ।
0: ਕੋਵਿਡ 'ਚ ਬਾਂਹ ਫੜੀ ਹੈ ਸੁਪਰ ਨੇ ਬੜਿਆ।
1: ਹਾਂਜੀ, ਬਿਲਕੁਲ, ਪਰ ਉਦੋਂ ਥੋੜ੍ਹਾ ਮਿਸਯੂਜ਼ ਵੀ ਹੋਇਆ ਕਿ ਲੋਕਾਂ ਨੇ ਜਿਹਨਾਂ ਨੂੰ ਨਹੀਂ ਵੀ ਲੋੜ ਸੀ ਉਹਨਾਂ ਨੇ ਕਢਵਾ ਲਿਆ, ਔਰ ਜਿਹੜਾ ਗਵਰਨਮੈਂਟ ਨੇ ਬਾਅਦ ਵਿੱਚ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਵਾਪਸ ਪਾਉਣਾ ਚਾਹੀਦਾ ਹੈ।
0: ਸਾਰਿਆਂ ਨੂੰ ਵਾਪਸ ਪਾਉਣਾ ਪਿਆ ਭਲਾ?
1: ਕਾਫੀ ਹੱਦ ਤੱਕ ਲੋਕਾਂ ਨੂੰ ATO ਨੇ ਅਪਰੋਚ ਕੀਤਾ ਸੀ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਉਦੋਂ ਕਰ ਲਏ ਸੀ ਵਿਡਰੋਲਸ। ਬਟ ਐਨੀਵੇਜ਼, ਉਹ ਇੱਕ ਪਾਸਟ ਸੀਗਾ ਜੋ। ਬਟ ਉਸ ਤਰ੍ਹਾਂ ਸੁਪਰ ਐਨੂਏਸ਼ਨ ਇੱਕ ਲਗਾ ਲਓ ਕਿ ਇਹਨੂੰ ਤੁਸੀਂ ਐਵੇਂ ਨਾ ਸੋਚੋ ਕਿ ਇਹ ਇੱਕ ਸੈਪਰੇਟ ਕੋਈ ਚੀਜ਼ ਆ, ਦੇਖਾਂਗੇ ਜਦੋਂ ਟਾਈਮ ਆਏਗਾ ਰਿਟਾਇਰਮੈਂਟ 'ਤੇ ਦੇਖਾਂਗੇ ਕੀ ਹੈ ਇਹਦੀ ਸਿਚੁਏਸ਼ਨ। ਤੁਸੀਂ ਉਹਨੂੰ ਐਕਟਿਵਲੀ ਮੈਨੇਜ ਕਰੋ, ਤੁਹਾਡਾ ਪੈਸਾ ਆ। ਜਿਵੇਂ ਆਪਣੇ ਕਹਿੰਦੇ ਸੀ ਬਜ਼ੁਰਗ ਕਿ ਥੋੜਾ ਪੈਸਾ ਸਾਈਡ ਤੇ ਰੱਖੋ ਜਿਹੜਾ ਤੁਹਾਡੇ

0: ਢਾਪੇ ਚ ਕੰਮ ਆਵੇ, ਇਹਨੂੰ ਤੁਸੀਂ ਉਹੀ ਚੀਜ਼ ਲਗਾਓ ਕਿ ਇਹ ਤੁਹਾਡੇ
1: ਕੰਮ ਆਉਣ ਵਾਲੀ ਚੀਜ਼।
0: ਹਾਂਜੀ ਬਿਲਕੁਲ।
1: ਅੱਛਾ ਇਹਦੇ ਚ ਕੋਈ ਇੱਦਾਂ ਦੀ ਵੀ ਕਈ ਲੋਕਾਂ ਦੇ ਵਿੱਚ ਹੈਗੀ ਆ ਇਨਫੋਰਮੇਸ਼ਨ ਜਾਂ ਟਰੈਵਲ ਕਰਦੀਆਂ ਨੇ ਵੀ ਗੋਸਿਪਸ, ਪਤਾ ਨਹੀਂ ਹੁਣ ਗੋਸਿਪ ਆ ਕੀ ਆ, ਕਿ ਜਦੋਂ ਇਹ ਘੱਟ ਜਾਂਦਾ ਵਾ ਪਿਆ ਪਿਆ ਇੰਟਰਸਟ ਘੱਟੀ ਜਾਂਦੇ ਆ ਜਾਂ ਗਲਤ ਜਗ੍ਹਾ ਦੇ ਉੱਤੇ ਕੰਪਨੀਆਂ ਇਨਵੈਸਟ ਕਰ ਦਿੰਦੀਆਂ ਤਾਂ ਵੀ ਉਹ ਘੱਟ ਜਾਂਦਾ। ਜੇ ਮੰਨ ਲਓ ਤੁਸੀਂ ਤੁਹਾਡੀ ਜੋਬ ਦੇ ਵਿੱਚ ਗੈਪ ਆਉਂਦਾ ਵਾ, ਤੁਸੀਂ ਇੱਕ ਜਗ੍ਹਾ 'ਤੇ ਨੌਕਰੀ ਕਰ ਰਹੇ ਹੋ, ਹੁਣ ਤੁਸੀਂ ਛੱਡੀ ਆ ਨੌਕਰੀ ਜਾਂ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ, ਤਾਂ ਉਹ ਘਟਣਾ ਸ਼ੁਰੂ ਹੋ ਜਾਂਦਾ। ਇਹ ਚੀਜ਼ਾਂ ਕਿੱਦਾਂ, ਕੀ ਇਹਦੇ ਵਾਜਬ ਇਨਫੋਰਮੇਸ਼ਨ ਹੈ?
0: ਦੇਖੋ ਇਹਦੇ ਵਿੱਚ ਕਾਫੀ ਚੀਜ਼ਾਂ ਹੈ, ਮੇਨ ਜਿਹੜੀ ਲਗਾ ਲਓ ਕਿ ਜੋ ਗਲਤੀਆਂ ਹੁੰਦੀਆਂ ਨੇ ਉਹ ਇਹ ਹੈ ਕਿ ਕਈ ਵਾਰੀ ਐਵੇਂ ਵੀ ਹੁੰਦਾ ਕਿ ਜਦੋਂ ਕੋਈ ਨਵੀਂ ਜੋਬ ਸ਼ੁਰੂ ਕਰਦਾ ਬੰਦਾ, ਉਹ ਇੰਪਲੋਇਰ ਵੱਲੋਂ ਇੱਕ ਕੰਪਲਸਰੀ ਹੁੰਦਾ ਕਿ ਇੰਪਲੋਇਰ ਨੇ ਆਪਸ਼ਨ ਦੇਣੀ ਹੁੰਦੀ ਆ, ਸੁਪਰ ਚੋਇਸ ਫੋਰਮ ਜਿਹਨੂੰ ਕਹਿੰਦੇ ਆ, ਕਿ ਤੁਸੀਂ ਆਪਣਾ ਖੁਦ ਚੂਜ਼ ਕਰ ਸਕਦੇ ਹਾਂ ਕਿ ਤੁਸੀਂ ਕਿਹੜਾ ਫੰਡ ਦੇ ਵਿੱਚ ਆਪਣੇ ਪੈਸੇ ਪਾਉਣਾ ਚਾਹੁੰਦੇ ਹਾਂ। ਜ਼ਿਆਦਾਤਰ ਲੋਕ ਮੈਂ ਦੇਖੇ ਕੀ ਕਰਦੇ ਆ ਕਿ ਉਹ ਡਿਫੋਲਟ ਫੰਡ ਇੰਪਲੋਇਰ ਵਾਲਾ ਚੂਜ਼ ਕਰ ਲੈਂਦੇ ਆ, ਜ਼ਿਆਦਾ ਜਾਣਕਾਰੀ ਵੀ ਨਹੀਂ ਹੁੰਦੀ ਕਿ ਉਹ ਫੰਡ ਦੇ ਵਿੱਚ ਕਿਵੇਂ ਤੁਹਾਡਾ ਇਨਵੈਸਟਮੈਂਟਸ ਹੋ ਰਹੀ ਹੈ, ਕੀ ਫੀਸ ਨੇ, ਕੀ ਸਾਰਾ ਕੁਛ। ਔਰ ਹਰ ਜਗ੍ਹਾ 'ਤੇ ਨਵੀਂ ਜੋਬ ਸ਼ੁਰੂ ਕਰਦੇ ਹੋ, ਨਵਾਂ ਫੰਡ ਸ਼ੁਰੂ ਕਰ ਲੈਂਦੇ ਆ, ਅਤੇ ਕਈ ਵਾਰੀ ਤੁਹਾਡੇ 3-4 ਫੰਡ ਹੋ ਜਾਂਦੇ ਆ ਅਲੱਗ ਅਲੱਗ ਜੋ ਚੱਲ ਰਹੇ ਹੁੰਦੇ ਆ, ਔਰ ਹਰ ਫੰਡ ਆਪਣੀ ਫੀਸ ਲੈਂਦਾ ਤੁਹਾਡੇ ਮੈਨੇਜ ਕਰਨ ਦੀ। ਸੋ ਤੁਸੀਂ ਮਲਟੀਪਲ ਫੀਸ ਪੇ ਕਰ ਰਹੇ ਹੁੰਦੇ ਆ, ਜਦਕਿ ਬੈਟਰ ਆਪਸ਼ਨ ਇਸ ਕਿ ਤੁਸੀਂ ਇੱਕ ਫੰਡ ਰੱਖੋ ਅਤੇ ਰਿਸਰਚ ਕਰੋ ਕਿੰਨਾ ਤੁਹਾਨੂੰ ਫੀਸ ਚਾਰਜ ਹੋ ਰਹੀ ਹੈ, ਕਿੱਥੇ ਇਨਵੈਸਟ ਹੋ ਰਿਹਾ ਤੁਹਾਡਾ ਪੈਸਾ। ਤੁਸੀਂ ਉਹਨੂੰ ਵੀ ਚੂਜ਼ ਕਰ ਸਕਦੇ ਹਾਂ ਕਿ ਤੁਸੀਂ ਕਿਸ ਹਿਸਾਬ ਨਾਲ ਕੀ ਇਨਵੈਸਟਮੈਂਟ ਸਟ੍ਰੈਟਜੀ ਤੁਸੀਂ ਚੂਜ਼ ਕਰਨਾ ਚਾਹੁੰਦੇ ਹਾਂ, ਅਤੇ ਉਹ ਵੀ ਤੁਹਾਡੇ ਹੱਥ 'ਚ ਹੈ, ਉਹ ਤੁਹਾਡਾ ਆਪਣਾ ਪੈਸਾ। ਤੁਸੀਂ ਉਹਨੂੰ ਲਗਾ ਲਓ ਕਿ ਇਸ ਵਕਤ ਤੁਸੀਂ ਨਹੀਂ ਫੀਲ ਕਰ ਪਾ ਰਹੇ, ਬਟ ਉਹ ਤੁਹਾਡਾ ਹੀ ਪੈਸਾ, ਤੁਸੀਂ ਉਹਨੂੰ ਕੰਟਰੋਲ ਕਰ ਸਕਦੇ ਹਾਂ ਕਿ ਤੁਸੀਂ ਕਿੱਥੇ ਇਨਵੈਸਟ ਕਰਨਾ, ਅਤੇ ਉਹ ਤੁਸੀਂ ਅਗਰ ਉਹਨੂੰ ਸਹੀ ਢੰਗ ਨਾਲ ਮੈਨੇਜ ਕਰਦੇ ਹਾਂ ਅਤੇ ਤੁਸੀਂ ਫੀਸ ਬਚਾ ਸਕਦੇ ਹਾਂ, ਅਤੇ ਤੁਸੀਂ ਇਨਵੈਸਟਮੈਂਟ ਉਹਨੂੰ ਪ੍ਰੋਪਰਲੀ, ਕਿਉਂਕਿ ਉਹਦੇ ਵਿੱਚ ਵੀ ਕਾਫੀ ਚੀਜ਼ਾਂ ਨੇ ਜਿਵੇਂ ਤੁਸੀਂ ਕਿਸ ਏਜ ਗਰੁੱਪ ਦੇ ਵਿੱਚ, ਕੀ ਤੁਹਾਡੀ ਏਜ ਆ ਅੱਜ, ਕੀ ਸਟ੍ਰੈਟਜੀ ਉਸ ਹਿਸਾਬ ਨਾਲ ਹੋਣੀ ਚਾਹੀਦੀ ਆ। ਕਿਉਂਕਿ ਉਹਦੇ ਵਿੱਚ ਕੀ ਹੁੰਦਾ ਕਿ ਫੰਡ ਕਈ ਵਾਰੀ ਜਿਹਦਾ ਤੁਸੀਂ ਡਿਫੋਲਟ ਫੰਡ ਯੂਜ਼ ਕਰ ਲਿਆ ਇੰਪਲੋਇਰ ਦਾ, ਉਹ ਅਗਰ ਲੋ ਲਾ ਲਓ ਕਿ ਕੰਜ਼ਰਵੇਟਿਵ ਇਨਵੈਸਟਮੈਂਟ ਦੇ ਵਿੱਚ ਹੈਗਾ ਕਿ ਜਿਹਦੇ ਵਿੱਚ ਰੇਟ ਆਫ ਰਿਟਰਨ ਬਹੁਤ ਘੱਟ ਆ, ਠੀਕ ਹੈ, ਸੋ ਉਹ ਅਗਰ ਤੁਹਾਨੂੰ ਲਗਾ ਲਓ ਕਿ ਇਸ ਵਕਤ ਨਹੀਂ ਜ਼ਿਆਦਾ ਫੀਲ ਹੁੰਦਾ ਬਟ ਲੋਂਗ ਰਨ ਦੇ ਵਿੱਚ ਉਹ ਕਾਫੀ ਡਿਫਰੈਂਸ ਆ ਜਾਂਦਾ ਉਸ ਚੀਜ਼ ਦਾ। ਸੋ ਉਹ ਵੀ ਤੁਹਾਨੂੰ ਦੇਖਣਾ ਚਾਹੀਦਾ ਕਿ ਤੁਹਾਨੂੰ ਕਿਹੜੀ ਇਨਵੈਸਟਮੈਂਟ ਸਟ੍ਰੈਟਜੀ ਲਗਾਉਣੀ ਚਾਹੀਦੀ ਆ, ਕਿ ਤੁਹਾਨੂੰ ਕੰਜ਼ਰਵੇਟਿਵ ਰੱਖਣਾ ਆ, ਕਿ ਤੁਸੀਂ ਬੈਲੈਂਸ ਫੰਡ ਦੇ ਵਿੱਚ ਉਹਨੂੰ ਰੱਖੋ, ਜਾਂ ਤੁਸੀਂ ਉਹਨੂੰ ਗਰੋਥ ਦੇ ਵਿੱਚ ਰੱਖੋ ਕਿ ਜਿਹਦੇ ਵਿੱਚ ਰੇਟ ਆਫ ਰਿਟਰਨ ਜ਼ਿਆਦਾ ਆ, ਰਿਸਕ ਹੁੰਦਾ ਜ਼ਿਆਦਾ, ਬਟ ਅਗਰ ਤੁਸੀਂ ਹਜੇ ਯੰਗ ਹੋ, ਤੁਹਾਡੇ ਕੋਲ ਲੌਂਗ ਟਾਈਮ ਹੈਗਾ ਹੈ, ਤਾਂ ਮੋਸਟ ਲਾਈਕਲੀ ਉਹ ਕਵਰ ਅਪ ਕਰ ਜਾਂਦਾ ਲੌਂਗ ਰਨ ਦੇ ਵਿੱਚ, ਔਰ ਕਾਫੀ ਵਧੀਆ ਰਹਿੰਦਾ।
1: ਸੋ ਕੀ ਇਹ ਮੈਨੇਜਮੈਂਟ ਸਾਰੀ ਆਪਣੇ ਹੱਥਾਂ 'ਚ ਹੁੰਦੀ ਆ, ਜਾਂ ਫਿਰ ਆਪਾਂ ਕੁਛ ਵੀ ਨਹੀਂ ਜਦੋਂ ਕਰਦੇ ਤਾਂ ਕੰਪਨੀ ਦੀਆਂ ਉਹ ਡਿਫੋਲਟ ਸੈਟਿੰਗ ਚੱਲ ਜਾਂਦੀਆਂ?
0: ਜਦੋਂ ਤੁਸੀਂ ਸੁਪਰ ਫੰਡ ਕੋਈ ਵੀ ਖੋਲਦੇ ਆ, ਹਰ ਫੰਡ ਨੇ ਬਾਏ ਡਿਫੋਲਟ ਜੋ ਉਹਨਾਂ ਦਾ ਫੰਡ ਤੁਸੀਂ ਚੂਜ਼ ਕਰਦੇ ਆ ਉਹਨਾਂ ਨੇ ਕਰਨੀ ਇਨਵੈਸਟਮੈਂਟ, ਬਟ ਹਰ ਫੰਡ ਮੋਸਟਲੀ ਜਿਹੜੇ ਵੀ ਫੰਡਸ ਨੇ ਉਹ ਆਪਸ਼ਨ ਦਿੰਦੇ ਨੇ, ਤੁਸੀਂ ਚੂਜ਼ ਕਰ ਸਕਦੇ ਆ ਕਿ ਤੁਸੀਂ ਉਹ ਪੈਸਾ ਕਿਵੇਂ ਉਹਨੂੰ ਇਨਵੈਸਟ ਕਰਨਾ ਚਾਹੁੰਦੇ ਆ। ਜਿਵੇਂ ਕੋਵਿਡ ਦੇ ਟਾਈਮ ਦੇ ਉੱਤੇ ਲਗਾ ਲਓ ਕਿ ਕਾਫੀ ਜ਼ਿਆਦਾ ਨੁਕਸਾਨ ਹੋ ਰਹੇ ਸੀਗੇ, ਫੰਡਸ ਦੇ ਬੈਲੈਂਸਿਸ ਵੀ ਲੋਕਾਂ ਨੇ ਦੇਖੇ ਕਿ ਘਟੇ, ਚਲੋ ਉਹ ਹੌਲੀ ਹੌਲੀ ਕਵਰ ਅਪ ਹੋ ਹੀ ਜਾਂਦੇ, ਪਰ ਉਸ ਟਾਈਮ ਦੇ ਉੱਤੇ ਕਾਫੀਆਂ ਨੇ ਆਪਣੇ ਜਿਹੜੇ ਹੈਗੇ ਆ ਉਹ ਉਹਨੂੰ ਕੰਟਰੋਲ ਕਰ ਲਿਆ ਸੀਗਾ ਕਿ ਉਹਨੂੰ ਗਰੋਥ ਦੀ ਜਗ੍ਹਾ ਇੱਕ ਸੇਫ ਆਪਸ਼ਨ ਦੇ ਵਿੱਚ ਥੋੜ੍ਹਾ ਟਾਈਮ ਰੱਖਿਆ, ਔਰ ਉਸ ਤੋਂ ਬਾਅਦ ਉਹਨੂੰ ਚੇਂਜ ਕਰਤਾ। ਸੋ ਅਗਰ ਤੁਸੀਂ ਐਕਟਿਵਲੀ ਮੈਨੇਜ ਕਰਦੇ ਹਾਂ ਤਾਂ ਤੁਸੀਂ ਇਹ ਚੀਜ਼ਾਂ ਨੂੰ ਕੰਟਰੋਲ ਕਰ ਸਕਦੇ ਹੋ।
1: ਸੋ ਆਪਣੇ ਹੱਥਾਂ। ਅੱਛਾ ਜਿੱਦਾਂ ਹੁਣ ਆਪਾਂ ਆਪਣਾ ਹਿਸਾਬ ਕਿਤਾਬ ਜਿਹੜਾ ਵਾ ਉਹ ਅਕਾਊਂਟੈਂਟਸ ਦੇ ਕੋਲੋਂ ਕਰਵਾਉਂਦੇ ਹਾਂ, ਕੀ ਪ੍ਰੋਫੈਸ਼ਨਲਸ ਵੀ ਇਹਦੇ ਬਾਰੇ ਸਾਰੀ ਜਾਣਕਾਰੀ ਦਿੰਦੇ ਨੇ, ਜਾਂ ਕੀ ਆਪਾਂ ਲੈ ਸਕਦੇ ਹਾਂ, ਜਾਂ ਫਿਰ ਉਹ ਇੱਕ ਐਡੀਸ਼ਨਲ ਸਰਵਿਸਿਜ਼ ਹੋ ਜਾਂਦੀਆਂ ਨੇ?
0: ਦੇਖੋ ਮੇਨ ਤਾਂ ਲਗਾ ਲਓ ਕਿ ਇਹ ਤੁਹਾਡਾ ਆਪਣਾ ਫੰਡ ਨੇ, ਤੁਹਾਡਾ ਆਪਣਾ ਪੈਸਾ ਆ, ਤੁਸੀਂ ਅਗਰ ਤੁਹਾਡੇ ਅਕਾਊਂਟੈਂਟ ਜਾਂ ਫਾਈਨੈਂਸ਼ੀਅਲ ਐਡਵਾਈਜ਼ਰ ਆ ਉਹ ਉਹਨਾਂ ਨੂੰ ਤੁਸੀਂ ਅਪਰੋਚ ਕਰਦੇ ਹਾਂ, ਤੁਸੀਂ ਜਾਣਨਾ ਚਾਹੁੰਦੇ ਹਾਂ, ਅਤੇ ਉਹ ਵੈਸੇ ਤਾਂ ਇੱਕ ਐਕਸਟਰਾ ਸਰਵਿਸ ਹੀ ਆ, ਬਟ ਤੁਸੀਂ ਉਹਨਾਂ ਨੂੰ ਅਪਰੋਚ ਕਰਦੇ ਹੋ ਤੁਹਾਡੇ ਬੈਨੀਫਿਟ ਲਈ ਆ, ਸੋ ਉਹ ਤੁਹਾਨੂੰ ਜਾਣਕਾਰੀ ਜੋ ਵੀ ਚਾਹੀਦੀ ਆ ਉਹ ਤੁਹਾਨੂੰ ਮਿਲ ਜਾਂਦੀ ਆ। ਐਂਡ ਆਫ ਦਾ ਡੇ ਡਿਸੀਜ਼ਨ ਮੇਕਿੰਗ ਤਾਂ ਤੁਹਾਡੀ ਹੀ ਆ ਕਿ ਤੁਸੀਂ ਉਹ ਕੀ ਕਰਨਾ ਚਾਹੁੰਦੇ ਆ, ਪਰ ਤੁਹਾਨੂੰ ਜ਼ਰੂਰ ਕੰਸਲਟ ਕਰਨਾ ਚਾਹੀਦਾ ਤੇ ਉਹਦੇ ਬਾਰੇ ਅਗਰ ਤੁਹਾਨੂੰ ਜਾਣਕਾਰੀ ਨਹੀਂ ਹੈ ਤੇ ਤੁਹਾਨੂੰ ਜਾਣਕਾਰੀ ਲੈਣੀ ਚਾਹੀਦੀ ਹੈ।
1: ਅੱਛਾ, ਕਿੰਨੀ ਕੁ ਔਫਨ ਸਾਨੂੰ ਇਹ ਜਾਣਕਾਰੀ ਲੈਣੀ ਪਊਗੀ? ਮੰਨ ਲਓ ਕਈ ਨੇ ਨਾ ਹੁਣ ਜਿੱਦਾਂ ਆਪਣਾ ਅਕਾਊਂਟਸ ਨੇ ਤੇ ਉਹ ਸਾਨੂੰ ਮੰਨ ਲਓ ਕਿਸੇ ਨੂੰ 3 ਮਹੀਨੇ ਜਾਂ ਸਾਲ ਬਾਅਦ ਤੁਹਾਨੂੰ ਕਰਨਾ ਹੀ ਪੈਂਦਾ ਇੱਕ ਵਾਰੀ ਸਾਰਾ ਜਿਹੜਾ ਹਿਸਾਬ ਕਿਤਾਬ, ਇਹਦੇ ਬਾਰੇ ਇੱਕ ਵਾਰੀ ਜੇ ਚੰਗੀ ਤਰ੍ਹਾਂ ਦੇ ਨਾਲ ਸਮਝਿਆ ਹੋਵੇ ਤੇ ਸਰ ਜਾਂਦਾ?
0: ਨਹੀਂ, ਮੇਰੇ ਖਿਆਲ ਨਾਲ ਤੇ ਅਗਰ ਜਿਵੇਂ ਮੈਂ ਕਿਹਾ ਐਕਟਿਵਲੀ ਮੈਨੇਜ ਕਰਨਾ, ਐਕਟਿਵਲੀ ਮੈਨੇਜ ਦਾ ਮਤਲਬ ਇਹ ਹੈ ਕਿ ਇਹ ਨਹੀਂ ਕਿ ਤੁਸੀਂ ਬਸ ਇੱਕ ਵਾਰੀ ਉਹਨੂੰ ਅੱਜ ਸੈੱਟ ਕਰਤਾ ਤੇ ਉਸ ਤੋਂ ਬਾਅਦ ਭੁੱਲ ਜਾਓ। ਤੁਹਾਨੂੰ ਟਾਈਮ ਟੂ ਟਾਈਮ ਉਹਨੂੰ ਰਿਵਿਊ ਕਰਨਾ ਚਾਹੀਦਾ, ਦੇਖਣਾ ਚਾਹੀਦਾ ਕਿ ਅੱਜ ਦੇ ਟਾਈਮ ਦੇ ਵਿੱਚ ਜੋ ਤੁਸੀਂ ਸਟ੍ਰੈਟਜੀ ਲੈਟ ਸੇ 3 ਸਾਲ ਪਹਿਲਾਂ ਜਾਂ 2 ਸਾਲ ਪਹਿਲਾਂ ਜੋ ਸੀਗੀ, ਕੀ ਉਹ ਅੱਜ ਵੀ ਠੀਕ ਹੈ? ਸੋ ਉਸ ਹਿਸਾਬ ਨਾਲ ਤੁਹਾਨੂੰ ਉਹਨੂੰ ਐਕਟਿਵਲੀ ਦੇਖਣਾ ਚਾਹੀਦਾ ਤੇ ਦੇਖੋ ਕਿ ਤੁਸੀਂ ਜੋ ਫੀਸ ਪੇ ਕਰ ਰਹੇ ਹੋ ਉਹ ਠੀਕ ਹੈ, ਕਿਉਂਕਿ ਹਰ ਫੰਡ ਦੇ ਆਪਣੇ ਡਿਫਰੈਂਟ ਰੇਟਸ ਨੇ। ਸੋ ਤੁਸੀਂ ਕੰਪੇਅਰ ਕਰ ਸਕਦੇ, ਈਵਨ ATO ਵੀ ਤੁਹਾਨੂੰ ਇਹ ਸਰਵਿਸ ਪ੍ਰੋਵਾਈਡ ਕਰਦਾ ਕਿ ਤੁਸੀਂ ਕੰਪੇਅਰ ਕਰ ਸਕਦੇ ਹਾਂ ਕਿ ਮਾਰਕੀਟ ਦੇ ਵਿੱਚ ਕਿਹੜਾ ਕਿਹੜਾ ਫੰਡ ਦੀ ਕਿਵੇਂ ਕੀ ਫੀਸ ਹੈ। ਜਿਵੇਂ ਐਗਜ਼ਾਮਪਲ, ਅਗਰ ਆਸਟ੍ਰੇਲੀਅਨ ਸੁਪਰ ਹੋ ਗਿਆ, ਹੈਸਟਾ ਹੋ ਗਿਆ, ਹੋਸਟ ਪਲੱਸ ਹੋ ਗਿਆ, ਇਹ ਇਹਨਾਂ ਦੀ ਯੂਜਲੀ ਜਿਹੜੇ ਫੀਸ ਥੋੜ੍ਹੀਆਂ ਘੱਟ ਹੁੰਦੀਆਂ ਨੇ ਕਿਉਂਕਿ ਇਹ ਨੋਟ ਫੋਰ ਪ੍ਰੋਫਿਟ ਨੇ। ਪਰ ਕਈ ਰਿਟੇਲ ਨੇ ਜਿਵੇਂ ਬੈਂਕਸ ਵੱਲੋਂ ਸੁਪਰ ਹੁੰਦੇ ਨੇ, ਉਹਨਾਂ ਦੀਆਂ ਫੀਸ ਕਈ ਵਾਰੀ ਜ਼ਿਆਦਾ ਹੁੰਦੀਆਂ ਨੇ। ਪਰ ਇਹ ਸਾਰਾ ਕੁਛ ਤੁਹਾਨੂੰ ਇੱਕ ਵਾਰੀ ਦੇਖਣਾ ਚਾਹੀਦਾ ਤੇ ਉਸ ਵੇਲੇ।
1: ਅੱਛਾ, ਜਿਹਨਾਂ ਦੀਆਂ ਫੀਸਾਂ ਜ਼ਿਆਦਾ ਨੇ ਕੀ ਉਹ ਫਿਰ ਮੁਨਾਫਾ ਵੀ ਜ਼ਿਆਦਾ ਕਮਾ ਕੇ ਦਿੰਦੀਆਂ ਨੇ?
0: ਉਹ ਅਗੇਨ ਡਿਪੈਂਡ ਕਰਦਾ ਕਿ ਤੁਸੀਂ ਇਨਵੈਸਟਮੈਂਟ ਸਟ੍ਰੈਟਜੀ ਕੀ ਚੂਜ਼ ਕੀਤੀ ਹੋਈ ਹੈ। ਅਗਰ ਤੁਸੀਂ ਕੰਜ਼ਰਵੇਟਿਵ ਉਹਦੇ ਵਿੱਚ ਰੱਖਿਆ ਹੋਇਆ ਕਿ ਜਿਹਦੇ ਵਿੱਚ ਤੁਸੀਂ ਚਾਹੁੰਦੇ ਹੋ ਕਿ ਮੇਰਾ ਸਲੋ ਗਰੋ ਹੋਵੇ ਪਰ ਸੇਫ ਰਹੇ, ਤੇ ਉਹ ਫਿਰ ਉਹਨੇ ਉਸ ਹਿਸਾਬ ਨਾਲ ਹੀ ਗਰੋ ਕਰਨਾ। ਤੇ ਹਰ ਫੰਡ ਦੀ ਪਰਫੋਰਮੈਂਸ ਹੁੰਦੀ ਕਿਉਂਕਿ ਇਹ ਪੈਸਾ ਤੁਹਾਡਾ ਇਨਵੈਸਟ ਹੁੰਦਾ। ਹਰ ਫੰਡ ਨੇ ਆਪਣੇ ਹਿਸਾਬ ਨਾਲ, ਉਹਨਾਂ ਦੇ ਜੋ ਹੁੰਦੇ ਨੇ ਟੀਮ ਹੁੰਦੀ ਹੈ ਜੋ ਸਟ੍ਰੈਟਜੀ ਬਣਾਉਂਦੀ ਕਿ ਕਿੱਥੇ ਪੈਸਾ ਇਨਵੈਸਟ ਕਰੀਏ, ਕਿਉਂਕਿ ਇਹ ਡਿਫਰੈਂਟ ਡਿਫਰੈਂਟ ਸ਼ੇਅਰਸ ਦੇ ਵਿੱਚ ਇਨਵੈਸਟ ਕਰਦੇ ਨੇ। ਇੰਟਰਨੈਸ਼ਨਲ ਹੋ ਗਿਆ, ਆਸਟ੍ਰੇਲੀਅਨ ਸ਼ੇਅਰਸ ਹੋ ਗਿਆ, ਕਮਰਸ਼ੀਅਲ ਪ੍ਰੋਪਰਟੀਜ਼ ਹੋ ਗਈਆਂ, ਸੋ ਗਵਰਨਮੈਂਟ ਬੋਂਡਸ ਹੋ ਗਏ। ਸੋ ਉਹ ਉਸ ਹਿਸਾਬ ਨਾਲ ਚੂਜ਼ ਕਰਦੇ ਨੇ ਕਿ ਕਿਹੜੀ ਕਿੱਥੋਂ ਕੀ ਰਿਟਰਨ ਆ ਰਹੀ ਹੈ।
1: ਕੀ ਆਪਣੇ ਕੋਲ ਇਹ ਵੀ ਆਪਸ਼ਨ ਹੁੰਦੀ ਹੈ ਵੀ ਮੇਰਾ ਜਿੰਨਾ ਹੈਗਾ ਇਹਨੂੰ ਛੇੜੋ ਨਾ, ਇੱਥੇ ਜਮ੍ਹਾਂ ਹੋਈ ਜਾਣ ਦਿਉ, ਕਿ ਉਹ ਇਨਵੈਸਟ ਹੋਣਾ ਹੀ ਹੋਣਾ ਕਿਤੇ ਨਾ ਕਿਤੇ?
0: ਇਨਵੈਸਟ ਹੋਣਾ, ਪਰ ਉਹ ਸੇਫ ਆਪਸ਼ਨਸ ਹੁੰਦੀਆਂ ਨੇ ਕਿ ਜਿੱਥੇ ਤੁਸੀਂ ਕਹਿੰਦੇ ਕਿ ਮੈਨੂੰ ਜਿਹੜਾ ਕਿ ਯੂਜਲੀ ਲਗਾ ਲਓ ਕਿ ਜਦੋਂ ਜਿਵੇਂ ਜਿਵੇਂ ਰਿਟਾਇਰਮੈਂਟ ਦੇ ਕੋਲ ਪਹੁੰਚਦੇ ਹਾਂ ਉਵੇਂ ਉਵੇਂ ਤੁਹਾਨੂੰ ਸਟ੍ਰੈਟਜੀ ਆਪਣੀ ਚੇਂਜ ਕਰਨੀ ਪੈਂਦੀ ਹੈ। ਸੋ ਰਿਟਾਇਰਮੈਂਟ ਦੇ ਕੋਲ ਜਦੋਂ ਤੁਸੀਂ ਪਹੁੰਚਦੇ ਹਾਂ ਉਦੋਂ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਹੁਣ ਜ਼ਿਆਦਾ ਰਿਸਕ ਨਾ ਲਿਆ ਜਾਵੇ, ਹੁਣ ਉਹਨੂੰ ਪੈਸੇ ਨੂੰ ਬਿਲਕੁਲ ਸੇਫ ਆਪਸ਼ਨ ਦੇ ਵਿੱਚ ਰੱਖਿਆ ਜਾਵੇ ਜਿਹਦੇ ਵਿੱਚ ਉਹ ਗਰੋ ਘੱਟ ਕਰੇ ਪਰ ਉਹ ਘਟੇ ਵੀ ਨਾ, ਮਤਲਬ ਜ਼ਿਆਦਾ ਰਿਸਕ ਨਾ ਹੋਵੇ।
1: ਅੱਛਾ, ਐਜ਼ ਏ ਇੰਪਲੋਇਰ ਜਦੋਂ ਆਪਾਂ ਪੇ ਕਰਦੇ ਹਾਂ, ਬੜੀ ਵਾਰੀ ਇੰਪਲੋਇਰ ਬਚਾਉਣ ਦੀ ਕੋਸ਼ਿਸ਼ ਕਰਦਾ ਇੰਪਲੋਈ ਦਾ, ਤਾਂ ਹੋ ਗਿਆ ਕਿ ਇੰਪਲੋਇਰ ਨੂੰ ਵੀ ਕੋਈ ਫਾਇਦਾ ਹੁੰਦਾ ਵਾ ਜੇ ਉਹ ਪੇ ਕਰਦਾ ਨਾ ਪੇ? ਇੱਕ ਤਾਂ ਓਬਲੀਗੇਸ਼ਨ ਹੋ ਗਈ, ਇੱਕ ਆ ਵੀ ਉਹ ਓਬਲੀਗੇਸ਼ਨ ਦੇ ਵਿੱਚੋਂ ਵੀ ਲੂਪ ਹੋਲ ਲੱਭ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਵਾ। ਚਲੋ ਕਿਸੇ ਹੱਦ ਤੱਕ ਮੰਨ ਲਓ ਵੀ ਉਹ ਇੱਕ ਵਾਜਬ ਕੋਈ ਲੂਪ ਹੋਲ ਲੱਭ ਜਾਂਦਾ, ਪਰ ਕੀ ਕਾਰੋਬਾਰੀ ਨੂੰ ਵੀ ਕੋਈ ਫਾਇਦਾ ਇਸ ਚੀਜ਼ ਦਾ?
0: ਦੇਖੋ, ਜਦੋਂ ਤੁਸੀਂ ਇੰਪਲੋਈ ਦਾ, ਵੈਸੇ ਤਾਂ ਕੋਈ ਇਹਦਾ ਲੂਪ ਹੋਲ ਨਹੀਂ ਹੈ, ਅਗਰ ਕੋਈ ਇੰਪਲੋਈ ਹੈ ਤਾਂ ਤੁਹਾਨੂੰ ਪੇ ਕਰਨਾ ਹੀ ਪਏਗਾ। ਜੋ ਵੀ ਤੁਸੀਂ ਸੁਪਰ ਕੰਟਰੀਬਿਊਸ਼ਨ ਹੈ, ਅਗਰ ਤੁਸੀਂ ਉਹਨੂੰ ਟਾਈਮਲੀ ਪੇ ਕਰਦੇ ਹਾਂ ਤਾਂ ਤੁਹਾਨੂੰ ਉਹਦਾ ਫਾਇਦਾ ਆ। ਉਹਦਾ ਫਾਇਦਾ ਇੱਕ ਤਾਂ ਇਹ ਹੈ ਕਿ ਤੁਹਾਡਾ ਐਜ਼ ਏ ਡਿਡਕਸ਼ਨ ਕਲੇਮ ਹੋਣੀ ਆ। ਸੋ ਹੋਰ ਅੱਜ ਕੱਲ੍ਹ ਇੰਪਲੋਈਜ਼ ਵੀ, ਕਿਉਂਕਿ ਉਹਨਾਂ ਨੂੰ ਵੀ ਪਤਾ ਹੁਣ ਜਿਵੇਂ ਪੇ ਡੇ ਸੁਪਰ ਹੈ, ਨਾਲ ਦੀ ਨਾਲ ਉਹ ਦੇਖ ਸਕਦੇ ਨੇ ਆਪਣਾ ਸੁਪਰ ਕਿ ਇੰਪਲੋਇਰ ਕੰਟਰੀਬਿਊਸ਼ਨ ਕਰ ਰਿਹਾ ਕਿ ਨਹੀਂ,
1: ਉਹ ਐਪਲੀਕੇਸ਼ਨ ਤੇ ਆ ਜਾਊਗਾ।
0: ਹਾਂਜੀ, ਉਹ ਆਪਣਾ ਮਾਈਗੋਵ ਦੇ ਵਿੱਚ ਲੌਗਇਨ ਕਰਕੇ ਆਪਣਾ ਸੁਪਰ ਕੰਟਰੀਬਿਊਸ਼ਨ ਦੇਖ ਸਕਦੇ ਕਿ ਉਹਨਾਂ ਦਾ ਇੰਪਲੋਇਰ ਨੇ ਕਿੰਨਾ ਕੰਟਰੀਬਿਊਸ਼ਨ ਕੀਤਾ ਇਸ ਸਾਲ
1: ਜੀ।
0: ਸੋ ਉਹਦੇ ਨਾਲ ਇੱਕ ਤਾਂ ਇਹ ਹੈ ਕਿ ਤੁਸੀਂ ਤੁਹਾਡੀ ਰੈਪੂਟੇਸ਼ਨ ਰਿਸਕ 'ਤੇ ਹੁੰਦਾ ਕਿ ਇੰਪਲੋਈਜ਼ ਦੇ ਵਿੱਚ ਅਗਰ ਤੁਸੀਂ ਸੁਪਰ ਨਹੀਂ ਪੇ ਕਰ ਰਹੇ ਉਹਨਾਂ ਦਾ, ਤਾਂ ਇੰਪਲੋਈਜ਼ ਹੋ ਸਕਦਾ ਕਿ ਉਹ ਯੂਨੋ ਹੁਣ ਉਹ ਇਹ ਨੇ ਕਿ ਲੰਬਾ ਸਮਾਂ ਤੁਹਾਡੇ ਨਾਲ ਫਿਰ ਉਹ ਵੇਟ ਕਰਨ, ਸੋ ਨਾਲ ਦੀ ਨਾਲ ਕੰਪਲੇਂਟ ਕਰ ਸਕਦੇ ਆ
1: ਜੀ।
0: ਸੋ ਸੁਪਰ ਪੇ ਕਰਨ ਨਾਲ ਤੁਹਾਡਾ ਡਿਡਕਸ਼ਨ ਕਲੇਮ ਹੋ ਗਈ, ਇੰਪਲੋਈਜ਼ ਵੀ ਟਿਕਿਆ ਰਿਹਾ ਕਿ ਤੁਸੀਂ ਪੇ ਕਰ ਰਹੇ ਹਾਂ, ਔਰ ਤੁਹਾਨੂੰ ਕੋਈ ਕੰਪਲਾਇੰਸ ਦਾ ਵੀ ਕੋਈ ਰਿਸਕ ਨਹੀਂ ਹੈ, ਕਿਉਂਕਿ ਜੇ ਤੁਸੀਂ ਲੇਟ ਪੇ ਕਰਦੇ ਹਾਂ ਤੁਹਾਨੂੰ ਬਾਅਦ ਵਿੱਚ ਜੁਰਮਾਨਾ ਵੀ ਦੇਣਾ ਪੈਂਦਾ, ਤੁਹਾਨੂੰ ਇੰਟਰਸਟ ਵੀ ਪੇ ਕਰਨਾ ਪੈਂਦਾ ਉਹਦੇ 'ਤੇ, ਅਤੇ ਆਡਿਟ ਦੀ ਹੈਸਲ ਵੀ। ਸੋ ਬੈਟਰ ਆਪਸ਼ਨ ਇਹੀ ਹੈ ਕਿ ਜੇ ਇੰਪਲੋਈ ਤੁਸੀਂ ਹਾਇਰ ਕੀਤਾ, ਤੁਸੀਂ ਉਹ ਕੋਸਟ ਨੂੰ ਨਾਲ ਐਡ ਕਰਕੇ ਚੱਲੋ, ਕਿ ਸਿਰਫ ਇਹ ਨਾ ਲਗਾ ਕੇ ਚੱਲੋ ਕਿ ਮੈਂ ਉਹਨੂੰ ਇੰਨਾ ਪੇ ਰੇਟ ਪੇ ਕਰਨਾ ਆ, ਉਹੀ ਤੁਹਾਡੀ ਕੋਸਟ ਆ। ਸੁਪਰ ਐਨੂਏਸ਼ਨ ਵੀ ਤੁਹਾਡਾ ਲਗਾ ਲਓ ਕਿ ਉਹ ਇੰਪਲੋਈ ਦਾ ਸੈਲਰੀ ਦਾ ਪੈਕੇਜ ਉਸ ਹਿਸਾਬ ਨਾਲ ਹੀ ਹੈ ਕਿ ਇਹ ਵੀ ਤਾਂ ਅਸੀਂ ਪੇ ਕਰਨਾ ਹੀ ਹੈ।
1: ਆਈ ਥਿੰਕ ਇੱਕ ਫਾਇਦਾ ਤਾਂ ਇਹ ਵੀ ਹੋ ਗਿਆ ਨਾ ਫਿਰ ਇਸ ਲਿਹਾਜ਼ ਦੇ ਨਾਲ ਕਿ ਤੁਹਾਨੂੰ ਪਤਾ ਲੱਗ ਗਿਆ ਵੀ ਤੁਹਾਡੇ ਖਰਚੇ ਕਿੰਨੇ ਕੁ ਆ, ਵੀ ਤੁਹਾਨੂੰ ਵਾਰਾ ਖਾ ਵੀ ਰਿਹਾ ਕਾਰੋਬਾਰ ਕਿ ਨਹੀਂ ਖਾ ਰਿਹਾ, ਤੁਸੀਂ ਆਪਣੀ ਚੀਜ਼ ਮਹਿੰਗੀ ਵੇਚਣੀ ਆ ਕਿ ਅਗਲੀ ਵਾਰੀ ਰੇਟ ਤੁਸੀਂ ਹੋਰ ਘੱਟ ਕਰਨੇ ਵੱਧ ਕਰਨੇ। ਸੋ ਇਹ ਵੀ ਚੀਜ਼ਾਂ ਤੁਹਾਨੂੰ ਨਾਲ ਦੀ ਨਾਲ ਪਤਾ ਲੱਗ ਜਾਣਗੀਆਂ।
0: ਹਾਂਜੀ, ਸੋ ਜਿਵੇਂ ਗੌਰਮੈਂਟ ਨੇ ਹੁਣ ਰੀਸੈਂਟਲੀ ਜੋ ਚੇਂਜ ਕੀਤਾ ਪੇ ਡੇਜ਼ ਉੱਪਰ, ਮੇਰੇ ਖਿਆਲ ਨਾਲ ਕਾਫੀ ਇੰਪਲੋਈ ਜਿਹੜੇ ਇੰਪਲੋਇਰਸ ਨੇ ਉਹਨਾਂ ਨੂੰ ਪਹਿਲਾਂ ਤਾਂ ਲੱਗ ਰਿਹਾ ਸੀਗਾ ਕਿ ਇੱਕ ਐਕਸਟਰਾ ਬਰਡਨ ਆ, ਪਰ ਹੁਣ ਉਹਨਾਂ ਨੂੰ ਥੋੜ੍ਹਾ ਇੱਕ ਬੈਨੀਫਿਟ ਇਹ ਵੀ ਹੋ ਰਿਹਾ ਕਿ ਨਾਲ ਦੀ ਨਾਲ ਹੀ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਇਹ ਪੈਸਾ ਨਾਲ ਦੀ ਨਾਲ ਜਾ ਰਿਹਾ। ਇੱਕ ਇਕੱਠਾ ਪੇ ਕਰਨਾ ਵੀ ਕਈ ਵਾਰੀ ਔਖਾ ਲੱਗਦਾ ਸੀ,
1: ਮਹਿੰਗੀਆਂ ਹੋ ਰਹੀਆਂ ਨੇ ਚੀਜ਼ਾਂ ਹੌਲੀ ਹੌਲੀ।
0: ਹਾਂਜੀ, ਸੋ ਉਹ ਨਾਲ ਦੀ ਨਾਲ ਨਿਕਲ ਜਾਂਦਾ। ਸੋ ਤੁਹਾਨੂੰ ਥੋੜ੍ਹਾ ਆਈਡੀਆ ਰਹਿੰਦਾ ਕਿ ਹੁਣ ਮੇਰਾ ਹਰ ਹਫ਼ਤੇ ਦਾ ਜਾਂ ਹਰ ਫੋਰਟਨਾਈਟ ਦਾ ਇੰਨਾ ਖਰਚਾ ਤਾਂ ਹੈ।
1: ਮੈਨੂੰ ਲੱਗਦਾ ਜ਼ਿਆਦਾ ਪ੍ਰੋਬਲਮ ਇਸ ਕਰਕੇ ਕਿਉਂਕਿ ਆਪਣੇ ਲਈ ਇਹ ਨਵਾਂ ਸਿਸਟਮ ਹੈ ਬਹੁਤਿਆਂ ਲਈ। ਪਹਿਲਾਂ ਤਾਂ ਉੱਦਾਂ ਹੀ ਕੰਮ ਕਰੀ ਗਏ, ਸਾਨੂੰ ਲੱਗਦਾ ਸੀ ਵੀ ਇਹ ਸਾਈਡ ਦੇ ਉੱਤੇ ਇੱਕ ਖਰਚਾ ਜਿਹਾ ਕੱਟੀ ਜਾਂਦੇ ਐਵੇਂ, ਅਤੇ ਸਾਨੂੰ ਲੱਗਾ ਵੀ ਜੋ ਸਾਨੂੰ ਆਉਂਦਾ ਵਾ ਇਹੋ ਹੀ ਸਾਡੀ ਪੇ ਆ, ਇਹੋ ਹੀ ਸਾਡੀ ਕਮਾਈ ਆ। ਹੁਣ ਹੌਲੀ ਹੌਲੀ ਪਹਿਲਾਂ ਤਾਂ ਆਪਾਂ ਇਹ ਸਮਝ ਲਈਏ ਵੀ ਸੁਪਰ ਵੀ ਸਾਡੀ ਕਮਾਈ ਆ ਅਤੇ ਉਹਨੂੰ ਵੀ ਆਪਾਂ ਮੈਨੇਜ ਕਰਨਾ। ਅੱਛਾ, ਜੇ ਆਪਾਂ ਕੋਈ ਮੰਨ ਲਓ 70,000 ਦਾ ਪੈਕੇਜ ਜੇਕਰ ਕੋਈ ਕੰਮ ਕਰ ਰਿਹਾ, ਸਾਲ ਦੇ ਵਿੱਚ ਕਿੰਨੇ ਕੁ ਪੈਸੇ ਉਹਦੇ ਹੋ ਜਾਣੇ ਚਾਹੀਦੇ?
0: ਅਗਰ 70,000 ਦਾ ਕਰ ਰਿਹਾ, 12% ਉਹਦਾ ਸੁਪਰ ਐਨੂਏਸ਼ਨ ਇੰਪਲੋਇਰ ਨੇ ਕੰਟਰੀਬਿਊਟ ਕਰਨਾ, ਜਿਹੜਾ ਕਿ $8,400 ਬਣਦਾ ਆ ਸਾਲ ਦਾ। ਅਗਰ ਤੁਸੀਂ ਉਸ ਤਰ੍ਹਾਂ ਸਮਝੋ ਕਿ ਮੰਥਲੀ ਤੁਹਾਡਾ $700 ਹੋ ਗਿਆ ਮੰਥ ਦਾ ਸੁਪਰ ਜਿਹੜਾ ਤੁਹਾਡਾ ਕੰਟਰੀਬਿਊਟ ਹੋਣਾ, ਅਤੇ ਇਹਨੂੰ ਤੁਸੀਂ ਅਗਰ ਦੇਖੋ ਕਿ ਤੁਹਾਡਾ ਹਰ ਸਾਲ ਇਹ ਐਡ ਹੁੰਦਾ ਪਿਆ ਪੈਸਾ, ਔਰ ਅਗਰ ਤੁਸੀਂ ਤਕਰੀਬਨ ਲਾ ਲਓ ਕਿ ਆਪਣਾ ਕੰਮ ਕੀਤਾ 15-20 ਸਾਲ ਤੁਸੀਂ ਕੰਮ ਕੀਤਾ, ਇਹ ਤੁਹਾਡਾ ਲਗਾ ਲਓ ਕਿ ਪੈਸਾ ਹਰ ਸਾਲ ਐਡ ਹੋ ਰਿਹਾ। ਸੋ ਜੋ ਕਿ ਇਨਵੈਸਟ ਵੀ ਹੋ ਰਿਹਾ ਨਾਲ ਦੀ ਨਾਲ, ਅਤੇ ਉਹਨੇ ਰਿਟਰਨ ਵੀ ਦੇਣੀ ਹੈ, ਸੋ ਉਹ ਰਿਟਰਨ ਵੀ ਨਾਲ ਤੁਹਾਡੀ ਐਡ ਹੁੰਦੀ ਜਾ ਰਹੀ ਹੈ। ਸੋ ਇਹਨੂੰ ਤੁਸੀਂ ਸਿਰਫ ਇਹ ਨਾ ਸੋਚੋ ਕਿ ਉਹ $8,400 ਆ, ਉਹ ਵਧਣਾ ਆ, ਉਹਦੇ 'ਚੋਂ ਚਲੋ 15% ਤੁਹਾਡਾ ਟੈਕਸ ਵੀ ਜਾਣਾ ਆ ਜੋ ਇੰਪਲੋਇਰ ਵੱਲੋਂ ਕੰਟਰੀਬਿਊਸ਼ਨ ਹੋਇਆ, ਬਟ ਸਟਿਲ ਤੁਹਾਨੂੰ ਰੇਟ ਆਫ ਰਿਟਰਨ ਅਗਰ ਮੈਂ ਐਵਰੇਜ 7% ਰੇਟ ਆਫ ਰਿਟਰਨ ਵੀ ਲਗਾਵਾਂ ਅਤੇ ਤਾਂ ਵੀ ਤੁਹਾਡਾ ਗਰੋਥ ਮਤਲਬ ਹੁੰਦੀ ਆ।
1: ਓਕੇ, ਅੱਛਾ, ਇਸ ਤੋਂ ਇਲਾਵਾ ਇੱਕ ਸੈਲਫ ਮੈਨੇਜਮੈਂਟ ਵੀ ਹੁੰਦੀ ਆ ਸੁਪਰ ਐਨੂਏਸ਼ਨ ਦੀ।
0: ਹਾਂਜੀ,
1: ਉਹਦੇ ਕੀ ਰੂਲ ਰੈਗੂਲੇਸ਼ਨ ਨੇ, ਕਿੰਨੇ ਕੁ ਪੈਸੇ ਜਿਹੜੇ ਹੋਣ ਅਤੇ ਫਿਰ ਆਪਾਂ ਕਰ ਸਕਦੇ ਹਾਂ ਜਾਂ ਕਿੱਦਾਂ ਕਰ ਸਕਦੇ ਹਾਂ, ਕੀ ਉਹ ਵਾਜਬ ਸਟੈਪ ਆ ਜਾਂ ਨਹੀਂ ਆ?
0: ਉਹਦੇ ਲਈ ਡਿਪੈਂਡ ਕਰਦਾ ਕਿ ਸੈਲਫ ਮੈਨੇਜ ਸੁਪਰ ਫੰਡ ਇੱਕ ਬਹੁਤ ਵਧੀਆ ਟੂਲ ਆ, ਬਟ ਉਹ ਸਾਰਿਆਂ ਲਈ ਨਹੀਂ ਆ, ਉਹ ਉਹਨਾਂ ਲਈ ਹੈ ਕਿ ਜਿਨ੍ਹਾਂ ਨੇ ਐਕਟਿਵਲੀ ਜਿਨ੍ਹਾਂ ਨੂੰ ਨੌਲੇਜ ਆ, ਜਿਨ੍ਹਾਂ ਨੂੰ ਪਤਾ ਕਿ ਮੈਂ ਕਿੱਥੇ ਇਨਵੈਸਟ ਕਰਨਾ, ਕਿਉਂਕਿ ਉੱਥੇ ਤੁਸੀਂ ਇਹ ਕਹਿ ਰਹੇ ਹੋ ਕਿ ਕੋਈ ਸੁਪਰ ਫੰਡ ਆ ਉਹ ਜਿੱਥੇ ਇਨਵੈਸਟ ਕਰ ਰਹੇ ਨੇ ਉਹਨਾਂ ਦੀ ਰਿਸਰਚ ਆ ਉਹਦੇ ਬਿਹਾਈਂਡ ਕਿ ਕਿੱਥੇ ਉਹ ਇਨਵੈਸਟ ਕਰ ਰਹੇ ਨੇ, ਪਰ ਤੁਸੀਂ ਕਹਿੰਦੇ ਕਿ ਮੈਨੂੰ ਪਤਾ ਆ ਮੈਂ ਮੇਰਾ ਪੈਸਾ ਆ ਮੈਂ ਕਿੱਥੇ ਇਨਵੈਸਟ ਕਰਨਾ। ਕੰਪਲਾਇੰਸ ਕਾਫੀ ਉਹਦੇ ਵਿੱਚ ਹੈਗੀ ਹੈ ਸੈਲ ਮੈਨੇ ਸੁਪਰ ਫੰਡ ਦੇ ਵਿੱਚ,
1: ਤੁਸੀਂ ਜਗ੍ਹਾ ਤੇ ਕਰ ਰਹੇ ਹੋ ਕਿ ਨਹੀਂ।
0: ਹਾਂਜੀ, ਤੁਸੀਂ ਇਹ ਨਹੀਂ ਕਿ ਤੁਹਾਨੂੰ ਉਹ ਪੈਸਾ ਤੁਹਾਡੇ ਕੋਲ ਆ ਗਿਆ ਅਤੇ ਤੁਸੀਂ ਹੁਣ ਜੋ ਮਰਜ਼ੀ ਕਰੋ, ਤੁਹਾਨੂੰ ਪ੍ਰੋਪਰ ਇਨਵੈਸਟਮੈਂਟ ਸਟ੍ਰੈਟਜੀ ਹੋਣੀ ਚਾਹੀਦੀ ਆ। ATO ਰਿਕਮੈਂਡ ਕਰਦਾ ਕਿ ਤੁਸੀਂ ਸੈਲਫ ਮੈਨੇ ਸੁਪਰ ਫੰਡ ਵੱਲ ਨੂੰ ਉਦੋਂ ਜਾਓ ਜਦੋਂ ਤੁਹਾਡਾ ਘੱਟੋ ਘੱਟ $200,000 ਹੋਵੇ ਸੁਪਰ ਦਾ ਬੈਲੈਂਸ, ਅਤੇ ਪਰ ਤੁਹਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਤੁਸੀਂ ਕਰਨਾ ਕੀ ਹੈ, ਪਹਿਲਾਂ ਸਟ੍ਰੈਟਜੀ ਬਣਾਓ ਫਿਰ ਤੁਸੀਂ ਸੈਲਫ ਮੈਨੇ ਸੁਪਰ ਫੰਡ ਸੈਟਅਪ ਕਰੋ, ਅਤੇ ਕਿਉਂਕਿ ਉਹਦੇ ਵਿੱਚ ਆਪਸ਼ਨਸ ਤੁਹਾਡੇ ਕੋਲ ਹੈਗੀਆਂ ਕਿ ਤੁਸੀਂ ਕਿੱਥੇ ਇਨਵੈਸਟ ਕਰ ਸਕਦੇ ਹੋ। ਹੁਣ ਰੀਸੈਂਟਲੀ ਜੋ ਚੇਂਜ ਹੋਇਆ ਉਹਦੇ ਵਿੱਚ ਇਹ ਕਰਤਾ ਇਹਨਾਂ ਨੇ ਕਿ ਤੁਸੀਂ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਵਿੱਚ ਹੁਣ ਲੋਨ ਲੈਣਾ ਔਖਾ, ਮਤਲਬ ਲੋਨ ਨਹੀਂ ਲੈ ਸਕਦੇ ਹੁਣ ਉਹਦੇ 'ਤੇ, ਜਿਹੜੀ ਪਹਿਲਾਂ ਲੋਕ ਜ਼ਿਆਦਾਤਰ ਸੈਲਫ ਮੈਨੇਜ ਸੁਪਰ ਫੰਡ ਯੂਜ਼ ਕਰ ਰਹੇ ਸੀ ਪ੍ਰੋਪਰਟੀ ਇਨਵੈਸਟਮੈਂਟ ਦੇ ਲਈ, ਪਰ ਹੁਣ ਵੀ ਕਾਫੀ ਯੂਜ਼ ਹੋ ਰਿਹਾ ਕਿ ਕਮਰਸ਼ੀਅਲ ਪ੍ਰੋਪਰਟੀ 'ਚ ਤੁਸੀਂ ਸਟਿਲ ਕਰ ਸਕਦੇ ਇਨਵੈਸਟ, ਜਾਂ ਹੋਰ ਜਗ੍ਹਾਵਾਂ 'ਤੇ ਸ਼ੇਅਰਸ ਜਾਂ ਹੋਰ ਜਗ੍ਹਾ 'ਤੇ ਤੁਸੀਂ ਇਨਵੈਸਟ ਕਰ ਸਕਦੇ ਹੋ।
1: ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674, ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। मेरा देश इनक्रेडिबल इंडिया त्रुगनेना विच व्याह खुशी या किसी भी खास मौके लिए ज्वेलरी होनी चाहिए है खास तुन्ना ज्वेलर्स लेके आए ने लेटेस्ट गोल्ड डायमंड बुलियन सिल्वर ते ब्राइडल कलेक्शन हर स्टाइल ते हर ओकेजन ले जेन्युइन ज्वेलरी जेन्युइन प्राइसिंग ते वधिया कस्टमर सर्विस दे नाल गोल्ड ज्वेलरी ते फास्ट लोन फैसिलिटी भी अवेलेबल विजिट करो 5/150 फार्मर्स रोड त्रुगनेना 347 Lonsdale Street, Dandenong. Tunna Jewelers. Parose di nishani.
3: टेंशन टेंशन निरी टेंशन
4: की होया
3: अथे इमिग्रेशन दे इन्ने पंगे ने यार मुकदे ही नहीं
4: काका जी टेंशन छड़ो फोन चको कॉल करो वीवाई इमिग्रेशन नू जिथे इमिग्रेशन एक्सपर्ट हरपाल सिंह बाजवा एम्प्लॉयर स्पॉन्सर पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील्स ते स्किल्स असेसमेंट्स दे माहिर बैठे ने हुणे ही अपॉइंटमेंट ली कॉल करो 0410-530-530
3: या 90-77-93
4: या ईमेल info@vivaimmigration.com.au
3: याद रखो 9077-9733
4: Viva Immigration and Education Consultant
3: हर कदम तुहाडे नाल
5: वाओ तेरी सब्जी दी खुशबू अते टेस्ट विच कुछ ता कमाल है मेनू भी दस दे सीक्रेट
6: अमृत ए कमाल है गोल्ड लीफ डेयरी दे प्योर न्यूजीलैंड घी दा न्यूजीलैंड विच फ्री रेंज ग्रास फेड गावां दे दूध तो तैयार ना ता इस विच ऑयल ना ही कोई कलर हार्मोन्स या एंटीबायोटिक्स बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है
5: भी आज ही बाय करो गोल्ड लीफ द प्योर न्यूजीलैंड की अपने नेड़े दे इंडियन ग्रोसरी स्टोर तो विजिट goldleafdairy.com
7: स्मिथ्स लेन बाय मोवेक विच अपने भविष्य दी शुरुआत करो हुणे कदम चुको अते स्मिथ्स लेन दे चुने हुए लॉट्स दे सीमित समय ले मिलन वाले $30,000 तक दी लैंड रिबेट दा फायदा लवो चुनवे योग लॉट्स दे हाउस एंड लैंड पैकेज बुक करन ते हिस्सा ले रहे बिल्डर्स वल्लों वाधू $15,000 डिस्काउंट मिल सकता है ए ऑफर 15 सितंबर 2026 नु खत्म है अजे हे मौके ज्यादा देर नहीं रहंदे होर जानकारी लई आज smithslane.mirvac.com ते जाओ नियम शर्तां अति योग्यता दे मापदंड लागू हन ऑफर 15 सितंबर 2026 नु खत्म है
8: किचन दा स्टाइल डल लगदा बाथरूम वैनिटी सिंपल जिया हुन टेंशन खत्म करो आ गया ZJ स्टोन मेसन पार्टी करनु बनाए एकदम क्लासी असी बनाउने आ डिजाइनर स्टोन बेंच टॉप्स फॉर किचन स्टाइलिश वैनिटी अति मॉडर्न लॉन्ड्री ओ वी पोर्सिलिन अति मार्बल नाल जिथे एलिगेंस मिलदी है ड्यूरेबिलिटी नाल हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल कॉल करो 0410-045-555 या आज ही विजिट करो 104 कॉलिंस रोड मेल्टन बिजनेस चलाना आसान नहीं पर सही सलाह नाल हर चैलेंज आसान हो सकता है सेबी पार्टनर्स वाइज टैक्स एडवाइजर्स तुहाडे नाल ने ATO ऑडिट्स टैक्स डिस्प्यूट्स ATO डेट्स बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस अपने बिजनेस नु देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स ऑर्बिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनेयां दा एक मजबूत घर हाउस एंड लैंड एक्सपर्ट्स ऑर्बिट होम्स अपने 44 वर्यां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक अज ही पहुंचो ऑर्बिट होम्स डिस्प्ले सेंटर्स या कॉल करो हरपन चौहान नू 0433-280-252 ते 0433-280-252
9: Zippy Music अते Music Time Productions पेश करते ने पंजाबी फिल्म जुदा अधूरे प्यार दी पूरी कहानी
10: मेरी जिंदगी चोन वाली पहली कुड़ी भी तू हां ते आखरी भी तू
9: गुलाब सिद्धू अते जैस्मीन पसीन दी अदाकारी देखो गिल रौंता दी लिखी अते सिमरजीत सिंह वल्लों डायरेक्ट कीती पंजाबी फिल्म जुदा रिलीज होवेगी 21 अगस्त नु
11: आ किथे वज गई तेरी गड्डी
12: गड्डी ता ठीक हो जू पर इंश्योरेंस वाले नु लीगल वाले नु एथे प्रदेश विच समझाऊंगा किवें
11: तेरे वांग किन्ने ही अपने भैन भरावां दी टेंशन मिंटां च दूर कीती है सिंह स्मैश रिपेयर वाले ने इना दे कोल अपनी मां बोली च काम करन वाले लॉयर्स दी फ्री ऑफ कॉस्ट टीम ऑल मेजर एंड माइनर एक्सीडेंट दा लाइफ टाइम वारंटी नाल वर्क एंड पेंट फ्री लोन कार दी सर्विस मिलदी है ऑल प्राइवेट एंड इंश्योरेंस ऑथराइज्ड काम ते फ्री लीगल एडवाइस लई कॉल करो 0383857748 ते सिंह स्मैश रिपेयर Raven Hall,
13: सोना चाहिदा,
14: भरोसा चाहिदा,
13: क्वालिटी ते बायबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493536042।
15: ऑस्ट्रेलिया च अपना घर लेना है या कंस्ट्रक्शन करवानी है, मॉर्गेज रीफाइनेंस करवानी, नवी कार खरीदनी या बिजनेस नो आगे बढ़ाना है, तो टेंशन क्यों? टू फोल्ड लेंडिंग डैंडीनोंग है ना, होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लेंडर्स दे नाल तुहाडे लई बेस्ट डील, लो क्रेडिट स्कोर वेलकम। कॉल राज 0494763700 और व्हाट्सएप टू फोल्ड लेंडिंग।
16: यार तू इत्थे इनी छेती आके पक्का भी हो गया, की जुगाड़ लाया है?
17: जुगाड़ नहीं, ए है 8 सालां तो भी वध दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। इना नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
16: नंबर दा दे बंसल इमीग्रेशन वालियां दा।
17: हां जी, अपॉइंटमेंट बुक करवाउन लई कॉल करो 0406-660-960 दे, या फिर विजिट करो bansalimmigration.com.au।
15: चलदी दा नाम गड्डी, आ ते सुनिया ही होना, ते तुहाडी गड्डी कोई भी होवे, उनू चलाउन लई ऑल मेजर ब्रांड्स दे टायर्स, अलॉय व्हील्स ले, याद रखो टायर फोर्स, जिन्हां कोल लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप, टायर फोर्स, यूनिट 1, 19-25 सुमर्टन रोड, कैंपलफील्ड। कॉल 0390866655 और विजिट tireforce.com.au।
18: जे तुसी बीमार हो ता एआई कोल नहीं, डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लई कर देने, बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
19: On Roads Honors Campaign सिर्फ सीमित समय लई, हुन नवा BYD कार ले आओ शानदार ड्राइव अवे ऑफर्स दे नाल। BYD C-Line 7 प्रीमियम सिर्फ $54,990, BYD C-Line 8 डायनामिक FWD सिर्फ $56,990 ते BYD Shark 6 प्रीमियम सिर्फ $57,900। एक खास ऑफर 1 अगस्त तो 30 सितंबर 2026 तक ऑर्डर करन वाले लई है, डिलीवरी 31 अक्टूबर 2026 तक। हो जानकारी लई आज ही BYD Caroline Springs नाल संपर्क करो एंड मेंशन रेडियो हांजी।
1: अच्छा, एक इहदे विच कोई इंश्योरेंस वगैरह भी हुंदी है इहदे विच?
0: हाँ जी, सो की हुंदा कि तुसीं जदों डिफॉल्ट फंड अपना यूज करदे आ, इंप्लॉयर वालों डिफॉल्ट कर लैंदे आ, जां तुसीं नवा फंड सैटअप करदे आ, बाय डिफॉल्ट मोस्टली जिहड़े सुपर फंड ने उह इंश्योरेंस ऑप्शन दिंदे ने। ज़्यादातर जो कॉमन इंश्योरेंस सुपर फंड के थ्रू होंदिया ने वो हैगी है, एक तो हो गया डैथ बेनीफिट
1: जी,
0: जिदे विच इनकेस अगर तुहानू कुछ हुंदा है तो तुहाडी फैमिली नू इंश्योरेंस पे करती है। एक हुंदी है कि टैंपरेरी या पार्शल, सॉरी पार्शल या परमानेंट डिसेबिलिटी के केस दे विच तुसी वो इंश्योरेंस तुहानू पे करती है। तो एक ऑप्शन जिहड़ी है इनकम प्रोटेक्शन इंश्योरेंस, जिदे विच कि तुसी अगर टैंपरेरी किसी कारण तुसी नहीं काम कर सकते तो वह इंश्योरेंस तुहानू जिन्ना तुसी अर्न कर रहे हो उस हिसाब नाल तुहानू पे करती है। तो सो इंश्योरेंस ऑप्शन मिलती ने, पर यह भी जो मैं कह रहा कि तुसी एक्टिवली मैनेज करो, उहदे विच यह है कि तुसी वो देखो, इन उन्होंने रिव्यू करो कि जो इंश्योरेंसिस तुहानू बाय डिफॉल्ट मिल रही ने कि वह इनफ ने तुहाडे लई, या एवें तो नहीं कि जे तुहाडे तीन फंड ने, फॉर एग्जाम्पल तुसी हर इंपलॉयर नाल वक्खरा फंड कर लिया सी और जिन्हों तुसी बाद विच मर्ज नहीं किया, वह सारे पासे इंश्योरेंस चल रही है जिहड़ी तुसी कदी यूज भी नहीं की, कदी क्लेम भी नहीं किया, तो वह भी तुहानू क्योंकि वह प्रीमियम उन्होंने कट्टी जाना उहदे विचों सुपर फंड दे विचों, तो सो उहनू भी मैनेज करना जरूरी है कि तुसी एक फंड दे नाल रहो, उहनू रिव्यू करो, देखो कि वो इंश्योरेंस जो तुहानू मिल रही है वो तुहाडे लई ठीक है।
1: सो इदां नहीं है कि आपां सुनिया सुनाईयां दे उत्ते महफिल च बैठे उत्थों कोई सलाह लई ते जाके करता, वी सानू अपने हिसाब दे नाल पहलां उहनू ਚੈੱਕ ਕਰ ਲੈਣਾ ਚਾਹੀਦਾ। ਅੱਛਾ, ਮੇਜਰ ਗਲਤੀਆਂ ਕੀ ਕਰਦੇ ਨੇ ਆਪਣੇ ਲੋਕ ਇਸ ਲਿਹਾਜ਼ ਦੇ ਨਾਲ?
0: ਮੇਜਰ ਗਲਤੀਆਂ ਨੇ ਕਿ ਇੱਕ ਤੇ ਵੱਖਰੇ ਵੱਖਰੇ ਸੁਪਰ ਫੰਡ ਦੇ ਨਾਲ
1: ਮਲਟੀਪਲ
0: ਸੁਪਰ ਫੰਡ ਰੱਖਦੇ ਨੇ,
1: ਜੋਬ ਕੀਤੀ ਦੂਸਰੀ ਥਾਂ ਤੇ ਕੀਤੀ, ਇਹਦਾ
0: ਮਤਲਬ ਤਿੰਨ ਚਾਰ ਸੁਪਰ ਫੰਡ ਸੈਟਅਪ ਕਰ ਲਏ, ਹਰ ਇੰਪਲੋਇਰ ਨੇ ਆਪਣਾ ਵੱਖਰਾ ਸੁਪਰ ਫੰਡ ਸੈਟਅਪ ਕਰਤਾ, ਉਹਨਾਂ ਨੇ ਜ਼ਿਆਦਾ ਧਿਆਨ ਨਹੀਂ ਦਿੱਤਾ ਕਿ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਸੇਮ ਫੰਡ ਹੀ ਹਰ ਜਗ੍ਹਾ 'ਤੇ ਨੋਮੀਨੇਟ ਕਰ ਸਕਦੇ ਹਾਂ।
1: ਸੋ ਤੁਸੀਂ ਫੋਰ ਐਗਜ਼ਾਮਪਲ, ਮੈਂ ਇੱਕ ਜੋਬ ਕਰਦਾ ਵਾਂ, ਇਹਨਾਂ ਨੇ ਸੁਪਰ ਮੇਰਾ ਬਣਾ ਦਿੱਤਾ ਅਕਾਊਂਟ, ਮੈਂ ਦੂਸਰੀ ਜਗ੍ਹਾ 'ਤੇ ਗਿਆ, ਉਹਨਾਂ ਨੇ ਆਪਣਾ ਵੱਖਰਾ ਬਣਾ ਦਿੱਤਾ, ਤੀਸਰੀ, ਇੱਦਾਂ ਹੁੰਦਾ?
0: ਹਾਂਜੀ, ਦੇਖੋ ਇੰਪਲੋਇਰ ਨੇ ਆਪਣੇ ਆਪ ਨਹੀਂ ਬਣਾਉਣਾ ਹੁੰਦਾ, ਇੰਪਲੋਇਰ ਤੁਹਾਨੂੰ ਆਪਸ਼ਨ ਦਿੰਦਾ ਕਿ ਤੁਸੀਂ ਆਪਣਾ ਫੰਡ ਜਾਂ ਤਾਂ ਨੋਮੀਨੇਟ ਕਰ ਦਿਓ, ਅਤੇ ਜਾਂ ਫਿਰ ਤੁਹਾਡੇ ਕੋਲ ਫੋਰਮ ਦੇ ਵਿੱਚ ਆਪਸ਼ਨ ਹੈ ਕਿ ਤੁਸੀਂ ਇੰਪਲੋਇਰ ਦਾ ਡਿਫੋਲਟ ਫੰਡ ਚੂਜ਼ ਕਰ ਲਓ। ਜ਼ਿਆਦਾਤਰ ਲੋਕ ਧਿਆਨ ਨਹੀਂ ਦਿੰਦੇ ਉਸ ਚੀਜ਼ 'ਤੇ ਔਰ ਇੰਪਲੋਇਰ ਦਾ ਡਿਫੋਲਟ ਫੰਡ ਹੀ ਕਰ ਲੈਂਦੇ, ਜਾਂ ਤਾਂ ਉਹ ਫੋਰਮ ਦੇ ਉੱਤੇ ਸਿਰਫ ਆਪਣਾ ਬਾਕੀ ਡਿਟੇਲਸ ਪਾ ਕੇ ਕਰ ਲੈਂਦੇ ਕਿ ਇੰਪਲੋਇਰ ਖੁਦ ਹੀ ਉਹਨੂੰ ਕਰ ਲਓ। ਅਤੇ ਸੋ ਉਸ ਕੇਸ ਦੇ ਵਿੱਚ ਤੁਹਾਡਾ ਫੀਸ ਜਿਹੜੀਆਂ ਨੇ ਉਹ ਮਲਟੀਪਲ ਫੰਡਸ ਨੇ, ਦੈਟ ਮੀਨਸ ਕਿ ਮਲਟੀਪਲ ਤੁਹਾਡੀਆਂ ਫੀਸ ਜਾਣਗੀਆਂ। ਅਗਰ ਇੰਸ਼ੋਰੈਂਸਿਸ ਵੀ, ਜਿਵੇਂ ਅਸੀਂ ਡਿਸਕਸ ਕੀਤਾ ਕਿ ਸਾਰਿਆਂ ਫੰਡ ਵੱਲੋਂ ਇੰਸ਼ੋਰੈਂਸਿਸ ਤੁਹਾਨੂੰ ਮਿਲ ਰਹੀਆਂ ਨੇ, ਪਰ ਤੁਹਾਨੂੰ ਕਲੇਮ ਤਾਂ ਤੁਸੀਂ ਇੱਕ ਤੋਂ ਹੀ ਕਰ ਸਕਦੇ ਹਾਂ, ਸੋ ਉਹ ਵੀ ਤੁਸੀਂ ਆਪਣਾ ਕਰ ਰਹੇ ਹਾਂ ਨੁਕਸਾਨ। ਫਿਰ ਇਨਵੈਸਟਮੈਂਟ ਸਟ੍ਰੈਟਜੀ ਤੁਹਾਡਾ ਕੰਜ਼ਰਵੇਟਿਵ ਉਹਦੇ ਵਿੱਚ ਪਏ ਹੋਏ ਆ ਫੰਡਸ ਦੇ ਵਿੱਚ, ਤੁਹਾਡੀ ਅਜੇ ਤੁਸੀਂ ਯੰਗ ਹੋ, ਤੁਸੀਂ ਅੰਡਰ 30 ਹੋ, ਅਤੇ ਤੁਸੀਂ ਤੁਹਾਨੂੰ ਮਤਲਬ ਅਗਰ ਤੁਸੀਂ ਉਹਨੂੰ ਪਲੈਨ ਕਰੋ ਪ੍ਰੋਪਰਲੀ, ਤਾਂ ਤੁਸੀਂ ਉਹਨੂੰ ਗਰੋਥ ਫੰਡ ਦੇ ਵਿੱਚ ਲਗਾਓ ਜਿਹਦੇ ਤੁਹਾਡੀ ਹਾਈ ਗਰੋਥ ਹੈ। ਲੇਟਰ ਔਨ ਜਿਵੇਂ ਜਿਵੇਂ ਤੁਸੀਂ ਤੁਹਾਡੀ ਏਜ ਵੱਧਦੀ ਹੈ, ਤੁਸੀਂ ਉਹਨੂੰ ਮੈਨੇਜ ਕਰ ਸਕਦੇ ਹਾਂ, ਤੁਸੀਂ ਉਹਨੂੰ ਬੈਲੈਂਸ ਦੇ ਵਿੱਚ ਲੈ ਜਾਓ, ਫਿਰ ਉਸ ਤੋਂ ਬਾਅਦ ਤੁਸੀਂ ਲਾਸਟ 'ਤੇ ਜਦੋਂ ਰਿਟਾਇਰਮੈਂਟ ਦੇ ਕੋਲ ਆ ਉਦੋਂ ਤੁਸੀਂ ਉਹਨੂੰ ਸੇਫ ਆਪਸ਼ਨ ਦੇ ਵਿੱਚ ਰੱਖ ਸਕਦੇ ਹਾਂ। ਸੋ ਇਹ ਸਾਰੀਆਂ ਗਲਤੀਆਂ ਲੋਕ ਕਰਦੇ ਨੇ ਕਿ
1: ਆਪਾਂ ਪਹਿਲਾਂ ਵੀ ਕਢਾ ਸਕਦੇ ਹਾਂ ਜਾਂ ਇਹ ਰਿਟਾਇਰਮੈਂਟ ਦੇ ਲਈ ਹੀ ਆਏ ਬਸ?
0: ਕੁਛ ਕੇਸਿਸ ਦੇ ਵਿੱਚ ਤੁਸੀਂ ਜਿਵੇਂ ਅਸੀਂ ਕੀਤਾ ਸੀਗਾ ਕਿ ਅਗਰ ਲਗਾ ਲਓ ਕਿ ਤੁਹਾਡਾ ਅਗਰ ਤੁਸੀਂ ਕੰਟਰੀ ਛੱਡ ਰਹੇ ਹੋ ਆਸਟ੍ਰੇਲੀਆ, ਤੁਸੀਂ ਪਰਮਾਨੈਂਟਲੀ ਲੀਵ ਕਰ ਰਹੇ
1: ਕਢਾ ਸਕਦੇ ਹਾਂ,
0: ਫਿਰ ਤੁਸੀਂ ਉਸ ਕੇਸ ਦੇ ਵਿੱਚ ਕਢਾ ਸਕਦੇ ਹਾਂ।
1: ਪੂਰਾ ਮਿਲ ਜਾਂਦਾ?
0: ਨਹੀਂ, ਉਹਦੇ 'ਚੋਂ ਟੈਕਸ ਡਿਡਕਟ ਹੁੰਦਾ ਆ, ਅਤੇ ਬਾਕੀ ਦਾ ਪੈਸਾ ਤੁਹਾਨੂੰ ਮਿਲ ਜਾਂਦਾ। ਅਤੇ ਜਾਂ ਫਿਰ ਅਗਰ ਯੂ ਨੋ ਸਮਥਿੰਗ ਹੈਪਨਸ ਅਤੇ ਉਸ ਕੇਸ ਦੇ ਵਿੱਚ
1: ਤੁਹਾਡੀ ਫੈਮਿਲੀ ਨੂੰ
0: ਜੋ ਵੀ, ਹਾਂਜੀ, ਅਤੇ ਉਸ ਕੇਸ ਦੇ ਵਿੱਚ ਤੁਹਾਨੂੰ ਤੁਹਾਡੀ ਫੈਮਿਲੀ ਨੂੰ ਉਹ ਬੈਲੈਂਸ ਮਿਲ ਜਾਂਦਾ।
1: ਅੱਛਾ, ਸੋਰੀ, ਇਹ ਵਿਲ ਦੇ ਨਾਲ ਹੀ ਮਿਲਦਾ ਕਿ ਉੱਦਾਂ ਡਿਫੋਲਟ ਮਿਲ ਜਾਂਦਾ?
0: ਦੇਖੋ ਇਹਦੇ ਵਿੱਚ ਵੀ ਇੱਕ ਚੀਜ਼ ਹੈ ਜਿਹੜੀ ਤੁਹਾਨੂੰ ਧਿਆਨ ਦੇਣੀ ਚਾਹੀਦੀ ਹੈ ਕਿ ਜਦੋਂ ਤੁਸੀਂ ਜਿਹੜਾ ਵੀ ਫੰਡ ਹੈ ਤੁਹਾਡਾ, ਤੁਸੀਂ ਉਹਦੇ ਵਿੱਚ ਦੇਖ ਸਕਦੇ ਹਾਂ ਕਿ ਤੁਸੀਂ ਕਿਸੇ ਨੂੰ ਨੋਮੀਨੇਟ ਕੀਤਾ ਹੈ ਜਾਂ ਨਹੀਂ। ਤੁਹਾਨੂੰ ਅਗਰ ਤਾਂ ਤੁਸੀਂ ਨੋਮੀਨੇਸ਼ਨ ਕੀਤੀ ਹੋਈ ਹੈ ਕਿ ਤੁਹਾਡਾ ਬੈਨੀਫਿਟ ਕਿਸ ਨੂੰ ਮਿਲੇ, ਅਤੇ ਫਿਰ ਤਾਂ ਤੁਹਾਡਾ ਸੁਪਰ ਫੰਡ ਕੋਈ ਚੋਇਸ ਨਹੀਂ ਹੁੰਦੀ ਕਿ ਉਹ ਆਪਣੇ ਲੈਵਲ 'ਤੇ ਡਿਸਾਈਡ ਕਰਨ, ਫਿਰ ਤਾਂ ਉਹਨਾਂ ਨੇ ਜਿਹੜਾ ਵੀ ਤੁਸੀਂ ਨੋਮੀਨੇਟ ਕੀਤਾ ਉਹਨੂੰ ਉਹਨਾਂ ਨੇ ਦੇ ਦੇਣਾ। ਹੁਣ ਉਹਦੇ ਵਿੱਚ ਵੀ ਇਹ ਹੈ ਕਿ ਅਗਰ ਉਹਨੂੰ ਅਸੀਂ ਕਹਿੰਦੇ ਡਿਫਾਈਨਡ ਡੈਥ ਬੈਨੀਫਿਸ਼ਰੀ, ਸੋ ਉਹ ਤੁਸੀਂ ਨੋਮੀਨੇਸ਼ਨ ਕੀਤੀ ਉਹ ਨੋਮੀਨੇਸ਼ਨ ਵੀ ਹਰ 3 ਸਾਲ ਬਾਅਦ ਤੱਕ ਮੋਸਟਲੀ ਜਿਵੇਂ ਐਕਸਪਾਇਰ ਹੋ ਜਾਂਦੀ ਆ, ਸੋ ਉਹ ਤੁਸੀਂ ਰੀਨਿਊ ਕਰਨੀ ਹੁੰਦੀ ਆ।
1: ਓਕੇ, ਨਹੀਂ ਤਾਂ ਉੱਦਾਂ ਹੀ ਪਈ ਰਹਿਣੀ ਆ।
0: ਹਾਂਜੀ, ਨਹੀਂ ਤਾਂ ਫਿਰ ਉਹ ਬੈਕ ਟੂ ਫਿਰ ਸੁਪਰ ਐਨੂਏਸ਼ਨ ਕੋ, ਕਿਉਂਕਿ ਉਹ ਸੁਪਰ ਐਨੂਏਸ਼ਨ ਇੱਕ ਟਰੱਸਟ ਦੀ ਤਰ੍ਹਾਂ ਆ ਕਿ ਜਿਹਦੇ ਵਿੱਚ ਸੁਪਰ ਫੰਡ ਟਰੱਸਟੀ ਨੇ ਡਿਸਾਈਡ ਕਰਨਾ ਕਿ ਉਹ ਫੰਡਸ ਕਿਹਨੂੰ ਜਾਣਗੇ।
1: ਓਕੇ,
0: ਸੋ ਜੇ ਤਾਂ ਤੁਸੀਂ ਚਾਹੁੰਦੇ ਆ ਕਿ ਉਹ ਫੰਡਸ ਤੁਸੀਂ ਆਪਣੀ ਮਰਜ਼ੀ ਦੇ ਨਾਲ ਕਿਹਨੂੰ ਦੇਣਾ ਚਾਹੁੰਦੇ ਆ, ਤਾਂ ਉਹ ਤੁਸੀਂ ਉੱਥੇ ਡਿਫਾਈਨ ਕਰ ਸਕਦੇ ਆ ਕਿ ਉਹ ਫੰਡਸ ਤੁਹਾਡੇ ਅਗਰ ਤੁਹਾਨੂੰ ਕੁਛ ਹੁੰਦਾ ਆ ਤਾਂ ਉਹ ਫੰਡਸ ਕਿਹਨੂੰ ਜਾਣ। ਅਤੇ ਜਾਂ ਤਾਂ ਤੁਸੀਂ ਨੋਮੀਨੇਟ ਕਰ ਸਕਦੇ ਹੋ ਉਹਦੇ ਵਿੱਚ ਆਪਣੀ ਅਸਟੇਟ ਨੂੰ, ਜਿਹਦੇ ਵਿੱਚ ਉਹ ਫੰਡਸ ਇੱਕ ਵਾਰੀ ਤੁਹਾਡੀ ਅਸਟੇਟ ਨੂੰ ਚਲੇ ਜਾਣਗੇ ਅਤੇ ਤੁਹਾਡੀ ਵਿਲ ਦੇ ਅਕੋਰਡਿੰਗਲੀ ਉਹ ਡਿਸਟ੍ਰੀਬਿਊਟ ਹੋ ਜਾਣਗੇ, ਅਤੇ ਜਾਂ ਫਿਰ ਤੁਸੀਂ ਉਹਨੂੰ ਜਿਹਨੂੰ ਵੀ ਤੁਸੀਂ ਦੇਣਾ ਚਾਹੁੰਦੇ ਹੋ ਫੰਡ, ਉਹ ਤੁਸੀਂ ਉੱਥੇ ਨੋਮੀਨੇਟ ਕਰ ਸਕਦੇ ਹਾਂ। ਸੋ ਇਹ ਬਹੁਤ ਜ਼ਰੂਰੀ ਸਟੈਪ ਹੈ ਕਿ ਜਿਹੜਾ ਤੁਹਾਨੂੰ ਚੈੱਕ ਕਰਨਾ ਚਾਹੀਦਾ ਕਿ ਤੁਸੀਂ ਉੱਥੇ ਨੋਮੀਨੇਸ਼ਨ ਕੀਤੀ ਹੋਈ ਹੈ ਜਾਂ ਨਹੀਂ। ਅਗਰ ਨਹੀਂ ਕੀਤੀ ਹੋਈ ਤਾਂ ਤੁਹਾਨੂੰ ਜ਼ਰੂਰ ਕਰਨੀ ਚਾਹੀਦੀ ਆ।
1: ਕੁਛ ਖਾਸ ਸੂਰਤਾਂ ਦੇ ਵਿੱਚ ਉਹ ਪਹਿਲਾਂ ਵੀ ਤੁਹਾਨੂੰ ਅਵੇਲ ਹੋ ਸਕਦਾ?
0: ਨਹੀਂ, ਜਿਹੜਾ ਡੈਥ ਬੈਨੀਫਿਟ ਦੀ ਗੱਲ ਕਰ ਰਿਹਾ ਸੀ ਮੈਂ ਕਿ ਨੋਮੀਨੇਸ਼ਨ ਅਗਰ ਇਨ ਕੇਸ ਤੁਹਾਨੂੰ ਕੁਛ ਹੁੰਦਾ
1: ਤਾਂ ਤੁਸੀਂ ਕੰਟਰੀ ਛੱਡਦੇ ਹੋ ਜਾਂ ਤੁਸੀਂ ਨਹੀਂ ਦੁਨੀਆ 'ਚ ਰਹਿੰਦੇ,
0: ਕੰਟਰੀ ਛੱਡਣ ਦੇ ਕੇਸ ਦੇ ਵਿੱਚ ਤਾਂ ਤੁਸੀਂ ਸਿੰਪਲੀ ਡਿਪਾਰਟਿੰਗ ਆਸਟ੍ਰੇਲੀਆ ਸੁਪਰ ਐਨੂਏਸ਼ਨ ਕਲੇਮ ਤੁਸੀਂ ਆਪਣਾ ਲੋਚ ਕਰਨਾ ਹੁੰਦਾ ਜਦੋਂ ਤੁਸੀਂ ਕੰਟਰੀ ਛੱਡ ਦਿੰਦੇ ਹਾਂ, ਅਤੇ ਤੁਸੀਂ ਉਹਨੂੰ ਕਲੇਮ ਕਰ ਸਕਦੇ ਹਾਂ। ਪਰ ਅਦਰਵਾਈਜ਼ ਜਿਹੜਾ ਮੇਨ ਸੁਪਰ ਐਨੂਏਸ਼ਨ ਫੰਡ ਦਾ ਜੋ ਹੈਗਾ ਕਿ ਜਾਂ ਤਾਂ ਤੁਸੀਂ ਰਿਟਾਇਰਮੈਂਟ 'ਤੇ ਲੈਣਾ, ਅਤੇ ਜਾਂ ਤੁਹਾਨੂੰ ਇੱਕ ਉਹ ਹੋ ਜਾਂਦਾ ਕਿ ਪੀਸ ਆਫ ਮਾਇੰਡ ਕਿ ਅਗਰ ਮੈਨੂੰ ਕੁਛ ਹੁੰਦਾ ਤਾਂ ਮੇਰੇ ਪਰਿਵਾਰ ਨੂੰ ਉਹ ਕੋਈ ਪਰੇਸ਼ਾਨੀ ਨਾ ਆਵੇ।
1: ਜੇ ਕੋਈ ਰੱਬ ਨਾ ਖਰੇ ਕਿਸੇ ਨੂੰ ਕੋਈ ਕਿਸੇ ਕਿਸਮ ਦੀ ਡਿਸੇਬਿਲਿਟੀ ਹੋ ਜਾਂਦੀ ਹੈ, ਫਿਰ ਮਿਲਦਾ ਕਢਾ ਸਕਦਾ ਕਿ ਨਹੀਂ?
0: ਸੋ ਉਸ ਕੇਸ ਦੇ ਵਿੱਚ ਸੁਪਰ ਫੰਡ ਦੇ ਵਿੱਚ ਤੁਹਾਡੀ ਅਗਰ ਇੰਸ਼ੋਰੈਂਸ ਹੈਗੀ ਆ ਅਤੇ ਉਸ ਕੇਸ ਦੇ ਵਿੱਚ ਤੁਸੀਂ ਉਹ ਇੰਸ਼ੋਰੈਂਸ ਤੁਹਾਨੂੰ ਪੇ ਕਰਦੀ ਆ। ਅਤੇ ਈਵਨ ਅਗਰ ਤੁਹਾਨੂੰ ਕੋਈ ਫਾਈਨੈਂਸ਼ੀਅਲ ਹਾਰਡਸ਼ਿਪ ਵੀ ਆ ਕਿ ਤੁਸੀਂ ਸਟਰਗਲ ਕਰ ਰਹੇ ਹੋ, ਤੁਹਾਡੀ ਸਿਚੁਏਸ਼ਨ ਇਸ ਵਕਤ ਨਹੀਂ ਹੈਗੀ ਕਿ ਤੁਸੀਂ ਆਪਣੇ ਜੋ ਐਕਸਪੈਂਸ ਹੈ, ਜੋ ਮੇਨ ਨਿਸੈਸਿਟੀਜ਼ ਨੇ ਉਹ ਪੂਰੀਆਂ ਕਰ ਪਾ ਰਹੇ, ਤਾਂ ਤੁਸੀਂ ਫਾਈਨੈਂਸ਼ੀਅਲ ਹਾਰਡਸ਼ਿਪ ਦੇ ਕੇਸ 'ਚ ਵੀ ਅਪਲਾਈ ਕਰ ਸਕਦੇ ਹਾਂ, ਜਿਹਦੇ ਵਿੱਚ ਉਹ ਸੁਪਰ ਫੰਡ ਆਪਣੀਆਂ ਫਾਰਮੈਲਿਟੀਜ਼ ਪੂਰੀਆਂ ਕਰਕੇ ਅਗਰ ਤੁਸੀਂ ਐਲੀਜੀਬਲ ਹੋ ਤਾਂ ਤੁਸੀਂ ਉਹ ਫੰਡਸ ਕਢਾ ਸਕਦੇ ਹਾਂ।
1: ਓਕੇ, ਸੋ ਇਹ ਕੁਛ ਇੱਕ ਸਹੂਲਤਾਂ ਨੇ। ਅੱਛਾ, ਜਿਵੇਂ ਤੁਸੀਂ ਇੱਕ ਵਿੱਚ ਜ਼ਿਕਰ ਕੀਤਾ ਕਿ ਜੇ ਕੋਈ ਕੰਟਰੀ ਛੱਡ ਰਿਹਾ ਵਾ ਅਤੇ ਉਹਦਾ ਟੈਕਸ ਕੱਟ ਕੇ ਉਹਨੂੰ ਬਾਕੀ ਪੈਸੇ ਜਿਹੜੇ ਉਹ ਦੇ ਦਿੱਤੇ ਜਾਣਗੇ। ਅੱਛਾ, ਜਿਹੜਾ ਆਪਾਂ ਕੰਟਰੀਬਿਊਸ਼ਨ ਕਰ ਰਹੇ, ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਜੇ ਤੁਸੀਂ ਮਤਲਬ ਵੱਧ ਕੰਟਰੀਬਿਊਟ ਕਰਦੇ ਹੋ ਤੁਹਾਨੂੰ ਟੈਕਸ ਬੈਨੀਫਿਟ ਹੋ ਜਾਂਦਾ, ਪਰ ਜਦੋਂ ਆਪਾਂ ਫਿਰ ਇਹਨੂੰ ਮੰਨ ਲਓ ਕਢਵਾਉਂਦੇ ਹਾਂ ਰਿਟਾਇਰਮੈਂਟ ਵੇਲੇ, ਮੰਨ ਲਓ ਜੇ ਆਪਾਂ ਕਢਵਾਉਂਦੇ ਹਾਂ ਜਾਂ ਕਿਸੇ ਵੀ ਸੂਰਤ 'ਚ ਕਿਸੇ ਵੀ ਜਦੋਂ ਵੀ ਆਪਾਂ ਐਲੀਜੀਬਲ ਹੋ ਜਾਂਦੇ ਹਾਂ, ਮਤਲਬ ਇਹ ਵੀ ਵਿੱਚੇ ਪਾ ਲਓ ਜਿਹੜੀਆਂ ਹੁਣ ਤੁਸੀਂ ਦੱਸੀਆਂ ਚੀਜ਼ਾਂ, ਕੀ ਉਦੋਂ ਵੀ ਫਿਰ ਇਹ ਟੈਕਸ ਕੱਟ ਕੇ ਮਿਲਦੇ ਆ ਸਾਨੂੰ?
0: ਸੋ ਇਹ ਡਿਪੈਂਡ ਕਰਦਾ ਕਿ ਤੁਸੀਂ ਕਿਸ ਏਜ ਦੇ ਵਿੱਚ ਜਾ ਕੇ ਇਹਨੂੰ ਕਢਾ ਰਹੇ ਹੋ। ਸੋ ਜਿਵੇਂ ਅਗਰ ਤੁਸੀਂ 65 ਸਾਲ ਤੋਂ ਬਾਅਦ ਆਪਣਾ ਸੁਪਰ ਫੰਡ ਕਢਾਉਂਦੇ ਹੋ ਤਾਂ ਤੁਹਾਨੂੰ ਕੋਈ ਟੈਕਸ ਨਹੀਂ ਲੱਗਦਾ, ਉਹ ਸਾਰਾ ਪੈਸਾ ਤੁਸੀਂ ਟੈਕਸ ਫਰੀ ਕਢਾ ਸਕਦੇ ਹੋ।
1: ਠੀਕ, ਉਸ ਤੋਂ ਪਹਿਲਾਂ ਲੱਗੂਗਾ ਟੈਕਸ?
0: ਉਸ ਤੋਂ ਪਹਿਲਾਂ ਟੈਕਸ ਲੱਗੇਗਾ।
1: ਓਕੇ, ਸੋ ਇਹਦੇ ਵਿੱਚ ਜੇ ਮੰਨ ਲਓ ਕੋਈ ਅੱਜ ਦੇ ਸਮੇਂ 'ਚ, ਹੁਣ ਆਪਣੇ ਜ਼ਿਆਦਾਤਰ ਮੈਂ ਵੇਖੂੰਗਾ ਵੀ ਐਵਰੇਜ ਭਾਰਤੀ ਜਿਹੜੇ ਆਪਾਂ ਆਏ ਹਾਂ ਪੜ੍ਹਨ ਦੇ ਲਈ ਜਾਂ ਵੈਸੇ ਕੋ 35-40 ਦੇ ਗੇਟ 'ਚ ਹੋਣਗੇ, ਇੰਨੀ ਕੇਜ ਤੱਕ ਕਿੰਨਾ ਕੁ ਇਕੱਠਾ ਹੋ ਜਾਂਦਾ ਜਾਂ ਹੋ ਜਾਣਾ ਚਾਹੀਦਾ? ਸਾਨੂੰ ਤਾਂ ਚਲੋ ਥੋੜ੍ਹਾ ਜਿਹਾ ਫਰਕ ਵੀ ਪਊਗਾ ਕਿਉਂਕਿ ਆਪਾਂ ਆਏ ਉੱਥੋਂ ਆ, ਲੇਟ ਸ਼ੁਰੂ ਕੀਤਾ ਕੰਮ, ਵੈਸੇ ਐਵਰੇਜ ਕੀ ਹੈ?
0: ਦੇਖੋ, ਅਗਰ ਤਾਂ ਤੁਸੀਂ ਲੇਟ ਆਏ, ਜਿਵੇਂ ਆਪਾਂ ਲੈ ਲਓ ਐਜ ਏ ਮਾਈਗ੍ਰੈਂਟਸ ਆਏ ਹਾਂ, ਕੋਈ 30 ਸਾਲ ਦੀ ਏਜ 'ਚ ਆਇਆ, ਕੋਈ 35 ਸਾਲ ਦੀ ਆਇਆ, ਕੋਈ ਸਟੱਡੀ ਬੇਸ 'ਤੇ ਅਗਰ ਜਲਦੀ ਵੀ ਆ ਗਏ, ਸੋ ਸਾਡਾ ਫੰਡ ਜਿਹੜੇ ਉਹ ਕੰਟਰੀਬਿਊਸ਼ਨ ਹੋਣਾ ਲੇਟ ਹੋਇਆ। ਕਈ ਵਾਰੀ ਐਵੇਂ ਵੀ ਹੁੰਦਾ ਕਿ ਸਟਾਰਟਿੰਗ ਦੇ ਵਿੱਚ ਸਾਡਾ ਥੋੜ੍ਹਾ ਟਾਈਮ ਲੱਗਦਾ ਇਸਟੈਬਲਿਸ਼ ਕਰਨ 'ਤੇ, ਇਨਕਮ ਵੀ ਇੰਨੀ ਨਹੀਂ ਹੁੰਦੀ ਅਤੇ ਕੰਟਰੀਬਿਊਸ਼ਨ ਬਹੁਤ ਘੱਟ ਹੁੰਦਾ
1: ਜੀ,
0: ਬਟ ਸਟਿਲ ਤੁਸੀਂ ਇਹਨੂੰ ਮੈਨੇਜ ਕਰ ਸਕਦੇ ਹਾਂ ਕਿ ਤੁਹਾਡੇ ਅਗਰ ਲੈਟ ਸੇ 40 ਸਾਲ ਦੀ ਏਜ ਵੀ ਆ ਤੁਹਾਡੀ, ਤੁਹਾਡਾ ਇਸ ਵਕਤ 70,000 ਜਾਂ 80,000 ਦਾ ਤੁਹਾਡਾ ਪੈਕੇਜ, 80,000 ਦੇ ਉੱਤੇ ਤੁਹਾਡਾ $9,600 ਤੁਹਾਡਾ ਸਾਲ ਦਾ ਜਾਣਾ, ਪਰ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਇਹਦੇ ਵਿੱਚ ਲੰਬਸਮ ਕੰਟਰੀਬਿਊਸ਼ਨ ਕਰਕੇ ਇਹਨੂੰ ਕਵਰ ਅਪ ਕਰ ਸਕਦੇ ਹੋ, ਕਿ ਜਿਵੇਂ ਪਿਛਲੇ 5 ਸਾਲ ਦਾ ਤੁਸੀਂ ਜੋ ਅਨਯੂਜ਼ ਤੁਹਾਡਾ ਅਮਾਊਂਟ ਹੈ ਉਹ ਵੀ ਤੁਸੀਂ ਕੰਟਰੀਬਿਊਟ ਕਰ ਸਕਦੇ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਕਿ ਲੋਕ ਪਿੱਛੋਂ ਆਪਣਾ ਯੂਨੋ ਕੋਈ ਪ੍ਰੋਪਰਟੀਜ਼ ਵਗੈਰਾ ਸੈੱਲ ਕੀਤੀਆਂ ਜਾਂ ਕੁਛ ਪੈਸੇ ਲੈ ਕੇ ਆਏ ਨੇ, ਸੋ ਉਹ ਆ ਕੇ ਆਪਣਾ ਸੁਪਰ ਫੰਡ ਦੇ ਵਿੱਚ ਕੰਟਰੀਬਿਊਸ਼ਨ ਕਰਕੇ ਇੱਕ ਤਾਂ ਟੈਕਸ ਵੀ ਆਪਣਾ ਬਚਾ ਸਕਦੇ ਨੇ ਅਤੇ ਇੱਕ ਉਹ ਰਿਟਾਇਰਮੈਂਟ ਤੱਕ ਚੰਗੀ ਸੇਵਿੰਗ ਵੀ ਕਰ ਸਕਦੇ ਨੇ।
1: ਅੱਛਾ, ਇੱਕ ਪਿੱਛੇ ਜੇ ਖਬਰ ਲੱਗੀ ਸੀ ਲੋਸਟ ਸੁਪਰ ਦੀ ਵੀ ਵਾਹਵਾ ਮੋਟਾ ਪੈਸਾ ਜਿਹੜਾ ਉਹ ਉਹਦੇ 'ਚ ਵੀ ਪਿਆ ਹੁੰਦਾ ਵਾ, ਅਫਕੋਰਸ ਜਿੱਦਾਂ ਆਪਾਂ ਅੱਜ ਗੱਲ ਕਰ ਰਹੇ ਹਾਂ ਅਤੇ ਬਹੁਤ ਸਾਰੀ ਲੋਕਾਂ ਨੂੰ ਅਵੇਅਰਨੈਸ ਨਹੀਂ ਆ ਇਹਨਾਂ ਚੀਜ਼ਾਂ ਦੇ ਬਾਰੇ, ਅਤੇ ਜੇਕਰ ਇੱਦਾਂ ਦਾ ਕੋਈ ਪੈਸਾ ਪਿਆ ਵਾ ਤੁਹਾਡੇ ਕਿਸੇ ਪਰਿਵਾਰ ਦੇ ਜੀ ਦਾ ਵਾ ਜਾਂ ਕੋਈ ਮਤਲਬ ਕੋਈ ਇਹ ਕੋਈ ਤਰੀਕਾ ਹੈਗਾ ਵਾ ਵੀ ਉਹਦਾ ਪਤਾ ਕੀਤਾ ਜਾਵੇ ਵੀ ਸਾਡੇ ਕਿਸੇ ਦਾ ਤਾਂ ਨਹੀਂ ਆ?
0: ਹਾਂਜੀ, ਸੋ ਇਹ ਤੁਸੀਂ ਬਹੁਤ ਵਧੀਆ ਕੁਸ਼ਚਨ ਪੁੱਛਿਆ ਵੈਸੇ ਕਿ ATO ਦੇ ਹਿਸਾਬ ਨਾਲ ਤਕਰੀਬਨ ਜੋ ਪਿੱਛੇ ਸੀਗੇ ਇਹਨਾਂ ਦਾ ਕਿ $17 billion ਦੇ ਕਰੀਬ ਲੋਸਟ ਸੁਪਰ ਜੋ ਪਈ ਹੈ,
1: $17 billion
0: ਜਿਹੜੀ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਦਾ ਫੰਡ ਪਿਆ ਹੋਇਆ। ਹੁਣ ਹੁੰਦਾ ਕੀ ਹੈ ਕਿ ਲੈਟਸ ਸੇ ਤੁਸੀਂ ਕਿਸੇ ਨਾਲ ਜੋਬ ਕੀਤੀ ਇੰਪਲੋਇਰ ਦੇ ਨਾਲ, ਉਹਨਾਂ ਨੇ ਤੁਹਾਡਾ ਫੰਡ ਸ਼ੁਰੂ ਕੀਤਾ ਸੀ, ਉਸ ਤੋਂ ਬਾਅਦ ਤੁਸੀਂ ਮੂਵ ਔਨ ਕਰ ਗਏ, ਤੁਸੀਂ ਨਵੀਂ ਜੋਬ ਸ਼ੁਰੂ ਕਰ ਲਈ, ਉਹ ਫੰਡ ਤੁਹਾਡਾ ਉੱਥੇ ਹੀ ਰਹਿ ਗਿਆ, ਅਤੇ ਹੁਣ ATO ਨੇ ਕੀ ਕੀਤਾ ਸੀਗਾ ਕਿ ਕੰਪਲਸਰੀ ਕਰਤਾ ਸੀ ਕਿ ਇੰਸ਼ੋਰੈਂਸ ਕੰਪਨੀ ਅਗਰ ਤੁਹਾਡਾ ਸੁਪਰ ਫੰਡ ਕਿ ਅਗਰ ਤੁਹਾਡਾ $6,000 ਤੋਂ ਕਿਸੇ ਦਾ ਘੱਟ ਬੈਲੈਂਸ ਹੈਗਾ ਅਤੇ ਤਕਰੀਬਨ 16 ਮਹੀਨੇ ਤੱਕ ਕੋਈ ਕੰਟਰੀਬਿਊਸ਼ਨ ਨਹੀਂ ਤੁਹਾਡਾ ਆਇਆ ਅਤੇ ਉਹ ਫੰਡਸ ਫਿਰ ATO ਨੂੰ ਟ੍ਰਾਂਸਫਰ ਹੋ ਜਾਂਦਾ, ਕਿਉਂਕਿ ਅਦਰਵਾਈਜ਼ ਤਾਂ ਉਹ ਤੁਹਾਡੀ ਫੀਸ ਕੱਟਦੇ ਜਾਂਦੇ ਸੀ
1: ਅਤੇ
0: ਉਹ ਹੌਲੀ ਹੌਲੀ ਕਰਕੇ ਉਹ ਖਤਮ ਹੀ ਹੋ ਜਾਂਦਾ ਸੀ। ਸੋ ਉਸ ਕੇਸ ਦੇ ਵਿੱਚ ATO ਨੂੰ ਹੁਣ ਉਹ ਟ੍ਰਾਂਸਫਰ ਕਰ ਦਿੰਦੇ ਆ ਕਿ ਅਗਰ 16 ਮਹੀਨੇ ਤੱਕ ਕੋਈ ਕੰਟਰੀਬਿਊਸ਼ਨ ਨਹੀਂ ਆ, 6,000 ਤੋਂ ਘੱਟ ਬੈਲੈਂਸ ਆ, ਅਤੇ ਉਹ ਤੁਸੀਂ ਚੈੱਕ ਕਰ ਸਕਦੇ ਹਾਂ ATO 'ਤੇ ਆਪਣੇ ਮਾਈਗੋਵ ਦੇ ਵਿੱਚ ਲੌਗਇਨ ਕਰਕੇ ATO 'ਤੇ ਜਾ ਕੇ, ਉੱਥੇ ਤੁਸੀਂ ਦੇਖ ਸਕਦੇ ਹਾਂ ਕਿ ਅਗਰ ਤੁਹਾਡਾ ਕੋਈ ਪੁਰਾਣਾ ਕੋਈ ਲੋਸਟ ਸੁਪਰ ATO ਦੇ ਰਿਕਾਰਡ 'ਚ ਪਈ ਹੋਈ ਆ ਔਰ ਉਹ ਬੈਲੈਂਸ ਤੁਸੀਂ ਆਪਣਾ ਜੋ ਤੁਹਾਡਾ ਐਕਟਿਵ ਫੰਡ ਆ ਉਹਦੇ ਵਿੱਚ ਟ੍ਰਾਂਸਫਰ ਕਰ ਸਕਦੇ ਹਾਂ। ਸੋ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਉਸ ਚੀਜ਼ ਨੂੰ ਚੈੱਕ ਕਰੋ
1: ਜੀ। ਪਰ ਆਪਾਂ ਫਿਰ ਪਤਾ ਕਿੱਦਾਂ ਕਰ ਸਕਦੇ ਹਾਂ ਵੀ ਸਾਡਾ ਕੋਈ ਮਤਲਬ ਉਹ ਸਾਡੇ ਨਾ ਆਉਣਾ?
0: ਹਾਂਜੀ, ਉਹ ਮਾਈਗੋਵ ਦੇ ਵਿੱਚ ਅਗਰ ਤੁਸੀਂ ਲੌਗਇਨ ਕਰਦੇ ਹਾਂ, ਸੁਪਰ ਫੰਡ ਦੇ ਵਿੱਚ ਜਾਂਦੇ ਹੋ, ਤੁਹਾਨੂੰ ਸਾਰੇ ਤੁਹਾਡੇ ਫੰਡ
1: ਦੇ ਉਹ ਤੇ ਆਪਣਾ ਹੋ ਗਿਆ।
0: ਹਾਂਜੀ,
1: ਮੰਨ ਲਓ ਹੁਣ ਉਹ ਕਹਿ ਰਹੇ ਵੀ 17 billion ਪਿਆ ਵਾ, ਉਹ ਸਾਨੂੰ ਸ਼ੱਕ ਆ ਵੀ ਸਾਡਾ ਵੀ ਯਾਰ ਫਲਾਣਾ ਕੰਮ ਕਰਦਾ ਹੁੰਦਾ ਹੈ, ਉਹਦਾ ਵੀ ਕੁਛ ਹੋ ਸਕਦਾ, ਉਹਦਾ ਵੀ ਕੋਈ ਤਰੀਕਾ?
0: ਨਹੀਂ, ਉਹ ਤੁਸੀਂ ਸਿਰਫ ਉਹੀ ਚੈੱਕ ਕਰ ਸਕਦੇ ਆਪਣਾ,
1: ਆਪੋ ਆਪਣਾ ਹੀ ਕਰ ਸਕਦੇ,
0: ਆਪੋ ਆਪਣਾ ਚੈੱਕ ਕਰ ਸਕਦੇ ਤੁਸੀਂ, ਤੁਸੀਂ ਕਿਸੇ ਦਾ ਮਾਈਗੋਵ ਦੇ ਵਿੱਚ ਨਹੀਂ ਦੇਖ ਸਕਦੇ। ਸੋ ਉਹ ਆਪਣਾ ਸੁਪਰ ਫੰਡ ਉੱਥੋਂ ਮਾਈਗੋਵ ਦੇ ਵਿੱਚ ਲੌਗਇਨ ਕਰਕੇ ਦੇਖ ਸਕਦੇ ਆ ਕਿ ਉਹਨਾਂ ਦਾ ਅਗਰ ਫੰਡ ਉੱਥੇ ਪਏ ਹੋਏ ਆ
1: ਜੀ,
0: ਤੇ ਉਹਨੂੰ ਉਹ ਮਰਜ ਕਰ ਸਕਦੇ ਆ।
1: ਸੋ ਮੰਨ ਲਓ ਜੇ ਕਿਸੇ ਦਾ ਕੋਈ ਨੋਮੀਨੀ ਨਹੀਂ ਆ, ਜਾਂ ਜਿੱਦਾਂ ਤੁਸੀਂ ਦੱਸਿਆ ਵੀ 3 ਬਾਅਦ ਨੋਮੀਨੀ ਰੀਨਿਊ ਹੁੰਦਾ, ਉਹ ਵੀ ਨਹੀਂ ਕਿਸੇ ਨੇ ਕਰਵਾਇਆ, ਤੇ ਉਹ ਬੰਦਾ ਰੱਬ ਨਾ ਕਰੇ ਚਲੇਗਾ ਦੁਨੀਆ ਤੋਂ, ਤੇ ਫਿਰ ਪਰਿਵਾਰ ਦੇ ਮੈਂਬਰ ਉਹਦਾ ਕਲੇਮ ਕਰ ਸਕਦੇ ਆ ਜਾਂ ਸਟਿਲ ਨਹੀਂ?
0: ਨਹੀਂ, ਉਹ ਕਲੇਮ ਤੇ ਹੁੰਦਾ ਆ, ਪਰ ਮੇਨ ਜੋ ਮੇਰਾ ਕਹਿਣ ਦਾ ਮਕਸਦ ਸੀ ਕਿ ਟਰੱਸਟੀ ਜੋ ਹੈ ਸੁਪਰ ਫੰਡ ਟਰੱਸਟੀ, ਉਹਨੇ ਡਿਸਾਈਡ ਕਰਨਾ ਕਿ ਉਹ ਫੰਡ ਕਿੰਨੂ ਜਾਏਗਾ, ਤੁਹਾਡਾ ਲੀਗਲ ਬੈਨੀਫਿਸ਼ਰੀ ਕੌਣ ਹੈ।
1: ਜੇਕਰ ਉਹ ਨਹੀਂ ਕਰਕੇ ਗਿਆ, ਮੰਨ ਲਓ ਆਪਾਂ
0: ਅਗਰ ਉਹ ਨਹੀਂ ਕਰਕੇ ਗਿਆ ਬਾਈ ਡਿਫੋਲਟ, ਫਿਰ ਜਿਹੜੇ ਤੁਹਾਡਾ ਲੀਗਲ ਬੈਨੀਫਿਸ਼ਰੀ ਉਹਨੂੰ ਜਾਣੇ ਆ ਫੰਡ ਉਹ।
1: ਓਕੇ,
0: ਪਰ ਕਹਿਣ ਦਾ ਮਕਸਦ ਇਹ ਸੀਗਾ ਕਿ ਅਗਰ ਤੁਸੀਂ ਚਾਹੁੰਦੇ ਆ ਕਿ ਉਹ ਫੰਡ, ਕਿਉਂਕਿ ਉਹਦੇ ਵਿੱਚ ਥੋੜ੍ਹਾ ਐਵੇਂ ਦੀ ਦਿੱਕਤ ਵੀ ਆ ਸਕਦੀ, ਲੈਟਸ ਸੇ ਕਿਸੇ ਦਾ ਡਿਵੋਰਸ ਹੋ ਗਿਆ, ਠੀਕ ਹੈ, ਮੈਰਿਜ, ਔਰ ਉਸ ਤੋਂ ਬਾਅਦ ਉਹ ਕਿਸੇ ਪਾਰਟਨਰ ਦੇ ਨਾਲ ਰਹਿ ਰਿਹਾ ਪਰ ਲੀਗਲੀ ਕੋਈ ਰਿਲੇਸ਼ਨਸ਼ਿਪ ਦੇ ਵਿੱਚ ਨਹੀਂ ਆਇਆ ਉਹ
1: ਜੀ,
0: ਉਸ ਤੋਂ ਬਾਅਦ ਫਿਰ ਉਸ ਕੇਸ ਦੇ ਵਿੱਚ ਦਿੱਕਤ ਆਉਂਦੀ ਹੈ ਕਿ ਉਹ ਫੰਡਸ ਕਿਹਨੂੰ ਜਾਣਗੇ। ਸੋ ਇਟਸ ਬੈਟਰ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਉਹ ਫੰਡਸ, ਜਿਵੇਂ ਤੁਹਾਡੇ ਬੱਚੇ ਨੇ ਅਗਰ ਉਹ 18 ਦੇ ਹੋ ਜਾਂਦੇ ਆ,
1: ਕੱਲ ਨੂੰ ਪੰਗਾ ਨਾ ਪਵੇ,
0: ਕੋਈ ਪੰਗਾ ਨਾ ਪਵੇ, ਤੇ ਤੁਸੀਂ ਨੋਮੀਨੇਟ ਕਰ ਦਿਓ ਕਿ ਤੁਸੀਂ ਕਿਹਨੂੰ ਚਾਹੁੰਦੇ ਆ ਕਿ ਉਹ ਫੰਡਸ ਕਿਹਨੂੰ ਜਾਣ।
1: ਸੋ ਬਿਹਤਰ ਹੈ ਕਿ ਇੱਕ ਤਾਂ ਆਪਾਂ ਸੁਪਰ ਇਨੋਵੇਸ਼ਨ ਦੀ ਮੈਨੇਜਮੈਂਟ ਸਹੀ ਕਰਕੇ ਉੱਥੇ ਚੈੱਕ ਕਰ ਲਈਏ, ਅਤੇ ਇੱਕ ਆਪਣੀ ਵਿਲ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਆਪਾਂ ਜ਼ਰੂਰ ਲਿਖੀਏ ਤਾਂ ਕਿ ਉੱਥੋਂ ਵੀ ਸ਼ਾਇਦ ਹੈਲਪ ਹੋ ਜਾਂਦੀ ਹੋਊਗੀ ਫਿਰ।
0: ਹਾਂਜੀ
1: ਜੀ। ਅੱਛਾ, ਜੇਕਰ ਇਹ ਤਾਂ ਮੰਨ ਲਓ ਇੱਕ ਪਾਰਟਨਰ ਜਿਹੜਾ ਉਹ ਘਰ ਦੇ ਵਿੱਚ ਮੰਨ ਲਓ ਕੰਮ ਕਰਦਾ ਜਾਂ ਉਹ ਪਾਰਟ ਟਾਈਮ ਜਾਂ ਕੈਜੂਅਲ ਕੰਮ ਕਰਦਾ, ਦੂਸਰਾ ਜਿਹੜਾ ਉਹ ਜੇ ਵੱਧ ਕਮਾਉਂਦਾ ਵਾ, ਉਹਦਾ ਵੱਧ ਵੱਧ ਪੇ ਆ ਰਹੀ, ਵੱਧ ਸੁਪਰ ਆ, ਅਤੇ ਕੀ ਉਹ ਇੱਕ ਦੂਸਰੇ ਦੇ ਉਹਦੇ ਅਕਾਊਂਟ 'ਚ ਪਾ ਸਕਦੇ ਸੁਪਰ ਕਿ ਨਹੀਂ? ਜਿੱਦਾਂ ਤੁਸੀਂ ਕਿਹਾ ਵੀ ਮੰਨ ਲਓ 30,000 ਤੁਸੀਂ ਵੱਧ ਤੋਂ ਵੱਧ ਪਾ ਸਕਦੇ ਹੋ, ਮੇਰਾ ਮੰਨ ਲਓ 30,000 ਦਾ ਕੰਪਲੀਟ ਹੋ ਚੁੱਕਾ, ਮੈਂ ਕਹਾਂ ਵੀ ਮੈਂ ਆਪਣੀ ਵਾਈਫ ਦੇ ਉਹ ਪਾਰਟ ਟਾਈਮ ਕੰਮ ਕਰਦੀ ਹੈ ਉਹਨੂੰ ਮੈਂ ਕੰਟਰੀਬਿਊਟ ਕਰ ਦੇਵਾਂ, ਇੱਦਾਂ ਹੋ ਜਾਂਦਾ ਕਿ ਨਹੀਂ?
0: ਹਾਂਜੀ, ਸੋ ਇਹ ਹਾਂਜੀ ਇਹ ਬਹੁਤ ਵਧੀਆ ਕੁਐਸਚਨ ਤੁਹਾਡਾ। ਇਹ ਵੀ ਕਾਫੀ ਲੋਕ ਇਸ ਚੀਜ਼ ਬਾਰੇ ਧਿਆਨ ਨਹੀਂ ਦਿੰਦੇ ਨਾ ਕਰਦੇ ਨੇ, ਪਰ ਇਹਦੇ ਵਿੱਚ ਵੀ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਆਪਣੇ ਸਪਾਊਸ ਦੇ ਬਿਹਾਫ 'ਤੇ ਵੀ ਤੁਸੀਂ ਕੰਟਰੀਬਿਊਸ਼ਨ ਕਰ ਸਕਦੇ ਹੋ ਉਹਨਾਂ ਦਾ, ਜਿਹਦਾ ਤੁਹਾਨੂੰ ਅਗਰ ਤੁਹਾਡਾ ਸਪਾਊਸ ਪਾਰਟ ਟਾਈਮ ਕੰਮ ਕਰ ਰਿਹਾ, ਠੀਕ ਹੈ, ਉਹਨਾਂ ਦੀ ਇਨਕਮ ਘੱਟ ਆ, $37 ਤੋਂ ਘੱਟ ਅਗਰ ਉਹ ਅਰਨ ਕਰ ਰਹੇ ਨੇ, ਅਤੇ ਤੁਸੀਂ ਕੰਟਰੀਬਿਊਸ਼ਨ ਕਰ ਸਕਦੇ ਹੋ, ਜਿਹਦੇ ਵਿੱਚ ਤੁਹਾਨੂੰ 18% ਔਫਸੈਟ ਮਿਲਦਾ ਤੁਹਾਡੀ ਰਿਟਰਨ ਦੇ ਵਿੱਚ, ਅਤੇ ਮੈਕਸੀਮਮ ਤੁਸੀਂ $3,000 ਤੱਕ ਕੰਟਰੀਬਿਊਸ਼ਨ ਕਰ ਸਕਦੇ ਹਾਂ, ਯਾਨੀ ਕਿ $540 ਤੁਸੀਂ ਉਹਦੇ 'ਚੋਂ ਐਜ਼ ਏ ਔਫਸੈਟ ਕਲੇਮ ਕਰ ਸਕਦੇ ਹਾਂ ਆਪਣੀ ਰਿਟਰਨ ਦੇ ਵਿੱਚ, ਅਗਰ ਤੁਸੀਂ ਆਪਣੇ ਵਾਈਫ ਦਾ ਜਾਂ ਪਾਰਟਨਰ ਦਾ ਕੰਟਰੀਬਿਊਸ਼ਨ ਕਰਦੇ ਹਾਂ ਸੁਪਰ ਫੰਡ ਦੇ ਵਿੱਚ।
1: ਅੱਛਾ, ਕਰ ਸਕਦੇ ਹਾਂ,
0: ਤੁਸੀਂ ਕਰ ਸਕਦੇ ਹਾਂ, ਔਰ ਬੈਨੀਫਿਟ ਵੀ ਲੈ ਸਕਦੇ ਹਾਂ। ਔਰ ਇੱਕ ਇਹ ਵੀ ਹੈ ਕਿ ਅਗਰ ਕੋਈ ਬੰਦਾ ਪਾਰਟ ਟਾਈਮ ਕੰਮ ਕਰ ਰਿਹਾ ਅਤੇ ਇਨਕਮ ਉਹਨਾਂ ਦੀ ਘੱਟ ਆ, ਅਤੇ ਅਗਰ ਉਹ ਆਪਣੇ ਫੰਡ ਦੇ ਵਿੱਚ ਕੰਟਰੀਬਿਊਸ਼ਨ ਕਰਦੇ ਨੇ, ਤਾਂ ਗੌਰਮੈਂਟ ਇੱਕ ਸਕੀਮ ਹੈ ਕਿ ਗੌਰਮੈਂਟ ਕੋ ਕੰਟਰੀਬਿਊਟ ਵੀ ਕਰਦੀ ਆ, ਕਿ ਜਿਹਦੇ ਵਿੱਚ ਅਗਰ ਤੁਹਾਡੀ ਇਨਕਮ ਇਸ ਵਕਤ ਜੋ ਥਰੈਸ਼ਹੋਲਡ ਹੈ ਤਕਰੀਬਨ 49,000 ਤਕਰੀਬ ਆ, ਕਿ ਜੇ ਤੁਹਾਡੀ ਇਨਕਮ ਘੱਟ ਆ, ਤੁਸੀਂ ਅਗਰ ਆਪਣੇ ਫੰਡ ਦੇ ਵਿੱਚ ਕੰਟਰੀਬਿਊਟ ਕਰਦੇ ਹਾਂ, ਤਾਂ ਗੌਰਮੈਂਟ 50% ਉਹਦਾ ਕੰਟਰੀਬਿਊਸ਼ਨ। ਸੋ ਇਗਜ਼ਾਮਪਲ, ਅਗਰ ਤੁਸੀਂ $1,000 ਕੰਟਰੀਬਿਊਟ ਕਰਦੇ ਹਾਂ, ਤਾਂ ਗੌਰਮੈਂਟ $500 ਕੰਟਰੀਬਿਊਟ ਕਰਦੀ ਹੈ, ਜਿਹੜਾ ਮੈਕਸੀਮਮ $500 ਹੀ ਆ। ਸੋ ਉਹ ਵੀ ਤੁਸੀਂ ਬੈਨੀਫਿਟ ਲੈ ਸਕਦੇ ਹਾਂ ਕਿ ਅਗਰ ਤੁਹਾਡੇ ਲੈਟਸ ਸੇ ਵਾਈਫ ਦੀ ਇਨਕਮ ਘੱਟ ਹੈ, ਤਾਂ ਤੁਸੀਂ ਉਹਨਾਂ ਨੂੰ ਐਕਸਟਰਾ ਕੰਟਰੀਬਿਊਟ ਕਰਵਾ ਕੇ, ਅਤੇ ਉਹ ਗੌਰਮੈਂਟ ਕੋ ਕੰਟਰੀਬਿਊਸ਼ਨ ਦੀ ਐਡਵਾਂਟੇਜ ਵੀ ਲੈ ਸਕਦੇ ਹਾਂ।
1: ਓਕੇ, ਸੋ ਮੈਨੂੰ ਇਹ ਲੱਗ ਰਿਹਾ ਵੀ ਇਹ ਕਾਫੀ ਕੁਛ ਆ, ਅਤੇ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ, ਕਿੰਨੇ ਕੁ ਆਪਣੇ ਲੋਕ ਅਵੇਅਰ ਨੇ? ਮੈਨੂੰ ਇਹਦੇ ਵਿੱਚੋਂ ਕਾਫੀ ਚੀਜ਼ਾਂ ਮੈਨੂੰ ਵੀ ਨਹੀਂ ਪਤਾ।
0: ਹਾਂਜੀ, ਦੇਖੋ ਮੈਨੂੰ ਲੱਗਦਾ ਕਿ ਕਾਫੀ ਲੋਕ ਇਹਨੂੰ ਸੀਰੀਅਸਲੀ ਨਹੀਂ ਲੈਂਦੇ, ਉਹਨਾਂ ਨੂੰ ਇਹ, ਕਿਉਂਕਿ ਅਸੀਂ ਕਹਿੰਦੇ ਕਿ ਅਸੀਂ ਪੈਸਾ ਸਿਰਫ ਉਹਨੂੰ ਮੰਨਦੇ ਹਾਂ ਜਾਂ ਆਪਣੀ ਪ੍ਰੋਪਰਟੀ ਉਹਨੂੰ ਮੰਨਦੇ ਹਾਂ ਜਿਹਨੂੰ ਅਸੀਂ ਫਿਜ਼ੀਕਲੀ ਦੇਖ ਸਕਦੇ ਹਾਂ। ਇਹ ਲੱਗਦਾ ਕਿ ਸੁਪਰ ਫੰਡ ਇੱਕ ਸਾਈਟ 'ਤੇ ਕੋਈ ਚੀਜ਼ ਆ ਜਿਹੜੀ ਸਾਨੂੰ ਰਿਟਾਇਰਮੈਂਟ 'ਤੇ ਮਿਲਣੀ ਆ, ਅਤੇ ਲੋਕ ਧਿਆਨ ਨਹੀਂ ਦਿੰਦੇ। ਸੋ ਅਵੇਅਰਨੈਸ ਇਸ ਵਕਤ ਬਹੁਤ ਘੱਟ ਹੈ ਲੋਕਾਂ ਨੂੰ, ਜ਼ਿਆਦਾਤਰ ਲੋਕਾਂ ਨੂੰ ਬੈਲੈਂਸ ਨਹੀਂ ਪਤਾ ਆਪਣਾ ਕਿੰਨਾ, ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹ ਕਿਹੜੇ ਫੰਡ ਦੇ ਨਾਲ ਨੇ, ਕਿ ਉਹ ਰਾਈਟ ਸੁਪਰ ਫੰਡ ਦੇ ਨਾਲ ਨੇ। ਸੋ ਇਸ ਵਕਤ ਅਵੇਅਰਨੈਸ ਥੋੜ੍ਹੀ ਘੱਟ ਆ, ਪਰ ਹੌਲੀ ਹੌਲੀ ਜਿਵੇਂ ਜਿਵੇਂ ATO ਵੀ ਹੁਣ ਫੋਕਸ ਹੈ ਉਹਨਾਂ ਦਾ ਕਿ ਉਹ ਅਵੇਅਰ ਕਰ ਰਹੇ ਨੇ ਲੋਕਾਂ ਨੂੰ, ਅਤੇ ਸੋ ਹੌਲੀ ਹੌਲੀ ਵੱਧ ਰਹੀ ਨੌਲੇਜ, ਬਟ ਹਜੇ ਵੀ ਕਾਫੀ ਗੈਪ ਹੈ।
1: ਹਾਂ, ਮੈਨੂੰ ਲੱਗਦਾ ਵੀ ਹੋਰ ਬਹੁਤ ਸਾਰੀ ਨੌਲੇਜ ਦੇਸ਼ ਦੁਨੀਆ ਦੀ ਦੁਨੀਆ ਜਾਣ ਦੀ ਛੱਡ ਕੇ, ਅਤੇ ਆਪਣੇ ਆਪ ਦੀ ਨੌਲੇਜ ਹੀ ਨਹੀਂ ਹੈ ਸਾਨੂੰ, ਮੈਨੂੰ ਤਾਂ ਇਹ ਫੀਲ ਹੋ ਰਿਹਾ ਯਾਰ, ਬਹੁਤ ਬਹੁਤ ਇੰਪੋਰਟੈਂਟ ਚੀਜ਼ ਹੈ ਅਤੇ ਸਾਨੂੰ ਨਹੀਂ ਪਤਾ। ਜੇ ਹੁਣ ਦੀ ਹੁਣੀ ਕਵਲਪ੍ਰੀਤ ਜੀ, ਜੇ ਮੈਂ ਕਹਾਂ ਵੀ ਹੁਣੇ ਤੁਹਾਡੇ ਇਹ ਪ੍ਰੋਗਰਾਮ ਸੁਣਨ ਤੋਂ ਬਾਅਦ ਇਮੀਡੀਏਟ ਕੋਈ ਤਿੰਨ ਕੰਮ ਕੋਈ ਇਹੋ ਜਿਹੇ ਕੋਈ ਕਰੇ ਵੀ ਜਿਹਦੇ ਨਾਲ ਉਹਦੇ ਅਗਲੇ ਅਗਲੇ ਰਾਹ ਖੁੱਲ੍ਹਦੇ ਜਾਣ, ਕਪਾਟ ਖੁੱਲ੍ਹ ਜਾਣ ਇਸ ਵਿਸ਼ੇ ਦੇ ਅੰਦਰ ਰਹਿ ਕੇ, ਕਿਹੜੇ ਹੋਣਗੇ ਉਹ?
0: ਪਹਿਲਾ ਕੰਮ ਤਾਂ ਇਹ ਕਰਨਾ ਚਾਹੀਦਾ, ਆਪਣਾ ਮਾਈਗੋਵ ਦੇ ਉੱਤੇ ਲੌਗਇਨ ਕਰਨ। ਤੁਹਾਡਾ ਅਗਰ ਅਕਾਊਂਟ ਨਹੀਂ ਹੈ ਤਾਂ ਮਾਈਗੋਵ ਦਾ ਅਕਾਊਂਟ ਬਣਾਓ, ਉਹਦੇ ਵਿੱਚ ਤੁਸੀਂ ਦੇਖੋ ਕਿ ਤੁਹਾਡਾ ਸੁਪਰ ਫੰਡ ਦਾ ਕੀ ਸਿਚੁਏਸ਼ਨ ਹੈ, ਕੀ ਤੁਹਾਡੇ ਮਲਟੀਪਲ ਸੁਪਰ ਫੰਡ ਤਾਂ ਨਹੀਂ ਉੱਥੇ ਹੈਗੇ,
1: ਉੱਥੇ ਸਾਰਾ ਸ਼ੋਅ ਹੋ ਜਾਊਗਾ,
0: ਸਾਰਾ ਸ਼ੋਅ ਹੋ ਜਾਏਗਾ। ਅਗਰ ਤੁਹਾਡੇ ਮਲਟੀਪਲ ਫੰਡਸ ਨੇ ਉਹਨੂੰ ਮਰਜ ਕਰੋ, ਇੱਕ ਫੰਡ ਚੂਜ਼ ਕਰੋ, ਉਹਦੇ ਵਿੱਚ ਸਾਰੇ ਮਰਜ ਕਰੋ, ਪਹਿਲੀ ਚੀਜ਼ ਤਾਂ ਇਹ ਕਰੋ, ਜਿਹਦੇ ਨਾਲ ਤੁਸੀਂ ਆਪਣੀਆਂ ਫੀਸ ਬਚਾਓਗੇ। ਹਰ ਸੁਪਰ ਫੰਡ ਤੁਹਾਨੂੰ ਚਾਰਜ ਕਰ ਰਿਹਾ ਫੀਸ, ਉਹਨੂੰ ਤੁਸੀਂ ਬਚਾਓ, ਠੀਕ ਹੈ, ਪਹਿਲੇ ਨੰਬਰ 'ਤੇ ਇਹ ਕਰੋ। ਦੂਸਰੇ ਨੰਬਰ ਦੇ ਉੱਤੇ ਤੁਸੀਂ ਦੇਖੋ ਕਿ ਤੁਹਾਡੀ ਇਨਵੈਸਟਮੈਂਟ ਸਟ੍ਰੈਟੇਜੀਜ਼ ਕੀ, ਉੱਥੇ ਸੁਪਰ ਫੰਡ ਜਿਹੜਾ ਤੁਹਾਡਾ ਹੈਗਾ, ਲੈਟਸ ਸੇ ਤੁਹਾਡਾ ਹੋਸ ਪਲੱਸ ਹੈ ਜਾਂ ਆਸਟ੍ਰੇਲੀਅਨ ਸੁਪਰ ਆ, ਤੁਸੀਂ ਉਹਦੇ 'ਚ ਲੌਗਇਨ ਕਰੋ, ਦੇਖੋ ਕਿ ਉਹ ਤੁਹਾਡਾ ਪੈਸਾ ਕਿੱਥੇ ਇਨਵੈਸਟ ਹੋ ਰਿਹਾ, ਕਿ ਜਿਵੇਂ ਅਸੀਂ ਗੱਲ ਕੀਤੀ ਕਿ ਤੁਸੀਂ ਆਪਣੀ ਏਜ ਦੇ ਹਿਸਾਬ ਨਾਲ ਡਿਸਾਈਡ ਕਰੋ ਕਿ ਤੁਸੀਂ ਕਿੰਨਾ ਰਿਸਕ ਲੈ ਸਕਦੇ ਹਾਂ, ਕਿ ਉਹ ਪੈਸਾ ਬਹੁਤ ਸਲੋ ਤਾਂ ਨਹੀਂ ਗਰੋ ਕਰ ਰਿਹਾ, ਉਹਨੂੰ ਤੁਸੀਂ ਦੇਖੋ ਕਿ ਇਨਵੈਸਟਮੈਂਟ ਸਟ੍ਰੈਟਜੀ ਅਗਰ ਚੇਂਜ ਕਰਨ ਦੀ ਲੋੜ ਹੈ ਤਾਂ ਕਰੋ। ਕੰਪੇਅਰ ਕਰੋ ਡਿਫਰੈਂਟ ਓਪਸ਼ਨਸ, ਫੀਸ ਦੇਖੋ ਮਾਰਕੀਟ ਦੇ ਵਿੱਚ ਕਿਹੜਾ ਫੰਡ ਤੁਹਾਨੂੰ ਘੱਟ ਫੀਸ ਚਾਰਜ ਕਰ ਰਿਹਾ, ਇਨਵੈਸਟਮੈਂਟ ਵਧੀਆ ਓਪਸ਼ਨਸ ਦੇ ਰਿਹਾ, ਉਹ ਤੁਸੀਂ ਉਹਨੂੰ ਚੈੱਕ ਕਰੋ।
1: ਓਕੇ, ਹੋ ਗਿਆ।
0: ਸੋ ਫੀਸ, ਇਨਵੈਸਟਮੈਂਟ ਸਟ੍ਰੈਟਜੀ, ਇੱਕ ਲਾਸਟ ਦੇ ਉੱਤੇ ਕਿ ਇਹ ਚੈੱਕ ਕਰੋ ਕਿ ਤੁਹਾਡੀ ਨੋਮੀਨੇਸ਼ਨ ਹੋਈ ਹੈ ਕਿ ਨਹੀਂ, ਡੈਥ ਬੈਨੀਫਿਟ ਨੋਮੀਨੇਸ਼ਨ,
1: ਜਿਹਦੀ ਆਪਾਂ ਪਹਿਲਾਂ ਗੱਲ ਕੀਤੀ,
0: ਉਹਨੂੰ ਉਹ ਡਿਫਾਈਨਡ ਤੁਸੀਂ ਕੀਤਾ ਹੋਵੇ ਕਿ ਤੁਹਾਡੇ ਫੰਡ ਕਿਹਨੂੰ ਜਾਣ। ਸੋ ਇਹ ਜ਼ਰੂਰ ਕਰੋ।
1: ਓਕੇ, ਸੋ ਇਹ ਮਤਲਬ ਕਾਫੀ ਕੁਛ ਹੈ, ਵਾਹਵਾ ਟਾਈਮ ਲੱਗਦਾ ਵੈਸੇ ਆਪਾਂ ਜਿੱਦਾਂ ਮੰਨ ਲਓ ਇਹ ਸੁਣਨ ਦੇ ਵਿੱਚ ਕਾਫੀ ਕੁਛ ਲੱਗ ਰਿਹਾ ਹੈ।
0: ਦੇਖੋ ਮਾਈਗੋਵ ਦੇ ਉੱਤੇ ਲੌਗਇਨ ਤਕਰੀਬਨ ਤੁਹਾਡਾ 5 ਤੋਂ 10 ਮਿੰਟ ਦਾ ਕੰਮ ਹੈ, ਸੁਪਰ ਫੰਡ ਨੂੰ ਦੇਖਣਾ, ਜਿਹੜਾ ਫੀਸ ਕੰਪੇਅਰ ਕਰਨਾ ਤੁਸੀਂ 15-20 ਮਿੰਟ ਦਾ ਕੰਮ ਉਹ ਲਗਾ ਲਓ, ਤੁਸੀਂ ਕੰਪੇਅਰ ਕੀਤਾ, ਇਨਵੈਸਟਮੈਂਟ ਸਟ੍ਰੈਟਜੀ ਰਿਵਿਊ ਕਰਨਾ 10-15 ਮਿੰਟ ਲਗਾ ਲਓ ਤੁਸੀਂ ਉਸ ਚੀਜ਼ ਦੇ ਵੀ, ਅਤੇ ਜਿਹੜਾ ਡਿਫਾਈਨਡ ਡੈਥ ਬੈਨੀਫਿਸ਼ਰੀ ਤੁਸੀਂ ਚੂਜ਼ ਕਰਨਾ 5-10 ਮਿੰਟ ਉਸ ਚੀਜ਼ ਨੂੰ ਲਗਾ ਲਓ। ਸੋ ਲੈੱਸ ਦੈਨ ਐਨ ਆਵਰ ਲਗਾ ਲਓ ਤੁਸੀਂ ਇਹ ਸਾਰੇ ਕੰਮ ਦਾ। ਸੋ ਇਹ ਇੱਕ ਲਗਾ ਲਓ ਕਿ ਇਹ ਤੁਹਾਡਾ ਆਪਣਾ ਪੈਸਾ, ਤੁਸੀਂ ਇਹਨੂੰ ਆਪਣੇ ਬੈਨੀਫਿਟ ਲਈ ਕਰਨਾ, ਅਤੇ ਤੁਹਾਨੂੰ ਆਪਣਾ ਲਗਾ ਲਓ ਕਿ ਵੀਕਐਂਡ ਦੇ ਉੱਤੇ 1 ਘੰਟਾ ਕੱਢ ਕੇ ਇਹ ਕੰਮ ਜ਼ਰੂਰ ਕਰਨਾ ਚਾਹੀਦਾ।
1: ਸੋ ਬਾਕੀ ਕੰਮ ਜਿਹੜੇ ਆ ਆਪਾਂ ਮੰਨ ਲਓ ਕੋਈ ਰੀਲਾਂ ਰੂਲਾਂ ਕੋਈ ਹੋਰ ਮਤਲਬ ਬੇਲੋੜੀਆਂ ਖਬਰਾਂ ਆਪਾਂ ਜਿਹੜੀਆਂ ਵੇਖਦੇ ਹਾਂ ਉਹ ਛੱਡ ਕੇ ਤਾਂ ਸਾਨੂੰ ਇਸ ਪਾਸੇ ਨੂੰ ਥੋੜ੍ਹਾ ਜਿਹਾ ਧਿਆਨ ਦੇਣਾ ਚਾਹੀਦਾ। ਤੁਸੀਂ ਐਜ਼ ਏ ਅਕਾਊਂਟੈਂਟ ਤੁਸੀਂ ਕੀ ਚੀਜ਼ ਵੇਖਦੇ ਹੋ ਆਲ ਓਵਰ, ਮਤਲਬ ਕਿਹੜੀ ਚੀਜ਼ ਸਭ ਤੋਂ ਵੱਧ ਇਗਨੋਰਡ ਆ ਇਸ ਟਾਈਮ ਦੇ ਉੱਤੇ?
0: ਦੇਖੋ ਸੁਪਰ ਫੰਡ ਦੇ ਵਿੱਚ ਜ਼ਿਆਦਾਤਰ ਲੋਕ ਇਹਨੂੰ ਸੀਰੀਅਸਲੀ ਨਹੀਂ ਲੈਂਦੇ, ਉਹ ਦੇਖਦੇ ਨੇ ਕਿ ਇਹ ਹਜੇ ਜਦੋਂ ਟਾਈਮ ਆਏਗਾ ਉਦੋਂ ਦੇਖਾਂਗੇ, ਜੋ ਆਪਣੀ ਕਮਿਊਨਿਟੀ ਦੇ ਵਿੱਚ ਕਾਫੀ ਹੈਗਾ ਕਿ ਦੇਖਾਂਗੇ ਜਦੋਂ ਹੋਏਗਾ। ਸੋ ਉਹ ਐਟੀਟਿਊਡ ਨੂੰ ਛੱਡ ਕੇ ਅਸੀਂ ਇਹਨੂੰ ਐਕਟਿਵਲੀ ਜਦੋਂ ਦੇਖਾਂਗੇ ਅਸੀਂ ਇਹਨੂੰ ਬਹੁਤ ਫਾਸਟ ਗਰੋ ਕਰ ਸਕਦੇ ਹਾਂ। ਤੁਸੀਂ ਐਕਸਟਰਾ ਕੰਟਰੀਬਿਊਸ਼ਨ ਕਰਕੇ ਪੈਸਾ ਸੁਪਰ ਦੇ ਵਿੱਚ ਇਨਵੈਸਟ ਹੁੰਦਾ, ਉਹ ਚੀਜ਼ਾਂ ਕਰਕੇ ਤੁਸੀਂ ਇਹਨੂੰ ਧਿਆਨ ਦਿਓ, ਇਹ ਤੁਹਾਡਾ ਪੈਸਾ ਕਿਸੇ ਹੋਰ ਦਾ ਪੈਸਾ ਨਹੀਂ। ਸੋ ਇਹਨੂੰ ਤੁਸੀਂ ਇਗਨੋਰ ਨਾ ਕਰੋ,
1: ਆਪਣਾ ਸਮਝ ਕੇ ਵਰਤੋ,
0: ਸਪਨਾ ਸਮਝ ਕੇ ਵਰਤੋ, ਔਰ ਸਮਝਦਾਰੀ ਦੇ ਨਾਲ ਸਲਾਹ ਜ਼ਰੂਰ ਲਓ ਕੋਈ ਵੀ ਡਿਸੀਜ਼ਨ ਲੈਣ ਤੋਂ ਪਹਿਲਾਂ, ਕੋਈ ਵੀ ਚੀਜ਼ ਕਰਨ ਤੋਂ ਪਹਿਲਾਂ। ਇਨਵੈਸਟਮੈਂਟ ਸਟ੍ਰੈਟੇਜੀ ਵੀ ਜਿਵੇਂ ਅਸੀਂ ਕਿਹਾ ਰਿਵਿਊ ਕਰਨੀ, ਅਗਰ ਤੁਹਾਨੂੰ ਜਾਣਕਾਰੀ ਨਹੀਂ, ਜਾਂ ਤਾਂ ਤੁਹਾਡੀ ਆਪਣੀ ਰਿਸਰਚ ਹੈਗੀ ਹੈ ਤੁਹਾਨੂੰ ਨੌਲੇਜ ਹੈ, ਠੀਕ ਹੈ, ਅਗਰ ਨਹੀਂ ਹੈ ਤਾਂ ਤੁਸੀਂ ਸਲਾਹ ਜ਼ਰੂਰ ਲਓ ਜਿਹਨੂੰ ਨੌਲੇਜ ਆ ਉਹਨਾਂ ਨਾਲ ਡਿਸਕਸ ਕਰੋ।
1: ਅੱਛਾ, ਜਾਂਦੇ ਜਾਂਦੇ ਰਿਸਰਚ ਦੀ ਗੱਲ ਤੁਸੀਂ ਕੀਤੀ, ਅੱਜ ਕੱਲ੍ਹ ਲੋਕ ਏ ਆਈ ਤੋਂ ਬਹੁਤ ਹੈਲਪ ਲੈ ਲੈਂਦੇ ਆ, ਚੈਟ GPT ਜੈਮਿਨੀ ਬਹੁਤ ਹੈਲਪ ਲੈ ਲੈਂਦੇ, ਕਲਾਊਡ ਤੋਂ ਲੈ ਲੈਂਦੇ ਆ, ਕੀ ਉੱਥੋਂ ਵਾਜਬ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਲੈ ਲੈਣੀ ਚਾਹੀਦੀ ਹੈ, ਮਿਲ ਜਾਂਦੀ ਹੈ?
0: ਦੇਖੋ ਉੱਥੋਂ ਮੈਂ ਤੁਹਾਨੂੰ ਇਹ ਕਹਾਂਗਾ ਕਿ ਤੁਹਾਨੂੰ ਬੇਸਿਕ ਇਨਫੋਰਮੇਸ਼ਨ ਦੇ ਲਈ ਤਾਂ ਠੀਕ ਹੈ, ਬਟ ਤੁਸੀਂ ਉਹਦੇ 'ਤੇ ਪੂਰੀ ਤਰ੍ਹਾਂ ਰਿਲਾਈ ਨਹੀਂ ਕਰ ਸਕਦੇ, ਕਿਉਂਕਿ ਉਹ ਵੀ ਇਨਫੋਰਮੇਸ਼ਨ ਬਿਲਕੁਲ ਲਗਾ ਲਓ ਕਿ 100% ਕਰੈਕਟ ਨਹੀਂ ਹੁੰਦੀ ਕਈ ਵਾਰੀ। ਸੋ ਉਹਦੇ ਲਈ ਤੁਸੀਂ ਲਗਾ ਲਓ ATO ਦੀ ਵੈਬਸਾਈਟ ਦੇ ਉੱਤੇ ਜੋ ਇਨਫੋਰਮੇਸ਼ਨ ਹੈ ਤੁਸੀਂ ਉਹਦੇ 'ਤੇ ਰਿਲਾਈ ਕਰ ਸਕਦੇ ਹੋ, ਪਰ AI ਦੇ ਉੱਤੇ ਤੁਸੀਂ ਬੇਸਿਕ ਇਨਫੋਰਮੇਸ਼ਨ ਲੈਣਾ ਕੋਈ ਹਰਜ ਨਹੀਂ, ਪਰ ਉਹਦੇ ਦੇ ਬੇਸ ਦੇ ਉੱਤੇ ਤੁਸੀਂ ਡਿਸੀਜਨ ਮੇਕਿੰਗ ਨਹੀਂ ਕਰ ਸਕਦੇ।
1: ਪਰ ਆਪਾਂ ਇੱਦਾਂ ਕਰ ਸਕਦੇ ਹਾਂ ਸ਼ਾਇਦ ਕਿ ਆਪਾਂ ਉਹਦੇ ਤੋਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਲੈ ਕੇ ਜਦੋਂ ਆਪਾਂ ਸਪੈਸ਼ਲਿਸਟ ਕੋਲ ਜਾਂਦੇ ਹਾਂ ਤਾਂ ਉਹਦਾ ਸਮਾਂ ਅਤੇ ਆਪਣਾ ਸਮਾਂ ਬਚਾਉਣ ਦੇ ਲਈ ਸਾਨੂੰ ਪਤਾ ਹੋਵੇ 2 ਦੀ ਪੁਆਇੰਟ ਵੀ ਆਹ ਚੀਜ਼ਾਂ ਆਪਾਂ ਪੁੱਛ।
0: ਹਾਂਜੀ ਬਿਲਕੁਲ, ਅਗਰ ਤੁਹਾਡਾ ਆਪਣਾ ਹੋਮਵਰਕ ਤੁਸੀਂ ਕੀਤਾ ਹੋਇਆ ਤਾਂ ਤੁਹਾਨੂੰ ਕੋਈ ਗਲਤ ਸਲਾਹ ਵੀ ਨਹੀਂ ਦੇ ਸਕਦਾ ਕਿ ਤੁਹਾਨੂੰ, ਬਟ ਐਂਡ ਆਫ ਦਾ ਡੇ ਇਵੇਂ ਵੀ ਹੁੰਦਾ ਕਿ ਜਿਹਦੇ ਤੋਂ ਤੁਸੀਂ ਸਲਾਹ ਲੈ ਰਹੇ ਹੋ ਉਹਦੀ ਆਪਣੀ ਸਟੱਡੀ ਆ, ਉਹਦੀ ਆਪਣੀ ਨੌਲੇਜ ਆ। ਸੋ ਹਰ ਚੀਜ਼ ਤੁਸੀਂ ਉਵੇਂ ਨਹੀਂ ਕਰ ਸਕਦੇ, ਬਟ ਤੁਸੀਂ ਕਰੋਸ ਚੈੱਕ ਕਰ ਸਕਦੇ ਹਾਂ ਕਿ ਉਹ ਜੋ ਇਨਫੋਰਮੇਸ਼ਨ ਮੈਨੂੰ ਮਿਲ ਰਹੀ ਹੈ ਕਿ ਉਹ ਸਹੀ ਹੈ ਕਿ ਨਹੀਂ।
1: ਮੈਂ ਅੱਜ ਕੱਲ੍ਹ ਇੱਕ ਚੀਜ਼ ਹੋਰ ਰਿਲਾਈਜ਼ ਕਰਦਾ ਕਿ ਸਪੈਸ਼ਲਿਸਟ ਵੀ ਖਿੱਚ ਜਾਂਦੇ ਇਸ ਚੀਜ਼ ਤੋਂ ਵੀ ਤੁਸੀਂ ਜੇ ਤੁਸੀਂ ChatGPT ਵੇਖਣੀ ਸੀ ਤਾਂ ਫਿਰ ਜਾਓ ਉੱਥੋਂ ਵੇਖ ਲਓ, ਹੈ ਨਾ। ਜੇ ਨਹੀਂ ਵੀ ਕੋਈ ਕਹੂਗਾ ਤਾਂ ਮਨ ਦੇ ਵਿੱਚ ਸ਼ਾਇਦ ਉਹਦੇ ਇਹ ਚੀਜ਼ ਆਉਂਦੀ ਆ ਵੀ ਇੱਦਾਂ ਸਾਡੀਆਂ ਹੋਰ ਕੰਫਿਊਜ਼ਨ ਸਾਡੀਆਂ ਵੱਧਦੀਆਂ ਨੇ। ਸੋ ਕੀ ਇਹ ਚੀਜ਼ ਹੈਲਪ ਕਰ ਰਹੀ ਹੈ ਤੁਹਾਡੇ ਪ੍ਰੋਫੈਸ਼ਨਸ ਵਿੱਚ, ਮਤਲਬ ਲੋਕ ਜਿੱਦਾਂ ਵੇਖ ਕੇ ਆਉਂਦੇ ਆ ਪੁੱਛਦੇ ਆ ਸਵਾਲ, ਕਿ ਉਹ ਹੈਲਪ ਕਰ ਰਹੀ ਹੈ ਜਾਂ ਲੋਕ ਕੰਫਿਊਜ਼ ਹੀ ਹੋ ਰਹੇ?
0: ਦੇਖੋ ChatGPT ਜਾਂ ਹੋਰ AI ਜਿਹੜੇ ਟੂਲਸ ਨੇ ਉਹਨਾਂ ਨੇ ਤੁਹਾਨੂੰ ਇਨਫੋਰਮੇਸ਼ਨ ਉਸ ਹਿਸਾਬ ਨਾਲ ਦੇਣੀ ਕਿ ਜੋ ਤੁਸੀਂ ਕੁਐਸਚਨ ਪੁੱਛਿਆ। ਸੋ ਤੁਹਾਡਾ ਪ੍ਰੋਮਪਟ ਸਹੀ ਹੈ ਕਿ ਨਹੀਂ ਉਹਦੇ 'ਤੇ ਮੈਟਰ ਕਰਦਾ ਕਿ ਤੁਹਾਨੂੰ ਇਨਫੋਰਮੇਸ਼ਨ ਕੀ ਆਉਣੀ ਆ। ਸੋ ਅਗਰ ਤੁਸੀਂ ਸਹੀ ਪ੍ਰੋਮਪਟ ਯੂਜ਼ ਕੀਤਾ ਤਾਂ ਤੁਹਾਨੂੰ ਸਹੀ ਇਨਫੋਰਮੇਸ਼ਨ ਨਿਕਲ ਕੇ ਆਏਗੀ। ਅਗਰ ਤੁਹਾਡਾ ਪ੍ਰੋਮਪਟ ਠੀਕ ਨਹੀਂ ਹੈ ਤਾਂ ਤੁਹਾਨੂੰ ਇਨਫੋਰਮੇਸ਼ਨ, ਕਈ ਵਾਰੀ ਤੁਸੀਂ ਕਨਫਿਊਜ਼ ਹੋ ਜਾਂਦੇ ਹਾਂ ਕਿ ਟੂ ਮੱਚ ਇਨਫੋਰਮੇਸ਼ਨ ਆ ਜਾਂਦੀ ਹੈ, ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਇਹਦੇ 'ਚ ਸਹੀ ਕੀ ਹੈ ਅਤੇ ਗਲਤ ਕੀ ਆ। ਸੋ ਉਹ ਡਿਪੈਂਡ ਕਰਦਾ।
1: ਨਹੀਂ, ਬਹੁਤ ਸ਼ੁਕਰੀਆ ਤੁਹਾਡਾ, ਬੜੀ ਅੱਜ ਵੈਲਿਊਬਲ ਜਾਣਕਾਰੀ ਤੁਸੀਂ ਲੈ ਕੇ ਆਇਓ। ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਵੀਆਂ ਸੁਣਨ ਨੂੰ ਮਿਲੀਆਂ, ਬੜੀਆਂ ਸਾਰੀਆਂ ਗਲਤੀਆਂ ਜਿਹੜੀਆਂ ਆਪਾਂ ਸ਼ਾਇਦ ਕਰ ਰਹੇ ਹਾਂ ਅਤੇ ਕਰ ਚੁੱਕੇ ਹਾਂ, ਅਤੇ ਉਸ ਤੋਂ ਗਾਂਹ ਜਪ ਜਾਗੇ ਤਵੀ ਸਵੇਰਾ। ਸੋ ਹੁਣ ਆਪਾਂ ਇਹ ਚਾਹਵਾਂਗੇ ਕਿ ਤੁਸੀਂ ਛੇਤੀ ਤੋਂ ਛੇਤੀ ਪਾਈ ਆਪਣੇ ਆਪਣੇ ਤੁਸੀਂ ਖਾਤੇ ਪਹਿਲਾਂ ਤਾਂ ਚੈੱਕ ਕਰੋ, ਉਸ ਤੋਂ ਬਾਅਦ ਜਿੱਦਾਂ ਜਿੱਦਾਂ ਲੋੜ ਪੈਂਦੀ ਆ ਉਹ ਤੁਸੀਂ ਆਪਣੇ ਆਪਣੇ ਅਕਾਊਂਟੈਂਟਸ ਨਾਲ, ਸਪੈਸ਼ਲਿਸਟ ਦੇ ਨਾਲ ਤੁਸੀਂ ਗੱਲ ਕਰੋ। ਬਾਕੀ ਮੈਂ ਇਸ ਪ੍ਰੋਗਰਾਮ ਦੇ ਬਾਰੇ ਜ਼ਰੂਰ ਦੱਸ ਦੇਵਾਂ ਕਿ ਕਵਲ ਜੀ ਸਾਡੇ ਨਾਲ ਪ੍ਰੋਫੈਸ਼ਨਲ ਪੱਧਰ ਦੇ ਉੱਤੇ ਇਹ ਐਜ਼ ਏ ਅਕਾਊਂਟੈਂਟ ਇਸ ਟਾਈਮ ਸੇਵਾਵਾਂ ਨਿਭਾ ਰਹੇ ਨੇ, ਪਰ ਸਾਡੇ ਕੋਲ ਇਹ ਪ੍ਰੋਗਰਾਮ ਦੇ ਵਿੱਚ ਇਹ ਕੋਈ ਇਹ ਕਮਰਸ਼ੀਅਲ ਪ੍ਰੋਗਰਾਮ ਨਹੀਂ ਆ ਸਾਡਾ ਕੋਈ, ਇਹਦੇ ਵਿੱਚ ਸਿਰਫ ਅਤੇ ਸਿਰਫ ਇਹ ਇਨਫੋਰਮੇਸ਼ਨ ਭਾਈਚਾਰੇ ਦੇ ਲਈ ਦੇਣ ਦੇ ਲਈ ਆਉਂਦੇ ਨੇ, ਜਿਹਦੇ ਲਈ ਕਿ ਆਪਾਂ ਹਮੇਸ਼ਾ ਤੁਹਾਡੇ ਰੇਣੀ ਰਹਾਂਗੇ। ਬਹੁਤ ਸ਼ੁਕਰੀਆ ਤੁਹਾਡਾ, ਜੇ ਮੈਂ ਕੁਛ ਮਿਸ ਕਰ ਗਿਆ ਵਾਂ ਤਾਂ ਪਲੀਜ਼ ਜਾਂਦੇ ਜਾਂਦੇ ਆਪਾਂ ਸਮ ਅਪ ਕਰੀਏ।
0: ਮੇਰੇ ਖਿਆਲ ਨਾਲ ਤਾਂ ਵੈਸੇ ਅਸੀਂ ਕਾਫੀ ਕੁਛ ਕਵਰ ਕੀਤਾ, ਪਰ ਇਹਦੇ ਵਿੱਚ ਇਹ ਇਹੋ ਜਿਹਾ ਟੋਪਿਕ ਹੈ ਕਿ ਇਹਦੇ ਵਿੱਚ ਹੋਰ ਬਹੁਤ ਚੀਜ਼ਾਂ ਨੇ। ਸੋ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਜਿਵੇਂ ਜਿਵੇਂ ਹੋਰ ਕਵਰ ਕਰ ਸਕੀਏ ਅਸੀਂ ਕਵਰ ਕਰਾਂਗੇ। ਅਤੇ ਅੱਜ ਦੇ ਲਈ ਹੋਮਵਰਕ ਦੇ ਦਿੱਤਾ ਸੀ ਕਿ ਤੁਸੀਂ
1: ਪਹਿਲਾਂ ਆਪਣੇ ਮਾਈਗੋਵ 'ਤੇ ਲੌਗਇਨ ਕਰੋ।
0: ਹਾਂਜੀ,
1: ਜੇ ਨਹੀਂ ਖਾਤਾ ਬਣਾਇਆ ਤਾਂ ਮਾਈਗੋਵ 'ਤੇ ਬਣਾ ਲਓ।
0: ਹਾਂਜੀ,
1: ਅਤੇ ਉਹਦੇ ਵਿੱਚ ਪਹਿਲਾਂ ਚੈੱਕ ਕਰੋ ਵੀ ਕਿੰਨੀ ਕੁ ਥਾਵਾਂ 'ਤੇ ਤੁਹਾਡਾ ਸੁਪਰ ਬੋਲ ਦਾ।
0: ਹਾਂਜੀ,
1: ਉਹਨੂੰ ਸਾਰੇ ਨੂੰ ਇੱਕ ਥਾਂ 'ਤੇ ਕਰੋ।
0: ਹਾਂਜੀ, ਤੁਹਾਨੂੰ ਯਾਦ ਹੋ ਗਿਆ ਸਾਰਾ ਕੁਛ,
1: ਅਤੇ ਫਿਰ ਅਗਲੀ ਵਾਰ ਜੇ ਕੋਈ ਤੁਹਾਡਾ ਹੋਰ ਕੁਐਸਚਨ ਰਹਿ ਗਿਆ,
0: ਹਾਂਜੀ,
1: ਅਤੇ ਫਿਰ ਇਹਨਾਂ ਹੋਮਵਰਕ ਕਰਕੇ ਅਤੇ ਅਗਲੀ ਵਾਰੀ ਤੁਸੀਂ ਆਪਾਂ ਪ੍ਰੋਗਰਾਮ ਕਰਦੇ ਰਹਿਣਾ, ਅਤੇ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਸਾਨੂੰ ਜਿਹੜਾ ਭੇਜ ਦਿਓ ਅਤੇ ਆਪਾਂ ਅਗਲੀ ਵਾਰੀ ਡਿਸਕਸ ਕਰ ਲਾਂਗੇ। ਧੰਨਵਾਦ ਤੁਹਾਡਾ ਕਵਲ,
0: ਬਹੁਤ
1: ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ। ਹਾਂਜੀ ਦੋਸਤੋ, ਇਹ ਸਨ ਸਾਡੇ ਨਾਲ ਕਵਲਪ੍ਰੀਤ ਜੀ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਸੁਪਰ ਇਨੋਵੇਸ਼ਨ ਦੇ ਉੱਤੇ। ਕਿਵੇਂ ਲੱਗਾ ਤੁਹਾਨੂੰ, ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਤੁਸੀਂ ਭੇਜਦੇ ਰਿਹਾ ਕਰੋ। ਰੇਡੀਓ ਹਾਂਜੀ 1674 AM ਜਾਂਦੇ ਜਾਂਦੇ ਇੰਨਾ ਜ਼ਰੂਰ ਮੈਂ ਕਹੂੰਗਾ ਵੀ ਆਪਾਂ ਕਮਾਈਆਂ ਕਰਦੇ ਹਾਂ, ਜੰਮ ਜੰਮ ਕੇ ਕਰੋ, ਅਤੇ ਪਰ ਆਪਾਂ ਉਹਨਾਂ ਕਮਾਈਆਂ ਨੂੰ ਇੱਧਰ ਉੱਧਰ ਖਰਚਦੇ ਹਾਂ, ਘੁੰਮਣ ਫਿਰਨ ਦੇ ਉੱਤੇ ਖਰਚਦੇ ਹਾਂ, ਹੋਰ ਸਾਰੀਆਂ ਥਾਵਾਂ ਦੇ ਉੱਤੇ, ਪਰ ਸਾਨੂੰ ਇਹ ਨਹੀਂ ਪਤਾ ਕਿ ਸਾਡੀ ਕੀਤੀ ਕਮਾਈ ਦੇ ਵਿੱਚੋਂ ਇਹ ਲੀਕੇਜ ਹੋ ਰਹੀ ਆ ਥਾਂ ਥਾਂ ਦੇ ਉੱਤੇ। ਸੋ ਇਹ ਇੱਕ ਤਰ੍ਹਾਂ ਦੀ ਇੱਕ ਲੀਕੇਜ ਆ ਜਿਹੜੀ ਤੁਸੀਂ ਬਚਾ ਸਕਦੇ ਹੋ। ਸੋ ਆਪਣੇ ਸੁਪਰ 'ਤੇ ਵੀ ਥੋੜ੍ਹਾ ਜਿਹਾ ਧਿਆਨ ਦਿਓ ਜਿੱਥੇ ਆਪਾਂ ਬਾਕੀ ਚੀਜ਼ਾਂ ਦੇ ਉੱਤੇ ਦਿੰਦੇ ਹਾਂ। ਰੱਬ ਰੱਖ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: And Mounjaro users say they are dealing with severe side effects after using the injections for weight loss. A new lawsuit is suing the makers of the drugs for a failure to warn patients about the risks of stomach paralysis. One local doctor, though, says the claims are unfounded and not backed by research. News for Jack's consumer investigative reporter Tiffany Salome tells us.
2: Eh khabar koi nami nahi hai ki waise bahut sare duniya de platforms ne is kisam diyan khabran lagaiyan ne. ਮੰਜਾਰੋ, ਅਜ਼ੰਪਿਕ, ਇਹ ਦਵਾਈਆਂ ਦੇ ਬਾਰੇ ਸ਼ਾਇਦ ਤੁਸੀਂ ਨਾ ਸੁਣਿਆ ਹੋਵੇ, ਸ਼ਾਇਦ ਸੁਣਿਆ ਹੋਵੇ। ਪਿੱਛੇ ਜੇ ਆਸਟ੍ਰੇਲੀਆ ਦੇ ਵਿੱਚ ਬੈਕ ਟੂ ਬੈਕ ਇਹੋ ਜਿਹੀਆਂ ਖਬਰਾਂ ਸਾਹਮਣੇ ਆਈਆਂ ਨੇ ਕਿ ਅਜ਼ੰਪਿਕ ਦੇ ਨਾਲ ਜਿਹੜਾ ਇਸਤੇਮਾਲ ਹੈ GLP-1 ਮੈਡੀਕੇਸ਼ਨ ਆ, ਉਸ ਦੇ ਇਸਤੇਮਾਲ ਦੇ ਨਾਲ ਬਹੁਤ ਕੁਛ ਸਰੀਰ ਦੇ ਵਿੱਚ ਕਮੀਆਂ, ਪੇਸ਼ੀਆਂ ਲੇਟਰ ਸਟੇਜ ਦੇ ਉੱਤੇ ਦਿਖਣ ਨੂੰ ਮਿਲਦੀਆਂ ਨੇ। ਡਾਈਜੈਸਟਿਵ ਇਸ਼ੂਜ਼ ਤੋਂ ਲੈ ਕੇ ਆਈ ਕੰਡੀਸ਼ਨ ਤੱਕ, ਪ੍ਰੈਗਨੈਂਸੀਜ਼ ਦੇ ਵਿੱਚ ਕੰਪਲੀਕੇਸ਼ਨਸ ਆਉਂਦੀਆਂ ਨੇ, ਚਿਹਰੇ ਤੋਂ ਲੈ ਕੇ ਸਿਰ ਦੇ ਬਾਲਾਂ ਤੱਕ ਔਰ ਪੈਰਾਂ ਦੇ ਵਿੱਚ ਵੀ ਸਮੱਸਿਆਵਾਂ ਸਾਹਮਣੇ ਆਉਣ ਲੱਗ ਪੈਂਦੀਆਂ ਨੇ। ਓਜ਼ੰਪਿਕ, ਮੰਜਾਰੋ, ਕੀ ਨੇ ਇਹ ਦਵਾਈਆਂ? ਅੱਜ ਦੇ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਕੁਝ ਐਸੇ ਹੀ ਖੁਲਾਸੇ ਕਰਨ ਲੱਗੇ ਹੈਗੇ ਹਾਂ, ਕੁਝ ਐਸੀਆਂ ਹੀ ਗੱਲਾਂ ਜਿਹੜੀਆਂ ਅੱਜ ਦੇ ਦਿਨ ਆਪਾਂ ਕਰਾਂਗੇ। ਕੁਝ ਸਵਾਲ ਨੇ, 5 ਜਾਂ 6 ਸਵਾਲ, ਉਹਨਾਂ ਸਵਾਲਾਂ ਦੇ ਜਵਾਬ ਦੇਣੇ ਨੇ ਅਤੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਣੀਆਂ। ਇਨਸਾਈਟ ਰਿਪੋਰਟ ਦੇ ਵਿੱਚ ਰੇਡੀਓ ਹਾਂਜੀ 1674 AM ਤੋਂ ਮੈਂ ਗੌਤਮ ਕਪਿਲ। ਖਬਰਾਂ ਦੇ ਵਿੱਚ ਐਸੀਆਂ ਅਕਸਰ ਸਾਂਝਾਂ ਪਾਈਆਂ ਨੇ, ਇਸ ਕਿਸਮ ਦੀਆਂ ਗੱਲਾਂ ਕਰਦੇ ਰਹੇ ਹੈਗੇ ਹੈ, ਪਰ ਅੱਜ ਦੇ ਦਿਨ ਇਸ ਪ੍ਰੋਗਰਾਮ ਦੇ ਵਿੱਚ 5 ਸਵਾਲਾਂ ਦੇ ਨਾਲ, ਬੇਸਿਕ ਸਵਾਲਾਂ ਦੇ ਨਾਲ, ਤਾਂ ਕਿ ਤੁਹਾਨੂੰ ਇਸ ਪ੍ਰੋਗਰਾਮ ਦਾ ਮੁੱਢ ਬੱਝ ਸਕੇ, ਉਹ ਤੋਂ ਸ਼ੁਰੂ ਕਰਦੇ ਹਾਂ ਅਤੇ ਤੁਹਾਨੂੰ ਫਿਰ ਸਮਝ ਆਊਗਾ ਕਿ ਅਸਲ ਦੇ ਵਿੱਚ ਹੋ ਕੀ ਰਿਹਾ ਹੈਗਾ ਪੂਰੀ ਦੁਨੀਆ ਦੇ ਵਿੱਚ, ਔਰ ਇਹ ਇੱਕ ਮਸਲਾ ਕਿਉਂ ਆਊਟ ਆਫ ਆਲ ਦੀ ਇਸ਼ੂਜ਼ ਜਿਹੜੇ ਇਸ ਹਫ਼ਤੇ ਹੋਏ ਨੇ, ਕਿਉਂਕਿ ਇਨਸਾਈਟ ਰਿਪੋਰਟ ਦੇ ਵਿੱਚ ਬੇਸਿਕਲੀ ਅਸੀਂ ਜ਼ਿਆਦਾਤਰ ਉਹੀ ਖਬਰਾਂ ਨੂੰ ਲੈ ਕੇ ਆਉਂਦੇ ਹੁੰਦੇ ਕਿ ਜਿਹੜੀਆਂ ਉਸ ਹਫ਼ਤੇ ਦੇ ਵਿੱਚ ਨਿਭੀਆਂ ਹੋਣ, ਅਤੇ ਉਹਨਾਂ ਦੇ ਵਿੱਚੋਂ ਕੁਝ ਇੱਕ ਬੜੀ ਪ੍ਰਭਾਵ ਵਾਲੀ ਖਬਰ। ਇਹ ਖਬਰ ਆਈ, ਅਖਬਾਰਾਂ 'ਚ ਲੱਗੀ, ਚਲੀ ਗਈ, ਇੱਥੇ ਖਤਮ ਨਹੀਂ ਹੋਈ ਕਹਾਣੀ, ਔਰ ਉਹਨੇ ਧਿਆਨ ਜਿਹੜਾ ਮੇਰਾ ਖਿੱਚਿਆ ਉਹ ਸੋਚਿਆ ਕਿ ਤੁਹਾਡੇ ਨਾਲ ਜ਼ਰੂਰ ਸਾਂਝਾ ਕਰੀਏ। GLP-1 ਡਰੱਗਜ਼ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਵੀ ਤੁਸੀਂ ਇਹੀ ਸੁਣਿਆ ਸੀਗਾ, ਕੀ ਹੈ GLP-1 ਡਰੱਗਜ਼? GLP, ਗਲੂਕਾਗੋਨ ਲਾਈਕ ਪੈਪਟਾਈਡ, ਇਹਦਾ ਪੂਰਾ ਨਾਮ ਹੁੰਦਾ ਹੈ। ਗਲੂਕਾਗੋਨ ਲਾਈਕ ਪੈਪਟਾਈਡ ਅਸਲ ਦੇ ਵਿੱਚ ਸਾਡੇ ਸਰੀਰ ਦੇ ਅੰਦਰ ਇੱਕ ਕਿਸਮ ਦਾ, ਜੇ ਸਾਦੇ ਸ਼ਬਦਾਂ ਦੇ ਵਿੱਚ ਤੁਹਾਨੂੰ ਸਮਝਾਵਾਂ ਤਾਂ, ਇੱਕ ਨੈਚੁਰਲ ਹਾਰਮੋਨ ਹੈ ਜਿਹੜਾ ਸਾਡਾ ਸਰੀਰ ਜਾਂ ਗੱਟ ਜਿਹੜਾ ਉਹ ਤਿਆਰ ਕਰਦਾ ਹੈਗਾ ਐਵਰੀ ਟਾਈਮ ਵਨਸ ਯੂ ਫਿਨਿਸ਼ ਈਟਿੰਗ, ਹਰ ਵਾਰ ਜਦੋਂ ਤੁਸੀਂ ਖਾਣਾ ਖਾਂਦੇ ਹੋ, ਉਹ ਤੋਂ ਬਾਅਦ ਇਹ GLP-1 ਇੱਕ ਹਾਰਮੋਨ ਜਿਹੜਾ ਜਾਂ ਇੱਕ ਕਿਸਮ ਦਾ ਪ੍ਰੋਟੀਨ ਜਿਹੜਾ ਉਹ ਰੈਡੀ ਹੁੰਦਾ ਸਰੀਰ ਦੇ ਵਿੱਚ। ਹੁਣ ਇਹ ਕੀ ਕਰਦਾ, ਇਹਦਾ ਕੰਮ ਕੀ ਹੈ? ਇਹ ਤੁਹਾਡੇ ਸਰੀਰ ਦੇ ਵਿੱਚ ਇੱਕ ਇਨਸੁਲਿਨ ਰਿਲੀਜ਼ ਕਰਦਾ। ਹੁਣ ਉਹ ਇਨਸੁਲਿਨ ਜਿਹੜਾ ਹੈਗਾ ਉਹ ਤੁਹਾਡੀ ਫੂਡ, ਕਿਉਂਕਿ ਸਟਮਕ ਦੇ ਵਿੱਚ ਜਾ ਕੇ ਬਹਿ ਜਾਂਦਾ, ਅਤੇ ਫਿਰ ਕਿਉਂਕਿ ਜਿਵੇਂ ਜਿਵੇਂ ਤੁਸੀਂ ਖਾਈ ਜਾਂਦੇ ਹੋ, ਫਿਰ ਤੁਸੀਂ ਕਹਿੰਦੇ ਹੋ ਨਾ ਕਿ ਬੁੱਲ ਬੁੱਲ ਬੁੱਲੇ, ਅੱਜ ਤਾਂ ਰੱਜ ਆ ਗਿਆ, ਅੱਜ ਤਾਂ ਨੁੱਕ ਨੱਕ ਖਾ ਲਿਆ, ਤਾਂ ਗਲੇ ਤੱਕ ਆਇਆ ਪਿਆ। ਉਹ ਜਦੋਂ ਤੁਸੀਂ ਖਾ ਜਾਂਦੇ ਹੋ ਇੰਨਾ ਕੁਛ, ਤਾਂ ਤੁਹਾਡੇ ਦਿਮਾਗ ਨੂੰ ਇਹ ਮੈਸੇਜ ਮਿਲਦਾ ਕਿਵੇਂ ਹੈ? ਗਲੇ ਤੱਕ ਆਇਆ ਹੋਇਆ, ਉਹ ਮੈਸੇਜ ਇਹੀ GLP-1 ਦੇ ਜ਼ਰੀਏ ਮਿਲਦਾ। ਇੱਕ ਤਾਂ ਤੁਹਾਡੇ ਬ੍ਰੇਨ ਨੂੰ ਸਿਗਨਲ ਦੇਣਾ ਇਹਦਾ ਕੰਮ ਹੈ, ਦੂਸਰਾ ਇੱਕ ਇਨਸੁਲਿਨ ਰਿਲੀਜ਼ ਕਰਨਾ ਇਹਦਾ ਕੰਮ ਹੈ, ਤਾਂ ਕਿ ਉਹ ਇਨਸੁਲਿਨ ਜਦੋਂ ਰਿਲੀਜ਼ ਹੋਊਗਾ ਤਾਂ ਤੁਹਾਡੇ ਬ੍ਰੇਨ ਨੂੰ ਉਹ ਸਿਗਨਲ ਮਿਲੂਗਾ। ਹੁਣ ਇਹ ਡਰੱਗਜ਼ ਕੀ ਨੇ? GLP-1 ਡਰੱਗਜ਼ ਬੇਸਿਕਲੀ ਇੱਕ ਸਿੰਥੈਟਿਕ ਵਰਜ਼ਨ ਹੈ GLP-1 ਹਾਰਮੋਨ ਦਾ। ਇਹ ਦੋ ਤਰੀਕਿਆਂ ਦੇ ਨਾਲ ਕੰਮ ਕਰਦੀ ਹੈ। ਪਹਿਲੀ, ਇਹ ਦਵਾਈ ਜਦੋਂ ਤੁਸੀਂ ਇਸ ਕਿਸਮ ਦੀ ਲੈਂਦੇ ਹੋ ਤਾਂ ਉਹ ਤੁਹਾਡੇ ਢਿੱਡ 'ਚ ਜਾ ਕੇ ਰਹਿ ਜਾਂਦੀ ਹੈ, ਅਤੇ ਤੁਹਾਡੇ ਜਿਹੜਾ ਤੁਸੀਂ ਖਾਣਾ ਖਾਧਾ ਸੀ, ਚਾਹੇ ਥੋੜ੍ਹਾ ਖਾਧਾ ਸੀ ਜਾਂ ਜਿੰਨਾ ਮਰਜ਼ੀ ਖਾਧਾ ਸੀ, ਉਹ ਤੁਹਾਡੇ ਢਿੱਡ ਦੇ ਵਿੱਚ ਹੀ ਰਹਿੰਦਾ, ਉਹਦੀ ਪ੍ਰੋਸੈਸ ਸਲੋ ਕਰ ਦਿੰਦੀ ਹੈ, ਪੇਟ 'ਚ ਹੀ ਪਿਆ ਰਹਿੰਦਾ ਕਾਫੀ ਦੇਰ, ਡਾਈਜੈਸਟ ਨਹੀਂ ਹੁੰਦਾ ਹੈਗਾ। ਉਹਦੇ ਨਾਲ ਦਿਮਾਗ ਨੂੰ ਇੱਕ ਮੈਸੇਜ ਜਾਂਦਾ ਹੈ ਕਿ ਇਨਫ ਫੂਡ, ਹੋਰ ਨਹੀਂ ਖਾਣਾ ਹੈਗਾ, ਭੁੱਖ ਨਹੀਂ ਲੱਗ ਰਹੀ ਹੈਗੀ, ਬੇਸਿਕਲੀ ਤੁਹਾਡੀ ਐਪੇਟਾਈਜ਼ ਜਿਹੜੀ ਉਹ ਵੱਧਦੀ ਨਹੀਂ ਹੈਗੀ। ਹੁਣ ਡਾਕਟਰਜ਼ ਕੀ GLP-1 ਮੈਡੀਕੇਸ਼ਨਸ ਨੂੰ ਹਾਂ ਕਰ ਰਹੇ ਨੇ ਜਾਂ ਨਾ ਕਰ ਰਹੇ ਨੇ, ਜੇ ਇਹ ਮੈਡੀਕੇਸ਼ਨ ਦੇ ਕੁਝ ਖਤਰੇ ਹੈਗੇ ਨੇ, ਤਾਂ ਇਹਦਾ ਜਵਾਬ ਹੈ ਨਹੀਂ। ਇਨਫੈਕਟ ਡਾਕਟਰਜ਼ ਰੈਕਮੈਂਡ ਕਰ ਰਹੇ ਨੇ, ਇਸ ਗੱਲ ਨੂੰ ਸਮਝਣਾ ਜ਼ਰੂਰੀ ਹੈ। GLP-1 ਮੈਡੀਕੇਸ਼ਨ ਜਿਵੇਂ ਓਜ਼ੰਪਿਕ, ਮੁੰਜਾਰੋ, ਵੀਗੋਵੀ, ਵੀਗੋਵੀ ਤਾਂ ਬੇਸਿਕਲੀ ਕੰਮ ਹੀ ਇਹਦੇ ਉੱਤੇ ਕਰਦੀ ਹੈਗੀ ਹੈ, ਵੇਟ ਮੈਨੇਜਮੈਂਟ ਦੇ ਲਈ ਹੀ ਵਰਤੀ ਜਾਂਦੀ ਹੈ। ਬਟ ਆਰ ਦੇ ਆਲ ਯੂਜ਼ਡ ਫੋਰ ਵੇਟ ਲੋਸ? ਕੀ ਸਾਰੀਆਂ ਦਵਾਈਆਂ ਦਾ ਕੰਮ ਭਾਰ ਘੱਟ ਕਰਨਾ ਹੀ ਹੁੰਦਾ? ਨਹੀਂ, ਸਿੱਧਾ ਜਿਹਾ ਜਵਾਬ ਹੈ ਨਹੀਂ। ਬਹੁਤ ਸਾਰੀਆਂ ਦਵਾਈਆਂ ਜਿਹੜੇ ਮਸ਼ਹੂਰ ਬ੍ਰਾਂਡ ਹੈਗੇ ਨੇ ਜਿਵੇਂ ਓਜ਼ੰਪਿਕ, ਮੁੰਜਾਰੋ, ਇਹ ਟਾਈਪ 2 ਡਾਇਬੀਟੀਜ਼ ਦੇ ਉੱਤੇ ਕੰਮ ਕਰਦੇ ਹੈਗੇ ਨੇ, ਬਟ ਵੇਟ ਲੋਸ ਦੇ ਲਈ ਅੱਜ ਕੱਲ੍ਹ ਵਰਤੇ ਜਾ ਰਹੇ ਨੇ। ਛੇਵਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਰ ਦੀਜ਼ ਮੈਡੀਸਨਸ ਹਾਰਮਫੁਲ? ਇਨ ਅ ਵੇ ਯੈਸ, ਫੋਰ ਡਾਇਬੀਟੀਜ਼ ਮੇ ਬੀ ਨੋ, ਬਟ ਫੋਰ ਵੇਟ ਲੋਸ ਯੈਸ। ਹੁਣ ਇਹ ਜਿਹੜੀਆਂ ਅਲੱਗ ਅਲੱਗ ਦਵਾਈਆਂ ਨੇ, ਇਹ GLP-1 ਰਿਸੈਪਟਰਸ ਹੈਗੇ ਨੇ ਜਿਨ੍ਹਾਂ ਦੇ ਵਿੱਚ, ਉਹ ਅਲੱਗ ਅਲੱਗ ਕੈਟੇਗਰੀ ਦੀਆਂ ਨੇ, ਉਹ ਇੱਕੋ ਜਿਹੀਆਂ ਦਵਾਈਆਂ ਨਹੀਂ ਹੈਗੀਆਂ, ਉਹਨਾਂ ਦੀ ਮਿਕਦਾਦ ਵੀ ਅੱਡ ਅੱਡ ਤੁਸੀਂ ਲੈਣੀ ਹੁੰਦੀ ਹੈ।

ਸਮਿਥ ਕਲਾਈਨ GSK ਇਹਨਾਂ ਨੇ ਟਾਈਪ 2 ਡਾਇਬਟੀਜ਼ ਦੇ ਲਈ ਇਹ ਦਵਾਈ ਬਣਾਈ ਸੀਗੀ ਐਬਲੀਗਲੂਟਾਈਡ ਅਤੇ ਉਹਦੇ ਵਿੱਚ ਬਾਅਦ 'ਚ ਫਿਰ ਉਹਨਾਂ ਨੇ 2017 'ਚ ਬੰਦ ਕਰਤੀ ਸੀਗੀ ਦੁਨੀਆ ਭਰ 'ਚ ਪਰ ਹੋਰ ਬਹੁਤ ਸਾਰੇ ਚੱਲਦੇ ਹੈਗੇ ਨੇ ਜਿਵੇਂ ਟਿਜ਼ਪਟਾਈਡ ਹੈ ਟਿਜ਼ਪਟਾਈਡ ਜਿਹੜੀ ਉਹ GLP-1 ਦੀ ਮੈਡੀਸਨ ਹੈ ਜਿਹੜੀ ਮੁੰਜਾ ਰੋਗ ਵਰਤਦੇ ਨੇ ਇਸ ਤੋਂ ਇਲਾਵਾ ਸਭ ਤੋਂ ਵੱਧ ਪਾਪੂਲਰ ਹੈਗੀ ਹੈ ਸਮੈਗਲੂਟਾਈਡ ਜਿਹੜੀ ਕਿ ਓਲੰਪਿਕ ਵਗੈਰਾ ਦੇ ਵਿੱਚ ਵਰਤੀ ਜਾਂਦੀ ਹੈ ਜਾਂ ਰਾਈਬਲਸ ਦੇ ਵਿੱਚ ਵਰਤੀ ਜਾਂਦੀ ਹੈ ਜਾਂ ਵੀਗੋਵੀ ਦੇ ਵਿੱਚ ਵਰਤੀ ਜਾਂਦੀ ਹੈ ਹੁਣ ਮੈਂ ਇਹਦੀ ਬਹੁਤ ਜ਼ਿਆਦਾ ਮੈਡੀਕਲ ਭਾਸ਼ਾ ਦੇ ਵਿੱਚ ਨਹੀਂ ਸੀ ਜਾਣਾ ਚਾਹੁੰਦਾ ਪਰ ਮੋਟਾ ਮੋਟਾ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹੁੰਦਾ ਹੈ ਕਿ ਇਹ ਅਸਲ 'ਚ ਧੰਦਾ ਕੀ ਹੈ ਇਹ ਗੋਰਖ ਧੰਦਾ ਜਿਹੜਾ ਹੈਗਾ ਇਹ ਹੈ ਕੀ ਇਹ ਹੋ ਕੀ ਰਿਹਾ ਹੈਗਾ ਹੈ ਹੋਇਆ ਇਹ ਹੈ ਕਿ ਪਿਛਲੇ ਕੁਝ ਅਰਸੇ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਸਾਹਮਣੇ ਆਈਆਂ ਕਿ ਜਿਹੜੀ ਓਲੰਪਿਕ ਹੈ ਉਹ ਵਰਤਣ ਤੋਂ ਬਾਅਦ ਸਰੀਰ ਦੇ ਉੱਤੇ ਅਲੱਗ ਅਲੱਗ ਨੁਕਸਾਨ ਦੇਖਣ ਨੂੰ ਮਿਲ ਰਹੇ ਨੇ ਉਦਾਹਰਣ ਦੇ ਤੌਰ ਦੇ ਉੱਤੇ ਤੁਸੀਂ ਗਾਰਜੀਅਨ ਅਖਬਾਰ ਗਾਰਜੀਅਨ ਦੀ ਵੈਬਸਾਈਟ ਚਲੋ ਜਾ ਕੇ ਪੜ੍ਹ ਲਿਓ ਮੇਰੇ ਖਿਆਲ ਦੇ ਨਾਲ 25 ਜੁਲਾਈ ਦੀ ਦਿਨ ਉਹ ਖਬਰ ਲੱਗੀ ਸੀ ਜਿਹਦੇ 'ਚ ਉਹਨਾਂ ਨੇ ਦੱਸਿਆ ਸੀਗਾ ਕਿ ਜਿੰਨੀਆਂ ਵੀ ਵੇਟ ਲੋਸ ਜੈਬਸ ਨੇ ਟੀਕੇ ਹੁੰਦੇ ਨੇ ਬੇਸਿਕਲੀ ਇਹ ਤੁਸੀਂ ਆਪ ਹੀ ਲੈ ਲੈਂਦੇ ਹੋ ਸੈਲਫ ਮੈਨੇਜਡ ਇੰਜੈਕਸ਼ਨਸ ਹੁੰਦੇ ਨੇ ਇਹ ਜਿੰਨੇ ਵੀ ਹੈਗੇ ਨੇ ਹਨ ਪਹਿਲੀ ਗੱਲ ਤਾਂ ਇਹ ਕਿ ਮੀਡੀਆ ਇਹਨਾਂ ਨੂੰ ਵੇਟ ਲੋਸ ਜੈਬਸ ਕਿਉਂ ਕਹਿ ਰਿਹਾ ਹੈਗਾ ਇਹ ਵੀ ਇੱਕ ਮਾਰਕੀਟਿੰਗ ਸਟ੍ਰੈਟੇਜੀ ਹੈ ਮੈਂ ਨਹੀਂ ਕਹਿ ਰਿਹਾ ਹੈਗਾ ਕਿ ਗਾਰਜੀਅਨ ਵੀ ਰਲਿਆ ਮਿਲਿਆ ਹਾਲਾਂਕਿ ਵਧੀਆ ਖਬਰਾਂ ਲਗਾਉਂਦੇ ਨੇ ਪਰ ਮੇਰੇ ਖਿਆਲ ਦੇ ਨਾਲ ਜਰਨਲਿਜ਼ਮ ਦਾ ਇਹ ਵੀ ਇੱਕ ਸਟਾਈਲ ਹੋਣਾ ਚਾਹੀਦਾ ਕਿ ਉਹਨਾਂ ਨੂੰ ਉਸ ਕਿਸਮ ਦੀ ਟੈਗਲਾਈਨ ਹੀ ਨਾ ਦਿੱਤੀ ਜਾਵੇ ਹੁਣ ਜਦੋਂ ਜਿਹਨੇ ਭਾਰ ਹੀ ਘਟਾਉਣਾ ਉਹਨੂੰ ਤਾਂ ਲੱਗੂਗਾ ਹੀ ਇਹੀ ਕਿ ਹਾਂ ਇਹ ਭਾਰ ਘਟਾਉਣ ਵਾਲੀ ਦਵਾਈ ਹੈ ਜਦਕਿ ਉਹ ਭਾਰ ਘਟਾਉਣ ਵਾਲੀਆਂ ਹੈ ਨਹੀਂ ਵੀਗੋਵੀ ਨੂੰ ਜ਼ਰੂਰ ਮੰਨ ਸਕਦੇ ਹਾਂ ਉਹਦੀ ਮਾਰਕੀਟਿੰਗ ਵੀ ਉੱਦਾਂ ਹੀ ਹੋ ਰਹੀ ਸੀਗੀ ਬਟ ਮੁੰਜਾਰੋ ਡੈਫੀਨੇਟਲੀ ਨੋਟ ਇਟਸ ਨੋਟ ਵੇਟ ਲੂਜ਼ ਜੈਪ ਇਹ ਟੀਕਾ ਇਸ ਲਈ ਤਾਂ ਹੈ ਹੀ ਨਹੀਂ ਕਿ ਤੁਸੀਂ ਇਹਨੂੰ ਲਗਾਓ ਆਪਣੇ ਢਿੱਡ ਦੇ ਉੱਤੇ ਪੱਟ ਦੇ ਉੱਤੇ ਬਾਂਹ ਦੇ ਉੱਤੇ ਅਤੇ ਭਾਰ ਘਟਾ ਲਓ ਇਹ ਉਹਦੇ ਲਈ ਤਾਂ ਹੈ ਹੀ ਨਹੀਂ ਇਹ ਤਾਂ T2D ਦੇ ਲਈ ਹੈ T2D ਜਿਹਨੂੰ ਟਾਈਪ 2 ਡਾਇਬਟੀਜ਼ ਕਹਿੰਦੇ ਨੇ ਉਹਦੇ ਲਈ ਸੀਗਾ ਇਹ ਹੁਣ ਇਹਦੇ ਸਾਈਡ ਇਫੈਕਟ ਜਿਹੜੇ ਆਉਣ ਲੱਗ ਗਏ ਮਾਰਕੀਟ ਦੇ ਵਿੱਚ ਹੌਲੀ ਹੌਲੀ ਹੌਲੀ ਹੌਲੀ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਬਹੁਤ ਜ਼ਿਆਦਾ ਲੋਕ ਇਹਨੂੰ ਵਰਤਣ ਲੱਗ ਪਏ ਨੇ ਪਹਿਲੀ ਗੱਲ ਤਾਂ ਇਹ ਭੁਲੇਖਾ ਕੱਢ ਦਿਓ ਕਿ ਤੁਹਾਨੂੰ ਲੱਗਦਾ ਹੋਊਗਾ ਕਿ ਡਾਕਟਰ ਨੂੰ ਪਤਾ ਹੁੰਦਾ ਇਹ ਬਹੁਤ ਵੱਡੇ ਲੈਵਲ ਦੇ ਉੱਤੇ ਗੱਲ ਹੋਈ ਅੱਛਾ ਇਹਦੇ 'ਚ ਕੀ ਹੈ ਕਿ ਡਾਕਟਰ ਇਹ ਦਵਾਈ ਨੂੰ ਰੈਕਮੈਂਡ ਵੀ ਕਰ ਰਹੇ ਹੈਗੇ ਨੇ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਤਾਂ ਰੈਕਮੈਂਡੇਸ਼ਨ ਤੁਹਾਨੂੰ ਪਤਾ ਹੈ ਕਿ ਐਡ ਹੋ ਜਾਂਦੀ ਹੈ ਕਿੰਨੇ ਕਿੰਨੀਆਂ ਰੈਕਮੈਂਡ ਕੀਤੀਆਂ ਹੈਗੀਆਂ ਨੇ ਉਹ ਸਾਰੀਆਂ ਐਡ ਹੁੰਦੀਆਂ ਰਹਿੰਦੀਆਂ ਹੈਗੀਆਂ ਨੇ ਕਮਿਸ਼ਨ ਕਿੱਦਾਂ ਜਾਂਦਾ ਹੈਗਾ ਉਹ ਵੀ ਆਈ ਬਿਲੀਵ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ ਕਿ ਡਾਕਟਰ ਦੀ ਰੈਕਮੈਂਡੇਸ਼ਨ ਦੇ ਉੱਤੇ ਜਦੋਂ ਲਿਸਟ ਦੇ ਵਿੱਚ ਚਲੀ ਜਾਂਦੀ ਹੈ ਅਤੇ ਉਹ ਪਰਟੀਕੁਲਰ ਦਵਾਈ ਬਣਾਉਣ ਵਾਲੀ ਕੰਪਨੀ ਜਿਹੜੀ ਹੈ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਕਿ ਫਲਾਣੇ GP ਨੇ ਰੈਫਰ ਕੀਤੀ ਹੈ ਸੋ ਉਹਨਾਂ ਦਾ ਵੀ ਆਪਣਾ ਇੱਕ ਜੁੜਦਾ ਹੁੰਦਾ ਮੈਂ ਇਹ ਨਹੀਂ ਕਹਿ ਰਿਹਾ ਹੈਗਾ ਕਿ GPs ਗਲਤ ਨੇ ਡਾਕਟਰ ਗਲਤ ਨੇ ਬਟ ਬਹੁਤ ਜ਼ਿਆਦਾ ਤੁਸੀਂ ਜੇ ਕਿਸੇ ਦਾ ਬਹੁਤ ਜ਼ਿਆਦਾ ਵਜ਼ਨ ਵੱਧ ਰਿਹਾ ਅਚਾਨਕ ਬਹੁਤ ਜ਼ਿਆਦਾ ਭਾਰੀ ਹੋ ਰਹੇ ਨੇ ਅਤੇ ਡਾਕਟਰ ਸਿੱਧੇ ਸਿੱਧੇ ਉਸ ਦੀ ਥਿਊਰੀ ਨੂੰ ਜੋੜ ਦਿੰਦੇ ਨੇ ਕਿ ਡਾਇਬਟਿਕ ਹੋ ਗਿਆ ਹੈ ਮਰੀਜ਼ ਅਤੇ ਡਾਇਬਟਿਕ ਦੇ ਨਾਮ ਤੋਂ ਭਾਰ ਘਟਾਉਣ ਦੀ ਗੱਲ ਕਰਦੇ ਨੇ ਵੀ ਭਾਰ ਘਟਾ ਲਓ ਭਾਈ ਔਰ ਉਹਦੇ ਨਾਮ ਤੋਂ ਫਿਰ ਇਹ ਦਵਾਈਆਂ ਰੈਕਮੈਂਡ ਕਰ ਦਿੰਦੇ ਹੈਗੇ ਨੇ ਸੋ ਡਾਕਟਰ ਮਨਾ ਨਹੀਂ ਕਰਨਗੇ ਤੁਹਾਨੂੰ ਜੇ ਤੁਹਾਡਾ ਵੇਟ ਓਵਰ ਵੇਟ ਹੋਏ ਹੋਏ ਹੋ ਅਤੇ ਤੁਸੀਂ ਕਹੋਗੇ ਕਿ ਮੈਂ ਮੁੰਜਾਰੋ ਲੈਣਾ ਡਾਕਟਰ ਸਾਹਿਬ ਜਾਂ ਮੈਂ ਓਲੰਪਿਕ ਲੈਣਾ ਹੈਗਾ ਤਾਂ ਮਨਾ ਨਹੀਂ ਤੁਹਾਨੂੰ ਕਰਨਗੇ ਠੀਕ ਨਹੀਂ ਇੱਦਾਂ ਨਹੀਂ ਕੋਈ ਹੈਗਾ ਕਿਉਂ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਦਵਾਈਆਂ ਅਪਰੂਵ ਕਰਨ ਵਾਲੀ ਜਿਹੜੀ ਸੰਸਥਾ ਹੈ TGA ਥਰੋਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਹੀ ਨਹੀਂ ਮਨਾ ਕੀਤਾ ਸੀਮਤ ਜ਼ਰੂਰ ਕੀਤਾ ਹੋਇਆ ਪਰ ਮਨਾ ਨਹੀਂ ਕੀਤਾ ਹੋਇਆ ਸੀਮਤ ਕਿਵੇਂ ਕੀਤਾ ਹੋਇਆ ਉਹ ਵੀ ਤੁਹਾਨੂੰ ਅੱਗੇ ਚੱਲ ਕੇ ਦੱਸ ਦਿੰਦੇ ਪੂਰੀ ਦੀ ਪੂਰੀ ਰਿਪੋਰਟ ਹੈਗੀ ਪਰ ਪਹਿਲਾਂ ਇਹਦੇ ਨੁਕਸਾਨ ਦੇ ਨਾਲ ਜੁੜੀ ਜਿਹੜੀ ਇਹ ਗੱਲ ਸਾਹਮਣੇ ਆਈ ਸੀਗੀ ਉਹ ਇਹ ਸੀਗੀ ਕਿ ਇਹ ਜਿਹੜਾ ਡਾਇਜੈਸਟਿਵ ਪ੍ਰੋਬਲਮ ਇਹਦੇ ਨਾਲ ਸਭ ਤੋਂ ਪਹਿਲਾਂ ਆਉਣ ਲੱਗ ਪਈਆਂ ਨੇ ਜਦੋਂ ਲੰਬੇ ਟਾਈਮ ਤੱਕ ਤੁਸੀਂ GLP ਮੈਡੀਕੇਸ਼ਨ ਦਾ ਇਸਤੇਮਾਲ ਕਰਦੇ ਹੋ ਬੇਸ਼ੱਕ ਤੁਸੀਂ ਉਹਦਾ ਇਸਤੇਮਾਲ ਇਸ ਗੱਲ ਦੇ ਲਈ ਕਰ ਰਹੇ ਹੋਵੋਗੇ ਕਿ ਮੈਂ ਆਪਣੇ ਡਾਇਬਟੀਜ਼ ਦੇ ਉੱਤੇ ਕੰਟਰੋਲ ਕਰਨਾ ਹੈਗਾ ਬਟ ਉਹਦੇ ਨਾਲ ਨੌਜ਼ੀਆ ਯਾਨੀ ਕਿ ਘਬਰਾਹਟ ਉਹਦੇ ਨਾਲ ਵੋਮਿਟਿੰਗ ਯਾਨੀ ਕਿ ਮਤਲੀ ਜਾਂ ਉਲਟੀਆਂ ਲੱਗਣਾ ਅਤੇ ਉਹਦੇ ਨਾਲ ਡਾਇਰੀਆ ਅਤੇ ਕੌਨਸਟੀਪੀਏਸ਼ਨ ਦੇ ਜਾਂ ਵੀ ਸਮੱਸਿਆਵਾਂ ਯਾਨੀ ਬਹੁਤ ਜ਼ਿਆਦਾ ਮਲ ਜਾਂ ਬਿਲਕੁਲ ਨਹੀਂ ਮਲ ਰਿਲੀਜ਼ ਹੁੰਦਾ ਹੈਗਾ ਮਲ ਮੁੱਤਰ ਰਿਲੀਜ਼ ਹੋਣਾ ਉਹ ਜਿਹੜੀਆਂ ਦੋ ਚੀਜ਼ਾਂ ਨੇ ਉਹ ਹੋ ਜਾਂਦੀਆਂ ਚਾਰ ਚੀਜ਼ਾਂ ਸ਼ੁਰੂ ਦੇ ਵਿੱਚ ਹੋਣ ਲੱਗ ਪੈਂਦੀਆਂ ਹੈਗੀਆਂ ਨੇ ਮੁੱਖ ਦੀ ਗੱਲ ਜੇ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖੋ ਵੋਮਿਟਿੰਗ ਨੌਜ਼ੀਆ ਡਾਇਰੀਆ ਕੌਨਸਟੀਪੇਸ਼ਨ ਇਹ ਸਾਰੀਆਂ ਜੁੜੀਆਂ ਤਾਂ ਪੇਟ ਦੇ ਨਾਲ ਹੋਈਆਂ ਨੇ
ਹੋਰ ਸਪੈਸੀਫਿਕ ਕਰ ਦੇਵਾਂ ਤਾਂ ਇਹ ਤਾਂ ਗੱਟ ਦੇ ਨਾਲ ਜੁੜੀਆਂ ਹੋਈਆਂ। GLP ਮੈਡੀਕੇਸ਼ਨ ਦਾ ਕੰਮ ਹੀ ਗੱਟ ਦੇ ਉੱਤੇ ਕੰਮ ਕਰਨਾ ਹੈਗਾ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਤੁਹਾਡੀ ਬਲੱਡ ਸ਼ੂਗਰ ਨੂੰ ਲੋਅਰ ਕਰਦਾ ਹੈ,

ਤੁਹਾਡੀ ਡਾਈਜੈਸ਼ਨ ਨੂੰ ਸਲੋ ਕਰਦਾ ਹੈ, ਤੁਹਾਡੀ ਐਪੇਟਾਈਟ ਨੂੰ ਰਿਡਿਊਸ ਕਰਦਾ ਹੈ। ਬੇਸਿਕਲੀ ਇਹ ਤੁਹਾਡੇ ਗੱਟ ਦੇ ਉੱਤੇ ਅਟੈਕ ਕਰਦੀਆਂ ਜਿਹੜੀਆਂ ਸਿੰਥੈਟਿਕ ਡਰੱਗਸ ਹੈਗੀਆਂ ਨੇ। ਨੈਚੁਰਲ ਜੀ ਐਲ ਪੀ ਵਨ ਨਹੀਂ ਹੈਗਾ। ਜੀ ਐਲ ਪੀ ਵਨ ਬੇਸਿਕਲੀ ਜਿਹੜਾ ਅਸੀਂ ਵਰਤਦੇ ਹੈਗੇ ਹਾਂ ਜਾਂ ਆਪਣਾ ਨੋਰਮਲ ਸਰੀਰ ਦੇ ਅੰਦਰ ਹੁੰਦਾ, ਉਹ ਤਾਂ ਨੈਚੁਰਲ ਹੈ। ਉਹਦੇ ਨਾਲ ਤਾਂ ਤੁਹਾਨੂੰ ਆਪਣੇ ਆਪ ਮੈਸੇਜ ਚਲਾ ਜਾਣਾ ਕਿ ਯਾਰ ਅੱਜ ਤਿੰਨ ਭਟੂਰੇ ਖਾ ਲਏ, ਚਾਰ ਖਾ ਲਏ, ਬਸ ਕਰੋ ਹੁਣ, ਠੀਕ ਨਹੀਂ। ਪਰ ਇਹਦੇ 'ਚ ਤਾਂ ਇਹ ਤੁਸੀਂ ਸਿੰਥੈਟਿਕ ਤਰੀਕੇ ਦੇ ਨਾਲ ਲੈ ਰਹੇ ਹੋ, ਯਾਨੀ ਤੁਸੀਂ ਕੱਲ੍ਹ ਦੀ ਰੋਟੀ ਜਿਹੜੀ ਰਾਤ ਦੀ ਖਾਧੀ ਹੋਈ ਆ ਹਾਲੇ ਵੀ ਢਿੱਡ 'ਚ ਹੈ, ਅਤੇ ਮੈਸੇਜ ਤੁਹਾਨੂੰ ਦਵਾਈ ਦੇਈ ਜਾ ਰਹੀ ਹੈ ਵੀ ਨਹੀਂ ਨਹੀਂ ਹੋਰ ਨਹੀਂ ਖਾਣਾ। ਓਬਵੀਅਸਲੀ ਤੁਸੀਂ ਘੱਟ ਖਾ ਰਹੇ ਹੋ ਅਤੇ ਭੁੱਖ ਘੱਟ ਲੱਗ ਰਹੀ ਹੈ, ਅਤੇ ਫਿਰ ਉਹਦੇ ਨਾਲ ਵੇਟ ਲੂਜ਼ ਹੋ ਰਿਹਾ ਹੈਗਾ, ਕਿਉਂਕਿ ਘੱਟ ਖਾ ਰਹੇ ਹੋ ਅਤੇ ਕੁਛ ਨਾ ਕੁਛ ਤਾਂ ਸਰੀਰ 'ਚੋਂ ਟੁੱਟੂਗਾ ਹੀ, ਅਤੇ ਉਹ ਜਿਹੜਾ ਕੁਛ ਨਾ ਕੁਛ ਟੁੱਟ ਰਿਹਾ ਉਹਦੇ 'ਚ ਗੱਟ ਦੇ ਉੱਤੇ ਅਸਰ ਵੀ ਪੈ ਰਹੇ ਨੇ, ਕਿਉਂਕਿ ਉਹ ਨੈਚੁਰਲ ਵੇ 'ਚ ਨਹੀਂ ਹੈ। ਉਹ ਮੈਸੇਜ ਜਿਹੜਾ ਦਿਮਾਗ ਨੂੰ ਜਾ ਰਿਹਾ ਉਹ ਸਿੰਥੈਟਿਕ ਹੈ, ਉਹ ਆਰਟੀਫਿਸ਼ਲ ਹੈ, ਉਹ ਤਿਆਰ ਕੀਤਾ ਗਿਆ, ਉਹ ਫੈਬਰੀਕੇਟਿਡ ਆ, ਉਹ ਝੂਠਾ ਮੈਸੇਜ ਹੈ, ਉਹ ਝੂਠਾ ਇੱਕ ਇੰਸੂਲਿਨ ਜਿਹੜਾ ਉਹ ਸਰੀਰ ਦੇ ਅੰਦਰ ਸਪਾਈਕ ਕਰ ਰਿਹਾ ਹੈਗਾ। ਇਸੇ ਕਰਕੇ ਗੱਟ ਦੇ ਉੱਤੇ ਇਹ ਜ਼ਿਆਦਾਤਰ ਪ੍ਰੋਬਲਮਸ ਆ ਰਹੀਆਂ ਹੈਗੀਆਂ ਨੇ। ਐਕਸਪਰਟਸ ਦਾ ਕਹਿਣਾ ਹੈ ਕਿ ਇਹ ਇਸ ਮੈਡੀਕੇਸ਼ਨ ਦੇ ਸਾਈਡ ਇਫੈਕਟ ਹੈਗੇ ਨੇ। ਆਮ ਤੌਰ ਦੇ ਉੱਤੇ ਬਹੁਤ ਸਾਰੇ ਲੋਕਾਂ ਨੂੰ ਇਸ ਕਿਸਮ ਦੇ ਸਾਈਡ ਇਫੈਕਟ ਮਿਲਦੇ ਨੇ, ਬਟ ਕੀ ਇਸ ਕਿਸਮ ਦੇ ਸਾਈਡ ਇਫੈਕਟ ਤੋਂ ਬਾਅਦ ਲੋਕ ਦਵਾਈ ਨੂੰ ਸਟੋਪ ਕਰ ਦਿੰਦੇ ਨੇ? ਜਵਾਬ ਹੈ ਨਹੀਂ। 97% ਲੋਕਾਂ ਨੇ ਡਾਇਜੈਸਟਿਵ ਪ੍ਰੋਬਲਮ ਹੋਣ ਦੇ ਬਾਵਜੂਦ ਜੀ ਐਲ ਪੀ ਵਨ ਮੈਡੀਕੇਸ਼ਨ ਨੂੰ ਲੈਣਾ ਜਾਰੀ ਰੱਖਿਆ, ਚਾਹੇ ਉਹ ਡਾਕਟਰ ਦੀ ਸਲਾਹ ਦੇ ਨਾਲ ਹੈ, ਚਾਹੇ ਉਹ ਆਪਣੀ ਮਰਜ਼ੀ ਦੇ ਨਾਲ ਹੈ। ਨੰਬਰ 2 ਬਿਮਾਰੀ ਇਹਦੇ ਨਾਲ ਕੀ ਸਾਹਮਣੇ ਆਈ ਹੈ? ਲੌਂਗ ਟਰਮ ਤੁਸੀਂ ਭਾਰ ਘਟਾਉਣ ਵਾਲੀਆਂ ਸੋ ਕਾਲਡ, ਮੈਂ ਇਨਵਾਈਟਿਡ ਕੌਮਾਸ ਦੇ ਵਿੱਚ ਕਹਿ ਰਿਹਾ ਇਹ ਗੱਲ, ਬੇਸਿਕਲੀ ਡਾਇਬਟੀਜ਼ ਵਾਲੀਆਂ ਇਹ ਦਵਾਈਆਂ ਜਿਹੜੀਆਂ ਨੇ ਇਹ ਤੁਸੀਂ ਲੰਬੇ ਟਾਈਮ ਤੱਕ ਲੈਂਦੇ ਹੋ, ਤਾਂ ਲਾਸਟ ਈਅਰ ਇੱਕ ਸਟੱਡੀ ਜਿਹੜੀ ਆ ਉਹਦੇ 'ਤੇ ਸਾਹਮਣੇ ਆਈ ਸੀਗੀ। ਇਹ ਵੀ ਜਿਹੜੀ ਸਟੱਡੀ ਹੈ ਉਹ ਵੀ ਤੁਸੀਂ ਜਾ ਕੇ ਪਿਛਲੇ ਸਾਲ ਦਾ ਗਾਰਜੀਅਨ ਦਾ ਵਿੱਚ ਲੱਗੀ ਸੀਗੀ, ਮੇਰੇ ਖਿਆਲ ਦੇ ਨਾਲ ਪਿਛਲੇ ਸਾਲ ਉਹ 6 June 2025 ਨੂੰ ਲੱਗੀ ਹੋਈ ਖਬਰ ਹੈ, ਉਹਦੇ 'ਤੇ ਜਾ ਕੇ ਦੇਖ ਲਿਓ ਕਿ ਆਈ ਕੰਡੀਸ਼ਨਸ ਦੇ ਉੱਤੇ ਫਰਕ ਪੈਂਦਾ। ਬੇਸਿਕਲੀ ਤਾਂ ਆਈ ਕੰਡੀਸ਼ਨ ਜਿਹੜੀ ਹੈ ਉਹ ਇੱਕ ਏਜ ਰਿਲੇਟਿਡ ਡੀਜੈਨਰੇਸ਼ਨ ਹੁੰਦੀ ਹੈ, ਜਿਵੇਂ ਆਪਾਂ ਕਹਿੰਦੇ ਹਾਂ ਨਾ ਕਿ ਬਜ਼ੁਰਗ ਹੋ ਗਏ ਯਾਰ, ਹੁਣ ਅੱਖਾਂ ਦੀ ਰੋਸ਼ਨੀ ਨਹੀਂ ਰਹੀ ਹੈਗੀ, ਕੰਨਾਂ ਦੀ ਸੁਣਨ ਦੀ ਸ਼ਕਤੀ ਨਹੀਂ ਰਹੀ। ਇਹ ਬੇਸਿਕਲੀ ਏਜ ਰਿਲੇਟਿਡ ਡੀਜੈਨਰੇਸ਼ਨ ਹੁੰਦੇ ਨੇ, ਸਰੀਰ ਦੇ ਵਿਕਾਰ ਹੁੰਦੇ ਨੇ ਉਮਰ ਦੇ ਨਾਲ, ਹੌਲੀ ਹੌਲੀ ਜਿਵੇਂ ਕਹਿੰਦੇ ਹਾਂ ਕਿ ਉਮਰ ਦਾ ਤਕਾਜ਼ਾ ਹੁਣ ਆਉਣ ਲੱਗ ਗਏ, ਪਰ ਇਹ ਪਹਿਲਾਂ ਹੀ ਆ ਜਾਂਦੇ ਨੇ। ਤੁਸੀਂ 40 ਸਾਲ ਦੇ ਹੋ ਅਤੇ ਜੀ ਐਲ ਪੀ ਵਨ ਡਰੱਗਸ ਲੈ ਰਹੇ ਹੋ, ਅੱਖਾਂ ਦੀਆਂ ਰੋਸ਼ਨੀਆਂ ਹੌਲੀ ਹੌਲੀ ਤੁਹਾਡੀਆਂ ਘੱਟ ਹੋਣ ਲੱਗ ਜਾਂਦੀਆਂ ਨੇ, ਜਾਂ ਫਿਰ ਇੰਪੈਕਟ ਹੋਣ ਲੱਗ ਜਾਂਦੀਆਂ ਨੇ, ਜਾਂ ਬਲਰ ਦਿਖਣ ਲੱਗ ਜਾਂਦਾ ਹੈਗਾ, ਕਿਸੇ ਨਾ ਕਿਸੇ ਕਿਸਮ ਦੀ ਕੋਈ ਨਾ ਕੋਈ ਆਪਟਿਕ ਪ੍ਰੋਬਲਮ ਤੁਹਾਨੂੰ ਆ ਹੀ ਜਾਂਦੀ ਹੈ। ਇਹਦਾ ਸੈਕਿੰਡ ਸਾਈਡ ਇਫੈਕਟ ਹੈਗਾ। ਫਾਰਮਾਸਿਟੀਕਲ ਕੰਪਨੀਆਂ ਨੇ ਇਹ ਗੱਲ ਮੰਨੀ ਵੀ ਹੈ, ਇਨਫੈਕਟ ਜਿਹੜੀ ਵੀਗੋਵੀ ਦਵਾਈ ਜਿਹੜੀ ਹੈ ਜਿਹੜੀ ਕੰਪਨੀ ਬਣਾਉਂਦੀ ਹੈ, ਕੰਪਨੀਆਂ ਦੇ ਬਾਰੇ ਜ਼ਿਕਰ ਮੈਂ ਅੱਗੇ ਚੱਲ ਕੇ ਕਰਦਾ, ਉਹਨਾਂ ਨੇ ਇਹ ਗੱਲ ਮੰਨੀ ਹੈਗੀ ਹੈ ਕਿ ਹਾਂ ਇਹਦੇ ਕਰਕੇ ਇਹ ਨੁਕਸਾਨ ਹੁੰਦੇ ਨੇ। ਤੀਜਾ ਨੁਕਸਾਨ ਚਿਹਰੇ ਦੇ ਉੱਤੇ ਵੀ ਦੇਖਣ ਨੂੰ ਮਿਲਦਾ। ਸੋਸ਼ਲ ਮੀਡੀਆ 'ਤੇ ਕੁਛ ਇਸ ਕਿਸਮ ਦੀਆਂ ਤਸਵੀਰਾਂ, ਕੁਛ ਇਸ ਕਿਸਮ ਦੀਆਂ ਵੀਡੀਓਜ਼ ਲੋਕਾਂ ਨੇ ਪਾਉਣੀਆਂ ਪਿਛਲੇ ਅਰਸੇ ਤੋਂ ਸ਼ੁਰੂ ਕਰ ਦਿੱਤੀਆਂ ਨੇ, ਜਿਹਦੇ ਨਾਲ ਉਹ ਕਹਿ ਰਹੇ ਨੇ ਕਿ ਆਹ ਦੇਖੋ ਜੀ ਮੇਰੀ ਅੱਖਾਂ ਦੇ ਥੱਲੇ ਘੇਰੇ ਆ ਗਏ, ਮੇਰੀ ਮੈਂ ਐਂਟੀ ਏਜਿੰਗ ਸਕਿਨ ਦਾ ਇਸਤੇਮਾਲ ਕਰਨ ਲੱਗ ਪਈ ਜਾਂ ਲੱਗ ਪਿਆ, ਲੱਗ ਪਏ ਤਾਂ ਬਹੁਤ ਘੱਟ ਨੇ, ਬੰਦੇ ਬਹੁਤ ਘੱਟ, ਇਹ ਕੰਪੈਰੀਟਿਵ। ਇੱਕ ਹੋਰ ਗੱਲ ਹੈ, ਇਹ ਸ਼ਾਇਦ ਮੇਰੇ ਤੋਂ ਗੱਲ ਰਹਿ ਨਾ ਜਾਵੇ, ਬੰਦੇ ਬਹੁਤ ਘੱਟ ਯੂਜ਼ ਕਰ ਰਹੇ ਹੈਗੇ ਨੇ ਜੀ ਐਲ ਪੀ ਵਨ ਮੈਡੀਕੇਸ਼ਨਸ। ਵੇਟ ਲੂਜ਼ ਦੇ ਲਈ ਜਨਾਨੀਆਂ ਸਭ ਤੋਂ ਜ਼ਿਆਦਾ ਇਸਤੇਮਾਲ ਕਰ ਰਹੀਆਂ ਨੇ, ਕਿਉਂ, ਉਹਨਾਂ ਨੂੰ ਟਾਰਗੇਟ ਕਰਨ ਵਾਲਾ ਕਿਹੜੇ ਫੈਕਟਰ ਹੈਗੇ ਨੇ ਉਹ ਵੀ ਅੱਗੇ ਚੱਲ ਕੇ ਦੱਸਦਾ। ਤੀਸਰਾ ਹੇਅਰ ਲੋਸ, ਹੇਅਰ ਥਿਨ ਹੋ ਜਾਂਦੇ ਨੇ, ਹੇਅਰ ਲੋਸ ਹੋ ਜਾਂਦੇ ਨੇ, ਉਹ ਵੀ ਜੀ ਐਲ ਪੀ ਵਨ ਮੈਡੀਸਨਸ ਦੇ ਕਰਕੇ ਹੀ ਹੋ ਰਿਹਾ ਹੈਗਾ, ਔਰ ਇਹਦੇ ਵੀ ਇਹ ਬਹੁਤ ਕਾਮਨ ਕੰਪਲੀਕੇਸ਼ਨ ਹੈ। ਕਹਿੰਦੇ ਨੇ ਕਿ ਇੱਕ ਕਿਸਮ ਦੇ ਮੈਟਾਬੋਲਿਕ ਚੇਂਜ ਤੁਹਾਡੇ ਸਰੀਰ ਦੇ ਅੰਦਰ ਜਦੋਂ ਆਉਂਦੇ ਨੇ, ਜਦੋਂ ਤੁਸੀਂ ਇੱਕ ਕਿਸਮ ਦੇ ਕਰੈਸ਼ ਡਾਈਟਰ ਹੀ ਕਹਿੰਦੇ ਹਾਂ ਉਹਨੂੰ, ਕਿ ਆਪਣੀ ਡਾਈਟ ਇੱਕ ਟਾਈਮ ਦੀ ਛੱਡ ਕੇ ਦੂਜੇ ਟਾਈਮ ਦੀ ਲੈ ਰਹੇ ਹੋ, ਜਾਂ 2 ਟਾਈਮ ਦੀ ਕਰੈਸ਼ ਕਰਕੇ ਤੀਸਰੇ ਟਾਈਮ ਲੈ ਰਹੇ ਹੋ, ਜਦੋਂ ਤੁਸੀਂ ਕਰੈਸ਼ ਡਾਈਟਰ ਬਣ ਜਾਂਦੇ ਹੋ ਤਾਂ ਫਿਰ ਬਾਲ ਝੜਨ ਲੱਗ ਜਾਂਦੇ ਨੇ। ਮੈਂ ਕਰੈਸ਼ ਡਾਈਟਰ ਨਹੀਂ ਸੀਗਾ, ਇਸ ਕਰਕੇ ਗੰਜਾ ਨਹੀਂ ਹੋਇਆ, ਇਹਨੂੰ ਇੱਦਾਂ ਨਾ ਲੈ ਕੇ ਜਾਇਓ, ਅਤੇ ਹੋਰ ਕਾਰਨ ਸੀਗੇ। ਪਰ ਐਨੀਵੇਜ਼, ਸੋ ਇਹਦੇ ਨਾਲ ਇੱਕ ਖਾਸ ਕਿਸਮ ਦੇ ਜਿਹੜੇ ਟੋਕਸਿਨਸ ਨੇ ਉਹ ਸਰੀਰ ਦੇ ਵਿੱਚ ਪੈਦਾ ਹੁੰਦੇ ਨੇ। ਔਰ ਇੱਕ ਜਿਹੜਾ ਆਖਰੀ ਸਭ ਤੋਂ ਵੱਡਾ ਇਹਦਾ ਸਾਈਡ ਇਫੈਕਟ ਦੇਖਣ ਨੂੰ ਮਿਲਿਆ, ਉਹ ਹੈਗਾ ਪ੍ਰੈਗਨੈਂਸੀਜ਼ ਦੇ ਵਿੱਚ। ਨਾਓ ਦਿਸ ਇਜ਼ ਅ ਨੈਚੁਰਲ ਪ੍ਰੋਸੈਸ ਜਿਹੜੀ ਮਹਿਲਾਵਾਂ ਦੇ ਵਿੱਚ ਹੁੰਦੀ ਹੈਗੀ, ਔਰ ਮਹਿਲਾਵਾਂ ਦੀ ਨੈਚੁਰਲ ਪ੍ਰੋਸੈਸ ਤੱਕ ਇੰਪੈਕਟ ਹੋ ਰਹੀ ਹੈਗੀ ਹੈ। ਜਦੋਂ ਜੋੜੇ ਜਿਹੜੇ ਨੇ ਉਹ ਬੱਚਿਆਂ ਦੇ ਲਈ ਕੋਸ਼ਿਸ਼ ਕਰਦੇ ਨੇ,
ਤੇ ਉਹ ਲੋਕ ਜਿਹੜੇ ਮੀਆਂ ਜਾਂ ਬੀਵੀ ਦੇ ਵਿੱਚ ਕੋਈ ਵੀ ਇੱਕ ਜੀ ਐਲ ਪੀ ਮੈਡੀਕੇਸ਼ਨ ਦਾ ਲੰਮੇ ਟਾਈਮ ਤੱਕ ਇਸਤੇਮਾਲ ਕਰਦਾ ਰਹਿੰਦਾ ਤਾਂ ਉਹਨਾਂ ਦੇ ਵਿੱਚ ਜਿਹੜੀ ਇਹ ਇੱਕ ਕਿਸਮ ਦਾ ਐਂ ਕਹਿ ਲਓ ਕਿ ਕੰਟਰਾਸੈਪਟਿਵ ਬਣ ਜਾਂਦੀਆਂ ਨੇ ਇਹ ਦਵਾਈਆਂ ਇਹ ਇੱਕ ਕਿਸਮ ਦੇ ਨਾਲ ਪ੍ਰੈਗਨੈਂਸੀ ਦੇ ਜਿਹੜੇ ਇੱਕ ਰੀਜ਼ਨਸ ਨੇ ਉਹਨਾਂ ਨੂੰ ਘੱਟ ਕਰ ਦਿੰਦੀਆਂ ਨੇ ਪ੍ਰੈਗਨੈਂਸੀ ਦੇ ਚਾਂਸਿਸ ਨੂੰ ਇਹ ਥੱਲੇ ਲਿਆਉਂਦੀਆਂ ਨੇ ਮੇਲ ਫਰਟੀਲਿਟੀ ਦੇ ਵਿੱਚ ਤਾਂ ਇਹ ਸਭ ਤੋਂ ਜ਼ਿਆਦਾ ਜਿਹੜੀ ਉਹ ਇਸ ਮੈਡੀਸਨ ਦੇ ਹੀ ਨੁਕਸਾਨ ਦੇਖਣ ਨੂੰ ਮਿਲੇ ਹੈਗੇ ਨੇ ਯੂਕੇ ਦੇ ਵਿੱਚ ਯੂਕੇ ਦੀ ਜਿਹੜੀ ਹੈਲਥ ਕੇਅਰ ਰੈਗੂਲੇਟਰੀ ਏਜੰਸੀ ਹੈ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਔਰ ਇਹ ਹੁਣ ਜ਼ਿਆਦਾ ਪੁਰਾਣੀ ਖਬਰ ਨਹੀਂ ਹੈਗੀ ਆ ਹੁਣਕ ਦੀ ਉਹ ਖਬਰ ਉਹ ਕਹਿ ਰਹੇ ਨੇ ਕਿ ਯੂਕੇ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਮਹਿਲਾਵਾਂ ਬੱਚਿਆਂ ਦੇ ਲਈ ਟਰਾਈ ਕਰ ਰਹੀਆਂ ਹੈਗੀਆਂ ਨੇ ਉਹ ਇਸ ਕਰਕੇ ਨਹੀਂ ਪ੍ਰੈਗਨੈਂਟ ਹੋ ਪਾ ਰਹੀਆਂ ਹੈਗੀਆਂ ਕਿਉਂਕਿ ਉਹ ਪਹਿਲਾਂ ਜੀ ਐਲ ਪੀ ਵਨ ਮੈਡੀਕੇਸ਼ਨਸ ਦਾ ਇਸਤੇਮਾਲ ਕਰ ਰਹੀਆਂ ਨੇ ਹੋ ਕੀ ਰਿਹਾ ਇੱਕ ਲੂਪ ਦੇ ਵਿੱਚ ਫਸ ਜਾਂਦੇ ਹੋ ਤੁਸੀਂ ਤੁਸੀਂ ਪਹਿਲਾਂ ਐਸੇ ਖਾਣੇ ਖਾਂਦੇ ਹੋ ਇਹਨਾਂ ਦੇਸ਼ਾਂ ਦੇ ਵਿੱਚ ਵਿਕਸਿਤ ਮੁਲਕ ਨੇ ਸਾਰੇ ਵਿਕਸਿਤ ਮੁਲਕ ਨੇ ਅਤੇ ਚੀਜ਼ਾਂ ਆਸਾਨ ਹੈਗੀਆਂ ਨੇ ਆਸਾਨ ਹੈਗੀਆਂ ਨੇ ਅਤੇ ਤੁਹਾਡੇ ਕੋਲ ਫਾਸਟ ਫੂਡ ਰੈਸਟੋਰੈਂਟ ਬਹੁਤ ਜ਼ਿਆਦਾ ਨੇ ਗਲੀ ਗਲੀ ਮਹੱਲੇ ਮਹੱਲੇ ਦੇ ਵਿੱਚ ਤੁਹਾਡੇ ਕੋਲ ਮੈਕਡੋਨਲਡ ਹੈਗਾ ਕੇ ਐਫ ਸੀ ਹੈਗਾ ਜਿਹੜਾ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਹੰਗਰੀ ਜੈਕਸ ਹੈਗਾ ਪੋਟੋ ਹੈਗੇ ਨੇ ਰੈੱਡ ਰੂਸਟਰ ਹੈਗਾ ਡੋਮੀਨੋਜ਼ ਹੈ ਪੀਜ਼ਾ ਹਟ ਹੈ ਇਹ ਸਾਰੇ ਮੁੱਕ ਜਾਂਦੇ ਨੇ ਤਾਂ ਹੋਰ ਇਹਦੇ ਤੋਂ ਗਾਂਹ ਗਾਂਹ ਸਟਾਰਬਕਸ ਹੈ ਗਲੋਰੀਆ ਮਤਲਬ ਐਂਡਲੈਸ ਲਿਸਟ ਹਰ ਗਲੀ ਮੁਹੱਲੇ ਦੇ ਵਿੱਚ ਹਰ ਇੱਕ ਸਟਰੀਟ ਦੇ ਉੱਤੇ ਜਿੱਥੇ ਚਾਰ ਪੰਜ ਦੁਕਾਨਾਂ ਨੇ ਉੱਥੇ ਇਸ ਕਿਸਮ ਦੇ ਸਟੋਰਸ ਜਿਹੜੇ ਈਜ਼ੀਲੀ ਅਵੇਲੇਬਲ ਐਸੇ ਫੂਡ ਤੁਹਾਨੂੰ ਦੇਣਗੇ ਜਿਹੜੇ ਤੁਹਾਡੇ ਮੋਟਾਪੇ ਦਾ ਕਾਰਨ ਬਣਦੇ ਨੇ ਪਹਿਲਾਂ ਮੋਟਾਪੇ ਹੁੰਦਾ ਪਹਿਲਾਂ ਉਹ ਸਟੇਜਿਸ ਨੇ ਪਹਿਲਾਂ ਮੋਟਾਪਾ ਹੁੰਦਾ ਪਹਿਲਾਂ ਇਹ ਕੰਟਰੀਜ਼ ਦੇ ਵਿੱਚ ਆਦਤ ਪੈਂਦੀ ਹੈ ਤੁਹਾਨੂੰ ਐਸੇ ਖਾਣਿਆਂ ਦੀ ਮੋਟਾਪੇ ਦੇ ਸ਼ਿਕਾਰ ਹੋ ਜਾਂਦੇ ਹੋ ਜਦੋਂ ਹੌਲੀ ਹੌਲੀ ਵਜ਼ਨ ਵਧਣ ਲੱਗ ਜਾਂਦਾ ਘੇਰਾ ਵਧਣ ਲੱਗ ਜਾਂਦਾ ਢਿੱਡ ਦੇ ਆਲੇ ਦੁਆਲੇ ਜਿਹੜੇ ਲੈਫਟ ਟਾਇਰ ਕਹਿਣ ਲੈਂਦੇ ਨੇ ਉਹ ਵਧਣ ਲੱਗ ਜਾਂਦੇ ਨੇ ਮਾਸ ਲਟਕਣ ਲੱਗ ਜਾਂਦਾ ਅਤੇ ਫਿਰ ਲੱਗਦਾ ਹੈਗਾ ਡਾਕਟਰਾਂ ਦੇ ਕੋਲ ਜਾਂਦੇ ਹਾਂ ਬਲੱਡ ਟੈਸਟ ਕਰਵਾਉਂਦੇ ਹਾਂ ਜੀ ਪੀ ਕਹਿੰਦਾ ਹੈ ਕਿ ਯਾਰ ਤੂੰ ਤਾਂ ਐਜ ਤੇ ਹੈਗੇ ਹੋ ਤੁਸੀਂ ਐਜ ਤੇ ਹੈਗੇ ਹੋ ਡਾਇਬਟੀਜ਼ ਨਾ ਹੋ ਜਾਓ ਹਿਸਟਰੀ ਹੈਗੀ ਹੈ ਜੀ ਜ਼ਿਆਦਾਤਰ ਦੀ ਹੁੰਦੀ ਉਹ ਹੈ ਫੈਮਿਲੀ ਦੇ ਵਿੱਚੋਂ ਫਾਦਰ ਮਦਰ ਡਾਇਬਟਿਕ ਰਹਿ ਚੁੱਕੇ ਹੈਗੇ ਨੇ ਚਲੋ ਐਂ ਕਰੋ ਜੀ ਐਲ ਪੀ ਵਨ ਮੈਡੀਕੇਸ਼ਨ ਲੈ ਲਓ ਕਿਹੜੀ ਲੈਣੀ ਹੈ ਅਜ਼ੰਪਿਕ ਇੰਨੇ ਦੀ ਹੈ ਮੰਜਾਰੋ ਇੰਨੇ ਦੀ ਹੈ ਵੀਗਾ ਵੀ ਇੰਨੇ ਦੀ ਹੈ ਰੈਬਲਸ ਇੰਨੇ ਦੀ ਹੈ ਫਲਾਣਾ ਧਿਮਕਾ ਇੰਨੇ ਦੀ ਹੈ ਤੁਸੀਂ ਦੇਖੋ ਕਿਹੜੀ ਲੈਣੀ ਹੈ ਮੇਰੇ ਕੋਲ ਤਾਂ ਲਿਸਟ ਪਈ ਹੈ ਪੂਰੀ ਡਾਕਟਰ ਲਿਸਟ ਦੇ ਦਿੰਦੇ ਨੇ ਤੁਸੀਂ ਆਪਣੀ ਪਸੰਦੀਦਾ ਦਵਾਈ ਇਹਦਾ ਕੀ ਕਰਨਾ ਡਾਕਟਰ ਕਹਿੰਦਾ ਜੀ ਇੱਥੇ ਬਸ ਆਹ ਪਚਕ ਕਰਕੇ ਇੱਕ ਟੀਕਾ ਮਾਰ ਲਿਓ ਠੀਕ ਹੋ ਜਾਣੀ ਹੈ ਠੀਕ ਹੈ ਛੇ ਦਵਾਈਆਂ ਇੱਕ ਪੈਕਟ 'ਚ ਮਿਲਣਗੀਆਂ $450-500 ਦੀ ਦਵਾਈ ਹੈਗੀ ਹੈ ਵਰਤੀ ਚੱਲੋ ਮਹੀਨਾ ਛੇ ਮਹੀਨੇ ਵਰਤੋ ਦੇਖੋ ਵਜ਼ਨ ਘੱਟ ਜਾਂਦਾ ਤੁਹਾਡਾ ਅੱਛਾ ਜੀ ਐਕਸਰਸਾਈਜ਼ ਨਹੀਂ ਨਹੀਂ ਐਕਸਰਸਾਈਜ਼ ਕੀ ਕਰਨੀ ਹੈ ਕਰੀ ਚੱਲੋ ਕਰੋਗੇ ਵਧੀਆ ਗੱਲ ਹੈਗੀ ਹੈ ਅੱਛਾ ਜੀ ਡਾਇਟ ਡਾਇਟ ਦੀ ਟੈਨਸ਼ਨ ਇਹ ਨਾਲ ਉਹ ਤੁਹਾਨੂੰ ਆਪ ਹੀ ਨਹੀਂ ਇਹਨੇ ਖਾਣ ਦੇਣਾ ਹੈਗਾ ਅਤੇ ਫਿਰ ਵਜ਼ਨ ਆਪਣੇ ਆਪ ਘਟਾਊਗੀ ਦੇਖਿਓ ਤੁਸੀਂ ਦੇਖਿਓ ਤਾਂ ਸਹੀ ਚਮਤਕਾਰ ਬਾਬਾ ਜੀ ਕੀ ਬੂਟੀ ਆਹ ਮਾਰੀ ਚਿੜਕੀ 'ਤੇ ਹੋ ਗਿਆ ਕੰਮ ਹੱਲ ਇਹਦੇ ਨਾਲ ਕੀ ਹੋ ਰਿਹਾ ਹੈਗਾ ਹੈ ਕਿ ਜਦੋਂ ਇਹ ਫਿਰ ਲੂਪ ਦੇ ਵਿੱਚ ਫਸ ਗਏ ਨਾ ਤੁਸੀਂ ਜਨਾਨੀਆਂ ਜਿਹੜੀਆਂ ਮੋਟੀਆਂ ਹੋ ਗਈਆਂ ਬੰਦੇ ਜਿਹੜੇ ਮੋਟੇ ਹੋ ਗਏ ਉਹ ਪਹਿਲਾਂ ਖਾ ਖਾ ਕੇ ਮੋਟੇ ਹੋ ਗਏ ਮਿਡ ਏਜ ਦੇ ਵਿੱਚ ਆ ਗਏ ਫਿਰ ਉਹ ਕਹਿੰਦੇ ਕਿ ਹੁਣ ਜਵਾਕ ਪੈਦਾ ਕਰਨਾ ਜਵਾਕ ਪੈਦਾ ਕਰਨਾ ਅਤੇ ਪਹਿਲਾਂ ਵਜ਼ਨ ਘਟਾ ਲਓ ਜੀ ਪੀ ਤਾਂ ਇਹੀ ਸੁਜੈਸਟ ਕਰ ਰਿਹਾ ਡਾਕਟਰ ਸਾਹਿਬ ਕੀ ਕਰੀਏ ਫਿਰ ਮੈਡੀਸਨ ਲਓ ਕਿਹੜੀਆਂ ਲਈਏ ਜੀ ਐਲ ਪੀ ਵਨ ਮੈਡੀਸਨ ਲਓ ਓਜ਼ੰਪਿਕ ਲੈ ਲਓ ਮੰਜਾਰੋ ਲੈ ਲਓ ਵਜ਼ਨ ਘਟਾ ਲਿਓ ਫਿਰ ਪ੍ਰੈਗਨੈਂਸੀ ਪਲਾਨ ਕਰ ਲਿਓ ਲੂਪ 'ਚ ਫਸ ਗਏ ਹੋ ਤੁਸੀਂ ਉਹ ਜਿਹੜਾ ਲੂਪ ਹੈ ਉਹਦੇ 'ਚੋਂ ਨਿਕਲ ਹੀ ਨਹੀਂ ਪਾ ਰਹੇ ਹੈਗੇ ਇਹਨਾਂ ਦੀ ਆਦਤ ਕਿਵੇਂ ਪਾਈ ਗਈ ਹੈਗੀ ਹੈ ਇਹ ਬੜਾ ਇੱਕ ਇੰਟਰਸਟਿੰਗ ਤਰੀਕਾ ਇਹਦੇ ਬਾਰੇ ਜਦੋਂ ਮੈਂ ਪੜ੍ਹਨ ਦੀ ਕੋਸ਼ਿਸ਼ ਕੀਤੀ ਪੜ੍ਹਿਆ ਤਾਂ ਉਹਦੇ 'ਚ ਬਹੁਤ ਸਾਰੇ ਰੀਜ਼ਨ ਸੀਗੇ ਪਹਿਲਾ ਰੀਜ਼ਨ ਤਾਂ ਇਹ ਸੀਗਾ ਕਿ ਇਹਦੇ 'ਚ ਕੋਸਟ ਜਿਹੜੀ ਸੀਗੀ ਹੁਣ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਵੀ ਨੇ ਜਿਵੇਂ ਵੀਗੋਵੀ ਦੀ ਆਪਾਂ ਗੱਲ ਕੀਤੀ ਹੈਗੀ ਹੈ ਉਹ ਦਵਾਈਆਂ ਜਿਹੜੀਆਂ ਨੇ ਉਹ ਪਹਿਲਾਂ ਮਹਿੰਗੀਆਂ ਕਰਤੀਆਂ ਇਹਨਾਂ ਹੀ ਕੰਪਨੀਆਂ ਨੇ ਜਿਵੇਂ ਨੋਵੋ ਨੋਰਡਿਸਕ ਜਿਹੜੀ ਆ ਉਹ ਓਜ਼ੰਪਿਕ ਬਣਾਉਂਦੀ ਹੈਗੀ ਹੈ ਡੈਨਿਸ਼ ਕੰਪਨੀ ਹੈ ਇੱਕ ਡੈਨਮਾਰਕ ਦੀ ਕੰਪਨੀ ਹੈ ਅੱਗੇ ਚੱਲ ਕੇ ਇਹਦੇ ਬਾਰੇ ਗੱਲ ਦੱਸਦੇ ਹਾਂ ਅਤੇ ਜਿਹੜੀ ਐਲੀ ਲੀਲੀ ਕੰਪਨੀ ਹੈ ਉਹ ਬਣਾਉਂਦੀ ਹੈ ਮੰਜਾਰੋ ਬਣਾਉਂਦੀ ਹੈ ਬੇਸਿਕਲੀ ਬਾਜ਼ਾਰ ਦੇ ਵਿੱਚ ਇਹੀ ਦੋ ਜ਼ਿਆਦਾ ਚੱਲਦੀਆਂ ਨੇ ਅੱਜ ਦੀ ਤਰੀਕ ਦੇ ਵਿੱਚ ਜਿਵੇਂ ਕੋਲਸ ਅਤੇ ਵੂਲਵਰਸ ਚੱਲਦੇ ਨੇ ਅਤੇ ਮੰਜਾਰੋ ਜਾਂ ਓਜ਼ੰਪਿਕ ਇਹ ਦੋ ਦਵਾਈਆਂ ਚੱਲਦੀਆਂ ਨੇ ਤੁਸੀਂ ਜਿਹੜੇ ਮਰਜ਼ੀ ਜੀ ਪੀ ਦੇ ਕੋਲ ਜਾ ਕੇ ਚਲੇ ਜਾਓ ਸਾਇੰਸ ਕਿੱਦਾਂ ਕੰਮ ਕਰਦੀ ਹੈ ਤੁਹਾਨੂੰ ਡਾਕਟਰ ਦੱਸ ਦੂਗਾ ਪਰ ਪੋਲੀਟਿਕਸ ਕਿੱਦਾਂ ਕੰਮ ਕਰਦੀ ਹੈ ਜਾਂ ਇਹ ਜਿਹੜਾ ਸਕੈਪਟਿਜ਼ਮ ਹੈ ਇਹ ਬਾਜ਼ਾਰ ਕਿੱਦਾਂ ਕੰਮ ਕਰਦਾ ਉਹ ਮੈਂ ਤੁਹਾਨੂੰ ਦੱਸ ਦਿੰਦਾ ਹੈਗਾ ਹੋਇਆ ਕੀ ਕਿ ਇਹਨਾਂ ਨੇ ਨਾ ਪਹਿਲਾਂ ਆਪਣਾ ਮਾਰਕੀਟ ਦੇ ਉੱਤੇ ਕੰਟਰੋਲ ਲਿਆ ਮਾਰਕੀਟ ਦੇ ਉੱਤੇ ਕੰਟਰੋਲ ਇੱਦਾਂ ਲਿਆ ਕਿ ਜਿਹੜੀਆਂ ਵਜ਼ਨ ਘਟਾਉਣ ਵਾਲੀਆਂ ਜੈਨੂਨ ਦਵਾਈਆਂ ਸੀਗੀਆਂ
ਉਹ ਮਹਿੰਗੀਆਂ ਕਰਕੇ ਵੇਚੀਆਂ। ਉਦਾਹਰਣ ਦੇ ਤੌਰ ਦੇ ਉੱਤੇ ਅਮਰੀਕਾ ਵਰਗਾ ਅਮਰੀਕਾ ਸਭ ਤੋਂ ਵੱਡਾ ਖਪਤਕਾਰ ਹੈਗਾ, ਜ਼ੰਪਿਕ, ਵੀਗੋ, ਵੀ ਮੰਜਾਰੋ, ਜ਼ੈਪਬਾਉਂਡ, ਰਾਈਬਲਸ, ਜਿੰਨੀਆਂ ਮਰਜ਼ੀ ਦਵਾਈਆਂ ਕਹਿ ਲਓ ਤੁਸੀਂ, ਉਹਨਾਂ ਦਾ ਸਭ ਤੋਂ ਵੱਡਾ ਖਪਤਕਾਰ ਅਮਰੀਕਾ ਹੈਗਾ। ਉੱਥੇ ਇਹ ਜਿਹੜੀਆਂ ਦਵਾਈਆਂ ਸੀਗੀਆਂ ਇਹ 1,000, 1,200, 1,300 ਡਾਲਰ ਤੱਕ ਦੀਆਂ ਵਿਕਦੀਆਂ ਸੀਗੀਆਂ, ਔਰ ਜਿਹੜੀਆਂ ਡਾਇਬਟੀਜ਼ ਵਾਲੀਆਂ ਦਵਾਈਆਂ ਸੀਗੀਆਂ, ਟਾਈਪ 2 ਡਾਇਬਟੀਜ਼ ਨੂੰ ਕੰਟਰੋਲ ਕਰਨ ਵਾਲੀਆਂ, ਉਹ ਸਸਤੀਆਂ ਵਿਕ ਰਹੀਆਂ ਸੀ ਕੰਪੈਰੀਟਿਵਲੀ। ਸੋ ਇੱਕ ਤਾਂ ਤੁਸੀਂ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਦਾ ਰੇਟ ਇੰਨਾ ਚੱਕਤਾ ਕਿ ਬਾਅਦ 'ਚ ਟਾਈਪ 2 ਡਾਇਬਟੀਜ਼ ਵਾਲੀਆਂ ਦਵਾਈਆਂ ਨੂੰ ਹੀ ਲੋਕ ਵਰਤਣ ਲੱਗੇ। ਅੱਛਾ, ਇਹਦਾ ਕੰਮ ਵੀ ਤਾਂ ਉਹੀ ਹੈਗਾ, ਡਾਕਟਰਾਂ ਨੇ ਤਾਂ ਪੜ੍ਹਾਈ ਕੀਤੀ ਹੋਈ ਹੈ, ਡਾਕਟਰ ਦੱਸਣਗੇ ਹਾਂ ਕੰਮ ਤਾਂ ਉਹੀ ਹੈ। ਵਜ਼ਨ ਘਟਾਉਣ ਵਾਲੀ ਦਵਾਈ ਦਾ ਜਿਸ ਕਿਸਮ ਦੇ ਨਾਲ ਜਿਹੜੀ ਕੈਮਿਸਟਰੀ ਜਿਸ ਤਰੀਕੇ ਦੇ ਨਾਲ ਤੁਹਾਡੇ ਸਰੀਰ ਦੇ ਉੱਤੇ ਕੰਮ ਕਰਦੀ ਹੈ, ਉਦਾਂ ਹੀ ਇਹ ਕਰਦੀ ਹੈਗੀ ਹੈ। ਅਤੇ ਫਿਰ ਕਿਹੜੀ ਲਈਏ ਜੀ, ਫਿਰ ਇਹੀ ਲੈ ਲਓ ਜੇ ਸਸਤੀ ਲੱਗਦੀ ਹੈ ਤੁਹਾਨੂੰ। ਹੁਣ ਇਹਦੇ ਵਿੱਚ ਸਵਾਲ ਇਹ ਉੱਠੇ ਕਿ ਇਹ ਸਸਤੀਆਂ ਤਾਂ ਕਰਦੀ ਹੈ ਟਾਈਪ 2 ਵਾਲੀਆਂ, ਪਰ ਇਹਨਾਂ ਨੂੰ ਹੁਣ ਅੱਗੇ ਬਾਜ਼ਾਰ 'ਚ ਲੈ ਕੇ ਕਿੱਦਾਂ ਆਈਏ? ਉੱਥੇ ਕੰਮ ਆਉਂਦਾ ਹੈ ਸੋਸ਼ਲ ਮੀਡੀਆ। ਸੋਸ਼ਲ ਮੀਡੀਆ 'ਤੇ ਹੈਸ਼ਟੈਗ ਵਰਤੇ ਜਾਂਦੇ ਹੈਗੇ ਨੇ, ਹੈਸ਼ਟੈਗ ਅਜ਼ੰਪਿਕ, ਹੈਸ਼ਟੈਗ ਮੰਜਾਰੋ, ਇਸ ਕਿਸਮ ਦੇ ਹੈਸ਼ਟੈਗ, ਹੈਸ਼ਟੈਗ GLP-1, ਹੈਸ਼ਟੈਗ ਵੇਟ ਲੋਸ। ਜਦੋਂ ਤੁਸੀਂ ਇਸ ਕਿਸਮ ਦੇ ਵੇਟ ਲੋਸ ਪ੍ਰੋਗਰਾਮ ਨੂੰ ਸਰਚ ਕਰੋਗੇ ਉੱਥੇ ਤੁਹਾਨੂੰ ਪਤਾ ਲੱਗ ਹੀ ਜਾਣਾ ਵੀ ਇਹ ਦਵਾਈਆਂ ਹੈਗੀਆਂ ਨੇ। ਉੱਥੇ ਫਿਰ ਤੀਸਰੀ ਚੀਜ਼ ਕੰਮ ਆਉਂਦੀ ਹੈ ਸੋਸ਼ਲ ਮੀਡੀਆ ਦੇ ਨਾਲ ਨਾਲ ਸਲੈਬ੍ਰਿਟੀਜ਼। ਪਿਛਲੇ ਕੁਝ ਸਾਲਾਂ ਦੇ ਵਿੱਚ ਸਲੈਬ੍ਰਿਟੀਜ਼ ਨੇ ਇੱਕ ਤੋਂ ਬਾਅਦ ਇੱਕ ਦਾਅਵੇ ਕਰਨੇ ਸ਼ੁਰੂ ਕਰਤੇ। ਐਲਨ ਮਸਕ, ਓਪਰਾ ਵਿਨਫਰੀ, ਸਰੇਨਾ ਵਿਲੀਅਮਸ, ਰੈਬਲ ਵਿਲਸਨ ਆਪਣੇ ਆਸਟ੍ਰੇਲੀਆ ਵਾਲੀ, ਇਹਨਾਂ ਨੇ ਸਾਰਿਆਂ ਨੇ ਕਿਹਾ ਕਿ ਮੈਂ ਜੀ ਆਹ ਦਵਾਈ ਲਈ ਹੈ। ਫੋਰ ਐਗਜ਼ਾਮਪਲ, ਮੈਂ ਓਪਰਾ ਵਿਨਫਰੀ ਦੇ ਬਾਰੇ ਪੜ੍ਹ ਰਿਹਾ ਸੀ। ਹੁਣ ਓਪਰਾ ਵਿਨਫਰੀ ਤਾਂ ਟੈਲੀਵਿਜ਼ਨ ਇਤਿਹਾਸ ਦੀ, ਦੁਨੀਆ ਦੇ ਟੈਲੀਵਿਜ਼ਨ ਇਤਿਹਾਸ ਦੀ ਸਭ ਤੋਂ ਮਹਿੰਗੀ ਹੋਸਟ ਹੈ। ਅਮਿਤਾਬ ਬੱਚਨ ਨਹੀਂ ਹੈਗੇ, ਓਪਰਾ ਵਿਨਫਰੀ ਨੇ ਰਹੇ, ਔਰ ਦੁਨੀਆ ਭਰ ਦੇ ਇਹਨਾਂ ਦਾ ਬੜੇ ਲੰਬੇ ਟਾਈਮ 'ਤੇ ਦੀ ਓਫਰਾ ਸ਼ੋਅ ਜਿਹੜਾ, ਓਫਰਾ ਸਪੈਸ਼ਲ ਜਿਹੜਾ, ਉਹ ਬੜੇ ਟਾਈਮ ਤੱਕ ਚੱਲਦਾ ਰਿਹਾ। ਇਹਨੇ ਆਪਣੇ ਲੇਡੀ ਨੇ ਆਪਣੇ ਸ਼ੋਅ ਦੇ ਜ਼ਰੀਏ ਜਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜ਼ਰੀਏ ਜਾਂ ਆਪਣੇ ਆਲੇ ਦੁਆਲੇ ਜਿਹੜਾ ਇੱਕ PR ਪ੍ਰੋਗਰਾਮ ਹੁੰਦਾ ਉਹਦੇ ਜ਼ਰੀਏ, ਕਹਿੰਦੀ ਕਿ ਮੈਂ 12 ਮਹੀਨਿਆਂ ਦੇ ਵਿੱਚ 20 ਪਾਊਂਡ ਵਜ਼ਨ ਘੱਟ ਕੀਤਾ GLP ਦਵਾਈਆਂ ਲੈ ਕੇ। ਕਿਹੜੀ ਲਈ, ਕਦੋਂ ਲਈ, ਕਿਵੇਂ ਲਈ, ਯੂ ਡੋਂਟ ਨੀਡ ਟੂ ਗੈਟ ਇਨ ਟੂ ਦੀ ਡਿਟੇਲਸ। ਟੈਨਿਸ ਦੇ ਵਿੱਚ ਗੋਟ ਕਹੀ ਜਾਂਦੀ ਹੈ ਜਨਾਨੀਆਂ ਦੀ, ਜਿਵੇਂ ਸੋਕਰ ਦੀ ਦੁਨੀਆ 'ਚ ਰੋਨਾਲਡੋ ਨੂੰ ਕਹਿੰਦੇ ਹਨ ਗੋਟ, ਗ੍ਰੇਟੈਸਟ ਆਫ ਆਲ ਟਾਈਮ, ਉੱਦਾਂ ਹੀ ਟੈਨਿਸ ਦੀ ਦੁਨੀਆ ਦੇ ਵਿੱਚ ਗੋਟ ਹੈਗੀ ਹੈ ਵੁਮੈਨ ਟੈਨਿਸ ਦੀ, ਸਰੇਨਾ ਵਿਲੀਅਮਸ। ਦੋ ਭੈਣਾਂ ਹੁੰਦੀਆਂ ਸੀ ਨਾ ਤੁਹਾਡੇ, ਸੁਣਿਆ ਹੋਣਾ ਜੇ ਤੁਸੀਂ, ਉਹਨਾਂ ਦੇ ਵਿੱਚੋਂ ਸਰੇਨਾ ਵਿਲੀਅਮਸ ਨੇ ਅਚਾਨਕ ਬਹੁਤ ਭਾਰ ਚੱਕ ਲਿਆ। ਉਹਨੇ ਵੀ ਇੱਦਾਂ ਹੀ 2025 ਦੇ ਵਿੱਚ ਇੱਕ ਇੰਟਰਵਿਊ 'ਚ ਕਹਿਤਾ ਕਿ ਮੈਂ ਜ਼ੈਪਬਾਉਂਡ ਲੈ ਰਹੀ ਹੈਗੀ ਹਾਂ। ਪੀਪਲ ਨਾਮ ਦੀ ਇੰਟਰਵਿਊ ਹੈ, ਪੀਪਲ ਨਾਮ ਦਾ ਅਦਾਰਾ ਹੈ ਸੋਰੀ, ਉੱਥੇ ਮੈਗਜ਼ੀਨ ਵੀ ਆਉਂਦੀ ਹੈ ਉਹਨਾਂ ਦੀ। ਉਸ ਇੰਟਰਵਿਊ ਦੇ ਵਿੱਚ ਉਹਨੇ ਕਹਿਤਾ ਸੀਗਾ, ਔਰ ਬਹੁਤ ਜ਼ਿਆਦਾ ਲੋਕ ਜਿਹੜੀ ਐਲੀਟ ਕਲਾਸ ਦੇ ਲੋਕ ਨੇ ਉਹ ਸੁਣਦੇ ਨੇ। ਐਲੀਟ ਕਲਾਸ ਦੇ ਜਦੋਂ ਲੋਕ ਸੁਣਦੇ ਨੇ, ਜਦੋਂ ਐਲੀਟ ਕਲਾਸ ਤੁਹਾਡੇ ਨਾਲ ਜੁੜਦੀ ਹੈ ਤਾਂ ਫਿਰ ਹੇਠਲੀ ਜਿਹੜੀ ਜਮਾਤ ਹੈਗੀ ਉਹ ਆਪਣੇ ਆਪ ਜੁੜਨ ਲੱਗਦੀ ਹੈ। ਆਹ ਆਪਣੀ ਹਸਲ ਵਰਗੇ ਜਾਂ ਪਿੱਚ ਪਰਫੈਕਟ ਵਰਗੇ ਜਿਹੜੇ ਉਹਦੇ 'ਚ ਆਈ ਹੋਈ ਹੈ ਰੈਬਲ ਵਿਲਸਨ, ਅਤੇ ਆਸਟ੍ਰੇਲੀਆ ਦੀ ਹੈ, ਕਿੰਨੀ ਮੋਟੀ ਹੁੰਦੀ ਸੀਗੀ। 2020 ਦੀਆਂ 22 ਦੀਆਂ ਤਸਵੀਰਾਂ ਚੱਕ ਕੇ ਦੇਖੋ ਅਤੇ ਹੁਣ ਚੱਕ ਕੇ ਦੇਖੋ। ਉਹ ਕਹਿੰਦੀ ਕਿ ਮੈਂ ਤਾਂ ਭਾਰ ਹੀ ਇੱਦਾਂ ਘੱਟ ਕੀਤਾ ਹੈਗਾ, GLP-1 ਮੈਡੀਕੇਸ਼ਨਸ ਲਈਆਂ ਨੇ। ਐਲਨ ਮਸਕ ਨੇ ਜਦੋਂ ਐਕਸ, ਜਦੋਂ ਉਹਨਾਂ ਨੇ ਟਵਿੱਟਰ ਨੂੰ ਖਰੀਦ ਲਿਆ ਸੀਗਾ ਅਤੇ ਐਕਸ ਜਿਹੜਾ ਲੈ ਲਿਆ ਸੀ ਉਹਦੇ 'ਤੇ, ਐਕਸ ਦੇ ਉੱਤੇ ਉਹਨਾਂ ਨੇ ਇੱਕ ਕਿਸਮ ਦਾ ਪੇਡ ਪ੍ਰਚਾਰ ਕੀਤਾ। ਪੇਡ ਮਤਲਬ ਐਕਸ ਨੇ ਜ਼ਬਰਦਸਤੀ ਲੋਕਾਂ ਨੂੰ ਇਹ ਉਹਨਾਂ ਦੇ ਬਿਆਨ ਜਾਂ ਉਹਨਾਂ ਦੀ ਤਸਵੀਰ ਜਾਂ ਉਹਨਾਂ ਦਾ ਜਿਹੜੀ ਖਬਰ ਆ ਉਹਨਾਂ ਦੇ ਨਾਲ ਜੁੜੀ ਹੋਈ, ਐਲਨ ਮਸਕ ਦੇ ਨਾਲ ਜੁੜੀ ਹੋਈ, ਉਹ ਦਿਖਾਈ ਹੈ। ਇਹ ਬਹੁਤ ਜ਼ਿਆਦਾ ਪਾਪੂਲਰ ਕੀਤਾ ਹੈਗਾ ਉੱਥੇ ਏਜੰਡਾ। ਇਹਦੇ ਨਾਲ ਫਿਰ ਇਹ ਕਹਾਣੀ ਜਿਹੜੀ ਹੈ ਹੋਰ ਅੱਗੇ ਤੁਰ ਪਈ। ਲੋਕ ਕਹਿਣ ਲੱਗ ਪਏ ਵੀ ਲੈ ਲੈਂਦੇ ਹਾਂ ਯਾਰ, ਆਪਾਂ ਵੀ ਵੀਗਾ ਵੀ ਲੈ ਲੈਂਦੇ ਹਾਂ, ਓਲੰਪਿਕ ਲੈ ਲੈਂਦੇ, ਕੋਈ ਨਾ ਕੋਈ ਤਾਂ ਲਈਏ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਜੇ ਇੰਨੀਆਂ ਖਤਰਨਾਕ ਦਵਾਈਆਂ ਸੀ, ਕੀ ਕਿਸੇ ਦੇਸ਼ ਨੇ ਪਾਬੰਦੀ ਨਹੀਂ ਲਗਾਈ ਹੈਗੀ? ਪਾਬੰਦੀਆਂ ਵਾਲੀ ਗੱਲ ਸੁਣ ਲਓ। ਹੁਣ ਆਸਟ੍ਰੇਲੀਆ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ। ਆਸਟ੍ਰੇਲੀਆ 'ਚ ਤਾਂ TGA ਅਪਰੂਵ ਕਰਦਾ ਨਾ ਜਾਂ ਡਿਕਲਾਈਨ ਕਰਦਾ ਕਿਸੇ ਵੀ ਦਵਾਈ ਨੂੰ। TGA ਨੇ ਟਾਈਪ 2 ਡਾਇਬਟੀਜ਼ ਦੇ ਲਈ ਤਾਂ ਓਲੰਪਿਕ ਅਪਰੂਵ ਕੀਤੀ ਹੋਈ ਸੀਗੀ, ਕਿਹਾ ਸੀਗਾ ਕਿ ਇਹ ਅਪਰੂਵਡ ਦਵਾਈ ਹੈਗੀ ਹੈ, ਇਹਨੂੰ ਧੜੱਲੇ ਦੇ ਨਾਲ ਤੁਸੀਂ ਵੇਚੋ, ਆਸਟ੍ਰੇਲੀਆ 'ਚ ਅਲਾਊਡ ਹੈ ਜਿਨ੍ਹਾਂ ਜਿਨ੍ਹਾਂ ਨੂੰ ਟਾਈਪ 2 ਡਾਇਬਟੀਜ਼ ਹੈ। ਬਟ ਅਸੀਂ ਸਲਾਹ ਦਿੰਦੇ ਹਾਂ ਸਰਕਾਰ ਨੂੰ ਕਿ ਇਹਦੀ ਇਸ਼ਤਿਹਾਰਬਾਜ਼ੀ ਇਸ ਕਿਸਮ ਦੇ ਨਾਲ ਨਾ ਹੋਣ ਦਿੱਤੀ ਜਾਵੇ ਕਿ ਵਜ਼ਨ ਘਟਾਉਣ ਦੇ ਲਈ ਇਹ
ਵਰਤੀ ਜਾਂਦੀ ਹੈ। ਸੋ ਇਸ ਕਰਕੇ ਇੱਦਾਂ ਦੀ ਇਹ ਗੱਲ ਕਹੀ, ਪਰ ਸਰਕਾਰ ਦੇ ਕੰਟਰੋਲ 'ਚ ਥੋੜ੍ਹੇ ਆ। ਸੋਸ਼ਲ ਮੀਡੀਆ 'ਤੇ ਪ੍ਰਚਾਰ ਹੋ ਰਿਹਾ, ਕਿਸੇ ਨੇ ਟਿਕਟੋਕ 'ਤੇ ਰੀਲ ਬਣਾਤੀ, ਕਿਸੇ ਨੇ ਐਕਸ 'ਤੇ ਪੋਸਟ ਪਾਤੀ, ਉਹ ਚੱਲ ਰਹੀ, ਉਹ ਵੀ ਕਰੀ ਹੈ। ਟੀ ਜੀ ਏ ਨੇ ਤਾਂ ਆਪਣੀ ਤਰਫ ਤੋਂ ਕਹਿਤਾ ਸੀਗਾ ਕਿ ਆਣ ਦਿਉ ਦਵਾਈ, ਤਾਂ ਆਣ ਦਿਉ ਬਾਜ਼ਾਰ 'ਚ, ਟਾਈਪ 2 ਡਾਇਬਟੀਜ਼ ਦੇ ਲਈ ਤਾਂ ਵਧੀਆ ਹੈਗੀ ਹੈ। ਹਾਂ, ਇਹਨੂੰ ਇੱਦਾਂ ਕੰਪਨੀ ਪ੍ਰਚਾਰ ਨਾ ਕਰੇ, ਪਰ ਤੁਸੀਂ ਦੇਖਿਆ ਕਿਤੇ ਐਡ ਆਉਂਦੀ ਹੋਈ? ਐਡ ਨਹੀਂ ਆ ਰਹੀ ਹੈਗੀ, ਫਿਰ ਵੀ ਇਸਤੇਮਾਲ ਹੋ ਰਿਹਾ ਹੈਗਾ। ਵੀਗੋਵੀ ਜਿਹੜੀ ਉਹ ਡੈਫੀਨੇਟਲੀ ਸਕੈਜੂਅਲ 4 ਪ੍ਰਸਕ੍ਰਿਪਸ਼ਨ ਦਵਾਈ ਹੈਗੀ ਹੈ, ਪ੍ਰਸਕ੍ਰਿਪਸ਼ਨ ਦੇ ਉੱਤੇ ਮਿਲਦੀ ਹੈਗੀ ਹੈ। ਉਹ ਜਿਵੇਂ BMI ਜਿਹਨੂੰ ਬੋਡੀ ਮਾਸ ਇੰਡੈਕਸ ਕਹਿੰਦੇ ਹੁੰਦੇ ਆ, ਉਹਨੂੰ ਕੰਟਰੋਲ ਕਰਨ ਲਈ, ਵੇਟ ਮੈਨੇਜਮੈਂਟ ਦੇ ਲਈ ਉਹਦਾ ਇਸਤੇਮਾਲ ਹੁੰਦਾ, ਬਟ ਇੱਕ ਸਰਟਨ ਵੇਟ ਹਾਈਟ ਤੋਂ ਉੱਪਰ ਜਿਹਨੂੰ BMI ਕਹਿੰਦੇ ਆ, ਉਹਦੇ ਤੋਂ ਉੱਪਰ ਵਾਲੇ ਲੋਕਾਂ ਨੂੰ ਹੀ ਰੈਕਮੈਂਡ ਕਰਨੀ ਹੈ। ਡਾਕਟਰਾਂ ਨੂੰ ਇਹ ਦੇਖਣਾ ਪੈਂਦਾ, ਹਾਂਜੀ ਤੁਹਾਡੀ ਹਾਈਟ ਇੰਨੀ ਹੈ, ਤੁਹਾਡਾ ਵੇਟ ਇੰਨਾ, ਠੀਕ ਹੈ, ਤੁਹਾਨੂੰ ਵੀਗੋਵੀ ਰੈਕਮੈਂਡ ਕਰ ਦਿੰਦੇ ਹਾਂ। ਇਸ ਤਰੀਕੇ ਦੇ ਨਾਲ TGA ਨੇ ਇੱਕ ਰਾਹਦਾਰੀ ਦੇ ਦਿੱਤੀ ਹੈ, ਇੱਕ ਖੁੱਲ੍ਹਾ ਦਰਵਾਜ਼ਾ ਦੇ ਦਿੱਤਾ। ਦੂਜਾ ਕੰਟਰੀ ਕਿਹੜਾ ਜਿਹਦੇ ਬਾਰੇ ਆਪਾਂ ਦੁਨੀਆ ਭਰ 'ਚ ਗੱਲ ਕਰ ਸਕਦੇ ਹਾਂ, ਜਿਹੜੀ ਐਗਜ਼ਾਮਪਲ ਸੈੱਟ ਕਰਦਾ? ਅਮੈਰੀਕਾ। ਅਮੈਰੀਕਾ 'ਚ ਕੌਣ ਕੰਟਰੋਲ ਕਰਦਾ? FDA ਉੱਥੇ ਦਾ। FDA ਨੇ ਕੀ ਕਿਹਾ ਕਿ ਓਜ਼ੰਪਿਕ ਨੂੰ ਲੈ ਕੇ, ਕਿ ਕਹਿੰਦੇ ਕਿ ਠੀਕ ਹੈ ਜੀ, ਇਹ ਟਾਈਪ 2 ਦੇ ਲਈ, ਜਿਹੜਾ ਡਾਇਬਟੀਜ਼ ਦੇ ਲਈ ਵਧੀਆ ਹੈਗੀ ਹੈ। ਆਲਸੋ ਇਹ ਜਿਹੜੇ ਡਾਇਬਟਿਕ ਪੇਸ਼ੈਂਟ ਨੇ ਉਹਨਾਂ ਦੇ ਵਿੱਚ ਕਾਰਡੀਓਵੈਸਕੁਲਰ ਜਿਹੜੀਆਂ ਡਿਜ਼ੀਜ਼ ਨੇ ਉਹਨਾਂ ਦੇ ਰਿਸਕ ਨੂੰ ਘੱਟ ਕਰਦਾ। ਇਸ ਕਰਕੇ ਫਿਜ਼ੀਸ਼ੀਅਨਸ ਇਹਨੂੰ ਆਫ ਲੇਬਲ ਅਪਰੂਵ ਕਰਨ, ਯਾਨੀ ਕਿ ਇਹ ਕੰਪਨੀ ਦਾ ਨਾਮ ਵੀ, ਜਿਵੇਂ ਜਿਹੜੀ ਓਜ਼ੰਪਿਕ ਦੀ ਕੰਪਨੀ ਹੈ ਨੋਵਾ ਨੋਰਡਿਸਕ, ਉਹਦਾ ਨਾਮ ਨਹੀਂ ਲਿਖਣਾ ਹੈਗਾ, ਬਸ ਇਹ ਸਾਲਟ ਦਾ ਨਾਮ ਲਿਖ ਦੇਣਾ ਤੁਸੀਂ। ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸਿਆ ਹੀ ਸੀਗਾ ਕਿ ਉਹਦੇ ਵਿੱਚ ਤੁਸੀਂ ਸਿਰਫ ਇੰਨਾ ਕੁ ਲਿਖ ਕੇ ਦੇ ਰਹੇ ਹੈਗੇ ਹੋ ਕਿ ਉਹ ਕਿਸ ਕਿਸਮ ਦੇ ਜਿਹੜਾ ਕੈਟੇਗਰੀ ਦੇ ਵਿੱਚ ਆਉਂਦੀ ਹੈਗੀ ਹੈ। ਸਮੈਗਲੂਟਾਈਡ ਹੈਗੀ ਹੈ, ਉਹ ਡਾਕਟਰ ਨੇ ਰੈਕਮੈਂਡ ਕਰਤੀ, ਹੁਣ ਸਮੈਗਲੂਟਾਈਡ ਦੇ ਵਿੱਚ ਆਫਕੋਰਸ ਓਜ਼ੰਪਿਕ। ਮਤਲਬ ਇਹ ਇਸ ਕਿਸਮ ਦੀ ਗੱਲ ਹੈ ਕਿ ਕੈਟੇਗਰੀ ਮੈਂਸ਼ਨ ਕਰ ਦਿਉ, ਆਫ ਲੈਵਲ ਪ੍ਰਿਸਕ੍ਰਿਪਸ਼ਨ ਦੇਣੀ ਹੈ ਤੁਸੀਂ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਕਹਾਂ ਕਿ, ਜਾਂ ਕੋਈ ਤੁਹਾਨੂੰ ਕਹੇ, ਮੇਰੇ ਤੱਕ ਆਉਣ ਦਾ ਪਤਾ, ਨਾਮ ਨਹੀਂ ਲੈਣਾ ਸਿੱਧਾ, ਗੌਤਮ ਕਪਿਲ ਯਾਰ ਇੱਕ ਬੰਦਾ ਹੈਗਾ ਜਿਹੜਾ ਸਿਡਨੀ ਤੋਂ ਰੇਡੀਓ ਹਾਂਜੀ ਕਰਦਾ, ਅਤੇ ਉਹਦੇ ਸਿਰ 'ਤੇ ਬਾਲ ਨਹੀਂ ਹੈਗੇ, ਉਹਨੂੰ ਜਾ ਕੇ ਮਿਲ ਲਿਓ, ਪਤਾ ਹੀ ਹੈ, ਲੱਗ ਗਿਆ ਨਾ ਪਤਾ ਤੁਹਾਨੂੰ। ਉਹ ਇਹ ਚੀਜ਼ ਦਵਾਈ ਇੱਕ ਹੈਗੀ ਹੈ ਜਿਹਨੂੰ ਨੋਵਾ ਨੋਰਡਿਸਕ ਬਣਾਉਂਦੀ ਹੈ, ਔਰ ਉਹਦਾ ਨਾਮ ਓਜ਼ੰਪਿਕ ਹੈਗਾ, ਔਰ ਉਹਦੀ ਕੈਟੇਗਰੀ ਹੈ ਸਮੈਗਲੂਟਾਈਡ, ਪਤਾ ਹੀ ਲੱਗ ਗਿਆ ਕਿ ਕਿਹੜੀ ਹੈਗੀ ਹੈ। ਤੁਸੀਂ ਆਫ ਲੈ, ਇਹ ਮਤਲਬ ਕਿਸ ਕਿਸਮ ਦੀ, ਕਿੰਨੀ ਕਿੰਨੀ ਬੇਹੂਦਾ ਤਰੀਕੇ ਹੈਗੇ ਨੇ ਸਰਕਾਰਾਂ ਦੇ ਵੀ, FDA ਦੇ ਵੀ ਕੰਟਰੋਲ ਕਰਨ ਦੇ। ਫਿਰ ਵੀਗੋਵੀ ਨੂੰ ਤਾਂ FDA ਨੇ ਅਪਰੂਵਲ ਸਿੱਧੀ ਸਿੱਧੀ ਦਿੱਤੀ ਹੋਈ ਹੈ ਵੀ ਕਰੋਨਿਕ ਵੇਟ ਮੈਨੇਜਮੈਂਟ 'ਚ ਕੰਮ, ਵੀ ਲੰਮੇ ਚਿਰ ਤੋਂ ਤੁਹਾਡਾ ਭਾਰ ਘੱਟ ਹੀ ਨਹੀਂ ਰਿਹਾ, ਘੱਟ ਹੀ ਨਹੀਂ ਰਿਹਾ, ਘੱਟ ਹੀ ਨਹੀਂ ਰਿਹਾ, ਲੈ ਲਓ। ਨਾਲ ਇਹ ਵੀ ਕਹਿਤਾ ਕਿ ਹਾਰਟ ਅਟੈਕ, ਸਟ੍ਰੋਕ ਵਗੈਰਾ ਜਿਹੜੇ ਹੈਗੇ ਨੇ, ਉਹਦੇ ਜਿਹੜੇ ਮੇਜਰ ਰਿਸਕ ਜ਼ਰੂਰ ਬਣੇ ਰਹਿੰਦੇ ਹੈਗੇ ਨੇ, ਪਰ ਲੈ ਲਓ। ਫਿਰ ਤੀਜਾ ਬਾਜ਼ਾਰ ਆ ਗਿਆ ਯੂਰਪੀ ਯੂਨੀਅਨ ਦਾ। ਯੂਰਪੀ ਯੂਨੀਅਨ ਨੇ ਓਜ਼ੰਪਿਕ ਨੂੰ, ਜ਼ਿਆਦਾਤਰ EU ਦੇ ਜਿਹੜੇ ਮੈਂਬਰ ਦੇਸ਼ ਹੈਗੇ ਨੇ, ਉਹਨਾਂ ਨੇ ਅਲਾਓ ਕਰਤਾ ਸੀਗਾ। ਹਾਂ, ਉੱਥੇ ਕਮੀ ਜ਼ਰੂਰ ਰਹੀ ਹੈਗੀ ਹੈ, ਔਰ ਉਹ ਵੀ ਇੱਕ ਫੈਸ਼ਨ ਦਾ ਇੱਕ ਤਰੀਕਾ। ਮਤਲਬ ਇਹਨਾਂ ਦੇਸ਼ਾਂ ਦੇ ਵਿੱਚ ਤੁਸੀਂ ਇਹ ਦਿਖਾ ਦਿਉ, ਇਹ ਅਮੀਰ ਦੇਸ਼ ਨੇ, ਵਿਕਸਿਤ ਮੁਲਕ ਨੇ, ਕਹਿ ਦਿਉ ਕਿ ਸਾਡੇ ਕੋਲ ਜੀ ਦਵਾਈ ਹੈ ਨਹੀਂ, ਅਤੇ ਤੁਸੀਂ ਕਹੋਗੇ ਯਾਰ ਐਡੀ ਲੱਗ ਰਹੀ ਹੈ, ਨਹੀਂ ਜੀ ਆ ਹੀ ਨਹੀਂ ਰਹੀ, ਇਹ ਤਾਂ ਬੜੀ ਵਿਕ ਗਈ ਜੀ ਦਵਾਈ, ਇਹ ਤਾਂ ਧੱਕਾ ਪਿਆ ਹੋਇਆ ਜੀ, ਵੇਟ ਚੱਲ ਰਹੀ ਹੈ, ਤੁਸੀਂ ਐਂ ਕਰੋ ਆਪਣਾ ਨਾਮ ਲਿਖਵਾ ਜਾਓ, ਫਾਰਮੇਸੀ ਕਹਿ ਰਹੀ ਹੈ, ਅਤੇ ਫਸਟ ਪ੍ਰਿਓਰਿਟੀ ਜਿਵੇਂ ਵੀ ਹੋਏਗੀ ਉਹ ਤੁਹਾਨੂੰ ਭੇਜ ਦਾਂਗੇ, ਤੁਸੀਂ ਲਿਖਵਾ ਆਉਂਦੇ ਹੋ, ਤੁਸੀਂ ਫਿਰ ਪੁੱਛਦੇ 15 ਦਿਨਾਂ ਬਾਅਦ ਫਾਰਮੇਸੀ, ਆ ਗਈ ਭਾਅ ਜੀ ਦਵਾਈ, ਆ ਗਈ, ਨਹੀਂ ਜੀ ਹਲੇ ਵੇਟ ਕਰੋ, ਹਲੇ ਪਹਿਲਾਂ ਪਿਛਲੇ ਲੋਕ ਭੁਗਤਾ ਰਹੇ ਆ, ਫਿਰ ਆਊਗੀ, ਆ ਗਈ ਜੀ ਹੁਣ ਮਹੀਨੇ ਬਾਅਦ ਤੁਸੀਂ ਜਾ ਰਹੇ ਹੋ, ਫਿਰ ਦੇਖੋ ਜੀ ਅਗਲੇ ਮਹੀਨੇ ਤੱਕ ਸ਼ਾਇਦ ਤੁਹਾਡਾ ਨੰਬਰ ਲੱਗ ਜਾਵੇ, ਹਲੇ ਇੰਨੀ ਤਰੀਕ ਵਾਲੇ ਭੁਗਤ। ਇੱਦਾਂ ਇਹ ਇੱਦਾਂ ਕਰਿਓਸਟੀ ਪੈਦਾ ਕਰ ਦਿੱਤੀ ਗਈ ਹੈ ਉੱਥੇ ਯੂਰਪੀ ਬਾਜ਼ਾਰ ਦੇ ਵਿੱਚ ਕਿ ਇੰਨੀ ਸ਼ੋਰਟੇਜ ਚੱਲ ਰਹੀ ਹੈ ਜੀ, ਆਪਣਾ ਨਾਮ ਲਿਖਵਾ ਜਾਓ ਜੀ। ਇੰਗਲੈਂਡ ਦੇ ਵਿੱਚ, MHRA ਜਾਂ ਨਾਈਸ ਵਰਗੀਆਂ ਸੰਸਥਾਵਾਂ ਨੇ ਜਿਹੜੀਆਂ ਅਪਰੂਵ ਕਰਦੀਆਂ ਨੇ, MHRA ਉੱਥੋਂ ਦੀ ਜਿਹੜੀ ਹੈਲਥ ਡਿਪਾਰਟਮੈਂਟ ਦਾ ਜਿਹੜਾ ਹੈਗਾ, ਜਿਹੜਾ ਕੰਟਰੋਲ ਕਰਦਾ ਹੈਗਾ, ਉਹਨਾਂ ਨੇ ਕਿਹਾ ਕਿ ਕੀ ਹੋ ਸਕਦਾ ਇਹਦਾ ਤਰੀਕਾ, ਇਹਦਾ ਤਰੀਕਾ ਇਹ ਹੋ ਸਕਦਾ ਜੀ ਕਿ ਤੁਸੀਂ ਟਾਈਪ 2 ਦੇ ਨਾਮ ਦੇ ਉੱਤੇ ਲਾਇਸੈਂਸ ਜਿਹੜੇ ਹੈਗੇ ਨੇ ਉਹਨਾਂ ਨੂੰ ਹੀ, ਲਾਇਸੈਂਸਡ ਸਟੋਰ ਉਹਨਾਂ ਨੂੰ ਹੀ ਅਲਾਓ ਕਰੋ। ਜਨਰਲ ਫਾਰਮਾਸਿਟੀਕਲ ਕੌਂਸਲ ਹੈ ਉੱਥੇ ਦੀ, GPHEC ਕਹਿ ਦਿੰਦੇ ਨੇ, ਉਹਨਾਂ ਨੇ ਵੀ ਸੇਮ ਅਮਰੀਕਾ ਲਈ ਤਰੀਕਾ ਅਪਣਾਇਆ ਕਿ ਤੁਹਾਡੇ ਕੋਲ ਕਿਤੇ ਹੋਰ ਦੀ ਰੈਫਰੈਂਸ ਹੈਗੀ ਹੈ, ਹਾਂਜੀ ਅਮਰੀਕਾ 'ਚ, ਅਮਰੀਕਾ 'ਚ ਤਾਂ ਇੱਦਾਂ ਵੇਚਦੇ ਨੇ, ਠੀਕ ਹੈ ਤੁਸੀਂ ਵੀ ਆਫ ਲੈਵਲ ਵੇਚ ਲਓ, ਫਿਰ ਉੱਥੋਂ ਦੀ ਰੈਫਰੈਂਸ ਲੈ ਕੇ ਅਮਰੀਕਾ ਦੀ। ਇਹ ਤਾਂ
ਤੁਸੀਂ ਜੇ ਮੋਟੇ ਮੋਟੇ ਤੌਰ ਦੇ ਉੱਤੇ ਦੁਨੀਆ ਦੇ ਬਾਜ਼ਾਰ ਮੈਂ ਤੁਹਾਨੂੰ ਦੱਸ ਰਿਹਾ ਜਿੰਨੇ ਵਿਕਸਿਤ ਮੁਲਕ ਨੇ ਕੈਨੇਡਾ ਅਮੈਰੀਕਾ ਇੰਗਲੈਂਡ ਯੂਰਪ ਆਸਟ੍ਰੇਲੀਆ ਇੱਥੇ ਇਜਾਜ਼ਤ ਦੇ ਦਿੱਤੀ ਹੁਣ ਦੂਸਰਾ ਇਹਦਾ ਇੱਕ ਸਵਾਲ ਇਹ ਵੀ ਪੈਦਾ ਹੁੰਦਾ ਜਿਹੜਾ ਮੈਂ ਜਿਹਦੇ 'ਤੇ ਮੈਂ ਸਰਚ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਹਦੇ 'ਤੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਡਿਟੇਲ 'ਚ ਲੈ ਕੇ ਜਾਣਾ ਚਾਹੁੰਦਾ ਸੀ ਓਜ਼ੰਪਿਕ ਦਵਾਈ ਜਿਹੜੀ ਹੈ ਉਹਨੂੰ ਕੰਟਰੋਲ ਕੌਣ ਕਰਦਾ ਮੁੰਜਾਰੋ ਜਿਹੜੀ ਦਵਾਈ ਹੈ ਉਹਨੂੰ ਕੰਟਰੋਲ ਕੌਣ ਕਰਦਾ ਕਿਵੇਂ ਉਹਨਾਂ ਦੀ ਕਮਾਈ ਹੁੰਦੀ ਹੈ ਕਿਵੇਂ ਉਹ ਹਿੱਸਾ ਪਾਉਂਦੇ ਨੇ ਓਜ਼ੰਪਿਕ ਨੋਵੋ ਨੋਡਿਸਕ ਨਾਮ ਦੀ ਇੱਕ ਡੈਨਿਸ਼ ਕੰਪਨੀ ਹੈ ਮਲਟੀਨੈਸ਼ਨਲ ਕੰਪਨੀ ਹੈ ਵੈਸੇ ਤਾਂ ਡੈਨਮਾਰਕ ਦੇ ਵਿੱਚ ਇਹਨਾਂ ਦਾ ਹੈੱਡਕੁਆਰਟਰ ਹੈ ਬਟ ਇਹ ਆਸਟ੍ਰੇਲੀਅਨ ਸੋਰੀ ਅਮੈਰੀਕਨ ਸਟਾਕ ਐਕਸਚੇਂਜ ਦੇ ਵਿੱਚ ਵੀ ਲਿਸਟਡ ਨੇ ਨਿਊਯਾਰਕ ਦੀ ਸਟਾਕ ਐਕਸਚੇਂਜ ਦੇ ਵਿੱਚ ਵੀ ਉਹਨਾਂ ਦਾ ਨਾਮ ਹੈਗਾ ਯਾਨੀ ਕਮਾਈ ਤਾਂ ਉੱਥੋਂ ਵੀ ਹੁੰਦੀ ਹੈ ਕੋਪਨਹੈਗਨ ਸਟਾਕ ਐਕਸਚੇਂਜ ਵੀ ਹੈਗੇ ਨੇ ਨਿਊਯਾਰਕ ਸਟਾਕ ਐਕਸਚੇਂਜ ਵੀ ਨੇ ਪਬਲਿਕ ਟ੍ਰੇਡਿਡ ਐਂਟੀਟੀ ਹੈਗੀ ਹੈ ਕਿਸੇ ਇੱਕ ਬੰਦੇ ਦੀ ਨਹੀਂ ਹੈਗੀ ਓਨਰਸ਼ਿਪ ਸ਼ੇਅਰ ਹੋਲਡਰਸ ਦਾ ਵੀ ਕੰਟਰੋਲ ਸ਼ੇਅਰ ਹੋਲਡਰਸ 'ਚ ਸਭ ਤੋਂ ਵੱਡਾ ਨੋਵੋ ਹੋਲਡਿੰਗ ਹੈ ਕੰਪਨੀ ਜਿਨ੍ਹਾਂ ਦਾ 28% ਕੰਟਰੋਲ ਹੈ ਬਾਕੀ 77% ਜਿਹੜੇ ਨੇ ਉਹ ਵੋਟਿੰਗ ਪਾਵਰ ਦੇ ਜ਼ਰੀਏ ਹੁੰਦਾ ਹੈਗਾ ਅਤੇ ਅਲਟੀਮੇਟ ਓਨਰ ਜਿਹੜਾ ਹੈਗਾ ਇਹਦੀ ਨੋਵੋ ਨੋਡਿਸਕ ਫਾਊਂਡੇਸ਼ਨ ਹੈ ਬੇਸਿਕਲੀ ਇਹ ਫਿਲੈਂਥਰੋਪਿਕ ਫਾਊਂਡੇਸ਼ਨ ਹੈ ਬਹੁਤ ਪੁਰਾਣੀ ਹੈ ਉੱਥੇ ਦੀ ਪਰ ਇਹ ਸਾਇੰਸ ਦੇ ਵਿੱਚ ਖੋਜਾਂ ਕਰਨ ਦੇ ਲਈ ਬਣੇ ਸੀਗੇ ਫਿਰ ਖੋਜਾਂ ਕਰਦੇ ਕਰਦੇ ਦਵਾਈਆਂ ਬਣਾਉਣ ਲੱਗ ਗਏ ਦਵਾਈਆਂ ਬਣਾਉਂਦੇ ਬਣਾਉਂਦੇ ਵੇਚਣ ਲੱਗ ਗਏ ਅਤੇ ਹੁਣ ਇਹ ਦੀ ਬਿਗੈਸਟ ਪਲੇਅਰ ਇਨ ਦੀ ਵਰਲਡ ਹੈਗੇ ਨੇ ਦੂਜੀ ਜਿਹੜੀ ਕੰਪਨੀ ਆ ਜਾਂਦੀ ਹੈਗੀ ਉਹ ਹੈ ਐਲ ਲੀਲੀ ਨੋਵੋ ਨੋਡਿਸਕ ਅਤੇ ਐਲ ਲੀਲੀ ਜਿਹੜੇ ਨੇ ਇਹਨਾਂ ਦੇ ਬਾਰੇ ਇੱਕ ਜਾਣਕਾਰੀ ਮੈਨੂੰ ਇਹ ਵੀ ਪਤਾ ਚੱਲੀ ਸੀਗੀ ਐਲ ਲੀਲੀ ਜਿਹੜੀ ਹੈ ਉਹ ਮੁੰਜਾਰੋ ਬਣਾਉਂਦੀ ਹੈ ਜ਼ੈਪਬਾਉਂਡ ਵੀ ਬਣਾਉਂਦੇ ਨੇ ਇਹਨਾਂ ਦਾ ਦੋਹਾਂ ਕੰਪਨੀਆਂ ਦਾ ਇੱਕ ਮਾਡਲ ਹੈ ਇੱਕ ਦਵਾਈ ਇਹ ਵੇਟ ਕੰਟਰੋਲ ਵਾਲੀ ਬਣਾਉਂਦੇ ਨੇ ਇੱਕ ਇਹ ਡਾਇਬਟੀਜ਼ ਵਾਲੀ ਬਣਾਉਂਦੇ ਨੇ ਕੰਮ ਦੋਹਾਂ ਦਾ ਇੱਕੋ ਹੀ ਹੈ ਦੋਹਾਂ ਦਵਾਈਆਂ ਦੇ ਵਿੱਚੋਂ ਜਿਹੜੀ ਡਾਇਬਟੀਜ਼ ਵਾਲੀ ਹੈ ਉਹਨੂੰ ਜ਼ਿਆਦਾ ਪਾਪੂਲਰ ਕਰ ਦਿੰਦੇ ਨੇ ਉਹਨੂੰ ਥੋੜ੍ਹੀ ਜਿਹੀ ਸਸਤੀ ਕਰ ਦਿੰਦੇ ਨੇ ਔਰ ਉਹਨੂੰ ਵੇਟ ਮੈਨੇਜਮੈਂਟ ਦੇ ਵਿੱਚ ਵੀ ਵਰਤਿਆ ਜਾ ਰਿਹਾ ਹੈਗਾ ਫੋਰ ਐਗਜ਼ਾਮਪਲ ਐਲ ਲੀਲੀ ਦੀਆਂ ਦੋ ਦਵਾਈਆਂ ਨੇ ਜ਼ੈਪਬਾਉਂਡ ਅਤੇ ਮੁੰਜਾਰੋ ਪਾਪੂਲਰ ਕਿਹੜੀ ਹੈ ਮੁੰਜਾਰੋ ਪਰ ਕੀ ਉਹ ਵੇਟ ਮੈਨੇਜਮੈਂਟ ਵਾਲੀ ਹੈ ਨਹੀਂ ਜ਼ੈਪਬਾਉਂਡ ਹੈ ਸੇਮ ਹੈ ਤਾਂ ਹੀ ਨੋਵੋ ਨੋਡਿਸਕ ਦੀਆਂ ਦੋ ਦਵਾਈਆਂ ਨੇ ਓਜ਼ੰਪਿਕ ਅਤੇ ਵੀਗੋ ਵੀ ਓਜ਼ੰਪਿਕ ਜ਼ਿਆਦਾ ਪਾਪੂਲਰ ਹੈ ਪਰ ਕੀ ਉਹ ਵੇਟ ਮੈਨੇਜਮੈਂਟ ਵਾਲੀ ਹੈ ਨਹੀਂ ਟਾਈਪ 2 ਡਾਇਬਟੀਜ਼ ਵਾਲੀ ਹੈ ਵੀਗੋ ਵੀ ਅਤੇ ਜ਼ੈਪਬਾਉਂਡ ਇੰਨੀਆਂ ਹਾਲੇ ਨਹੀਂ ਚੱਲਦੀਆਂ ਹੈਗੀਆਂ ਜਿਹੜੀਆਂ ਕਿ ਬਿਲਕੁਲ ਤਿਆਰੀ ਵੇਟ ਮੈਨੇਜਮੈਂਟ ਪ੍ਰੋਗਰਾਮ ਦੇ ਲਈ ਕੀਤੀਆਂ ਗਈਆਂ ਨੇ ਹੁਣ ਇਹਨਾਂ ਦੀ ਮਾਰਕੀਟ ਕੈਪੀਟਲਾਈਜੇਸ਼ਨ ਸੁਣੋ ਜਿੰਨੀਆਂ ਦਵਾਈਆਂ ਇਹਨਾਂ ਨੇ ਵੇਚਤੀਆਂ ਨੇ ਅੱਜ ਦੀ ਤਰੀਕ ਤੱਕ ਇਹਦਾ ਕੋਈ ਵੀ ਡੇਟਾ ਪਬਲਿਕ ਪਲੈਟਫਾਰਮ ਦੇ ਉੱਤੇ ਤੁਹਾਨੂੰ ਨਹੀਂ ਮਿਲੂਗਾ ਕਿ ਅੱਜ ਤੱਕ ਪਹਿਲੀ ਦਵਾਈ ਦੀ ਉਤਪਾਦਨ ਤੋਂ ਲੈ ਕੇ ਹੁਣ ਤੱਕ ਐਲ ਲੀਲੀ ਨੇ ਕਿੰਨੀ ਕਮਾਈ ਕੀਤੀ ਹੈ ਨੋਵੋ ਨੋਡਿਸਕ ਨੇ ਕਿੰਨੀ ਕਮਾਈ ਕੀਤੀ ਹੈ ਕੋਈ ਡੇਟਾ ਨਹੀਂ ਹੈਗਾ ਪਰ ਜੇ ਮੈਂ ਤੁਹਾਨੂੰ ਮੋਟੇ ਮੋਟੇ ਤੌਰ 'ਤੇ ਦੱਸਾਂ ਜਿਹੜੀ ਨੋਵੋ ਨੋਡਿਸਕ ਕੰਪਨੀ ਹੈ ਡੈਨਮਾਰਕ ਦੇ ਵਿੱਚ ਹੈ ਡੈਨਮਾਰਕ ਦੇ ਵਿੱਚ ਉਹਨਾਂ ਦਾ ਹੈੱਡਕੁਆਰਟਰ ਹੈ ਡੈਨਮਾਰਕ ਇੱਕ ਬਹੁਤ ਵੱਡੀ ਕੰਟਰੀ ਹੈ ਬਹੁਤ ਵੱਡੀ ਇਨ ਦੀ ਸੈਂਸ ਕੋਈ ਪਾਪੂਲੇਸ਼ਨ ਦੇ ਵਿੱਚ ਕੋਈ ਬਹੁਤ ਵੱਡੀ ਕੰਟਰੀ ਨਹੀਂ ਹੈਗੀ ਬਟ ਇਹ ਉਹ ਕੰਟਰੀ ਹੈ ਜਿਨ੍ਹਾਂ ਦੇ ਕੰਟਰੋਲ ਦੇ ਵਿੱਚ ਗ੍ਰੀਨਲੈਂਡ ਵੀ ਹੈ ਉਹ ਗ੍ਰੀਨਲੈਂਡ ਜਿੱਥੇ ਕਿ ਟਰੰਪ ਸਾਹਿਬ ਕਬਜ਼ਾ ਲੈਣ ਨੂੰ ਫਿਰਦੇ ਸੀਗੇ ਸੋ ਇਹ ਉਹ ਕੰਟਰੀ ਹੈ ਜਿਹਨੂੰ ਯੂਰਪ ਦੀਆਂ ਸਭ ਤੋਂ ਅਮੀਰ ਕੰਟਰੀਜ਼ ਦੇ ਵਿੱਚੋਂ ਇੱਕ ਮੰਨਿਆ ਜਾ ਸਕਦਾ ਹੈਗਾ ਡੈਨਮਾਰਕ ਦੀ ਇਕੋਨਮੀ ਕੁਛ ਇਸ ਤਰੀਕੇ ਦੇ ਨਾਲ ਕੰਮ ਕਰਦੀ ਹੈ ਕਿ ਜੋ ਤਾਜ਼ਾ ਜੋ ਅੰਕੜੇ ਹੈਗੇ ਨੇ ਜਿਵੇਂ ਆਸਟ੍ਰੇਲੀਆ ਦੇ ਵਿੱਚ ਅਸੀਂ ਕਹਿ ਲੈਂਦੇ ਹਾਂ ਕਿ 70-72,000 ਪਰ ਕੈਪੀਟਾ ਹਰ ਇੱਕ ਵਿਅਕਤੀ ਜਿਹੜਾ ਕਮਾਉਂਦਾ ਡੈਨਮਾਰਕ ਦੇ ਵਿੱਚ $83,400 ਪ੍ਰਤੀ ਵਿਅਕਤੀ ਕਮਾਉਂਦਾ ਹੈਗਾ ਉੱਥੇ ਦੀ ਜਿਹੜੀ ਜੀ ਡੀ ਪੀ ਉਹ $503 billion ਅੱਜ ਦੀ ਤਰੀਕ ਦੇ ਵਿੱਚ ਜਿਹੜੀ ਜੀ ਡੀ ਪੀ ਪੀ ਪੀ ਪੀ ਹੈ ਉਹ $541 billion ਦੀ ਹੈ ਮਤਲਬ ਉੱਥੇ ਇਹ ਇੰਡਸਟਰੀ ਜਿਹੜੀ ਉੱਥੇ ਦੀ ਜੀ ਡੀ ਪੀ ਹੈ ਉਹ ਮਤਲਬ ਅਫਰੀਕਾ ਦੇ 10-15-20 ਮੁਲਕ ਰਲ ਕੇ ਵੀ ਨਹੀਂ ਬਰਾਬਰ ਉਹਦੇ ਹੋ ਪਾਉਂਦੇ ਡੈਨਮਾਰਕ ਇਜ਼ ਐਕਚੁਲੀ ਵਨ ਆਫ ਦੀ ਮੋਸਟ ਰਿਚ ਪ੍ਰੋਸਪਰਸ ਕੰਟਰੀ ਆ ਦੋ ਕੁ ਮਹੀਨੇ ਪਹਿਲਾਂ ਇੱਕ ਮੋਸਟ ਲਿਵੇਬਲ ਸਿਟੀਜ਼ ਦਾ ਇੱਕ ਇੰਡੈਕਸ ਜਾਰੀ ਹੋਇਆ ਉਹਦੇ 'ਚ ਸਿਡਨੀ ਐਡੀਲੈਡ ਅਤੇ ਮੈਲਬਰਨ ਸ਼ਹਿਰ ਆਏ ਹੈਗੇ ਨੇ ਬਟ ਡੂ ਯੂ ਨੋ ਵਿਚ ਸਿਟੀ ਇਜ਼ ਐਟ ਨੰਬਰ 1 ਮੋਸਟ ਲਿਵੇਬਲ ਸਿਟੀ ਦੇ ਵਿੱਚ ਕੋਪਨਹੈਗਨ ਇਸ ਕੰਟਰੀ ਦੀ ਕੈਪੀਟਲ ਸਿਟੀ ਡੈਨਮਾਰਕ ਦੇ ਕੁੱਲ ਆਮਦਨੀ ਜਿਹੜੀ ਹੈਗੀ ਆ ਉਹ ਸਰਵਿਸ ਸੈਕਟਰ ਦੇ ਵਿੱਚੋਂ ਆਉਂਦੀ ਹੈ ਯਾਨੀ ਡੈਨਮਾਰਕ ਦਾ ਜਿਹੜਾ ਟੋਟਲ ਕਮਾਈ 'ਚੋਂ 75% ਸਰਵਿਸ ਸੈਕਟਰ 'ਚੋਂ ਆਉਂਦਾ 14% ਇੰਡਸਟਰੀ 'ਚੋਂ ਆਉਂਦਾ 7% ਕੰਸਟਰਕਸ਼ਨ 'ਚੋਂ ਆਉਂਦਾ 1.5% ਐਗਰੀਕਲਚਰ 'ਚੋਂ ਆਉਂਦਾ
ਤੇ ਜਿਹੜੀਆਂ ਦਵਾਈਆਂ ਨੇ ਉਹ ਤਾਂ ਕਿਸੇ ਪਰਸੈਂਟੇਜ 'ਚ ਹੈ ਵੀ ਨਹੀਂ। ਹਾਂ ਇੰਡਸਟਰੀ ਦੇ ਵਿੱਚ ਉਹਨੂੰ ਤੁਸੀਂ 15% ਵਾਲੀ 'ਚ ਰੱਖ ਸਕਦੇ ਹੋ 14-15 'ਚ। ਪਰ ਹੇਅਰ ਇਜ਼ ਦੀ ਮੋਸਟ ਇੰਟਰਸਟਿੰਗ ਅਤੇ ਚੁਕਾਉਣ ਵਾਲਾ ਫੈਕਟ ਉਹ ਇਹ ਹੈ ਕਿ ਡੈਨਮਾਰਕ ਦੀ ਟੋਟਲ ਜੀ ਡੀ ਪੀ ਜਿੰਨੀ ਹੈ ਨਾ $541 billion, ਉਹਦੇ ਤੋਂ ਵੀ ਵੱਡੀ ਮਾਰਕੀਟ ਕੈਪੀਟਲਾਈਜੇਸ਼ਨ ਸਿਰਫ ਇਸ ਇੱਕ ਕੰਪਨੀ ਦੀ ਹੈ, ਨੋਵੋ ਨੋਰਡਿਸਕ ਦੀ। ਯਾਨੀ ਕਿ ਅਫਰੀਕਾ ਦਾ ਪੂਰਾ ਕੋਂਟੀਨੈਂਟ ਹੀ ਜਿਹੜਾ ਹੈਗਾ, ਸਾਊਥ ਅਫਰੀਕਾ ਨੂੰ ਛੱਡ ਦਿਉ ਜਾਂ ਇੱਕ ਦੋ ਕੰਟਰੀਜ਼ ਨੂੰ ਛੱਡ ਦਿਉ, ਪੂਰਾ ਅਫਰੀਕਨ ਕੋਂਟੀਨੈਂਟ ਦੀ ਜੀ ਡੀ ਪੀ ਔਰ ਨੋਵੋ ਨੋਰਡਿਸਕ ਦੀ ਕੈਪੀਟਲਾਈਜੇਸ਼ਨ ਦੋਵੇਂ ਰਲ ਕੇ ਨਹੀਂ ਇੱਕ ਬਰਾਬਰ ਹੋਣਗੀਆਂ। ਦੂਜੇ ਪਾਸੇ ਦੂਜੀ ਕੰਪਨੀ ਹੈ ਜਿਹੜੀ ਮੁੰਜਾਰੋ ਬਣਾਉਣ ਵਾਲੀ, ਐਲੀ ਲੀਲੀ ਦੁਨੀਆ ਦੀ ਸਭ ਤੋਂ ਵੱਡੀ ਫਾਰਮਾਸਿਟੀਕਲ ਕੰਪਨੀ ਅੱਜ ਦੀ ਡੇਟ 'ਚ। ਵੈਲਿਊਏਸ਼ਨ ਕਿੰਨੀ ਆ ਉਹਨਾਂ ਦੀ ਮਾਰਕੀਟ 'ਚ? $1 trillion, $1 trillion ਤੋਂ ਉੱਪਰ, ਥੱਲੇ ਨਹੀਂ ਹੈਗੀ, ਉੱਪਰ ਹੀ ਉੱਪਰ। ਹੁਣ ਇਹ ਕੰਪਨੀਆਂ ਜਿਸ ਤਰੀਕੇ ਦੇ ਨਾਲ ਕੰਟਰੋਲ ਕਰ ਰਹੀਆਂ ਨੇ ਇਸ ਬਾਜ਼ਾਰ ਨੂੰ, ਜਿਸ ਤਰੀਕੇ ਦੇ ਨਾਲ ਬਾਜ਼ਾਰ ਦੇ ਵਿੱਚ ਇਹ ਦਵਾਈਆਂ ਫੈਲ ਰਹੀਆਂ ਹੈਗੀਆਂ ਨੇ, ਔਰ ਜਿਸ ਤਰੀਕੇ ਦੇ ਨਾਲ ਇਹ ਡਾਇਰੈਕਟ ਕਸਟਮਰਸ ਆਪ ਹੀ ਇਸਤੇਮਾਲ ਕਰਨ ਲੱਗੇ ਹੋਏ ਨੇ, ਜਿਸ ਤਰੀਕੇ ਦੇ ਨਾਲ ਪੋਲੀਟੀਕਲ ਪਾਰਟੀਜ਼ ਜਾਂ ਸੈਲੈਬ੍ਰਿਟੀਜ਼ ਇਹਦਾ ਜਿਹੜਾ ਇਹਦਾ ਇਸਤੇਮਾਲ ਵੱਧ ਤੋਂ ਵੱਧ ਕਰਨ ਦੇ ਲਈ ਪ੍ਰਚਾਰ ਕਰ ਰਹੀਆਂ ਨੇ, ਉਹਦੇ ਨਾਲ ਨੁਕਸਾਨ ਕੀ ਹੋਏਗਾ? ਉਹਦੇ ਨਾਲ ਨੁਕਸਾਨ ਆਹ ਹੋਣਗੇ ਜੋ ਹੁਣ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ। ਆਸਟ੍ਰੇਲੀਆ ਦੇ ਵਿੱਚ ਜਿਹੜੀ ਯੂਨੀਵਰਸਿਟੀ ਹੈ UNSW ਸਿਡਨੀ, ਇਹਨਾਂ ਨੇ ਇੱਕ ਰਿਸਰਚ ਕੀਤੀ ਹੈ। ਇਹ ਕਹਿੰਦੇ 2020 ਦੇ ਵਿੱਚ 58,000 ਲੋਕ GLP-1 ਮੈਡੀਕੇਸ਼ਨ ਦਾ ਇਸਤੇਮਾਲ ਕਰ ਰਹੇ ਸੀ। 2020 ਤੋਂ ਬਾਅਦ ਕੋਵਿਡ ਆਇਆ, ਕੋਵਿਡ ਦੇ ਵਿੱਚ ਬਹੁਤ ਸਾਰੇ ਲੋਕ ਘਰੇ ਬੈਠ ਕੇ ਮੋਟੇ ਹੋਏ, ਖਾ ਕੇ ਮੋਟੇ ਹੋਣ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਇੰਟਰਨੈਟ ਵੀ ਚੱਲ ਰਿਹਾ ਸੀ ਉਸੇ ਟਾਈਮ ਦੇ ਉੱਤੇ, ਬਹੁਤ ਸਾਰੇ ਲੋਕ ਰੀਲਾਂ ਬਣਾਉਣ ਲੱਗੇ, ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਚਿਪਕੇ ਹੀ ਰਹਿੰਦੇ ਸੀਗੇ, ਔਰ ਐਸੇ ਦਰਮਿਆਨ ਸੋਸ਼ਲ ਮੀਡੀਆ 'ਤੇ ਇੱਕ ਪ੍ਰਚਾਰ ਹੋਣਾ ਸ਼ੁਰੂ ਹੋਇਆ ਕਿ ਮੈਂ ਤਾਂ ਜੀ, ਜਿਵੇਂ ਵਧੀਆ ਵਧੀਆ ਐਲੀਟ ਸੈਲੈਬ੍ਰਿਟੀਜ਼ ਨੇ ਕਹਿਣਾ ਸ਼ੁਰੂ ਕੀਤਾ ਕਿ ਮੈਂ ਤਾਂ ਜੀ ਮੁੰਜਾਰੋ ਲੈ ਰਿਹਾ ਸੀ, ਮੈਂ ਜ਼ੈਪਾਉਂਡ ਲੈ ਰਿਹਾ ਸੀ, ਮੈਂ ਓਲੰਪਿਕ ਲੈ ਰਿਹਾ ਸੀ, ਮੇਰਾ ਭਾਰ ਘੱਟ ਗਿਆ। ਅਤੇ ਉਸ ਤੋਂ ਬਾਅਦ ਜਿਹੜੇ ਮੋਟੇ ਹੋਏ ਲੋਕ ਸੀ ਕੋਵਿਡ ਤੋਂ ਬਾਅਦ, ਉਹਨਾਂ ਨੇ ਵੀ ਫਿਰ ਇਹ ਲੈਣੇ ਸ਼ੁਰੂ ਕੀਤੇ। ਸਾਲ 2020 'ਚ ਆਸਟ੍ਰੇਲੀਆ ਦੇ ਅੰਦਰ 58,000 ਲੋਕਾਂ ਨੇ GLP-1 ਮੈਡੀਕੇਸ਼ਨਸ ਦਾ ਇਸਤੇਮਾਲ ਕੀਤਾ ਸੀ। ਸਾਲ 2025 ਦੀ ਸ਼ੁਰੂਆਤ ਦੇ ਵਿੱਚ 5,00,000 ਲੋਕਾਂ ਨੇ ਓਲੰਪਿਕ ਮੰਜਾਰੋ ਵਰਗੀਆਂ ਦਵਾਈਆਂ ਦਾ ਇਸਤੇਮਾਲ ਕੀਤਾ, ਔਰ ਅੱਜ ਦੀ ਤਰੀਕ 'ਚ ਸਾਲ 2026 ਦੇ ਵਿੱਚ ਇੱਕ ਬਹੁਤ ਵੱਡੀ ਪਾਪੂਲੇਸ਼ਨ ਹੈ, ਲਗਭਗ ਆਫ ਮਤਲਬ ਡੇਟਾ ਰਲਾ ਕੇ ਜੇ ਡੇਟਾ ਨੂੰ, ਜਿਹੜਾ ਕਿ ਸਰਕਾਰ ਬਹੁਤ ਹੱਦ ਤੱਕ ਕੰਟਰੋਲ ਵੀ ਕਰ ਰਹੀ ਹੈਗੀ ਹੈ, ਜੇ ਮੋਟਾ ਮੋਟਾ ਜਿਹਾ ਮੰਨ ਲਈਏ ਤਾਂ 1 million ਦੇ ਆਸ ਪਾਸ ਇਹ ਗਿਣਤੀ ਜਾ ਚੁੱਕੀ ਹੈ। ਇੱਥੇ ਦੇ ਕੁੱਲ ਆਬਾਦੀ ਦਾ 1 million ਲੋਕ ਜਿਹੜੇ ਨੇ ਉਹ ਇਸ ਕਿਸਮ ਦੇ ਟੀਕੇ ਆਪਣੇ ਸਰੀਰ ਦੇ ਵਿੱਚ ਧੱਕ ਰਹੇ ਨੇ। ਵੈਰੀ ਡੇਂਜਰਸ ਬ੍ਰੋ, ਵੈਰੀ ਡੇਂਜਰਸ। ਮੈਂ ਇਹਦੇ ਤੋਂ ਅੱਗੇ ਵੀ ਗੱਲ ਲੈ ਕੇ ਜਾਣਾ ਚਾਹੁੰਦਾ ਸੀਗਾ, ਬਟ ਮੈਂ ਦੇਖ ਰਿਹਾ ਕਿ ਸਾਡੇ ਕੋਲ ਟਾਈਮ ਹੈਗਾ। ਚਲੋ ਮੈਂ ਇੱਕ ਆਖਰੀ ਇੱਕ ਇਨਪੁੱਟ ਇਹਦੇ 'ਚ ਹੋਰ ਜੋੜ ਦਿੰਦਾ। ਮੈਂ ਦੇਖਿਆ ਕਿ ਇਹਨਾਂ ਕੰਪਨੀਆਂ ਦੇ ਵਿੱਚ ਕਿਹਨਾਂ ਕਿਹਨਾਂ ਦੀ ਇਨਵੈਸਟਮੈਂਟ ਹੈਗੀ ਹੈ। ਇੱਕ ਨਾਮ ਬੜਾ ਇੰਟਰਸਟਿੰਗ ਨਿਕਲ ਕੇ ਸਾਹਮਣੇ ਆਇਆ, ਦੁਨੀਆ 'ਚ ਜਿੰਨੀਆਂ ਵੀ GLP-1 ਡਰੱਗਸ, ਚਾਹੇ ਉਹ ਮੰਜਾਰੋ ਹੈ ਚਾਹੇ ਕੋਈ ਵੀ ਹੈਗੀ ਹੈ, ਉਹਨਾਂ ਦੇ ਵਿੱਚ ਓਲੰਪਿਕ ਹੈ ਜਾਂ ਕੋਈ ਵੀ ਹੈ, ਉਹਨਾਂ ਦੇ ਵਿੱਚ ਜਿਹੜੀ ਇਨਵੈਸਟਮੈਂਟ ਹੈ ਨਾ, ਉਹ ਇਨਵੈਸਟਮੈਂਟ ਇੱਕ ਇੰਡੀਅਨ ਅਮੈਰੀਕਨ ਨੇ ਕੀਤੀ ਹੈ, ਚਾਹੇ ਉਹ ChatGPT ਹੋ ਗਈ, ਚਾਹੇ ਉਹ ਆਹ ਮੈਡੀਸਨਸ ਹੋ ਗਈਆਂ। ਸਨ ਮਾਈਕਰੋ ਸਿਸਟਮਸ ਆਈ ਸੀ ਨਾ ਇੱਕ ਕੰਪਨੀ, ਉਹਦੇ ਕੋ ਫਾਊਂਡਰ ਸੀਗੇ ਵਿਨੋਦ ਖੋਸਲਾ, ਜੰਮੇ ਉਹ ਪੁਣੇ 'ਚ ਨੇ, ਇੰਡੀਅਨ ਆਰਮੀ ਫੈਮਿਲੀ ਤੋਂ ਬੈਕਗਰਾਊਂਡ ਹੈ, ਬਟ ਅੱਜ ਦੀ ਤਰੀਕ 'ਚ ਸਿਲੀਕੋਨ ਵੈਲੀ ਜਿਹੜੀ ਅਮੈਰੀਕਾ ਦਾ IT ਹੱਬ ਹੈ ਉੱਥੇ ਉਹਨਾਂ ਦਾ ਘਰ ਹੈਗਾ। ਬਿਲੇਨਰ ਨੇ, ਟੈਕਨੋਲੋਜਿਸਟ ਨੇ, ਵੈਂਚਰ ਕੈਪੀਟਲਿਸਟ ਨੇ। ਵੈਂਚਰ ਕੈਪੀਟਲਿਸਟ ਦਾ ਮਤਲਬ ਇਹ ਹੁੰਦਾ ਕਿ ਕਿਸੇ ਵੀ ਨਵੇਂ ਵੈਂਚਰ ਦੇ ਵਿੱਚ ਇਨਵੈਸਟਮੈਂਟ ਕਰਨੀ, ਸੀਡ ਇਨਵੈਸਟਮੈਂਟ ਉਹਨਾਂ ਦੀ ਹੁੰਦੀ ਹੈ। ਉਦਾਹਰਣ ਦੇ ਤੌਰ ਦੇ ਉੱਤੇ 2019 ਦੇ ਵਿੱਚ ਜਦੋਂ OpenAI ਪਲੈਟਫਾਰਮ ਕੁਛ ਵੀ ਨਹੀਂ ਸੀਗਾ, ਸੈਮ ਆਲਟਮੈਨ ਦਾ, ਉਦੋਂ ਤਾਂ ਇੰਨੇ ਲੋਕ ਜਾਣਦੇ ਵੀ ਨਹੀਂ ਸੀ, ਕੋਵਿਡ ਤੋਂ ਪਹਿਲਾਂ ਦੀ ਗੱਲ ਹੈ, ਉਦੋਂ $50 million AI ਇਨਵੈਸਟ ਇਸ ਪਲੈਟਫਾਰਮ ਦੇ ਵਿੱਚ ਵਿਨੋਦ ਖੋਸਲਾ ਨੇ ਲਗਾਏ ਸੀਗੇ। ਕਹਿੰਦੇ ਕਿ ਤੂੰ ਚੱਕ ਇਹ, ਸੈਮ ਆਲਟਮੈਨ ਨੂੰ ਕਹਿੰਦੇ, ਇਹ ਦੁਨੀਆ ਦਾ ਭਵਿੱਖ ਤੈਅ ਕਰੂਗੀ। ਫਿਰ ਉਹਨਾਂ ਨੇ ਫਾਰਮਾਸਿਟੀਕਲ ਕੰਪਨੀਆਂ ਨੂੰ
ਡੋਨੇਸ਼ਨ ਦੇਣੀ ਜਾਂ ਇਨਵੈਸਟਮੈਂਟ, ਡੋਨੇਸ਼ਨ ਨਹੀਂ ਕਹਿ ਸਕਦੇ, ਪੈਸੇ ਲਗਾਉਣੇ ਸ਼ੁਰੂ ਕੀਤੇ। ਕਹਿੰਦੇ ਕਿ ਏ ਆਈ ਅਤੇ ਫਾਰਮੇਸੀ ਹੈਲਥ ਸੈਕਟਰ, ਇਹਨਾਂ ਨੂੰ ਇਕੱਠੇ ਕਰ ਦੇਣਾ ਆਪਾਂ, ਇਹਦੇ ਇਹ ਮਤਲਬ ਨੈਕਸਟ ਜਨਰੇਸ਼ਨ ਇੱਦਾਂ ਹੋਊਗੀ ਵੀ ਹਾਰਟ ਸਰਜਰੀਆਂ ਹੋ ਰਹੀਆਂ ਨੇ, ਰੋਬੋਟਿਕ ਡਾਕਟਰ ਕਰ ਰਹੇ ਨੇ, ਇਹ ਇੱਕ ਵਿਜ਼ਨ ਦਿੱਤਾ ਗਿਆ। ਬਟ ਵਿਨੋਦ ਖੋਸਲਾ ਦੇ ਬਾਰੇ ਜਦੋਂ ਮੈਂ ਪਤਾ ਕਰਿਆ, ਇੰਡੀਆ ਦੀ ਸਰਕਾਰ ਤੋਂ ਲੈ ਕੇ ਆਸਟ੍ਰੇਲੀਆ ਅਮੈਰੀਕਾ ਦੀ ਸਰਕਾਰ ਤੱਕ ਜਿਹੜੀਆਂ ਪੋਲਿਸੀਜ਼ ਇਨਫਲੂਐਂਸ ਹੁੰਦੀਆਂ ਨੇ ਉਹ ਇਸ ਇੱਕ ਸ਼ਖਸ ਦੇ ਜ਼ਰੀਏ ਹੁੰਦੀਆਂ ਨੇ। ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਤੱਕ ਇਹਦੇ ਬਾਰੇ ਕੋਈ ਬਹੁਤੀ ਗੱਲ ਨਹੀਂ ਕੀਤੀ ਜਾਂਦੀ, ਇੰਡੀਅਨ ਮੀਡੀਆ ਤਾਂ ਬਿਲਕੁਲ ਹੀ ਨਹੀਂ ਕਰਦਿਆ ਹੈਗਾ। ਇੰਡੀਆ ਦੇ ਵਿੱਚ ਆਧਾਰ ਪਲੈਟਫਾਰਮ ਨੂੰ ਡਿਜੀਟਲਾਈਜ਼ ਕਰਨ ਦੇ ਲਈ ਵਿਨੋਦ ਖੋਸਲਾ ਨੇ ਇੰਡੀਅਨ ਗੌਰਮੈਂਟ ਨੂੰ ਪੈਸੇ ਦੇਣ ਦੀ ਗੱਲ ਵੀ ਕੀਤੀ ਸੀਗੀ, ਦਿੱਤੇ ਨੇ ਨਹੀਂ ਦਿੱਤੇ ਆਈ ਡੋਂਟ ਨੋ। ਕਹਿੰਦੇ ਹੈਲਥ ਕੇਅਰ ਸੈਕਟਰ 'ਚ ਵੀ ਇੰਡੀਆ ਦੇ ਅੰਦਰ ਪੈਸੇ ਦੇਵਾਂਗੇ, ਯਾਨੀ ਹਾਲੇ ਤੱਕ ਦੁਨੀਆ ਦੇ ਸਭ ਤੋਂ ਵੱਡੇ ਬਾਜ਼ਾਰਾਂ ਦੇ ਵਿੱਚੋਂ ਇੱਕ ਇੰਡੀਆ ਵੀ ਹੈ। ਤੁਸੀਂ ਦੇਖੋ ਕਿ ਆਸਟ੍ਰੇਲੀਆ, ਅਮੈਰੀਕਾ, ਯੂਰਪ ਦੇ ਵਿੱਚ ਓਜ਼ੰਪਿਕ ਮੰਜਾਰੋ ਵਿਕ ਰਹੀਆਂ ਨੇ। 140 crore ਦੀ ਆਬਾਦੀ ਵਾਲੇ ਦੇਸ਼ ਦੇ ਵਿੱਚ ਜੇ 1% ਲੋਕ ਵੀ ਇਹ ਦਵਾਈਆਂ ਲੈਣ ਲੱਗ ਜਾਣ, ਬਹੁਤ ਵੱਡਾ ਬਾਜ਼ਾਰ ਖੁੱਲ੍ਹ ਗਿਆ ਇੱਕ। ਫਿਰ ਇਹਨਾਂ ਨੇ, ਖੋਸਲਾ ਸਾਹਿਬ ਉਹ ਨੇ ਜਿਨ੍ਹਾਂ ਨੇ ਇਸ ਕੰਪਨੀ ਦੇ ਵਿੱਚ ਡਾਇਰੈਕਟ ਤਾਂ ਨਹੀਂ ਹੈਗਾ, ਬਟ ਹਾਂ ਅੰਬਾਨੀ ਅਡਾਨੀਜ਼ ਦੇ ਨਾਲ ਰਲ ਕੇ ਇੱਕ ਇਹਨਾਂ ਨੇ ਬਹੁਤ ਵੱਡੇ ਲੈਵਲ ਦੇ ਉੱਤੇ ਇੰਡੀਆ 'ਚ ਏ ਆਈ ਡੇਟਾ ਸੈਂਟਰਸ ਇਨਵੈਸਟ ਕਰ ਰਹੇ ਨੇ ਅਤੇ ਕਹਿ ਰਹੇ ਨੇ ਕਿ ਅਸੀਂ ਉਹ ਪ੍ਰੋਜੈਕਟ ਇੰਡੀਆ ਦੇ ਵਿੱਚ ਡੇਟਾ ਸੈਂਟਰਸ ਲਿਆਵਾਂਗੇ। ਵਿਨੋਦ ਖੋਸਲਾ ਦੀ ਇਨਵੈਸਟਮੈਂਟ ਹੈ, ਅੰਬਾਨੀ ਸਾਹਿਬ ਦੀ, ਅਡਾਨੀ ਸਾਹਿਬ ਦੀ ਹੈ, ਇਹ ਜੁਆਇੰਟ ਵੈਂਚਰ ਹੈ, ਸ਼ਾਇਦ ਬਹੁਤਾ ਨਾ ਪਤਾ ਹੋਵੇ। ਬਟ ਇਸ ਹੀ ਵੈਂਚਰ ਤੋਂ ਇਲਾਵਾ ਇਹਨਾਂ ਨੇ ਇਹ ਜਿਹੜੀ ਕੰਪਨੀ ਹੈਗੀ ਹੈ ਐਲ ਲੀਲੀ, ਇਹਦੇ 'ਚ ਵੀ ਇਨਵੈਸਟ ਕਰ ਰੱਖਿਆ ਹੈਗਾ। ਇਹਦੇ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਕੰਪਨੀਆਂ, ਹੋਰ ਬਹੁਤ ਸਾਰੇ ਵੱਡੇ ਵੱਡੇ ਉਦਯੋਗਪਤੀ ਵੀ ਹੈਗੇ ਨੇ ਜਿਨ੍ਹਾਂ ਨੂੰ ਮੁਨਾਫਾ ਜਾਂਦਾ, ਰਲ ਮਿਲ ਕੇ ਜਾਂਦਾ। ਮੈਂ ਇੱਕ ਐਪੀਸੋਡ ਦੇ ਵਿੱਚ, ਇੱਕ ਨਹੀਂ ਬਲਕਿ ਕਈ ਸਾਰੇ ਐਪੀਸੋਡ ਦੇ ਵਿੱਚ ਇਹ ਕਹਿ ਚੁੱਕੇ ਹਾਂ ਕਿ ਦੁਨੀਆ ਦਾ ਭਵਿੱਖ ਦੋ ਹੀ ਤਰ੍ਹਾਂ ਦੀਆਂ ਕੰਪਨੀਆਂ ਤੈਅ ਕਰਨਗੀਆਂ, ਔਰ ਇਹ ਗੱਲ ਨੂੰ ਮਾਰਕ ਮਾਈ ਵਰਡ, ਮੈਂ ਕਿਸੇ ਬੇਸਿਸ ਦੇ ਉੱਤੇ ਹੀ ਗੱਲ ਕਹਿ ਰਿਹਾ ਇਹ। ਦੁਨੀਆ ਦਾ ਭਵਿੱਖ ਸਿਰਫ ਦੋ ਕੰਪਨੀਆਂ ਨੇ ਤੈਅ ਕਰਨਾ ਨੇ, ਇੱਕ ਉਹ ਜਿਹੜੀਆਂ ਹਥਿਆਰ ਬਣਾ ਰਹੀਆਂ ਨੇ ਅਤੇ ਦੂਜੀਆਂ ਉਹ ਜਿਹੜੀਆਂ ਕਿ ਦਵਾਈਆਂ ਬਣਾ ਰਹੀਆਂ ਨੇ। ਇਹਨਾਂ ਹੀ ਕੰਪਨੀਆਂ ਨੇ ਦੁਨੀਆ ਦੀ ਦਸ਼ਾ ਅਤੇ ਦਿਸ਼ਾ ਤੈਅ ਕਰਨੀ ਹੈਗੀ ਹੈ। ਖੈਰ, ਇਸੇ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਜਿਹੜਾ ਇਨਸਾਈਟ ਰਿਪੋਰਟ ਹੈ ਇਹਦੇ ਵਿੱਚ ਇੰਨਾ ਹੀ। ਇੱਕ ਜਾਣਕਾਰੀ ਤੁਹਾਨੂੰ ਦੇ ਦਿੰਦਾ, ਵੈਸੇ ਮੇਰਾ ਦੂਸਰਾ ਐਪੀਸੋਡ, ਜਿਹੜਾ ਦੂਸਰਾ ਮੇਰਾ ਇੱਕ ਆਈਡੀਆ ਸੀਗਾ ਜਿਹਦੇ 'ਤੇ ਮੈਂ ਗੱਲ ਕਰਨੀ ਸੀਗੀ, ਉਹ ਆਈਡੀਆ 'ਤੇ ਮੈਂ ਸੋਚਿਆ ਕਿ ਉਹਨੂੰ ਹਲੇ ਹੋਲਡ ਕਰ ਲਈਏ। ਪਿਛਲੇ ਦਿਨਾਂ ਦੇ ਵਿੱਚ ਆਸਟ੍ਰੇਲੀਆ ਦੇ 7 News ਨੇ ਜਾਂ ਮੈਂ 9 News, ਮੇਰੇ ਹੁਣ ਯਾਦ ਨਹੀਂ ਹੈਗਾ, ਪਰ ਮੈਂ ਇੱਕ ਡਾਕੂਮੈਂਟਰੀ ਦੇਖ ਰਿਹਾ ਸੀ, ਘੰਟੇ 'ਚ ਦਾ ਇੱਕ ਪ੍ਰੋਗਰਾਮ ਆਇਆ ਸੀ ਜਿਹੜਾ ਭਾਰਤ ਦੇ ਵਿੱਚ ਗੁਜਰਾਤ ਦੇ ਅੰਦਰ ਹਾਦਸਾ ਹੋਇਆ ਸੀ, ਹਵਾਈ ਹਾਦਸਾ, ਉਹਦੇ ਉੱਤੇ ਸੀਗਾ ਕਿ ਉਹ ਬੋਇੰਗ ਜਹਾਜ਼ ਦਾ, ਕਹਿਤਾ ਕਿ ਪਾਇਲਟ ਟੱਲੀ ਹੈ ਜੀ, ਇਸ ਕਰਕੇ 250-300 ਲੋਕ ਮਰ ਗਏ, ਉਹ ਜਿਹੜਾ ਜਹਾਜ਼ ਚੜ੍ਹਨ ਤੋਂ ਪਹਿਲਾਂ ਹੀ ਕ੍ਰੈਸ਼ ਹੋ ਗਿਆ ਸੀਗਾ। ਬੜੀ ਵਧੀਆ ਉਹ ਡਾਕੂਮੈਂਟਰੀ ਸੀਗੀ, ਉਹ ਦੇਖ ਕੇ ਮੈਨੂੰ ਲੱਗਿਆ ਕਿ ਇਹਦੇ 'ਤੇ ਗੱਲ ਕਰਨੀ ਚਾਹੀਦੀ। ਔਰ ਉਹਨਾਂ ਦਿਨਾਂ 'ਚ ਹਵਾਈ ਜਹਾਜ਼ਾਂ ਦੇ ਹਾਦਸਿਆਂ ਦੀਆਂ ਖਬਰਾਂ ਵੀ ਬਹੁਤ ਜ਼ਿਆਦਾ ਆਉਣ ਲੱਗ ਪਈਆਂ ਪਿਛਲੇ ਇੱਕ ਹਫ਼ਤੇ ਦੇ ਵਿੱਚ। ਬਟ ਦੈਨ ਯਸ, 2 ਦਿਨ ਪਹਿਲਾਂ ਮੈਂ ਇੱਕ ਟ੍ਰੇਲਰ ਦੇਖਿਆ ਨੈੱਟਫਲਿਕਸ ਦੇ ਉੱਤੇ, ਇੱਕ ਡਾਕੂਮੈਂਟਰੀ ਆਉਣ ਲੱਗੀ ਹੈ 1 ਘੰਟੇ 35 ਮਿੰਟ ਦੀ, ਕੱਲ੍ਹ ਨੂੰ ਰਿਲੀਜ਼ ਹੋ ਜਾਣੀ ਹੈ 19 ਅਗਸਤ ਨੂੰ, ਜੇ ਤੁਸੀਂ ਇਸ ਪ੍ਰੋਗਰਾਮ ਨੂੰ ਰਿਪੀਟ ਸੁਣ ਰਹੇ ਹੋ ਕਿਸੇ ਹੋਰ ਦਿਨ ਸੁਣ ਰਹੇ ਹੋਏ, 19 ਅਗਸਤ 2026 ਨੂੰ ਇਹ ਡਾਕੂਮੈਂਟਰੀ ਨੈੱਟਫਲਿਕਸ 'ਤੇ ਪੈ ਜਾਣੀ ਹੈ। ਉਹਦਾ ਟਾਈਟਲ ਹੈ ਫਰੀ ਫਾਲ, ਅ ਰੈਕਨਿੰਗ ਫੋਰ ਬੋਇੰਗ। ਉਹ ਕੰਪਨੀ ਬੋਇੰਗ ਜਿਹੜੀ ਜਹਾਜ਼ ਬਣਾਉਂਦੀ ਹੈ, ਤੁਹਾਨੂੰ ਇਹ ਲੱਗਦਾ ਹੋਊਗਾ ਬੋਇੰਗ 777, ਬੋਇੰਗ 407, ਬੋਇੰਗ 3307, ਇਹ ਜਹਾਜ਼ ਜਿਹੜੇ ਨੇ ਬੋਇੰਗ ਦੇ ਹੈਗੇ ਨੇ। ਬਟ ਬੋਇੰਗ 1916 ਦੇ ਵਿੱਚ ਬਣੀ ਇਹ ਕੰਪਨੀ, ਜਿਹਨੂੰ ਵਿਲੀਅਮ ਬੋਇੰਗ ਨੇ ਅਮਰੀਕਾ ਦੇ ਸੀਏਟਲ ਦੇ ਵਿੱਚ ਬਣਾਇਆ ਸੀਗਾ, ਵਾਸ਼ਿੰਗਟਨ ਤੋਂ ਥੋੜ੍ਹੀ ਦੂਰ। ਇਹ ਸਿਰਫ ਇਸ ਕਰਕੇ ਨਹੀਂ ਸੀ ਬਣਾਇਆ ਗਿਆ, ਬੋਇੰਗ ਕੰਪਨੀ ਦੇ ਬਾਰੇ ਬੜੀਆਂ ਸਾਰੀਆਂ ਖੁਲਾਸੇ ਜਿਹੜੇ ਨੇ ਇਹ ਡਾਕੂਮੈਂਟਰੀ ਕਰੂਗੀ। ਪਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਦੁਨੀਆ ਦੀਆਂ ਸਭ ਤੋਂ ਵੱਧ ਜਿਹੜਾ ਭਵਿੱਖ ਤੈਅ ਕਰਨਾ ਉਹ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਔਰ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਤੈਅ ਕਰਨਾ। ਬੋਇੰਗ ਹਥਿਆਰ ਵੀ ਬਣਾਉਂਦੀ ਹੈ, ਦੁਨੀਆ 'ਚ ਅੱਜ ਦੀ ਤਰੀਕ 'ਚ ਸਭ ਤੋਂ ਵੱਧ ਮੁਨਾਫਾ ਵੀ ਇਹਨਾਂ ਤੋਂ ਹੀ ਹੋ ਰਿਹਾ ਹੈਗਾ। ਫਿਲਹਾਲ ਇਨਸਾਈਟ ਰਿਪੋਰਟ ਦੇ ਵਿੱਚ ਨਹੀਂ, ਹੋਪਫੁਲੀ ਓਜ਼ੰਪਿਕ, ਮੰਜ਼ਾਰੋ ਜਾਂ ਹੋਰ ਐਸੇ ਬਹੁਤ ਸਾਰੇ ਜਿਹੜੇ ਇਹ ਇੰਜੈਕਸ਼ਨਸ ਨੇ ਇਹਨਾਂ ਦੇ ਨਾਲ ਜੁੜੀ ਹੋਈ ਇਹ ਕਹਾਣੀ ਤੁਹਾਨੂੰ ਸਮਝ ਆਈ ਹੋਊਗੀ। ਅਖੀਰ ਦੇ ਵਿੱਚ ਮੈਂ ਇੱਕ ਵਾਰ ਫਿਰ ਤੋਂ ਕਹਿਣਾ ਚਾਹੁੰਦਾ, ਐਟ ਦਿਸ ਪਲੈਟਫਾਰਮ, ਯੂਜ਼ਿੰਗ ਦਿਸ ਪਲੈਟਫਾਰਮ ਫੋਰ ਦਿਸ ਪਰਟੀਕੁਲਰ ਪ੍ਰੋਗਰਾਮ, ਵੀ ਆਰ ਨੋਟ ਗਿਵਿੰਗ
ਐਨੀ ਹੈਲਥ ਐਡਵਾਈਸ ਐਟ ਆਲ ਅਸੀਂ ਨਹੀਂ ਕਹਿ ਰਹੇ ਕਿ ਓਜ਼ੰਪਿਕ ਮੰਜਾਰੋ ਤੁਸੀਂ ਲੈ ਰਹੇ ਹੋ ਤਾਂ ਛੱਡ ਦਿਓ ਅਸੀਂ ਨਹੀਂ ਕਹਿ ਰਹੇ ਕਿ ਭਾਰ ਘਟਾਉਣ ਦੇ ਲਈ ਇਹਨਾਂ ਦੀ ਵਰਤੋਂ ਕਰੋ ਔਰ ਅਸੀਂ ਨਹੀਂ ਕਹਿ ਰਹੇ ਕਿ ਇਹ ਜਿਹੜੀਆਂ ਦਵਾਈਆਂ ਇਹ ਡਾਇਬਟੀਜ਼ 'ਤੇ ਬਹੁਤ ਵਧੀਆ ਕਾਰਗਰ ਹੋਈਆਂ ਨੇ ਇਹ ਇੱਕ ਡਾਕਟਰੀ ਜਾਂਚ ਦਾ ਵਿਸ਼ਾ ਹੈ ਇੱਕ ਬਰੋਡਰ ਜਾਂਚ ਦਾ ਵਿਸ਼ਾ ਹੈ ਪ੍ਰੋਗਰਾਮ ਦਾ ਮਕਸਦ ਸਿਰਫ ਤੁਹਾਡੇ ਜਾਂਚ ਦੇ ਦਾਇਰੇ ਨੂੰ ਹੋਰ ਬਰੋਡਨ ਅਪ ਕਰਨਾ ਬਹੁਤ ਵਾਰ ਸਾਡੇ ਤੱਕ ਉਹ ਖਬਰਾਂ ਅਸੀਂ ਆਪਣੇ ਭਾਸ਼ਾ ਦਾ ਇੱਕ ਗੈਪ ਹੋਣ ਦੇ ਕਰਕੇ ਨਹੀਂ ਸੁਣ ਪਾਉਂਦੇ ਜਾਂ ਨਹੀਂ ਦੇਖ ਪਾਉਂਦੇ ਜਾਂ ਨਹੀਂ ਪੜ੍ਹ ਪਾਉਂਦੇ ਇਟਸ ਆਲ ਰਾਈਟ ਤੁਹਾਨੂੰ ਨਹੀਂ ਲੋੜ ਹੈਗੀ ਸਾਰੀਆਂ ਖਬਰਾਂ ਸਾਰੀਆਂ ਡਾਕੂਮੈਂਟਰੀਜ਼ ਦੇਖਣ ਦੀ ਸਾਰੀਆਂ ਜਾਣਕਾਰੀਆਂ ਹਾਸਲ ਕਰਨ ਦੀ ਇਸੇ ਲਈ ਉਸ ਕੋਸ਼ਿਸ਼ ਨੂੰ ਥੋੜ੍ਹਾ ਜਿਹਾ ਤੁਹਾਡੇ ਤੱਕ ਹੋਰ ਸਰਲ ਸੌਖਾ ਕਰਕੇ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਜ਼ਰੀਏ ਇਹਨਾਂ ਖਬਰਾਂ ਦੇ ਜ਼ਰੀਏ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਹੋਪਫੁਲੀ ਤੁਸੀਂ ਇਹ ਸੁਣਦੇ ਰਹਿੰਦੇ ਹੋ ਸੁਣਦੇ ਹੋ ਤਾਂ ਆਪਣਾ ਰਿਸਪੋਂਸ ਜ਼ਰੂਰ ਦਿਆ ਕਰੋ ਚੰਗਾ ਲੱਗਿਆ ਮਾੜਾ ਲੱਗਿਆ ਉਹ 'ਚ ਕੰਸਟਰਕਟਿਵ ਫੀਡਬੈਕ ਉਹਦੇ 'ਚ ਤੁਸੀਂ ਆਪਣੀ ਕੋਈ ਸਾਂਝ ਪਾਉਣੀ ਹੁੰਦੀ ਹੈ ਪਿਛਲੇ ਹਫ਼ਤੇ ਸੈਮੀ ਸਾਹਿਬ ਦੀ ਬਹੁਤ ਧੰਨਵਾਦ ਮੈਂ ਸੋਨੇ ਦੇ ਬਾਰੇ ਇੱਕ ਰਿਪੋਰਟ ਦੇ ਵਿੱਚ ਕਿਹਾ ਸੀਗਾ ਕਿ ਰੂਸ ਦੇ ਕੋਲ $63 ਲੱਖ ਦਾ ਸੋਨਾ ਹੈਗਾ ਅਸਲ ਦੇ ਵਿੱਚ $63 ਲੱਖ ਕਹਿ ਗਿਆ ਉਹ $63 ਕਰੋੜ ਦਾ ਸੋਨਾ ਸੀਗਾ ਉਹਦਾ ਇੰਨਾ ਭੰਡਾਰ ਰਸ਼ੀਆ ਦੇ ਕੋਲ ਪਿਆ ਸੋ ਥੈਂਕਸ ਫਾਰ ਦੈਟ ਕਰੈਕਸ਼ਨ ਇਹੋ ਜਿਹੀਆਂ ਕਰੈਕਸ਼ਨਸ ਕਰਦਿਆ ਕਰੋ ਕਈ ਵਾਰ ਵੇਗ ਦੇ ਵਿੱਚ ਕਹਿ ਜਾਂਦੇ ਹਾਂ ਕਿਉਂਕਿ ਇੱਕ ਘੰਟੇ ਦਾ ਜਦੋਂ ਪ੍ਰੋਗਰਾਮ ਤਿਆਰ ਕਰਿਆ ਹੁੰਦਾ ਕੋਈ ਸਕ੍ਰਿਪਟਿਡ ਪ੍ਰੋਗਰਾਮ ਨਹੀਂ ਹੈਗੇ ਇਹ ਇੱਦਾਂ ਨਹੀਂ ਹੈਗਾ ਕਿ ਸਾਹਮਣੇ ਮੇਰੇ ਸਕ੍ਰਿਪਟ ਪਈ ਹੈ ਅਤੇ ਮੈਂ ਟੈਲੀਪ੍ਰੋਮਟਰ ਤੋਂ ਪੜ੍ਹ ਰਿਹਾ ਮੋਦੀ ਜੀ ਨਹੀਂ ਹੈਗਾ ਮੈਂ ਸੋ ਇਹ ਇੱਕ ਵਾਰ ਪ੍ਰੋਗਰਾਮ ਦੀ ਤਿਆਰੀ ਕਰ ਲਈ ਦੀ ਹੈ ਉਹ ਤੋਂ ਬਾਅਦ ਕੁਛ ਇੱਕ ਚੁਣਿੰਦਾ ਨੋਟਸ ਲਿਖ ਲਈਦੇ ਨੇ ਜਿਹੜੀ ਫਿਗਰਸ ਵਗੈਰਾ ਹੁੰਦੀਆਂ ਨੇ ਅਦਰਵਾਈਜ਼ ਬਾਕੀ ਦਾ ਪ੍ਰੋਗਰਾਮ ਇੱਥੇ ਫਿੱਟ ਆ ਇੱਥੇ ਦਿਮਾਗ ਦੇ ਵਿੱਚ ਇੱਥੋਂ ਹੀ ਇਹ ਪ੍ਰੋਗਰਾਮ ਨਿਕਲਦਾ ਓਪਨ AI 'ਚੋਂ ਨਹੀਂ ਨਿਕਲਦਾ ਹੈਗਾ ਦਿਓ ਇਜਾਜ਼ਤਾਂ ਜੀ ਧੰਨਵਾਦ

0: BYD Caroline Springs ਨਾਲ ਸੰਪਰਕ ਕਰੋ and mention Radio Hanji. BYD, on roads, on us. Conditions apply.
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਣੇ ਹੋ. ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ. ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ. ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ. ਕਾਲ 422-905-860 ਔਰ ਵਿਜ਼ਿਟ bansallawyers.com.au.
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ. ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ. ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ. ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ. ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ. ਕਾਲ 0390866655 ਔਰ ਵਿਜ਼ਿਟ tirefors.com.au.

0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
2: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
0: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ, ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ
0: $54.com.au. ਇੱਕ ਖਾਸ ਆਫਰ 1 August to 30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ। ਡਿਲੀਵਰੀ 31 October 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਔਨ ਅਸ। ਕੰਡੀਸ਼ਨ ਅਪਲਾਈ।
1: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਰੇਡੀਓ ਹਾਂਜੀ 1674 AM ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚੱਲੋ ਕੇ ਹੋਏ ਹਾਂ ਹਾਜ਼ਰ। ਕਹਿੰਦੇ ਨੇ ਕਿ ਸੰਗਰੂਰ ਦੀ ਧਰਤੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਤੈਅ ਕਰਦੀ ਹੈ। ਉਹ ਥਾਂ ਹੈਗੀ ਹੈ ਜਿੱਥੋਂ ਮੁੱਖ ਮੰਤਰੀ ਆਉਂਦੇ ਨੇ, ਪਰ ਇੱਕ ਐਸਾ ਸ਼ਖਸ ਵੀ ਆਉਂਦਾ ਹੈ ਜਿਹਨੇ ਇੱਕੋ ਹੀ ਮੁੱਖ ਮੰਤਰੀ ਨੂੰ ਦੋ ਵਾਰ ਮਾਤ ਦਿੱਤੀ। ਇੱਕ ਐਸਾ ਸ਼ਖਸ ਵੀ ਆਉਂਦਾ ਹੈ ਜਿਹਦੀ ਲੰਮੇ ਚਿਰ ਤੱਕ ਪੰਜਾਬ ਦਾ ਇੱਕ ਮੁੱਖ ਮੰਤਰੀ ਵਰ੍ਹੇਗੰਢ ਦੇ ਮੌਕੇ ਤੱਕ ਸ਼ਾਮਲ ਨਹੀਂ ਹੋਇਆ। ਇੱਕ ਐਸਾ ਮੁੱਖ ਮੰਤਰੀ ਜਾਂ ਇੱਕ ਐਸਾ ਸਿਆਸੀ ਚਿਹਰਾ ਆਉਂਦਾ ਹੈ ਜਿਹਨੂੰ ਕਈਆਂ ਨੇ ਜਾਣਦਿਆਂ ਹੋਇਆਂ ਵੀ ਅਣਜਾਣਿਆਂ ਕਰ ਦਿੱਤਾ। ਇੱਕ ਐਸਾ ਸ਼ਖਸ ਆਉਂਦਾ ਹੈ ਜਿਹਦੇ ਨਾਂ ਦੇ ਉੱਤੇ ਪੰਜਾਬ ਸਮਝੌਤਾ ਹੁੰਦਾ, ਔਰ ਇਹੀ ਸਮਝੌਤਾ ਉਸਦੀ ਮੌਤ ਦਾ ਕਾਰਨ ਵੀ ਬਣ ਜਾਂਦਾ। ਗੱਲ ਅੱਜ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਕਰਨੀ ਹੈ। ਕਿਉਂ ਕਰਨੀ ਹੈ, ਉਸ ਦੀ ਵਜ੍ਹਾ ਵੀ ਤੁਹਾਨੂੰ ਦੱਸਣਗੇ। ਪ੍ਰੀਤਮ ਸਿੰਘ ਰੁਪਾਲ ਸਾਡੇ ਨਾਲ ਇਸ ਵਕਤ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ। ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ
1: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਾਡੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ
0: ਜੀ, ਅੱਜ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕਰਨੀ ਹੈਗੀ, ਔਰ ਮੇਰੇ ਖਿਆਲ ਦੇ ਨਾਲ ਨਾਲ ਇੱਕ ਅਕਾਲੀ ਸਿਆਸਤ ਦੀ ਵੀ ਗੱਲ ਹੋ ਜਾਏਗੀ, ਰਾਜੀਵ ਲੌਂਗੋਵਾਲ ਸਮਝੌਤੇ ਦੀ ਵੀ ਗੱਲ ਹੋ ਜਾਏਗੀ, ਅਤੇ ਨਾਲ ਨਾਲ ਪੰਜਾਬ ਦੀ ਉਸ ਵੇਲੇ ਦੀ ਜਿਹੜੀ ਸਮਾਜਿਕ ਹਾਲਾਤ ਸੀ ਔਰ ਸਿਆਸੀ ਹਾਲਾਤ ਕਿਸ ਕਿਸਮ ਦੇ ਸੀਗੇ ਉਹਦੇ 'ਤੇ ਵੀ ਗੱਲ ਹੋਈ ਜਾਣੀ ਹੈ। ਔਰ ਇਹ ਜਿਹਦੇ 'ਤੇ ਗੱਲ ਕਈ ਵਾਰ ਬਹੁਤੇ ਜ਼ਿਆਦਾ ਪੰਜਾਬ ਦੇ ਮੀਡੀਆ ਅਦਾਰੇ ਖਾਮੋਸ਼ ਰਹਿ ਜਾਂਦੇ ਨੇ ਕਿ ਹਰਚੰਦ ਸਿੰਘ ਲੌਂਗੋਵਾਲ ਦੀ ਮੌਤ ਦਾ ਕਾਰਨ ਜੋ ਸੀਗਾ ਉਹਦੇ 'ਤੇ ਬੜੇ ਲੰਮੇ ਚਿਰ ਤੱਕ ਚੁੱਪੀ ਵੀ ਸਾਧੀ ਰਹੀ ਹੈ। ਉਹਦੇ 'ਤੇ ਵੀ ਗੱਲ ਮੈਂ ਕਹਿੰਦਾ ਅੱਜ ਕਰਦੇ ਬੰਦੇ ਹੈਗੇ ਹਾਂ, ਅਤੇ ਅੱਜ 20 ਅਗਸਤ ਨੂੰ ਜਦੋਂ ਇਹ ਪ੍ਰੋਗਰਾਮ ਲਾਈਵ ਪੇਸ਼ ਕਰ ਰਹੇ ਹਾਂ, ਅੱਜ ਦੇ ਦਿਨ ਉਹਨਾਂ ਦੀ ਇੱਕ ਕਿਸਮ ਦੇ ਨਾਲ ਅੱਜ ਦਾ ਹੀ ਦਿਨ ਸੀਗਾ ਜਿੱਦਣ ਕਤਲ ਹੋਇਆ ਸੀ ਭਾਜੀ। ਉੱਥੇ ਤੱਕ ਪਹੁੰਚਣ ਤੋਂ ਪਹਿਲਾਂ ਮੇਰੇ ਖਿਆਲ ਦੇ ਨਾਲ ਸਾਰੀ ਇੱਕ ਜੇ ਭੂਮਿਕਾ ਜੇ ਬਣਦੀ ਹੈ।
1: ਨਹੀਂ, ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਿਹੜੀ ਤੁਸੀਂ ਗੱਲ ਸ਼ੁਰੂ ਚ ਗੌਤਮ ਜੀ ਕੀਤੀ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਜਿਹੜਾ ਹੈਗਾ ਇੱਕ ਏਦਾਂ ਦੀ ਸ਼ਖਸੀਅਤ, ਏਦਾਂ ਦੀ ਪਰਸਨੈਲਿਟੀ, ਤੇ ਫਿਰ ਜੋ ਵੀ ਅਕਾਲੀ ਮੋਰਚੇ ਲੱਗੇ, ਉਦੋਂ ਬਾਅਦ ਆਪਰੇਸ਼ਨ ਬਲੂ ਸਟਾਰ ਹੋਇਆ, ਫਿਰ ਸਮਝੌਤਾ ਹੋਇਆ, ਹੋਰ ਤੇ ਜਿਹੜੀ ਇੱਕ ਜੇ ਕਿਸੇ ਵੱਡੇ ਆਗੂ ਦੀ ਜਾਨ ਗਈ ਇਸ ਸਭ ਕਹਿ ਦੇ ਵਿੱਚ, ਤੇ ਤਾਂ ਉਹ ਸੰਤ ਹਰਚੰਦ ਸਿੰਘ ਲੌਂਗੋਵਾਲ ਹੀ ਸੀ ਆਪਾਂ ਜਦੋਂ ਆਪਾਂ ਦੇਖਦੇ ਹਾਂ। ਕਿਉਂਕਿ ਜਿਹੜਾ ਆਪਰੇਸ਼ਨ ਬਲੂ ਸਟਾਰ ਹੈ ਉਹਦੇ ਚ ਜਿਹੜੀਆਂ ਦੋ ਤਿੰਨ ਗੱਲਾਂ ਬੜੀਆਂ ਇੰਪੋਰਟੈਂਟ ਸੀ। ਆਪਰੇਸ਼ਨ ਬਲੂ ਸਟਾਰ ਦੇ ਵਿੱਚ ਫੌਜ ਦਾ ਚੜ੍ਹ ਕੇ ਆਉਣਾ, ਤੇ ਫਿਰ ਦਰਬਾਰ ਸਾਹਿਬ ਦੇ ਅੰਦਰ ਸ਼ਰਧਾਲੂਆਂ ਦੇ ਨਾਲ ਉਸ ਵੇਲੇ ਪੰਥ ਨੂੰ ਲੀਡ ਕਰ ਰਹੇ ਸੀ ਜਾਂ ਇਹ ਮੋਰਚੇ ਨੂੰ ਲੀਡ ਕਰ ਰਹੇ ਸੀ ਸੰਤ ਜਰਨੈਲ ਸਿੰਘ ਢਿੰਡਰਾਂਵਾਲ, ਉਹਨਾਂ ਦੇ ਨਾਲ ਭਾਈ ਅਮਰੀਕ ਸਿੰਘ ਤੇ ਸੁਵੇਕ ਸਿੰਘ, ਜਨਰਲ ਸੁਵੇਕ ਸਿੰਘ ਦਾ ਉੱਥੇ ਮਾਰਿਆ ਜਾਣਾ, ਤੇ ਸੋ ਇਹ ਜਿਹੜੀਆਂ ਇੱਕ ਏਦਾਂ ਦੀਆਂ ਘਟਨਾਵਾਂ ਦੀ ਇੱਕ ਲੜੀ ਚੱਲੀ ਤੇ ਜਿਹੜੀ ਬਹੁਤ ਅੱਗੇ ਤੱਕ ਜਿਹੜੀ ਉਹ ਫਿਰ ਚੱਲਦੀ ਰਹੀ ਵਿੱਚ ਦੀ, ਭਾਵੇਂ ਉਹ ਸਾਰੇ ਦੇ ਬਾਵਜੂਦ ਸੁਰਜੀਤ ਸਿੰਘ ਬਰਨਾਲੇ ਦੀ ਅਗਵਾਈ ਚ ਅਕਾਲੀਆਂ ਦੀ ਸਰਕਾਰ ਵੀ ਬਣੀ, ਤੇ ਪਰ ਉਹ ਗੱਲ ਆ ਕੇ ਜਦੋਂ ਇਹ ਸਾਰੀ ਬੇਅੰਤ ਸਿੰਘ ਦੇ ਜਿਹੜੇ ਕਤਲ ਤੱਕ ਜਿਹੜੀ ਉਹ ਗੱਲ ਜਿਹੜੀ ਇਹ ਲੜੀ ਜਿਹੜੀ ਉਹ ਚੱਲਦੀ ਹੈ। ਹੁਣ ਇਹਦੇ ਚ ਦੋ ਗੱਲਾਂ ਜਿਹੜੀਆਂ ਬਹੁਤ ਹੀ ਮਹੱਤਵਪੂਰਨ ਜਾਂ ਸੋਚਣ ਵਾਲੀਆਂ ਨੇ ਪੰਜਾਬੀਆਂ ਨੂੰ, ਸਿੱਖਾਂ ਨੂੰ, ਸਾਰਿਆਂ ਨੂੰ ਕਹਿ ਲਓ, ਤੇ ਵੀ ਕੀ ਸਿਰਫ ਤੇ ਸਿਰਫ ਜਿਹੜਾ ਹੈਗਾ ਇਹਦਾ ਕਾਰਨ ਇਹ ਸੀਗਾ ਕਿ ਜਦੋਂ ਆਪਾਂ ਸੰਤ ਲੌਂਗੋਵਾਲ ਦੀ ਗੱਲ ਕਰਦੇ ਹਾਂ, ਕਿਉਂਕਿ ਉਦੋਂ ਤੱਕ ਸੰਤ ਲੌਂਗੋਵਾਲ ਬਾਰੇ ਜਿਹੜਾ ਹੈਗਾ ਕੋਈ ਵਿਰੋਧੀ ਵੀ, ਚਲੋ ਕਾਂਗਰਸ ਤਾਂ ਉਸ ਸਮਝੌਤੇ ਦੇ ਵਿੱਚ ਸ਼ਾਮਿਲ ਸੀ, ਖੈਰ ਉਹ ਤਾਂ ਕਹਿੰਦੇ ਸੰਤ ਸ਼ਾਂਤੀ ਦੇ ਪੁੰਜ ਹੋਰ ਏਦਾਂ ਦੇ ਕਹਿੰਦੇ, ਦੂਜੇ ਪਾਸੋਂ ਵੀ ਸੰਤ ਲੌਂਗੋਵਾਲ ਦੇ ਜਿਹੜਾ ਹੈਗਾ ਕੋਈ ਏਦਾਂ ਦਾ ਕਿਸੇ ਦੀ ਉਦੋਂ ਇਹ ਹਿੰਮਤ ਨੀ ਸੀ ਜਾਂ ਇਹ ਜ਼ਰੂਰਤ ਨੀ ਸੀ ਕਿ ਇਹ ਕਹਿ ਦੇਣ ਕਿ ਜਿਹੜੇ ਇਹਨਾਂ ਨੇ ਕੋਈ ਇਹਦੇ ਚ ਇਹਨਾਂ ਦਾ ਕੋਈ ਲਾਲਚ ਸੀ ਜਾਂ ਇਹ ਸਾਰਾ ਕੁਛ ਸੀ। ਇਹਦੇ ਬਾਵਜੂਦ ਅਸਲੀ ਤਾਂ ਉਹੀ ਸੀ ਕਿ ਉਹ ਚਾਹੁੰਦੇ ਸੀ ਕਿ ਪੰਜਾਬ ਦੇ ਵਿੱਚ ਕਿਸੇ ਨਾ ਵੀ ਤਰੀਕੇ ਨਾਲ ਉਹ ਸ਼ਾਂਤੀ ਹੋ ਜੇ, ਤੇ ਜਿਹੜਾ ਨੌਜਵਾਨਾਂ ਦੇ ਦਾ ਜਿਹੜਾ ਕਹਾਣ ਹੋ ਰਿਹਾ ਉਹ ਖਤਮ ਹੋ ਜੇ ਸਾਰੀ, ਤੇ ਪਰ ਇਹਦੇ ਬਾਵਜੂਦ ਜਿਹੜਾ ਹੈਗਾ ਉਹ ਸਾਰੀ ਇਸੇ ਜਿਹੜੀ ਉਹ ਗੱਲ ਦੇ ਸੰਤ ਲੌਂਗੋਵਾਲ ਭੇਟ ਚੜ ਗਏ। ਜਦੋਂ ਆਪਾਂ ਥੋੜਾ ਜਿਹਾ ਉਹਨਾਂ ਦਾ ਦੇਖਦੇ ਹਾਂ ਆਪਣਾ ਪਿਛੋਕੜ, ਕਿਉਂਕਿ ਉਹ ਇੱਕ ਨਿਹਾਇਤ ਹੀ ਇੱਕ ਆਮ ਪਰਿਵਾਰ ਚੋਂ, ਕਿਸਾਨੀ ਦੇ ਪਰਿਵਾਰ ਚੋਂ ਆਏ ਸੀ, ਥੋੜੇ ਜ਼ਮੀਨ ਵਾਲੇ ਪਰਿਵਾਰ ਚੋਂ ਆਏ ਸੀ, ਤੇ ਉਹਨਾਂ ਦਾ ਜਿਹੜਾ ਜੱਦੀ ਪਿੰਡ ਹੈ ਉਹ ਵੀ ਸੰਗਰੂਰ ਜ਼ਿਲ੍ਹੇ 'ਚ ਹੀ ਹੈ ਗਦੜਿਆਣੀ, ਤੇ ਉੱਥੋਂ ਫਿਰ ਕਿਉਂਕਿ ਲਗਨ ਸੀ ਉਹਨਾਂ ਨੂੰ ਧਰਮ ਵਾਲੇ ਪਾਸੇ ਜਾਂ ਸਿੱਖੀ ਵਾਲੇ ਪਾਸੇ, ਬਚਪਨ ਤੋਂ ਹੀ ਉਹ ਇਸ ਪਾਸੇ ਸੀ ਜਿਹੜੇ ਉਹ ਲੱਗ ਗਏ, ਜਿਸ ਕਰਕੇ ਕਿਉਂਕਿ ਪਿੰਡ ਉਹਨਾਂ ਦਾ ਗਲੜਿਆ ਨਹੀਂ ਸੀ, ਪਰ ਉਹ ਲੰਬਾ ਸਮਾਂ ਲੌਂਗੋਵਾਲ ਰਹੇ। ਲੌਂਗੋਵਾਲ ਜਿਹੜਾ ਭਾਈ ਬਨੀ ਸਿੰਘ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਉੱਥੇ ਬਣੇ ਹੋਏ ਨੇ, ਤੇ ਉੱਥੇ ਉਹਨਾਂ ਨੇ ਸੇਵਾ ਸੰਭਾਲ ਜਿਹੜੀ ਆ ਉਹ ਕਾਫੀ ਕੀਤੀ ਜਿਸਦੇ ਦੌਰਾਨ ਉਹ ਜਿਹੜੇ ਸੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵੀ ਰਹੇ ਤੇ ਇਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸੀਗੇ ਵਾਈਸ ਪ੍ਰੈਜੀਡੈਂਟ ਜਿਹਨੂੰ ਆਪਾਂ ਕਹਿੰਦੇ ਮੀਤ ਪ੍ਰਧਾਨ ਵੀ ਰਹੇ ਤੇ ਇਹਨਾਂ ਧਾਰਮਿਕ ਜਾਂ ਏਦਾਂ ਦੇ ਅਹੁਦਿਆਂ ਤੇ ਵੀ ਜਿਹੜਾ ਉਹ ਨਾਲ ਨਾਲ ਰਹੇ ਤੇ ਇਸੇ ਕਰਕੇ ਉਹਨਾਂ ਦੇ ਨਾਮ ਦੇ ਨਾਲ ਸੰਤ ਜੁੜ ਗਿਆ ਤੇ ਸੰਤ ਹੌਲੀ ਹੌਲੀ ਫਿਰ ਉਹ ਪਾਪੂ ਦਾ ਹੋਇਆ। ਜਦੋਂ ਧਰਮ ਯੁੱਧ ਮੋਰਚਾ ਲੱਗਦਾ ਨਾ ਜੀ ਉਹ ਤੇ ਉਹ ਧਰਮ ਯੁੱਧ ਮੋਰਚੇ ਵੇਲੇ ਜਿਹੜਾ ਹੈ ਉਹ ਪ੍ਰਧਾਨ ਬਣਦੇ ਨੇ ਅਕਾਲੀ ਦਲ ਦੇ ਤੇ ਅਕਾਲੀ ਦਲ ਦੇ ਪ੍ਰਧਾਨ ਜਿਹੜਾ ਹੋਣਾ ਹੀ ਜਿਹੜਾ ਹੈਗਾ ਇੱਕ ਆਪਣੇ ਆਪ ਚ ਜਿਹੜੀ ਵੱਡੀ ਗੱਲ ਹੁੰਦੀ ਹੈ ਕਿਉਂਕਿ

ਵੇਲੇ ਤੱਕ ਜਿਹੜਾ ਹੈ ਅਕਾਲੀ ਦਲ ਦੀ ਇੱਕ ਵੱਡਾ ਪਿੱਛੇ ਲਗੇਸੀ ਸੀ, ਇਤਿਹਾਸ ਸੀ, ਪਿਛੋਕੜ ਸੀ, ਕਿਉਂਕਿ ਉਦੋਂ ਬਾਅਦ ਤਾਂ ਚਲੋ ਕਈ ਧੜੇ ਵਗੈਰਾ ਬਣ ਗਏ ਤੇ ਫਿਰ ਜਿਹੜੀ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਜਦੋਂ ਮੋਰਚਾ ਲੱਗਦਾ ਤੇ ਮੋਰਚੇ ਦੇ ਉਹ ਜਿਹੜੇ ਹੈਗੇ ਆ ਡਿਕਟੇਟਰ ਬਣਦੇ ਆ। ਤੇ ਕਮਾਲ ਦੀ ਗੱਲ ਤਾਂ ਇਹ ਹੈ ਕਿ 1983 ਦੇ ਵਿੱਚ ਤੇ ਈਵਨ 1984 ਦੇ ਸ਼ੁਰੂ ਦੇ ਵਿੱਚ ਵੀ ਤੇ ਦਰਬਾਰ ਸਾਹਿਬ ਦੇ ਵਿੱਚ ਜਦੋਂ ਜਿਹੜੇ ਜਥੇ ਉੱਥੇ ਧਰਮ ਯੁੱਧ ਮੋਰਚੇ ਜਾਂਦੇ ਆ ਗ੍ਰਿਫਤਾਰੀ ਦੇਣ ਵਾਸਤੇ ਲਗਾਤਾਰ, ਕਿਉਂਕਿ ਉਦੋਂ ਅਕਾਲੀਆਂ ਦਾ ਜਿਹੜਾ ਧਰਮ ਦਾ ਅੰਦੋਲਨ ਚੱਲ ਰਿਹਾ ਸੀ, ਦੋਨੇ ਸੰਤ ਜਿਹੜੇ ਹੈਗੇ ਇੱਕੋ ਸਟੇਜ ਤੋਂ ਗੁਰਦੁਆਰਾ ਜਿਹੜਾ ਮੰਜੀ ਸਾਹਿਬ ਦੀ ਜਿਹੜੀ ਸਟੇਜ ਆ ਤੇ ਦਰਬਾਰ ਸਾਹਿਬ ਦੇ ਅੰਦਰ ਕੰਪਲੈਕਸ ਦੇ ਉੱਥੋਂ ਦੋਨੇ ਆਗੂ ਜਿਹੜੇ ਹੈਗੇ ਆ ਉਹ ਜਥਿਆਂ ਨੂੰ ਸੰਬੋਧਨ ਕਰਕੇ ਤੋਰ ਤੇ, ਸੰਤ ਜਰਨੈਲ ਸਿੰਘ ਤੇ ਸੰਤ ਲੌਂਗੋਵਾਲ ਹਰਚੰਦ ਸਿੰਘ ਲੌਂਗੋਵਾਲ। ਤੇ ਉਹ ਫਿਰ ਕਿਹੜੇ ਕਾਰਨ ਸੀ ਜਿੱਥੇ ਦੋਨਾਂ ਦੇ ਵਿੱਚ ਡਿਫਰੈਂਸ ਆਏ, ਉਹ ਫਿਰ ਕਿਹੜੇ ਕਾਰਨ ਸੀ ਜਿਸ ਕਰਕੇ ਇਹਨਾਂ ਤੇ ਇਹ ਇਲਜ਼ਾਮ ਲੱਗਿਆ ਕਿ ਦੇਖੋ ਜੀ ਉਹਨਾਂ ਨੇ ਤਾਂ ਖੁਦ ਫੌਜ ਬੁਲਾਈ ਹੈ ਤੇ ਉਹ ਹੱਥ ਖੜੇ ਕਰਕੇ ਬਾਹਰ ਆ ਗਏ। ਤੇ ਉਦੋਂ ਦਰਬਾਰ ਸਾਹਿਬ ਦੇ ਅੰਦਰ ਦੋ ਹੀ ਇਹ ਪੰਥ ਦੇ ਵੱਡੇ ਲੀਡਰ ਸੀਗੇ, ਹੋਰ ਵੀ ਸੀ ਚਲੋ, ਜਹਿਦਾਰ ਟੌੜਾ ਤੇ ਜਹਿਦਾਰ ਲੌਂਗੋਵਾਲ ਸੰਤ ਲੌਂਗੋਵਾਲ ਜਿਹੜੇ ਸੀਗੇ, ਕਿਉਂਕਿ ਬਾਕੀ ਤਾਂ ਜਿਹੜੇ ਸੀ ਉਹ ਗਏ ਹੀ ਨੀ। ਜਦੋਂ ਉਹਨੂੰ ਪਤਾ ਲੱਗ ਗਿਆ ਪਹਿਲਾਂ ਕਿਆ ਹੋਣ ਵਾਲਾ ਤੇ ਉਹ ਪਹਿਲੇ ਟਲ ਟੁਲ ਗਏ ਇੱਧਰ ਉੱਧਰ। ਇਹਦੇ ਤੇ ਸੋਸ਼ਲ ਮੀਡੀਆ ਤੇ ਬੜਾ ਕੁਛ ਚੱਲ ਰਿਹਾ, ਚਲੋ ਉਹ ਆਪਣਾ ਅੱਜ ਗੱਲ ਕਰਨ ਦਾ ਵਿਸ਼ਾ ਨਹੀਂ ਹੈ। ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਸੀ ਜੋਧਪੁਰ ਦੀ ਜੇਲ੍ਹ ਚ ਬੰਦ ਰਹਿਣ ਤੋਂ ਬਾਅਦ ਤੇ ਫਿਰ ਜਦੋਂ ਉਹਨਾਂ ਦੀ ਜਿਹੜੀ ਹੈਗੀ ਹੈ ਰਿਹਾਈ ਹੁੰਦੀ ਆ, ਤੇ ਰਿਹਾਈ ਤੋਂ ਬਾਅਦ ਜਿਹੜਾ ਹੈਗਾ 1985 ਦੇ ਵਿੱਚ ਜਿਹੜੀ ਹੈਗੀ ਉਹਨਾਂ ਦੀ ਰਿਹਾਈ ਹੁੰਦੀ ਆ 1985 ਚ। ਫਿਰ ਉਦੋਂ ਬਾਅਦ ਛੇਤੀ ਜਿਹੜੀ ਹੈ ਇੱਥੋਂ ਜਿਹੜੀ ਫਿਰ ਉਹ ਸਮਝੌਤੇ ਵਾਲੇ ਪਾਸੇ ਜਿਹੜੀ ਉਹ ਗੱਲ ਤੁਰਦੀ ਹੈ। ਇਹ ਵੀ ਬੜੀ ਕਮਾਲ ਦੀ ਗੱਲ ਹੈ ਕਿ ਜਦੋਂ ਇਹ ਸਮਝੌਤਾ ਹੁੰਦਾ ਹੈਗਾ ਤੇ ਉਦੋਂ ਇੱਥੇ ਜਿਹੜਾ ਹੈਗਾ ਰਾਸ਼ਟਰਪਤੀ ਰਾਜ ਲੱਗਿਆ ਹੋਇਆ ਤੇ ਅਰਜਨ ਸਿੰਘ ਜਿਹੜੇ ਜਿਹੜੇ ਕਾਂਗਰਸ ਦੇ ਬੜੇ ਹੀ ਜਿਹੜੇ ਇੱਕ ਚੰਗੇ ਆਗੂਆਂ ਦੇ ਵਿੱਚੋਂ ਜਿਹੜੇ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ ਆਉਂਦੇ ਸੀ ਉਦੋਂ ਉਹ ਪੰਜਾਬ ਦੇ ਗਵਰਨਰ ਨੇ ਉਹ, ਤੇ ਉਹ ਜ਼ਿਆਦਾ ਮੀਡੀਏਟ ਕਰਦੇ ਆ ਇਸ ਸਮਝੌਤੇ ਦੇ ਵਿੱਚ। ਤੇ ਕਿਉਂਕਿ ਇਸ ਦੇ ਦੌਰਾਨ ਕਾਫੀ ਜਿਹੜਾ ਕੁਛ ਵਾਪਰ ਚੁੱਕਿਆ, ਬਲੂ ਸਟਾਰ ਹੁੰਦਾ ਤੇ ਉਦੋਂ ਬਾਅਦ ਜਿਹੜੀ ਵੱਡੀ ਇੱਕ ਘਟਨਾ ਇੰਦਰਾ ਦਾ ਕਤਲ ਹੁੰਦਾ ਤੇ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਹੋਰਨਾਂ ਥਾਵਾਂ ਤੇ ਸਿੱਖਾਂ ਦਾ ਬਹੁਤ ਜ਼ਿਆਦਾ ਕਤਲਿਆਂ ਹੁੰਦਾ। ਤੇ ਉਸ ਤੋਂ ਬਾਅਦ ਫਿਰ ਇਸ ਨੂੰ ਕਿਵੇਂ ਜਿਹੜਾ ਹੈਗਾ ਗੱਲ ਇਸ ਪਾਸੇ ਨੂੰ ਤੁਰੇ, ਕਿਉਂਕਿ ਪੰਜਾਬ ਦੇ ਹਾਲਾਤ ਉਦੋਂ ਖਰਾਬ ਕਾਫੀ ਹੋਣੇ ਸ਼ੁਰੂ ਹੋ ਗਏ ਸੀ ਉਦੋਂ ਬਾਅਦ, ਹਾਲਾਂਕਿ 84 ਤੋਂ ਪਹਿਲਾਂ ਤਾਂ ਇੰਨੇ ਖਰਾਬ ਹੈ ਵੀ ਨਹੀਂ ਸੀ। ਤੇ ਫਿਰ ਉੱਥੇ ਜਿਹੜੀਆਂ ਇਹ ਮੀਡੀਏਸ਼ਨ ਦੀਆਂ ਗੱਲਾਂ ਚੱਲਦੀਆਂ, ਭਾਵੇਂ ਉਹਦੇ ਚ ਅਰਜਨ ਸਿੰਘ ਹੁੰਦੇ ਆ, ਹੋਰ ਕੁਛ ਜਿਹੜੇ ਪੰਜਾਬ ਦੇ ਕੋਈ ਇੱਕ ਦੋ ਬੁੱਧੀਜੀਵੀ ਸ਼ਾਮਿਲ ਹੁੰਦੇ ਆ, ਤੇ ਫਿਰ ਉਹ ਅਲਟੀਮੇਟਲੀ ਇੱਕ ਜਿਹੜਾ ਟੇਬਲ ਤੇ ਦਿੱਲੀ ਇਕੱਠੇ ਹੁੰਦੇ ਆ ਤੇ ਇੱਕ ਦੋ ਮੀਟਿੰਗਾਂ ਤੋਂ ਬਾਅਦ ਫਿਰ ਜਿਹੜਾ ਹੈਗਾ ਉਹ ਸਮਝੌਤਾ ਜਿਹਨੂੰ ਆਪਾਂ ਪੰਜਾਬ ਅਕੋਰਡ ਦੇ ਨਾਂ ਨਾਲ ਜਾਂ ਪੰਜਾਬ ਸਮਝੌਤੇ ਦੇ ਨਾਂ ਨਾਲ ਜਿਹੜਾ ਆਪਾਂ ਜਾਣਦੇ ਹਾਂ 1985 ਦੇ ਵਿੱਚ ਜਿਹੜਾ ਸਮਝੌਤਾ ਹੁੰਦਾ 24 ਜੁਲਾਈ ਨੂੰ। ਤੇ 24 ਜੁਲਾਈ ਤੋਂ ਬਾਅਦ ਜਿਹੜਾ ਇਹ ਸਮਝੌਤਾ ਜਿਹੜੀ ਅਕਾਲੀ ਲੀਡਰਸ਼ਿਪ ਆ ਉਸ ਵੇਲੇ ਜਿਹਦੇ ਚ ਬਾਦਲ ਸਾਹਿਬ ਵੀ ਨੇ, ਟੌੜਾ ਸਾਹਿਬ ਵੀ ਨੇ, ਜਹਿਦਾਰ ਤਲਵੰਡੀ ਵੀ ਨੇ, ਹੋਰ ਨੇ, ਤੇ ਉਹਨਾਂ ਚੋਂ ਇੱਕ ਧਿਰ ਜਿਹੜੀ ਇਹਨੂੰ ਵੈਲਕਮ ਕਰਦੀ ਹੈ ਤੇ ਦੂਜੀ ਧਿਰ ਕਹਿੰਦੀ ਹੈ ਕਿ ਨਹੀਂ ਇਹ ਗਲਤ ਕੀਤਾ, ਸਾਨੂੰ ਪੁੱਛਿਆ ਨਹੀਂ ਗਿਆ, ਆਪਣੇ ਤੌਰ ਤੇ ਸੰਤ ਚਲਿਆ ਗਿਆ, ਏਦਾਂ ਦੀਆਂ ਗੱਲਾਂ ਜਿਹੜੀਆਂ ਨਾਲੋ ਨਾਲ ਦੋਨੇ ਗੱਲਾਂ ਜਿਹੜੀਆਂ ਚੱਲਦੀਆਂ ਨੇ। ਤੇ ਪਰ ਉਸ ਸਮਝੌਤੇ ਦਾ ਜਿਹੜਾ ਇੱਕ ਗੱਲ ਹੈ ਕਿ ਜਿੱਦਾਂ ਤੁਸੀਂ ਸ਼ੁਰੂ ਚ ਕਿਹਾ ਕਿ ਜੁਲਾਈ ਦੇ ਵਿੱਚ ਸਮਝੌਤਾ ਹੁੰਦਾ ਤੇ ਫਿਰ ਅਗਸਤ ਦੇ ਵਿੱਚ ਜਿਹੜਾ ਹੈਗਾ 20 ਅਗਸਤ ਨੂੰ ਜਿਹੜੀ ਹੈਗੀ ਆ ਉਹ ਸੰਤ ਦੀ ਜਿਹੜੀ ਆ ਉਹ ਹੱਤਿਆ ਹੋ ਜਾਂਦੀ ਆ ਉੱਥੇ ਸ਼ੇਰਪੁਰ, ਜਿੱਥੇ ਉਹ ਇੱਕ ਕਾਨਫਰੰਸ ਨੂੰ ਸੰਬੋਧਨ ਕਰਦੇ ਆ ਅਕਾਲੀ ਕਾਨਫਰੰਸ ਨੂੰ। ਤੇ ਉਸ ਤੋਂ ਬਾਅਦ ਫਿਰ ਜਿਹੜੀ ਆ ਨਵੀਂ ਸਿਆਸਤ ਚੱਲਦੀ ਆ, ਤੇ ਪਰ ਇਹ ਹੈ ਕਿ ਲੌਂਗੋਵਾਲ ਦੀ ਜਿਹੜੀ ਅਸੈਸੀਨੇਸ਼ਨ ਜਾਂ ਜਿਹੜੀ ਹੱਤਿਆ ਹੋਈ ਉਹ ਕਿਵੇਂ ਵੀ ਹੋਈ, ਚਲੋ ਬਾਅਦ ਦੇ ਵਿੱਚ ਉਹਦੇ ਚ ਦੋ ਜਣੇ ਜਿਹੜੇ ਉਹਦੇ ਚ ਸ਼ਾਮਿਲ ਸੀ ਜਿਹੜੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹ ਮਾਰੇ ਗਏ, ਤੇ ਬਾਕੀ ਹੋਰਨਾਂ ਜਿਨ੍ਹਾਂ ਦੇ ਕੇਸ ਚੱਲਿਆ ਕੁਛ ਵਾਰੀ ਪਹਿਲਾਂ ਹੋ ਗਏ, ਤੇ ਗਿਆਨ ਸਿੰਘ ਲੀਲ ਜੀ ਦੇ ਤੇ ਸੁਪਰੀਮ ਕੋਰਟ ਤੱਕ ਕੇਸ ਚੱਲਿਆ, ਸੁਪਰੀਮ ਕੋਰਟ ਨੇ ਜਿਹਦੀ ਸਜ਼ਾਏ ਮੌਤ ਨੂੰ ਫਿਰ ਆਪਣਾ ਇਹਦੇ ਚ ਬਦਲਿਆ, ਜਦੋਂ ਉਮਰ ਕੈਦ ਦੇ ਵਿੱਚ ਬਦਲਿਆ, ਤੇ ਉਦੋਂ ਬਾਅਦ ਫਿਰ ਕਿਉਂਕਿ ਉਦੋਂ ਤੱਕ 14 ਸਾਲ ਤਾਂ ਉਹਨੂੰ ਜੇਲ੍ਹ ਚ ਹੋ ਚੁੱਕੇ ਸੀਗੇ, ਤੇ ਉਹਦੀ ਜਿਹੜੀ ਜਜਮੈਂਟ ਹੈ ਨਾ ਜੀ ਗੌਤਮ ਜੀ ਉਹ ਪੜ੍ਹਨ ਵਾਲੀ ਹੈ, ਜਿਹੜਾ ਕੇ ਟੀ ਥੋਮਸ ਉਦੋਂ ਉਸ ਬੈਂਚ ਡਬਲ ਬੈਂਚ ਦੇ ਵਿੱਚ ਜਿਹੜੀ ਉਹ ਲੱਗੀ ਸੀ ਜਿਹਦੇ ਚ ਕਿਉਂਕਿ ਟਾਡਾ ਦੇ ਤਹਿਤ ਉਹ ਗ੍ਰਿਫਤਾਰ ਸੀ ਤੇ ਉਹ
ਬੇਅੰਤ ਸਿੰਘ ਲੀਲ ਦੀ ਜਿਹੜੀ ਉਹ ਘਟਾ ਕੇ ਸਜਾਏ ਮੌਤ ਤੋਂ ਜਿਹੜੀ ਸੀ ਉਮਰ ਕੈਦ ਬਦਲੀ ਗਈ। ਤੇ ਉਹਦੇ ਵਿੱਚ ਕਾਫੀ ਗੱਲਾਂ ਮੈਂਸ਼ਨ ਹੈ ਜਿਹੜੀਆਂ, ਜਿਹੜੀ ਗੱਲ ਜਿਹੜੀ ਮੈਂ ਕਰਨਾ ਚਾਹੁੰਦਾ ਵੀ ਹੱਤਿਆਵਾਂ ਇਹ ਨੀਗਾ ਕਿ

ਨਾ ਕਿਤੇ ਇਹ ਗੱਲ ਇਹ ਪਈ ਸੀ ਕਿ ਇਹ ਸਮਝਦੇ ਸੀ ਕਿ ਇਹਦਾ ਜਿਹੜਾ ਹੈਗਾ ਸ਼ਾਂਤੀ ਕਿਸੇ ਨਾ ਕਿਸੇ ਤਰੀਕੇ ਨਾਲ ਇੱਧਰ ਨੂੰ ਗੱਲ ਜਿਹੜੀ ਤੁਰਨੀ ਚਾਹੀਦੀ ਹੈ। ਤੇ ਉਦੋਂ ਕਮਾਲ ਦੀ ਗੱਲ ਹੈ ਕਿ ਜਦੋਂ ਉਦੋਂ ਬਾਅਦ ਇਲੈਕਸ਼ਨ ਹੁੰਦੀ ਹੈ ਅਕਾਲੀ ਦਲ 100 ਸੀਟਾਂ ਤੇ ਜਿਹੜਾ ਹੈਗਾ ਚੋਣ ਲੜਦਾ, ਤੇ 100 ਦੇ ਵਿੱਚੋਂ 73 ਸੀਟਾਂ ਅਕਾਲੀ ਦਲ ਜਿੱਤਦਾ। ਤੇ ਇਹ ਵੀ ਨੀ ਕਿ ਉਦੋਂ ਕੋਈ ਲੋਕਾਂ ਚ ਏਦਾਂ ਦਾ ਸੀ ਵੋਟਾਂ ਨੀ ਪਾਉਣ ਆਏ ਜਾਂ ਹੋਰ, ਕਿਉਂਕਿ ਉਦੋਂ ਬਾਅਦ ਏਦਾਂ ਦੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ। ਤੇ ਜੇ ਆਪਾਂ ਦੇਖਿਆ ਜਾਵੇ ਉਦਾਂ ਟੋਟਲ ਪੋਲ ਪਰਸੈਂਟੇਜ ਦਾ ਜੇ ਹਿਸਾਬ ਕਿਤਾਬ ਦੇਖਿਆ ਜਾਵੇ ਤਾਂ ਬਹੁਤ ਉਦੋਂ ਵੋਟ ਪਈ ਹੈ 67% ਉਦੋਂ ਬਾਅਦ ਵੀ ਇਸ ਲੈਵਲ ਤੱਕ ਬਹੁਤ ਘੱਟ ਜਿਹੜਾ ਹੈਗਾ ਜਾਂਦਾ ਟੋਟਲ ਪੰਜਾਬ ਦੇ ਵਿੱਚ। ਤੇ ਕਾਂਗਰਸ ਦੂਜੇ ਨੰਬਰ ਦੀ ਪਾਰਟੀ ਸੀ, ਇਸ ਦੇ ਬਾਵਜੂਦ ਵੀ ਬਲੂ ਸਟਾਰ ਹੋਣ ਦੇ ਬਾਵਜੂਦ ਸਾਰੀਆਂ ਗੱਲਾਂ ਦੇ ਬਾਵਜੂਦ ਵੀ ਕਾਂਗਰਸ ਦੇ ਜਿਹੜੇ ਸੀਗੇ ਉਦੋਂ 32 MLA ਜਿਹੜੇ ਉਹ ਜਿੱਤ ਗਏ ਸੀ 32 ਕਾਂਗਰਸ ਦੇ। ਤੇ ਉਸ ਤੋਂ ਬਾਅਦ ਸਰਜੀਤ ਸਿੰਘ ਬਰਨਾਲਾ ਦੀ ਅਗਵਾਈ ਚ ਸਰਕਾਰ ਬਣਦੀ ਆ, ਸਾਰਾ ਕੁਛ ਜਿਹੜਾ ਇਹ ਹੁੰਦਾ। ਤੇ ਪਰ ਇਹ ਵੀ ਫੇਰ ਵੀ ਬਹੁਤਾ ਲੰਬਾ ਸਮਾਂ ਜਿਹੜੀ ਆ ਉਹ ਸਰਕਾਰ ਉਹ ਚੱਲਦੀ ਨੀ ਕਈ ਇਸ਼ੂ ਦੇ ਉੱਤੇ, ਖਾਸ ਕਰਕੇ ਪੰਜਾਬ ਜਿਹੜਾ ਸਮਝੌਤਾ ਹੈ ਉਹ ਲਾਗੂ ਹੀ ਨਹੀਂ ਕਰਦੀ ਕੇਂਦਰ ਸਰਕਾਰ ਜਿਸ ਤਰੀਕੇ ਨਾਲ ਉਹ ਹੋਣਾ ਹੁੰਦਾ। 1986 ਦਾ ਮੈਨੂੰ ਯਾਦ ਹੈ ਕਿ ਚੰਡੀਗੜ੍ਹ ਟ੍ਰਾਂਸਫਰ ਹੋਣਾ ਸੀ ਪੰਜਾਬ ਨੂੰ, ਇਹਦਾ ਬੜਾ ਰੌਲਾ ਸੀ ਕਿ 26 ਜਨਵਰੀ ਨੂੰ ਜਿਹੜਾ ਹੋਏਗਾ ਉਹਦੇ ਉੱਤੇ ਪੋਸਟਰ ਵਗੈਰਾ ਹੋਰ ਬਣੇ ਬਣਾਏ ਹੋਰ ਸਾਰਾ ਕੁਛ ਰਹਿ ਗਿਆ। ਤੇ ਕੇਂਦਰ ਸਰਕਾਰ ਮੁੱਕਰ ਗਈ ਕਿ ਨਹੀਂ ਅਸੀਂ ਟ੍ਰਾਂਸਫਰ ਨਹੀਂ ਕਰਨਾ। ਤੇ ਫਿਰ ਉਸ ਤੋਂ ਥੋੜੇ ਸਮੇਂ ਬਾਅਦ ਜਿਹੜਾ ਸੀਗਾ ਸਰਕਾਰ ਤੋੜ ਤੇ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਦੇ ਵਿੱਚ ਜਿਹੜੀ ਬਣੀ ਸੀ। ਹੁਣ ਜਿਹੜੀ ਗੱਲ ਸੰਤ ਲੌਂਗੋਵਾਲ ਦੀ ਜਿਹੜੀ ਹੱਤਿਆ ਦਾ ਮਾਮਲਾ ਹੈ ਜਾਂ ਸੰਤ ਲੌਂਗੋਵਾਲ ਦੇ ਇੱਕ ਤਰ੍ਹਾਂ ਦੇ ਇੱਕ ਵੱਡਾ ਆਗੂ ਸੀ, ਕਿਉਂਕਿ ਸੰਤ ਲੌਂਗੋਵਾਲ ਨੇ ਬ੍ਰਿਸ਼ਪਾਨ ਨੂੰ ਹਰਾਇਆ ਸੀ ਲਹਿਰੇ ਗਾਗੇ ਤੋਂ ਜਦੋਂ ਉਹ ਪਹਿਲੀ ਵਾਰੀ ਪੰਜਾਬ ਅਸੈਂਬਲੀ ਵਿੱਚ MLA ਬਣ ਕੇ ਆਏ ਨੇ। ਤੇ ਬ੍ਰਿਸ਼ਪਾਨ ਕਿਸੇ ਵੇਲੇ ਪੈਪਸੂ ਦਾ ਬਹੁਤ ਵੱਡਾ ਲੀਡਰ ਸੀ, ਮੁੱਖ ਮੰਤਰੀ ਰਿਹਾ ਸੀਗਾ। ਤੇ ਕਿਉਂਕਿ ਇੱਕ ਪੋਲੀਟੀਕਲ ਤੇ ਇੱਕ ਧਾਰਮਿਕ ਦੋਨੇ ਪਾਸੇ ਸੰਤ ਲੌਂਗੋਵਾਲ ਦੀ ਇੱਕ ਤਰ੍ਹਾਂ ਦੀ ਫਾਲੋਇੰਗ ਆਪਾਂ ਕਹਿ ਸਕਦੇ ਹੈਗੀ ਸੀ। ਤੇ ਜਿਹੜੀ ਉਹ ਰਾਜਨੀਤੀ ਤੇ ਚੱਲ ਰਹੀ ਸੀ ਜਿੱਦਾਂ ਦੀ ਰਾਜਨੀਤੀ ਤੇ ਅਕਾਲੀ ਦਲ ਪਹਿਲਾਂ ਚੱਲ ਰਿਹਾ ਸੀ, ਤੇ ਉਹ ਰਾਜਨੀਤੀ ਵੀ ਉਸ ਵੇਲੇ ਵੀ ਦੁਬਾਰਾ ਫੇਰ ਇੱਥੇ ਐਸਟੈਬਲਿਸ਼ ਹੋਣੀ ਸ਼ੁਰੂ ਹੋ ਗਈ ਸੀ। ਹੁਣ ਉਹ ਜਿਹੜੇ ਕਾਰਨ ਸੀ ਕਿ ਵੀ ਉਹ ਹੱਤਿਆ ਦੇ ਕਾਰਨ ਵੀ ਬਣੇ, ਚਲੋ ਆਪਾਂ ਉਹਨੂੰ ਕਈ ਵਾਰੀ ਇਹ ਲੈ ਲੈਂਦੇ ਹਾਂ ਕਿ ਨੌਜਵਾਨਾਂ ਦੇ ਵਿੱਚ ਜਾਂ ਉਸ ਵੇਲੇ ਜਿਹੜੀਆਂ ਗਰਮ ਖਿਆਲੀ ਜਸੇ ਬੰਨੀਆਂ ਸੀ ਉਹਨਾਂ ਦੇ ਵਿੱਚ ਇਸ ਗੱਲ ਦਾ ਗੁੱਸਾ ਸੀ ਕਿ ਬਲੂ ਸਟਾਰ ਪੇਸ਼ਨ ਦੇ ਉੱਤੇ ਜਾਂ ਜਿਹੜੀਆਂ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਆਮ ਸਿੱਖਾਂ ਦੇ ਉਹਦੇ ਉੱਤੇ ਜਿਹੜਾ ਹੈਗਾ ਸੰਤ ਲੌਂਗੋਵਾਲ ਜਾ ਕੇ ਉੱਥੇ ਪੈਰ ਰੱਖ ਕੇ ਤੇ ਉੱਥੇ ਸਮਝੌਤਾ ਕਰਿਆ ਆ। ਫਿਰ ਇਹ ਗੱਲਾਂ ਬੜੀਆਂ ਉਦੋਂ ਚੱਲਦੀਆਂ ਰਹੀਆਂ ਕਿ ਰਾਜੀਵ ਲੌਂਗੋਵਾਲ ਨਾਲ ਜਿਹੜਾ ਹਥਿਆਰਾ ਸੀ ਦਿੱਲੀ ਦੇ ਵਿੱਚ ਸਿੱਖਾਂ ਦਾ, ਹੋਰ ਜਿਹਨੇ ਬਿਆਨ ਕਰਕੇ ਇੰਨਾ ਕੁਛ ਹੋਇਆ ਉਹਦੇ ਨਾਲ ਹੱਥ ਮਿਲਾ ਲਿਆ ਜਾ ਕੇ ਇਹਦਾਂ ਦੀਆਂ ਗੱਲਾਂ ਚੱਲਦੀਆਂ ਰਹੀਆਂ। ਤੇ ਚਲੋ ਉਹ ਬਾਅਦ ਦੀ ਹੋਰ ਤਰ੍ਹਾਂ ਦੀ ਹੁੰਦੀ ਹੈ ਰਾਜਨੀਤੀ ਵਿੱਚ, ਪਰ ਜਿਹੜੀ ਇੱਕ ਗੱਲ ਹੈ ਜਿਹਨੂੰ ਅਜੇ ਤੱਕ ਵੀ ਜਿਹੜਾ ਹੈਗਾ ਸਾਡੀ ਪੋਲਿਟਿਕਸ ਹੈ ਜਿਹੜੀ ਉਹ ਰੈਕਗਨਾਈਜ਼ ਕਰਨ ਦੀ ਜਿਹੜੀ ਕੋਸ਼ਿਸ਼ ਨਹੀਂ ਕਰ ਰਹੀ ਕਿ ਇਹ ਅਸਲ ਦੇ ਵਿੱਚ ਜਿਹੜੇ ਇਹ ਮਾਡਰ ਨੇ, ਇਹ ਪੋਲੀਟੀਕਲ ਮਾਡਰ ਨੇ, ਇਹਨਾਂ ਨੂੰ ਇਸ ਗੱਲ ਨੂੰ ਜਿਹੜਾ ਸਮਝਣਾ ਚਾਹੀਦਾ ਤੇ ਕਿ ਕਿਹੜਾ ਆਗੂ ਕਿਹੜੇ ਵੇਲੇ ਸਿਆਸੀ ਤੌਰ ਤੇ ਕਿਹੜਾ ਸਟੈਂਡ ਲੈਂਦਾ ਤੇ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਫਿਰ ਉਹਨੂੰ ਉਹਦਾ ਜਿਹੜਾ ਖਮਿਆਜ਼ਾ ਭੁਗਤਣਾ ਪੈਂਦਾ। ਹੁਣ ਜਦੋਂ ਅਸੀਂ ਇਹਨੂੰ ਸਿਰਫ ਤੇ ਸਿਰਫ ਇੱਕ ਟੈਰਰਿਸਟ ਐਕਟੀਵਿਟੀ ਕਹਿੰਦੇ ਹਾਂ ਨਾ, ਤੇ ਉੱਥੇ ਫਿਰ ਜਿਹੜੇ ਹੈਗੇ ਆ ਉਹ ਗੜਬੜ ਕਰਦੇ ਆ ਅਸੀਂ ਜਦੋਂ ਤੁਸੀਂ ਕਿਹਾ ਨਾ ਕਿ ਇਹਦੇ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਇਹਦੇ ਕੀ ਜਿਹੜੀਆਂ ਹੈਗੀਆਂ ਇਹਦੀਆਂ ਇੰਪਲੀਕੇਸ਼ਨਸ ਕੀ ਨੇ, ਤੇ ਉਦੋਂ ਇਹਨੂੰ ਸੋਚਣ ਦੀ ਲੋੜ ਹੈ ਇਸ ਪੱਖ ਤੋਂ। ਭਾਵੇਂ ਇੰਦਰਾ ਗਾਂਧੀ ਦਾ ਕਤਲ ਸੀ, ਭਾਵੇਂ ਬੇਅੰਤ ਸਿੰਘ ਦਾ ਸੀ, ਭਾਵੇਂ ਲੌਂਗੋਵਾਲ ਦਾ ਸੀ, ਤੇ ਈਵਨ ਰਾਜੀਵ ਗਾਂਧੀ ਦਾ ਤੇ ਹੋਰ ਵੀ ਦੁਨੀਆਂ ਦੇ ਵਿੱਚ ਬਹੁਤ ਥਾਂ ਤੇ ਹੁੰਦੇ ਆ, ਤੇ ਪਰ ਇਹਨੂੰ ਸਿਰਫ ਤੇ ਸਿਰਫ ਜਦੋਂ ਅਸੀਂ ਕਹਿ ਦਿੰਦੇ ਹਾਂ ਕਿ ਇਹ ਤਾਂ ਇੱਕ ਟੈਰਰਿਜ਼ਮ ਦੀ ਐਕਟੀਵਿਟੀ ਹੈ, ਇੱਕ ਟੈਰਰਿਸਟ ਉਹ ਸੀ, ਤੇ ਮੇਰਾ ਖਿਆਲ ਆ ਉਹ ਏਦਾਂ ਜਿਹੜਾ ਉਹ ਨਹੀਂ ਹੁੰਦਾ ਕਿਤੇ ਨਾ ਕਿਤੇ ਜਿਹੜੀ ਕੋਈ ਰਾਜਨੀਤੀ ਉਹਦੇ ਚ, ਤੇ ਜਿਹੜਾ ਹੈਗਾ ਮਰਨ ਵਾਲਾ ਉਹਦੀ ਪੋਲੀਟੀਕਲ ਅਪਰੋਚ ਕੀ ਹੈ, ਤੇ ਜਾਂ ਜਿਹੜੇ ਮਾਰਨ ਵਾਲੇ ਨੇ ਉਹਨਾਂ ਦੀ ਪੋਲੀਟੀਕਲ ਅਪਰੋਚ ਕੀ ਹੈ, ਜੇ ਉਹਨਾਂ ਦੀ ਆਪਣੀ ਵੀ ਨਹੀਂ ਹੈ ਤਾਂ ਜਿਹੜੀ ਕਿਸੇ ਵਿਚਾਰਧਾਰਾ ਦੇ ਨਾਲ ਜੁੜ ਕੇ ਮਾਰਦਾ ਉਹਨਾਂ ਦੀ ਪੋਲੀਟੀਕਲ ਅਪਰੋਚ ਕੀ ਹੈ, ਇਹ ਜਿਹੜੀ ਇੱਕ ਗੱਲ ਆ ਇਹ ਸਮਝਣ ਦੀ ਬਹੁਤ ਲੋੜ ਹੈ। ਤੇ ਖਾਸ ਕਰਕੇ ਸਾਡੇ ਇਸ ਦੇਸ਼ ਦੇ ਵਿੱਚ ਇਸ ਖਿੱਤੇ ਦੇ ਵਿੱਚ ਘੱਟੋ ਘੱਟ ਜਿਹੜੀ ਹੈ ਅਕਾਲੀ ਸਿਆਸਤ ਦੇ ਵਿੱਚ ਤਾਂ ਇਸ ਗੱਲ ਨੂੰ ਜ਼ਿਆਦਾ ਸਮਝਣ ਦੀ ਜ਼ਰੂਰਤ ਸੀਗੀ, ਤੇ ਪਰ ਉਹ ਜਿਹੜੀ ਉਹ ਸਮਝ ਜਿਹੜੀ ਆ ਉਸ ਪਾਸੇ ਨੂੰ ਨਹੀਂ ਬਣਾਈ ਗਈ। ਤੁਸੀਂ ਸ਼ੁਰੂ ਚ ਗੌਤਮ ਜੀ ਗੱਲ ਕੀਤੀ ਸੀ ਕਿ ਲੌਂਗੋਵਾਲ ਨੂੰ ਜਿਹੜਾ ਹੈਗਾ ਇੱਕ ਧਰਮ ਨੇ ਇਹ ਵੀ ਕਿਹਾ ਉਹ ਸ਼ਹੀਦ ਨੇ, ਉਹਨਾਂ ਦੀ ਸ਼ਹਾਦਤ ਹੋਈ ਹੈ।

0: ਤੇ ਦੂਜੇ ਕੁਛ ਤੇ ਰਾਏ ਵੀ ਸੀ ਜਿਹੜੀਆਂ ਕਹਿੰਦੀਆਂ ਸੀ ਕਿ ਨਹੀਂ ਉਹ ਉਹਨਾਂ ਨੇ ਗਲਤ ਕੀਤਾ, ਸਮਝੌਤਾ ਨਹੀਂ ਸੀ ਕਰਨਾ ਚਾਹੀਦਾ। ਤੇ ਦੇਖੋ ਇਹ ਇਹਦੇ ਤੇ ਕੋਈ ਪੋਲੀਟੀਕਲ ਅਨਾਲਿਸਿਸ ਬਾਅਦ ਦੇ ਵਿੱਚ ਹੋਇਆ ਹੀ ਨਹੀਂ ਕਿ ਕਿਉਂ ਨਹੀਂ ਸੀ ਕਰਨਾ ਚਾਹੀਦਾ, ਜੇ ਹੋਇਆ ਸੀ ਤਾਂ ਉਹਦੇ ਕਾਰਨ ਕੀ ਸੀ। ਕੀ ਸਿਰਫ ਤੇ ਸਿਰਫ ਸੁਰਜੀਤ ਸਿੰਘ ਬਰਨਾਲਾ ਜਾਂ ਜਿਹੜੀ ਉਹਨਾਂ ਦੀ ਉਹ ਇੱਕ ਗਰੁੱਪ ਸੀ ਕੋਟਰੀ ਸੀ, ਸਿਰਫ ਉਹਨਾਂ ਨੇ ਗੱਦੀ ਹਾਸਲ ਕਰਨ ਵਾਸਤੇ ਲੌਂਗੋਵਾਲ ਨੂੰ ਅੱਗੇ ਲਾਇਆ, ਤੇ ਇਹ ਵੀ ਬਹੁਤ ਲੋਕ ਕਹਿੰਦੇ ਰਹੇ ਨੇ। ਤੇ ਪਰ ਇਹ ਇਹਨਾਂ ਸਾਰੀਆਂ ਗੱਲਾਂ ਦਾ ਇਦਾਂ ਅਨਾਲਿਸਿਸ ਕਦੇ ਨਹੀਂ ਹੋਇਆ ਕਿ ਇਹਦੇ ਪਿੱਛੇ ਜਿਹੜੀ ਉਹ ਰਾਜਨੀਤੀ ਕਿਹੜੀ ਸੀ ਜਾਂ ਕਿਸ ਰਾਜਨੀਤੀ ਕਰਕੇ ਇਹ ਸਾਰਾ ਕੁਛ ਹੋਇਆ। ਕਿਉਂਕਿ ਮਗਰੋਂ ਜਦੋਂ ਆਪਾਂ ਬਰਸੀ ਦੀ ਗੱਲ ਤੋਂ ਸ਼ੁਰੂ ਚ ਕੀਤੀ ਸੀ, ਤੇ ਇੱਕ ਸਮਾਂ ਇਹੋ ਜਿਹਾ ਵੀ ਆਇਆ ਕਿ ਅਕਾਲੀ ਦਲ ਨੇ ਅਵਾਇਡ ਕੀਤਾ ਬਰਸੀ ਮਨਾਉਣਾ, ਉੱਥੇ ਜਾਣਾ, ਕਾਂਗਰਸ ਜਾ ਕੇ ਉੱਥੇ ਬਰਸੀ ਮਨਾਉਂਦੀ ਰਹੀ, ਤੇ ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਦੋਂ ਬਾਅਦ ਸਰਕਾਰ ਬਣਾਈ ਉਹਨਾਂ ਨੇ ਖੁਦ ਇਹ ਗੱਲ ਕੀਤੀ। ਤੇ ਫਿਰ ਇੱਕ ਅਕਾਲੀ ਦਲ ਦੇ ਵੀ ਫਿਰ ਦੋ ਧੜਿਆਂ ਦੇ ਵਿੱਚੋਂ ਇੱਕ ਧੜਾ ਉਹ ਕਰਦਾ ਰਿਹਾ, ਤੇ ਦੂਜੇ ਧੜੇ ਨੇ ਕਦੇ ਸਮਝਿਆ ਹੀ ਨਹੀਂ ਕਿ ਉੱਥੇ ਜਾਣਾ। ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਮੁੱਖ ਮੰਤਰੀ ਕਦੇ ਉੱਥੇ ਗਏ ਨੀ, ਜਿਹੜੇ ਸੀਗੇ ਉਹਨਾਂ ਨੂੰ ਰੈਕਗਨਾਈਜ਼ ਹੀ ਨਹੀਂ ਕੀਤਾ, ਤੇ ਕਿ ਹਾਂ ਇਹ ਬੰਦਾ ਅਕਾਲੀ ਦਲ ਦਾ ਕਿਸੇ ਹੋਏ ਪ੍ਰਧਾਨ ਰਿਹਾ ਸੀ ਜਾਂ ਇਸ ਜਿਹੜੀ ਤਰੀਕੇ ਦੀ ਜਿਹੜੀ ਉਹ ਗੱਲ। ਤੇ ਹੁਣ ਇਸ ਵਾਰ ਵੀ ਦੇਖੋ ਕਮਾਲ ਦੀ ਗੱਲ ਹੈ ਕਿ ਅੱਜ ਜਿਹੜੀ ਉੱਥੇ ਸਮਾਗਮ ਹੋ ਰਹੇ ਨੇ, ਤੇ ਉਹਦੇ ਚ ਜਿਹੜਾ ਹੈਗਾ ਜਾਂ ਤਾਂ ਜਿਹੜਾ ਇਹ ਪੁਨਰ ਸੁਰਜੀਤ ਧੜਾ ਹੈ, ਕਿਉਂਕਿ ਜਿਹੜਾ ਗੋਬਿੰਦ ਸਿੰਘ ਲੌਂਗੋਵਾਲ ਹੈ ਉਹ ਸੰਤ ਚੰਦ ਸਿੰਘ ਲੌਂਗੋਵਾਲ ਦੇ ਨਾਲ ਰਿਹਾ ਹਮੇਸ਼ਾ, ਤੇ ਕਿਸੇ ਵੇਲੇ ਉਹਨਾਂ ਦੀ ਗੱਡੀ ਵੀ ਚਲਾਉਂਦਾ ਰਿਹਾ। ਬਾਅਦ ਵਿੱਚ ਚਲੋ ਉਹਨਾਂ ਨੂੰ ਟਿਕਟ ਮਿਲ ਗਈ ਉੱਥੋਂ ਧਨੌਲੇ ਤੋਂ, ਉਹ MLA ਜਿੱਤੇ, ਤੇ ਉਦੋਂ ਬਾਅਦ ਫੇਰ ਦੁਬਾਰਾ ਆ ਗਏ, ਫਿਰ SGP ਦੇ ਪ੍ਰਧਾਨ ਵੀ ਰਹਿ ਗਏ ਉਹ ਹਨ, ਤੇ ਹੁਣ ਉਹ ਦੂਜੇ ਧੜੇ ਚ ਨੇ। ਤੇ ਇਧਰੋਂ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਜਿਹੜਾ ਆਪਣੇ ਆਪ ਨੂੰ ਕਲੇਮ ਕਰਦਾ ਕਿ ਉਹੀ ਬਾਹਰ ਦੀ ਕੋਈ ਪਾਰਟੀ ਹੈ, ਤੇ ਉਹਨਾਂ ਵੱਲੋਂ ਜਿਹੜਾ ਹੈਗਾ ਕਿਤੇ ਨੀ, ਉਹ ਸਗੋਂ ਜਿਹੜਾ ਹੈਗਾ ਉੱਥੇ ਜਿਹੜਾ ਸਮਾਗਮ ਕਰਨ ਦੀ ਜਿਹੜੀ ਗੱਲ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ। ਇਹ ਕਿੱਦਾਂ ਦੀ ਜਿਹੜੀ ਰਾਜਨੀਤੀ ਹੈ ਜਾਂ ਕਿੱਦਾਂ ਦੀ ਜਿਹੜੀ ਪੋਲਿਟਿਕਸ ਹੈ ਜਾਂ ਇਹ ਕੀ ਮੈਸੇਜ ਦੇਣਾ ਚਾਹੁੰਦੇ ਨੇ ਅਕਾਲੀ ਧੜੇ ਜਾਂ ਕੋਈ ਵੀ ਨੇ, ਤੁਹਾਡੇ ਕਿਸੇ ਲੀਡਰ ਨੇ ਆਗੂ ਨੇ ਕਿਸੇ ਸਮੇਂ ਗਲਤੀ ਕੀਤੀ ਹੋਣੀ ਹੈ, ਤੇ ਜੇ ਉਹ ਗਲਤੀ ਕੀਤੀ ਹੈ ਤਾਂ ਇਹ ਨਹੀਂ ਹੈ ਕਿਉਂਕਿ ਉਹ ਤੁਹਾਡਾ ਲੀਡਰ ਹੀ ਨਹੀਂ ਸੀ ਜਾਂ ਉਹਨਾਂ ਨੇ ਸਦਾ ਗਲਤੀਆਂ ਕੀਤੀਆਂ ਨੇ, ਤੇ ਕੋਈ ਚੰਗੀਆਂ ਗੱਲਾਂ ਵੀ ਕੀਤੀਆਂ ਹੋਣਗੀਆਂ। ਮੈਨੂੰ ਇਹ ਲੱਗਦਾ ਕਿ ਜਿਹੜਾ ਹੈ ਉਹਦੇ ਸਾਰੀ ਇੱਕ ਡਿਸਕਸ਼ਨ ਜਿਹੜੀ ਇਸ ਕਿਸਮ ਦੀ ਜਿਹੜੀ ਇਸ ਪਾਸੇ ਨੂੰ ਜਿਹੜੀ ਤੁਰਨੀ ਚਾਹੀਦੀ ਹੈ ਜਿਹੜੀ ਨਹੀਂ ਚੱਲੀ। ਤੇ ਜਿਹੜੀ ਮੈਂ ਗੱਲ ਕੀਤੀ ਉਹ ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਜਿਹੜੇ ਇੱਦਾਂ ਦੀਆਂ ਅਸੈਸੀਨੇਸ਼ਨ ਜਾਂ ਹੋਰ ਸਿਰਫ ਉਹਨੂੰ ਇਹ ਕਹਿ ਕੇ ਇਹਦਾ ਹੀ ਟੈਰਿਸਟ ਐਕਟੀਵਿਟੀ ਸੀ, ਦੇਖੋ ਦਹਿਸ਼ਤਗਰਦਾਂ ਨੇ ਇੱਦਾਂ ਦੀ ਕਾਰਵਾਈ ਕਰ ਗਏ, ਤੇ ਇਹਨੂੰ ਵੀ ਜਿਹੜਾ ਰਿਵਿਊ ਕਰਨਾ ਚਾਹੀਦਾ ਕਿ ਦਹਿਸ਼ਤਗਰਦਾਂ ਨੇ ਜਿਹੜੀ ਐਕਟੀਵਿਟੀ ਕਹਿ ਕੇ ਇਹਨੂੰ ਟਾਲ ਕੇ ਜਾਂ ਇੱਦਾਂ ਇਸ ਪਾਸੇ ਨੂੰ ਮਿੱਟੀ ਪਾ ਦੇਣੀ ਕਿ ਨਹੀਂ ਚਲੋ ਇਹ ਗੱਲ ਹੋ ਗਈ ਹੁਣ ਨਵੇਂ ਆ ਗਏ ਲੀਡਰ ਹੋਰ ਆ ਗਏ, ਤੇ ਉਸ ਗੱਲ ਨੂੰ ਸੋਚਣਾ ਹੀ ਨਹੀਂ ਕਿ ਇਹਦੇ ਤੇ ਵਿਚਾਰ ਹੀ ਨਹੀਂ ਕਰਨੀ ਵੀ ਇਹ ਕਿਉਂ ਹੈ, ਕਿਉਂਕਿ ਉਦੋਂ ਬਾਅਦ ਪੰਜਾਬ ਦੇ ਜਿਹੜੇ ਹਾਲਾਤ ਰਹੇ ਨਾ ਜੀ, ਖਾਸ ਕਰਕੇ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਜਾਣ ਤੋਂ ਬਾਅਦ ਤੇ ਬੈਂਤ ਸਿੰਘ ਦੀ ਸਰਕਾਰ ਬਣਨ ਤੱਕ, ਤੇ ਉਹ ਉਹਨਾਂ ਨੂੰ ਬਿਲਕੁਲ ਰਿਵਿਊ ਕਰਨ ਜਿਹੜੀ ਆ ਉਹ ਮੈਂ ਸਮਝਦਾ ਕਿ ਉਹ ਲੋੜ ਹੈ ਕਿ ਇਹ ਕਿਸ ਤਰੀਕੇ ਦੀ ਜਿਹੜੀ ਕੀ ਸਿਚੁਏਸ਼ਨ ਸੀ। ਮੈਂ ਇਸੇ ਕਰਕੇ ਕਹਿ ਰਿਹਾ ਕਿ ਸੁਪਰੀਮ ਕੋਰਟ ਦੀ ਜਿਹੜੀ ਹੈ ਇਸ ਇਸ਼ੂ ਤੇ, ਕਿਉਂਕਿ ਜਿਹੜੇ ਦੋ ਨੌਜਵਾਨ ਸੀ ਉਹ ਇਹਦੇ ਚ ਉਹ ਪਹਿਲਾਂ ਹੀ ਮਾਰੇ ਗਏ ਤੇ ਮੁਕਾਬਲੇ ਦੇ ਵਿੱਚ, ਤੇ ਇਹਦੇ ਚ ਗਿਆਨ ਸਿੰਘ ਦੀ ਜਿਹੜੀ ਹੈ ਕਿਉਂਕਿ ਉਹ CBI ਕੋਲੇ ਸੀ ਕੇਸ, ਤੇ ਉੱਥੇ ਮੌਤ ਦੀ ਸਜ਼ਾ ਦਿੱਤੀ ਹੋਈ ਸੀ ਸੁਪਰੀਮ ਕੋਰਟ ਤੱਕ ਸੀ ਜਦੋਂ ਕੇਸ ਪਹੁੰਚਿਆ। ਜਿਹੜੀ ਉਹ ਜੱਜਮੈਂਟ ਮੈਂ ਇਸੇ ਕਰਕੇ ਕਹਿ ਰਿਹਾ ਕਿ ਉਹ ਜੱਜਮੈਂਟ ਜਿਹੜੀ ਉਹ ਪੜਨ ਵਾਲੀ ਹੈ, ਜਿਹਦੇ ਚ ਇੱਕ ਸੀਰੀਜ਼ ਜਿਹੜੀਆਂ ਘਟਨਾਵਾਂ ਦੀ ਪੂਰੀ ਉਹਨਾਂ ਨੇ ਜਿਹੜੀ ਦਿੱਤੀ ਹੈ। ਹਾਲਾਂਕਿ ਜੱਜ ਨੂੰ ਕੀ ਲੋੜ ਹੈ ਇੰਨਾ ਲੰਬਾ ਚੌੜਾ ਇਹ ਲਿਖਣ ਦੀ, ਉਹ ਸਿੱਧਾ ਦੋ ਟੁੱਕ ਫੈਸਲਾ ਉਹ ਚ ਦੇ ਸਕਦਾ ਕਿ ਇੱਥੇ ਗਵਾਹਾਂ ਦੀ ਜਿਹੜੀ ਉਹ ਪੂਰੀ ਉਹ ਸੰਤੁਸ਼ਟ ਨੀ ਜਾਂ ਏਦਾਂ ਦੀ ਗੱਲ ਨੀ, ਤੇ ਪਰ ਇਹ ਵੀ ਉਹ ਸਾਰੀਆਂ ਉਹ ਘਟਨਾਵਾਂ ਜਿਹੜੀਆਂ ਦਿੱਤੀਆਂ ਨੇ ਉਹ ਇੱਕ ਰਿਕਾਰਡ ਹੈ। ਤੇ ਉਹ ਉੱਥੋਂ ਫਿਰ ਪੋਲੀਟੀਕਲ ਸਾਡੇ ਲੋਕ ਨੇ ਜਾਂ ਜਿਹੜੇ ਮੀਡੀਆ ਵਾਲੇ ਨੇ ਉਹਦਾ ਕਿਉਂ ਅਨਾਲਿਸਿਸ ਨਹੀਂ ਹੋਇਆ ਜਾਂ ਸਾਡੀਆਂ ਪੋਲੀਟੀਕਲ ਪਾਰਟੀਆਂ ਵੱਲੋਂ ਕਿਉਂ ਉਹਦਾ ਅਨਾਲਿਸਿਸ ਨਹੀਂ ਹੋਇਆ, ਤੇ ਸਿਰਫ ਇੱਕ ਗੱਲ ਨੂੰ ਇਹ ਕਹਿ ਕੇ ਜਾਂ ਉਹਨੂੰ ਸ਼ਹੀਦਾਂ ਵਾਲੇ ਪਾਸੇ ਰੱਖ ਲਓ ਜਾਂ ਗਦਾਰਾਂ ਵਾਲੇ ਪਾਸੇ ਰੱਖ ਲਓ ਲਾਈਨ ਖਿੱਚ ਕੇ, ਇੱਦਾਂ ਨਹੀਂ ਹੋਣਾ ਚਾਹੀਦਾ ਇਸ ਰਾਜਨੀਤੀ ਦੇ ਵਿੱਚ, ਕਿਉਂਕਿ ਹਰੇਕ ਜਿਹੜਾ ਇਨਸਾਨ ਦੀ ਕੰਟਰੀਬਿਊਸ਼ਨ ਹੁੰਦੀ ਹੈ ਉਸ ਕੰਟਰੀਬਿਊਸ਼ਨ ਨੂੰ ਤਾਂ ਰੈਕਗਨਾਈਜ਼ ਕਰਨਾ ਚਾਹੀਦਾ। ਤੇ ਦੁਨੀਆਂ ਦੇ ਵਿੱਚ ਕਿੰਨੀਆਂ ਕੌਮਾਂ ਨੇ ਜਿਹੜੀਆਂ ਰਿਵਿਊ ਕਰਦੀਆਂ ਨੇ ਆਪਣੀ ਪਿਛਲੀ ਕਾਰਗੁਜ਼ਾਰੀ ਨੂੰ, ਆਪਣੇ ਆਗੂਆਂ ਨੂੰ ਰਿਵਿਊ ਕਰਦੀਆਂ ਨੇ, ਪਰ ਜਿਹੜੀ ਇੱਕ ਬਿਲਕੁਲ ਪੋਚਾ ਮਾਰਨ ਵਾਲੀ ਗੱਲ ਆ ਉਹ ਜਿਹੜੀ ਆ ਉਹ ਹੋਰ ਤਰੀਕੇ ਦੀ ਆ। ਫਿਰ ਉਹ ਸਾਡੀ ਇਸੇ ਕਰਕੇ ਹੈ ਕਿ ਅਸੀਂ ਪੋਲੀਟੀਕਲੀ ਸਾਡੇ ਚ ਮੈਚਿਓਰਟੀ ਨਹੀਂ ਆਉਂਦੀ, ਅਸੀਂ ਪੋਲੀਟੀਕਲੀ ਰਾਜਨੀਤਿਕ ਤੌਰ ਤੇ ਸਾਨੂੰ ਕੋਈ ਨਹੀਂ ਕਹਿ ਸਕਦਾ ਕਿ ਇਹ ਕੌਮ ਸਿਆਣੀ ਹੈ ਜਾਂ ਇਹ ਲੋਕ ਸਿਆਣੇ ਨੇ ਜਾਂ ਇਹ ਆਗੂ ਜਿਹੜੇ ਸਿਆਣੇ ਨੇ, ਜਿਹੜੇ ਉਸ ਗੱਲ ਨੂੰ ਅੱਗੇ ਰਿਵਿਊ ਹੀ ਨਹੀਂ ਕਰਦੇ ਤੇ ਪਾਸਾ ਹੀ ਜਿਹੜਾ ਹੈਗਾ ਉਹ ਵੱਟ ਜਾਂਦੇ ਨੇ ਜਾਂ ਚੁੱਪ ਹੀ ਕਰ ਜਾਂਦੇ ਨੇ। ਇਹ ਤੁਸੀਂ ਵੀ ਇਸ਼ਾਰਾ ਕੀਤਾ ਸ਼ੁਰੂ ਚ, ਇਹ ਚੁੱਪ ਕਰਨ ਵਾਲੀ ਗੱਲ ਵੱਲ ਵੀ ਮੂੰਹ ਹੀ ਨਹੀਂ ਖੋਲਿਆ ਬਾਅਦ ਦੇ ਵਿੱਚ। ਤੇ ਮੇਰਾ ਖਿਆਲ ਹੈ ਕਿ ਲੌਂਗੋਵਾਲ ਨੂੰ ਯਾਦ ਕੀਤਾ ਜਾਣਾ ਚਾਹੀਦਾ, ਲੌਂਗੋਵਾਲ ਦੇ ਜਿਹੜੇ ਜਿਹੜੀ ਕਾਰਗੁਜ਼ਾਰੀ ਹੈ, ਅਕਾਲੀ ਦਲ ਦੀ ਸੇਵਾ ਕੀਤੀ ਪ੍ਰਧਾਨ ਰਹੇ, ਤੇ ਫਿਰ ਉਹ ਕਿਸ ਪਰਿਵਾਰ ਚੋਂ ਕਿੱਥੋਂ ਉਹ ਉੱਠ ਕੇ ਆਏ, ਤੇ ਫਿਰ ਉਹਨਾਂ ਨੇ ਬਣਾਇਆ ਕੁਛ ਨੀ। ਅੱਜ ਕੱਲ ਤਾਂ ਉਸ ਤੋਂ ਬਾਅਦ ਤਾਂ ਕਿੰਨੇ ਲੀਡਰ ਨੇ ਗਾਹਾਂ ਆਪਦੇ ਪੁੱਤਾਂ ਪੋਤਿਆਂ ਤੱਕ ਵੀ ਚਾਹੁੰਦੇ ਆ ਕਿ ਇਹ ਰਾਜਨੀਤੀ ਚ ਰਹਿਣਗੇ, ਅੱਜ ਮੈਂ ਤਾਂ ਕੱਲ ਨੂੰ ਮੇਰਾ ਪੁੱਤ ਉਦੋਂ ਬਾਅਦ ਮੇਰਾ ਪੋਤਾ ਆਵੇ ਤੇ ਹੋਰ ਰਿਸ਼ਤੇਦਾਰ ਆਉਣ। ਏਦਾਂ ਦੀ ਰਾਜਨੀਤੀ ਅਕਾਲੀ ਦਲ ਚ ਵੀ ਚੱਲਦੀ ਹੈ, ਤੇ ਪਰ ਇਹ ਵੀ ਉਸ ਵਿਅਕਤੀ ਨੇ ਕਦੇ ਇਹ ਇਸ ਪਾਸੇ ਨੂੰ ਉਹ ਤੁਰੇ ਹੀ ਨਹੀਂ ਕਿ ਕਿੱਦਾਂ ਜਿਹੜੀ ਹੈਗੀ ਆ ਪੁਸ਼ਤ ਪਨਾਹੀ ਜਾਂ ਜਿਹੜੀ ਉਦਾਂ ਦੀ ਕਿਵੇਂ ਕਰਨੀ ਹੈ ਇਸ ਪਾਸੇ ਉਹ ਕਦੇ ਨਹੀਂ ਤੁਰੇ। ਉਹਨਾਂ ਤਾਂ ਜਦੋਂ ਮੈਨੂੰ ਯਾਦ ਹੈ 1980 ਦੀ ਜਦੋਂ ਇਲੈਕਸ਼ਨ ਹੋਈ ਹੈ, 1980 ਦੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਆਪਣੀ ਸੀਟ ਛੱਡਤੀ ਸੀ, ਉਹਨਾਂ ਨੂੰ ਪਟਿਆਲੇ ਤੋਂ ਆਫਰ ਹੋਈ ਸੀ ਕਿ ਤੁਸੀਂ MP ਦੀ ਚੋਣ ਲੜੋ, ਤੇ ਉਹ ਕਹਿੰਦੇ ਵੀ ਨਹੀਂ ਮੈਂ ਨਹੀਂ ਲੜਨੀ ਚੋਣ। ਸੋ ਇਸ ਤਰ੍ਹਾਂ ਦੀ ਜਿਹੜੀ ਗੱਲ ਹੈ ਬਹੁਤ ਘੱਟ ਲੀਡਰਾਂ ਦੇ ਵਿੱਚ ਜਾਂ ਬਹੁਤ ਘੱਟ ਆਗੂਆਂ ਦੇ ਵਿੱਚ ਹੁੰਦੀ ਹੈ। ਠੀਕ ਹੈ ਉਹ ਥੋੜੀ ਮੋਟੀ ਰੈਕਗਨੇਸ਼ਨ ਉਦੋਂ ਤੁਰਤ ਰਹੀ, ਇਮੋਸ਼ਨਲ ਸੀ। ਅਰਜਨ ਸਿੰਘ ਉਦੋਂ ਬਾਅਦ ਸੈਂਟਰ ਚ ਵੀ ਚਲੋ ਮੰਤਰੀ ਰਹੇ ਤੇ ਹਿਊਮਨ ਰਿਸੋਰਸ ਦੇ ਉਹ ਰਹੇ, ਉਦੋਂ ਉਹਨਾਂ ਦੇ ਨਾਂ ਤੇ ਲੌਂਗੋਵਾਲ ਦੇ ਵਿੱਚ ਇੱਕ ਵੱਡਾ ਇੰਸਟੀਚਿਊਟ ਵੀ ਖੋਲਤਾ ਸਲਾਈਟ ਦੇ ਨਾਂ ਨਾਲ, ਜਿਹਨੂੰ ਆਪਾਂ ਜਾਣਦੇ ਹਾਂ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਆਪਣਾ ਟੈਕਨੀਕਲ ਐਂਡ ਇੰਜੀਨੀਅਰਿੰਗ ਟੈਕਨੋਲੋਜੀ ਕੋਈ ਏਦਾਂ ਦਾ ਨਾਂ ਜਿਹੜਾ ਹੈਗਾ ਉਹਦਾ ਹੈਗਾ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਸੀਗਾ ਉਹ ਉਹਨਾਂ ਨੇ ਥੋੜਾ ਮੋਟਾ ਕੀਤਾ, ਪਰ ਹੁਣ ਕਿਤੇ ਨੀ ਕਿਤੇ ਨਜ਼ਰ ਨੀ ਆਉਂਦੇ ਸਾਰੇ ਪੂਰੀ ਜਦੋਂ ਆਪਾਂ ਲਾਈਨ ਦਾ। ਇਸ ਤਰ੍ਹਾਂ ਬਾਕੀ ਆਗੂਆਂ ਦਾ ਵੀ ਏਦਾਂ ਹੀ ਹੁੰਦਾ, ਜਦੋਂ ਆਗੂ ਚਲੇ ਜਾਂਦੇ ਆ ਵਿਸਰ ਜਾਂਦੇ ਆ ਫਿਰ ਉਹਨਾਂ ਨੂੰ ਕੋਈ ਯਾਦ ਨੀ ਕਰਦਾ। ਤੇ ਪਰ ਇਹ ਹੈ ਕਿਉਂਕਿ ਇਹ ਇਹਨਾਂ ਨੇ ਇੱਕ ਤਾਂ ਵੱਡੀ ਜਿਹੜੀ ਉਦੋਂ ਇਹ ਘਟਨਾ ਸੀ ਜਿਹੜਾ ਰਾਜੀਵ ਗਾਂਧੀ ਨਾਲ ਹੱਥ ਮਿਲਾ ਕੇ ਸ਼ਾਂਤੀ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ, ਤੇ ਕਿਉਂਕਿ ਜੇ ਤੁਸੀਂ ਪੰਜਾਬ ਅਕੌਰਡ ਦੀਆਂ ਵੀ ਸਾਰੀਆਂ ਮੱਦਾਂ ਪੜ੍ਹ ਲਓਗੇ ਤੇ ਫਿਰ ਵੀ ਤੁਹਾਨੂੰ ਲੱਗਦਾ ਕਿ ਕਾਫੀ ਉਹ ਇੱਕ ਹੌਸਲੇ ਵਾਲਾ ਇੱਕ ਦਲੇਰੀ ਵਾਲਾ ਕੰਮ ਸੀਗਾ, ਕਿਉਂਕਿ ਜਿਹੜਾ ਪੰਜਾਬ ਸਮਝੌਤਾ ਉਹਦਾ ਡਾਕੂਮੈਂਟ ਅਜੇ ਪਿਆ ਹੈਗਾ। ਤੇ ਪਰ ਜਦੋਂ ਅਸੀਂ ਇਹ ਕਿ ਸਾਰੀ ਚੀਜ਼ ਨੂੰ ਪਾਸੇ ਛੱਡ ਕੇ ਜਾਂ ਤੇ ਮਿੱਟੀ ਪਾ ਕੇ ਅੱਗੇ ਤੁਰਨਾ ਕਿ ਸਾਡੀ ਰਾਜਨੀਤੀ ਕਿਵੇਂ ਚੱਲੇ, ਅਸੀਂ ਕਿਹੜੇ ਇਸ਼ੂਜ਼ ਨੂੰ ਲੈ ਕੇ ਆਈਏ, ਕਿਹੜੇ ਨਵੇਂ ਮੁੱਦਿਆਂ ਨੂੰ ਲੈ ਕੇ ਆਈਏ, ਤੇ ਫਿਰ ਜਿਹੜੀ ਆ ਉਹ ਬਹੁਤੀ ਗੱਲ ਜਿਹੜੀ ਆ ਅੱਗੇ ਫਿਰ ਉਹਨਾਂ ਕੌਮਾਂ ਦੀ ਜਿਹੜੀ ਉਹ ਚੱਲ ਸਕਦੀ ਨੀ। ਤੇ ਘੱਟੋ ਘੱਟ ਅਕਾਲੀ ਦਲ ਨੂੰ ਤਾਂ ਇਹ ਸਾਰੀਆਂ ਇੱਦਾਂ ਦੇ ਆਪਣੇ ਹਿਸਟਰੀ ਆ ਜਿਹੜੀ ਇਤਿਹਾਸ ਹੈ ਤੇ ਉਹਦੇ ਤੇ ਦੁਬਾਰਾ ਰਿਵਿਊ ਕਰਨਾ ਚਾਹੀਦਾ, ਝਾਪ ਮਾਰਨੀ ਚਾਹੀਦੀ ਹੈ। ਜਿਹੜੀ ਗੱਲ ਮੈਂ ਗੌਤਮ ਜੀ ਕੀਤੀ ਹੈ ਨਾ ਕਿ ਇੱਦਾਂ ਦੇ ਜਿਹੜੇ ਕਤਲ ਨੇ ਜਾਂ ਹੋਰ ਹੈ, ਇਹਨੂੰ ਸਿਰਫ ਤੇ ਸਿਰਫ ਇਹ ਬੰਨ ਕੇ ਇਹਨੂੰ ਟੈਗ ਲਾ ਕੇ ਕਿ ਇਹ ਤਾਂ ਦਹਿਸ਼ਤਗਰਦਾਂ ਦੀ ਕਾਰਵਾਈ ਸੀ, ਟੈਰਰਿਜ਼ਮ ਐਕਟੀਵਿਟੀ ਸੀ ਜੀ, ਤੇ ਇਹ ਹੋ ਗਿਆ ਬੰਦੇ ਦੀ ਹੋਣੀ ਇੱਦਾਂ ਸੀ, ਉਹਦਾ ਲਿਖਿਆ ਹੀ ਇੱਦਾਂ ਸੀ। ਇਹ ਇੱਦਾਂ ਨੀ, ਇਹਦੇ ਪਿੱਛੇ ਜਿਹੜੀ ਉਸ ਵੇਲੇ ਦੇ ਰਾਜਨੀਤਿਕ ਕਾਰਨ ਕੀ ਸੀ ਤੇ ਜਾਂ ਸੰਤ ਲੌਂਗੋਵਾਲ ਨੇ ਉਸ ਜਿਹੜੇ ਹੈ ਸਮਝੌਤਾ ਜਦੋਂ ਪੰਜਾਬ ਅਕੌਰਡ ਹੋਇਆ, ਠੀਕ ਉਹ ਚ ਕਾਫੀ ਕੁਛ ਹੈ ਤੇ ਉਹਦੇ ਚ ਹੋਰ ਗੱਲਾਂ ਜਿਹੜੀਆਂ ਉਹ ਕਿਉਂ ਨੀ ਜਿਹੜੀਆਂ ਐਡ ਕੀਤੀਆਂ ਜਾਂ ਏਦਾਂ ਦੀਆਂ ਗੱਲਾਂ ਕਾਫੀ ਬਾਅਦ ਦੇ ਵਿੱਚ ਵੀ ਚੱਲਦੀਆਂ ਰਹੀਆਂ ਨੇ, ਤੇ ਉਹਨਾਂ ਸਾਰੀਆਂ ਗੱਲਾਂ ਤੇ ਕਦੇ ਚਰਚਾ ਹੋਈ ਨੀ ਨਾ ਹੁਣ ਹੁੰਦੀ ਆ। ਹੁਣ ਠੀਕ ਹੈ ਇੱਕ ਫਾਰਮੈਲਿਟੀ ਦੇ ਤੌਰ ਤੇ ਉੱਥੇ ਕੋਈ ਸ਼ੇਰਪੁਰ ਚ ਮਨਾ ਲੈਂਦੇ ਆ, ਕੋਈ ਲੌਂਗੋਵਾਲ ਚ ਮਨਾ ਲੈਂਦੇ ਆ, ਉਹਨਾਂ ਦੀ ਬਰਸੀ ਮਨਾ ਲੈਂਦੇ ਆ, ਉੱਥੇ ਚਲੇ ਜਾਂਦੇ ਆ, ਤੇ ਇੱਕ ਜਿਹੜਾ ਹੈਗਾ ਰਸਮੀ ਤੌਰ ਤੇ ਸ਼ਰਧਾਂਜਲੀ ਦੇ ਚਾਰ ਸ਼ਬਦ ਜਿਹੜੇ ਆ ਉਹ ਕਹਿ ਦਿੰਦੇ ਆ। ਤੇ ਪਰ ਨਾ ਹੀ ਤਾਂ ਕਦੇ ਲੌਂਗੋਵਾਲ ਦੀ ਹਸਤੀ ਨੂੰ ਸ਼ਖਸੀਅਤ ਨੂੰ ਵੱਡੀ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਪਾਰਟੀਆਂ ਨੇ, ਚਾਹੇ ਹੁਣ ਦੋ ਤਿੰਨ ਧੜੇ ਬਣ ਗਏ ਉਹ ਵੱਧ ਦੀ ਗੱਲ ਹੈ, ਤੇ ਨਾ ਹੀ ਕਦੇ ਜਿਹੜਾ ਹੈਗਾ ਇਹਦੇ ਤੇ ਰਿਵਿਊ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਪੋਲੀਟੀਕਲ ਪਾਰਟੀ ਦੇ ਵਜੋਂ ਜਾਂ ਇੱਕ ਵਿਚਾਰਧਾਰਾ ਦੇ ਵਜੋਂ ਕਿੱਥੇ ਨੁਕਸ ਸੀ ਜਿਹਦੇ ਕਰਕੇ ਇਹ ਸਾਰੀਆਂ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ। ਹਾਂਜੀ,
1: ਇੱਕ ਸਵਾਲ ਇਹਦੇ ਤੇ ਪੁੱਛਣਾ ਬਣਦਾ ਹੈਗਾ ਪ੍ਰੀਤਮ ਭਾਜੀ ਕਿ ਲੌਂਗੋਵਾਲ ਨੂੰ ਕਦੇ ਕਦੇ ਤਾਂ ਐਂ ਲੱਗਦਾ ਜਦੋਂ ਤੁਸੀਂ ਇਤਿਹਾਸਿਕ ਜਦੋਂ ਹਿਸਟੋਰੀਕਲ ਫੈਕਟਸ ਦੇ ਉੱਤੇ ਸਾਰੇ ਘਟਨਾਕ੍ਰਮ ਦੇ ਉੱਤੇ ਨਿਗਾਹ ਮਾਰੋ ਕਿ ਇੱਕ ਬਲੀਦਾਨ ਦੇ ਲਈ ਹੀ ਉਹਨਾਂ ਨੂੰ ਰੱਖਿਆ ਗਿਆ ਸੀਗਾ ਪਾਰਟੀ ਦੇ ਵਿੱਚ ਵੀ ਕਿਹਨੇ ਕੁਰਬਾਨੀ ਦੇਣੀ ਹੈ, ਚਲੋ ਲੌਂਗੋਵਾਲ ਨੂੰ ਮੂਹਰੇ ਕਰ ਦਿਉ। 1960 ਦੇ ਵਿੱਚ ਕਹਿੰਦੇ ਜਦੋਂ SGPC ਦੇ ਇਲੈਕਸ਼ਨ ਹੋਣੇ ਸੀਗੇ ਉਦੋਂ ਉਹਨਾਂ ਨੇ ਬੜੇ ਅਦਬ ਦੇ ਨਾਲ ਕਿਹਾ ਸੀਗਾ ਕਿ ਮੈਂ ਬਾਕੀ ਉਮੀਦਵਾਰਾਂ ਦੀ ਸਪੋਰਟ ਕਰੂੰਗਾ, ਮੈਂ ਚੋਣਾਂ ਨਹੀਂ ਲੜਨਾ ਚਾਹੁੰਦਾ। ਅਤੇ ਫਿਰ ਜਦੋਂ 1963 ਦੇ ਵਿੱਚ ਦਮਦਮਾ ਸਾਹਿਬ ਨੂੰ ਪਹਿਲੀ ਵਾਰ ਪੰਜਵਾਂ ਤਖ਼ਤ ਮੰਨਿਆ ਸੀਗਾ ਤਾਂ ਉਦੋਂ ਉਹਨਾਂ ਨੂੰ ਜਥੇਦਾਰ ਬਣਾਇਆ ਸੀ, ਔਰ ਉਦੋਂ ਉਹਨਾਂ ਨੇ ਅਸਤੀਫਾ ਵੀ ਇਸ ਕਰਕੇ ਦਿੱਤਾ ਸੀ ਕਿਉਂਕਿ ਗੁਰਦੁਆਰਾ ਪੌਂਟਾ ਸਾਹਿਬ 'ਚ ਗੋਲੀ ਚੱਲੀ ਸੀਗੀ। ਤਾਂ ਇੱਕ ਨੈਤਿਕ ਤਰੀਕਾ ਹੁੰਦਾ ਜਿਹੜਾ, ਪਰ ਜਦੋਂ ਗੱਲ ਅੱਗੇ ਆਉਣ ਦੀ ਹੁੰਦੀ ਹੈਗੀ ਹੈ ਤਾਂ ਉਦੋਂ ਉਹਨਾਂ ਨੂੰ ਹਮੇਸ਼ਾ ਪਿੱਛੇ ਕਰ ਦਿੱਤਾ ਜਾਂਦਾ ਸੀ। ਜਿਵੇਂ ਤੁਸੀਂ ਦੱਸਿਆ ਕਿ ਬ੍ਰਿਸ਼ਭਾਨ ਦੇ ਖਿਲਾਫ਼ ਉਹਨਾਂ ਨੂੰ ਉਤਾਰਿਆ ਗਿਆ, ਇੱਦਾਂ ਸੋਚ ਕੇ ਕਿ ਪੈਪਸੂ ਦਾ ਮੁੱਖ ਮੰਤਰੀ ਹੈ, ਵੱਡਾ ਕੱਦਾਵਰ ਨੇਤਾ, ਔਰ ਪਹਿਲੀ ਵਾਰ ਲੌਂਗੋਵਾਲ ਨੂੰ ਉਤਾਰਿਆ ਗਿਆ ਸੀਗਾ, ਪਰ ਫਿਰ ਵੀ ਉਹ ਚਲੋ ਖੈਰ ਜਿੱਤ ਜਾਂਦੇ ਨੇ। ਫਿਰ ਜਿਹੜੀਆਂ ਇਹ ਵਾਰ ਵਾਰ ਇਸ ਕਿਸਮ ਦੀਆਂ ਆਉਂਦੀਆਂ ਨੇ ਕਿ ਜਦੋਂ 75 'ਚ ਐਮਰਜੈਂਸੀ ਆਈ ਸੀ, ਮੋਹਨ ਸਿੰਘ ਤੂੜ ਪਾਰਟੀ ਪ੍ਰਧਾਨ ਸੀ ਅਕਾਲੀ ਦਲ ਦੇ, ਉਹ ਕਹਿੰਦੇ ਕਿ ਟੌੜਾ, ਬਾਦਲ, ਤਲਵੰਡੀ, ਬਸੰਤ ਸਿੰਘ ਖਾਲਸਾ ਹੋਰੀ ਇਹ ਸਾਰੇ ਚਲੋ ਗ੍ਰਿਫਤਾਰੀਆਂ ਦੇਣਗੇ ਅਤੇ ਤੁਸੀਂ ਬਾਹਰ ਰਹੋ। ਉਦੋਂ ਇੱਕ ਸਿਆਸਤ ਚਮਕਾਉਣ ਦਾ, ਜਿਵੇਂ ਅਕਸਰ ਸਿਆਸਤ 'ਚ ਕਿਹਾ ਜਾਂਦਾ ਹੁੰਦਾ ਕਿ ਜਦੋਂ ਪੋਲੀਟੀਕਲ ਗ੍ਰਿਫਤਾਰੀਆਂ ਹੁੰਦੀਆਂ ਨੇ ਤਾਂ ਕੋਈ ਲੀਡਰ ਵੱਡਾ ਬਣ ਕੇ ਨਿਕਲਦਾ, ਜਿਵੇਂ ਬਾਦਲ, ਤਲਵੰਡੀ ਇਹ ਸਾਰੇ ਵੱਡੇ ਹੋਰ ਵੱਡੇ ਬਣ ਕੇ ਨਿਕਲੇ ਸੀਗੇ। ਇੱਕ ਤਾਂ ਉਹਨਾਂ ਨੂੰ ਉਦੋਂ ਸਾਈਡਲਾਈਨ ਕੀਤਾ ਗਿਆ, ਫਿਰ ਜਿੱਦਾਂ ਤੁਸੀਂ ਦੱਸਿਆ ਕਿ 80 'ਚ ਫਿਰ ਉਹਨਾਂ ਨੇ ਆਪ ਹੀ ਡਿਕਲਾਈਨ ਕਰਤਾ ਸੀਗਾ, ਪਰ ਜਦੋਂ ਐਮਰਜੈਂਸੀ ਤੋਂ ਬਾਅਦ ਜਦੋਂ ਬਾਦਲ ਜਿੱਤ ਜਾਂਦੇ ਨੇ, ਜਦੋਂ ਮੁਰਾਰਜੀ ਦੇਸਾਈ ਉਹਨਾਂ ਨੂੰ ਖੇਤੀਬਾੜੀ ਮੰਤਰੀ ਬਣਾ ਦਿੰਦੇ ਨੇ, ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਹੁਣ ਫਰੀਦਕੋਟ ਦੀ ਸੀਟ ਲੜੋ। ਇੱਦਾਂ ਕਿਉਂ ਵਾਰ ਵਾਰ ਕਿਉਂ ਹੋ ਰਿਹਾ ਸੀਗਾ ਕਿ ਇਹਨਾਂ ਨੂੰ ਹੀ ਜਦੋਂ ਵੀ ਕੁਰਬਾਨੀ ਦੇਣ ਦਾ ਮੌਕਾ ਆਉਂਦਾ ਤਾਂ ਲੌਂਗੋਵਾਲ ਨੂੰ ਮੂਹਰੇ ਕਰ ਦਿਉ। ਇਨਫੈਕਟ ਪੰਜਾਬ ਸਮਝੌਤਾ ਵੀ ਇਸੇ ਤਰੀਕੇ ਦਾ, ਸ਼ਾਇਦ ਹਿੰਦੁਸਤਾਨ ਦੇ ਇਤਿਹਾਸ 'ਚ ਇੱਦਾਂ ਕਦੇ ਨਾ ਹੋਇਆ ਹੋਵੇ ਕਿ ਇੱਕ ਪਾਰਟੀ ਦੇ ਪ੍ਰਧਾਨ ਅਤੇ ਇੱਕ ਪ੍ਰਧਾਨ ਮੰਤਰੀ ਦੇ ਵਿਚਕਾਰ ਸਮਝੌਤਾ ਹੋਊਗਾ, ਪਰ ਉਦੋਂ ਕਿਉਂਕਿ ਅਕਾਲੀ ਦਲ ਦਾ ਕੋਈ ਮੁੱਖ ਮੰਤਰੀ ਵੀ ਨਹੀਂ ਸੀਗਾ ਅਤੇ ਫਿਰ ਹੋਰ ਜ਼ਿੰਮੇਵਾਰੀ ਕਿਹਨੇ ਲੈਣੀ ਸੀ। ਸੋ ਕੀ ਇੱਦਾਂ ਹਿਸਟਰੀ ਦੇ ਵਿੱਚ ਇਹ ਸਟ੍ਰੈਟੇਜੀਕਲੀ ਹੋਇਆ ਵਾਰ ਵਾਰ ਕਿ ਹਰਚੰਦ ਸਿੰਘ ਲੌਂਗੋਵਾਲ ਨੂੰ ਸਿਰਫ ਕੁਰਬਾਨੀ ਦੇਣ ਦੇ ਲਈ ਅੱਗੇ ਰੱਖਿਆ ਜਾਂਦਾ ਸੀ?
0: ਨਹੀਂ, ਚਲੋ ਇਹਨੂੰ ਆਪਾਂ ਇੱਦਾਂ ਘਟਨਾਵਾਂ ਨਾਲ ਜੋੜਦੇ ਹਾਂ ਜੀ, ਫਿਰ ਉਦਾਂ ਉਹ ਲੱਗਣ ਲੱਗ ਜਾਂਦਾ ਕਿ ਜਿਹੜਾ ਇੱਕ ਇਹ ਹੈ ਵੀ ਆਗੂ ਦਾ ਕਿਸੇ ਲੀਡਰ ਦਾ ਸੁਭਾਅ ਵੀ ਹੁੰਦਾ, ਉਹ ਉਹਦੇ ਤੇ ਬਹੁਤ ਇਹ ਗੱਲ ਜਿਹੜੀ ਹੈ ਨਿਰਭਰ ਕਰਦੀ ਹੈ। ਤੇ ਕਈ ਆਗੂ ਹੁੰਦੇ ਆ ਸਿਰਫ ਆਪਣਾ ਨਾਂ ਚਮਕਾਉਣ ਵਾਸਤੇ ਅੱਗੇ ਆਉਂਦੇ ਆ, ਕਈ ਆਗੂ ਹੁੰਦੇ ਆ ਕਿ ਉਹਨਾਂ ਨੂੰ ਹੁੰਦਾ ਕਿ ਮੇਰੀ ਪਾਰਟੀ ਠੀਕ ਚੱਲਣੀ ਚਾਹੀਦੀ ਹੈ, ਮੇਰੇ ਲੋਕ ਠੀਕ ਰਹਿਣੇ ਚਾਹੀਦੇ ਆ, ਮੇਰਾ ਪੰਜਾਬ ਠੀਕ ਰਹਿਣਾ ਚਾਹੀਦਾ। ਉਹ ਮੇਰਾ ਖਿਆਲ ਸੰਤ ਲੌਂਗੋਵਾਲ ਇੱਦਾਂ ਦੇ ਆਗੂ ਸੀ, ਇੱਦਾਂ ਦੇ ਲੀਡਰ ਸੀ, ਉਹਨਾਂ ਨੂੰ ਇਹ ਸੀ ਕਿ ਜਿਹੜਾ ਜਿਸ ਤਰੀਕੇ ਦਾ ਇਹ ਜੇ ਇਹ ਹਥਿਆਰਬੰਦ ਜਾਂ ਹੋਰ ਗੱਲਾਂ ਚੱਲਣਗੀਆਂ, ਕਿਉਂਕਿ ਇੱਕ ਵਿਜ਼ਡਮ ਹੁੰਦੀ ਹੈ ਇੱਕ ਲੀਡਰ ਦੀ, ਆਗੂ ਦੀ, ਕਿ ਉਹਨਾਂ ਨੂੰ ਤੁਸੀਂ ਹੱਲਾਸ਼ੇਰੀ ਦੇਣ ਦੀ ਬਜਾਏ ਉਂਗਲ ਲਾਉਣ ਦੀ ਬਜਾਏ ਜਿਹੜਾ ਹੈ ਤੇ ਅਸ਼ਾਂਤੀ ਵਾਲੇ ਪਾਸੇ ਤੁਰੋ, ਕਿਉਂਕਿ ਉਹ ਤਾਂ 47 ਜਦੋਂ ਸਪਸ਼ਟ ਹੀ ਹੋ ਗਿਆ ਸੀ ਕਿ ਜੇ ਏਦਾਂ ਦਾ ਰਾਜ ਕਰਨਾ ਤਾਂ ਫਿਰ ਤੁਹਾਨੂੰ ਇਹ ਕਿਤੇ ਨਾ ਕਿਤੇ ਸਿਸਟਮ ਚ ਜਿਹੜਾ ਹੈਗਾ ਉਹ ਰਹਿਣਾ ਪਊਗਾ। ਤੇ ਠੀਕ ਹੈ, ਉਦੋਂ ਵੱਡੇ ਵਾਅਦੇ ਕੀਤੇ ਸੀ, ਉਹ ਵਾਅਦੇ ਨਹੀਂ ਵਫਾ ਹੋਏ ਤੇ ਉਹਦੇ ਤੇ ਮੋਰਚੇ ਲੱਗਦੇ ਰਹੇ ਹੋਰ ਉਹ ਜਿਹੜੀਆਂ ਲੱਗਦੇ। ਉਹ ਜਦੋਂ ਆਪਾਂ ਫਿਰ ਕਿਸੇ ਬੰਦੇ ਦੀ ਇੱਕ ਉਹ ਸਾਰੀਆਂ ਘਟਨਾਵਾਂ ਕ੍ਰੋਨੋਲੋਜੀ ਦੇਖਦੇ ਨਾ ਪਿਛਲੀ, ਤੇ ਜਾਂ ਜਿਹੜੀ ਆਪਾਂ ਲਿਸਟ ਆਫ ਇਵੈਂਟਸ ਨੂੰ ਆਪਾਂ ਰਿਵਿਊ ਕਰਦੇ ਹਾਂ, ਫਿਰ ਉਹ ਲੱਗਦਾ ਹੁੰਦਾ। ਪਰ ਕਿਉਂਕਿ ਇੱਕ ਤਾਂ ਉਹਨਾਂ ਦਾ ਸੁਭਾਅ ਆਪ ਖੁਦ ਏਦਾਂ ਦਾ ਸੀਗਾ, ਹਲੀਮੀ ਵਾਲਾ ਸੁਭਾਅ ਸੀਗਾ ਇਹ ਇਸ ਕਰਕੇ, ਤੇ ਇਹ ਜਿਹੜੀ ਸੀ ਕਿ ਉਸ ਵੇਲੇ ਕਿਉਂਕਿ ਹੋਰ ਕੋਈ ਆਗੂ ਸਮਝੌਤਾ ਕਰ ਹੀ ਨਹੀਂ ਸਕਦਾ, ਡੇਰ ਹੀ ਨਹੀਂ ਕਰ ਸਕਦਾ। ਜੇ ਹੁਣ ਤੁਸੀਂ ਚਾਹੁੰਦੇ ਵੀ ਪ੍ਰਕਾਸ਼ ਸਿੰਘ ਬਾਦਲ ਸਮਝੌਤਾ ਕਰ ਜਾਂਦਾ, ਉਹ ਬਿਲਕੁਲ ਨਹੀਂ ਸੀ ਕਦੇ ਉਹਨਾਂ ਚ, ਉਹ ਤਾਂ ਉਦੋਂ ਹਾਲਤ ਏਦਾਂ ਦੇ ਹੋ ਗਏ ਸੀ ਜਦੋਂ ਬਣੇ ਸੀ, ਉਹ ਤਾਂ ਅੱਗੇ ਲੱਗਣ ਨੂੰ ਤਿਆਰ ਨਹੀਂ ਸੀ, ਜਾ ਕੇ ਘਰੇ ਬਹਿ ਗਏ ਸੀ। ਠੀਕ ਹੈ, ਬਾਅਦ ਦੇ ਵਿੱਚ ਉਹਨਾਂ ਦੀ ਜਿਹੜੀ ਸੀ ਉਹ ਰਾਜਨੀਤੀ ਚਮਕੀ ਜਾਂ ਰਾਜਨੀਤੀ ਚ ਅੱਗੇ ਆਏ। ਤੇ ਦੂਜੀ ਗੱਲ ਇਹ ਹੈ ਕਿ ਸੰਤ ਲੌਂਗੋਵਾਲ ਤੋਂ ਬਾਅਦ ਹੀ ਜਿਹੜਾ ਹੈਗਾ, ਜੇ ਤੁਸੀਂ ਅਕਾਲੀ ਦਲ ਦਾ ਸਾਰਾ ਪਿੱਛੋਂ ਪਿਛੋਕੜ ਦੇਖੋ, ਤੇ ਪਹਿਲਾਂ ਤਾਂ ਪ੍ਰਧਾਨਗੀ ਜਾਂ ਇਹ ਅਕਾਲੀ ਦਲ ਦਾ ਸਾਰਾ ਉਹ ਸੀਗਾ ਹੀ ਮਾਝੇ ਕੋਲੇ, ਤੇ ਉਹ ਭਾਵੇਂ ਉੱਧਰ ਦੇ ਭਾਵੇਂ ਮੋਹਨ ਸਿੰਘ ਤੋੜ ਹੋਣ ਭਾਵੇਂ ਹੋਰ ਜਿਹੜੇ ਪੁਰਾਣੇ ਲੀਡਰ ਸੀ ਸਾਰੇ ਉੱਧਰ ਦੇ ਸੀਗੇ। ਤੇ ਇਹ ਫਿਰ ਇੱਧਰ ਨੂੰ ਜਿਹੜਾ ਤੁਰਿਆ ਇਹ ਪ੍ਰਧਾਨਗੀ ਵਾਲਾ ਮੁੱਦਾ, ਭਾਵੇਂ ਜਗਦੇਵ ਸਿੰਘ ਤਲਵੰਡੀ ਬਣੇ ਤੇ ਉਹ ਸੰਤ ਲੌਂਗੋਵਾਲ ਦੇ ਜਿਹੜਾ ਹੈ ਅੱਗੇ ਲੱਗਣ ਕਰਕੇ, ਉਹਨਾਂ ਦੇ ਸੁਭਾਅ ਕਰਕੇ, ਉਹਨਾਂ ਦੀ ਹਲੀਮੀ ਕਰਕੇ ਇਹ ਸਾਰਾ ਕੁਛ ਹੋਇਆ। ਇਹ ਵੀ ਮੈਨੂੰ ਲੱਗਦਾ ਇਹੀ ਕਾਰਨ ਸੀ ਕਿ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਸੀ ਕਿ ਪੋਲੀਟੀਕਲੀ ਕੁਛ ਖੱਟਿਆ ਜਾਵੇ ਜਾਂ ਪੋਲੀਟੀਕਲੀ ਸਿਆਸੀ ਤੌਰ ਤੇ ਜਿਹੜਾ ਇਹ ਕੀਤਾ ਜਾਵੇ, ਪਰ ਕਿਉਂਕਿ ਉਦੋਂ ਉਹ ਪ੍ਰਧਾਨ ਸੀ ਇੱਕ ਤਾਂ ਬਾਈ ਡਿਫਾਲਟ ਚਲੋ ਅਕਾਲੀ ਦਲ ਦੇ, ਤੇ ਦੂਜੀ ਜਿਹੜੀ ਗੱਲ ਵੱਡੀ ਇਹ ਸੀਗੀ ਕਿ ਉਸ ਵੇਲੇ ਜੇ ਤੁਸੀਂ ਆਪਾਂ ਦੇਖਦੇ ਹਾਂ ਨਾ ਜਦੋਂ ਆਪਰੇਸ਼ਨ ਬਲੂ ਸਟਾਰ ਹੁੰਦਾ ਤਾਂ ਇਮੀਜੀਏਟ ਉਦੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿਤਾ ਨੂੰ ਕਿਹਾ ਜਾਂਦਾ ਕਿ ਇਹਨਾਂ ਨੂੰ ਪ੍ਰਧਾਨ ਬਣਾਓ, ਮੰਨ ਲੈਂਦੇ ਸਾਰੇ ਗਰੁੱਪ ਸਾਰੇ ਧੜੇ, ਤੇ ਪਰ ਜਿਹੜਾ ਹੈਗਾ ਇਹ ਕੜਾ ਖਾਸ ਕਰਕੇ, ਹਾਲਾਂਕਿ ਬਾਅਦ ਦੇ ਵਿੱਚ ਬਾਦਲ ਗਰੁੱਪ ਅਲੱਗ ਹੋ ਜਾਂਦਾ ਹੈ ਲੌਂਗੋਵਾਲ ਗਰੁੱਪ ਨੂੰ ਵੀ, ਤੇ ਜਦੋਂ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਬਣਨ ਤੋਂ ਪਹਿਲਾਂ ਜਦੋਂ ਇਹ ਗੱਲ ਆਉਂਦੀ ਹੈ ਇੰਡੀਕੇਸ਼ਨ ਕਿ ਜਿਹੜਾ ਹੈਗਾ ਮੁੱਖ ਮੰਤਰੀ ਬਰਨਾਲੇ ਨੂੰ ਬਣਾਇਆ ਜਾਊਗਾ, ਤੇ ਪਰ ਉਦੋਂ ਤੱਕ ਤਾਂ ਉਹ ਕਹਿੰਦੇ ਸੀ ਨਾ ਕਿ ਇਹ ਲੌਂਗੋਵਾਲ ਹੀ ਸਾਡੇ ਦਾ ਪ੍ਰਧਾਨ ਨੇ ਤੇ ਅਸੀਂ ਨਹੀਂ ਮੰਨਦੇ, ਤੇ ਬਾਪੂ ਜਗਿੰਦਰ ਸਿੰਘ ਨੂੰ ਨਹੀਂ ਮੰਨਦੇ, ਤੇ ਉਹ ਸਾਰੇ ਖੈਰ ਉਦੋਂ ਅਲੱਗ ਅਲੱਗ ਪਹਿਲਾਂ ਇਕੱਠੇ ਹੋ ਗਏ ਸੀ, ਫਿਰ ਅਲੱਗ ਅਲੱਗ ਹੋ ਗਏ ਸੀਗੇ, ਤੇ ਫਿਰ ਉਦੋਂ ਇੱਕ ਕੋਈ ਰਿਪ੍ਰੈਜੈਂਟੇਟਿਵ ਕੌਣ ਹੁੰਦਾ ਜਾਂ ਕਿਵੇਂ ਹੁੰਦਾ, ਤੇ ਕਾਂਗਰਸ ਨੂੰ ਵੀ ਇਹੀ ਸੂਟ ਕਰਦਾ ਸੀ ਕਿ ਜਿਹੜਾ ਉੱਥੇ ਗੱਲ ਬੈਠ ਕੇ ਸਾਈਨ ਕਰ ਸਕੇ, ਗੱਲ ਸੁਣ ਸਕੇ, ਤੇ ਜਾਂ ਜਿਹਦੇ ਨਾਲ ਸਿਆਸੀ ਤੌਰ ਤੇ ਕੋਈ ਗੱਲ ਹੋ ਸਕੇ, ਤੇ ਤਾਂ ਹੀ ਜਿਹੜੀ ਉਹ ਗੱਲ ਜਿਹੜੀ ਅੱਗੇ ਤੁਰ ਸਕਦੀ ਹੈ, ਕਿਉਂਕਿ ਸੈਂਟਰ ਵੀ ਜਾਂ ਉਸ ਵੇਲੇ ਅਫੋਰਡ ਨਹੀਂ ਸੀ ਕਰ ਸਕਦਾ, ਕਿਉਂਕਿ ਜਿਹੜਾ ਪੰਜਾਬ ਇੱਕ ਤਰ੍ਹਾਂ ਦੀ ਬਾਰਡਰ ਸਟੇਟ ਹੈ ਤੇ ਇੱਥੇ ਇਸ ਤਰ੍ਹਾਂ ਦੇ ਹਾਲਾਤ ਬਣੇ ਰਹਿਣ, ਉਸ ਤੋਂ ਬਾਅਦ ਵੀ ਅਸੀਂ ਦੇਖਦੇ ਹਾਂ ਕਿ ਕਿੰਨਾ ਕੁਛ ਜਿਹੜਾ ਹੈਗਾ ਕ੍ਰੋਸ ਬਾਰਡਰ ਜਿਹੜਾ ਹੈ ਉਹ ਹੁੰਦਾ ਰਿਹਾ, ਟਰਾਂਸ ਬਾਰਡਰ ਕਿੰਨਾ ਕੁਛ ਹੁੰਦਾ ਰਿਹਾ, ਜਦੋਂ ਆਪਾਂ ਉਸ ਤੋਂ ਬਾਅਦ ਇੱਥੇ ਜਿਹੜੀਆਂ ਏਦਾਂ ਦੀ ਐਕਟੀਵਿਟੀ ਜ਼ਿਆਦਾ ਮਿਲੀਟੈਂਸੀ ਜੋ ਫੜ ਗਈ ਸੀ, ਤੇ ਉਸ ਵੇਲੇ ਸ਼ਾਇਦ ਰਾਜੀਵ ਗਾਂਧੀ ਦੀ ਵੀ ਇਹਦੇ ਚ ਕਿਤੇ ਨਾ ਕਿਤੇ ਕੋਈ ਸਿਆਣਪ ਹੋਵੇ, ਉਹਨੇ ਸੋਚਿਆ ਹੋਵੇ ਕਿ ਇੱਕ ਵਾਰੀ ਇੱਥੇ ਜਿਹੜਾ ਹੈਗਾ ਡੈਮੋਕ੍ਰੇਟਿਕਲੀ ਚੁਣੀ ਹੋਈ ਸਰਕਾਰ ਬਣ ਜੇ, ਰਾਸ਼ਟਰਪਤੀ ਰਾਜ ਖਤਮ ਹੋਵੇ ਤਾਂ ਕਿ ਗੱਲ ਅੱਗੇ ਫਿਰ ਤੁਰੇ, ਤੇ ਉਹਦਾ ਇਹ ਨੀ ਕਿ ਫਿਰ ਉਹ ਸਾਰੇ ਦਾ ਸਾਰਾ ਜਿਵੇਂ ਜਿਵੇਂ ਆਪਾਂ ਸਕੇਪ ਗੋਟ ਕਹਿੰਦੇ ਹਾਂ ਜਾਂ ਇੱਕ ਬਲੀ ਦਾ ਬੱਕਰਾ ਪਾਉਣ ਵਾਲੀ ਗੱਲ ਕਹਿੰਦੇ ਹਾਂ ਜਾਂ ਹੋਰ, ਫਿਰ ਉਹ ਸੰਤ ਲੌਂਗੋਵਾਲ ਨੂੰ ਜਿਹੜਾ ਸਾਰਾ ਉਹ ਆਪਣੀ ਧਿਰਣਾ ਪਿਆ।
1: ਬਿਲਕੁਲ ਠੀਕ, ਥੈਂਕ ਯੂ, ਬਹੁਤ ਸ਼ੁਕਰੀਆ ਪ੍ਰੀਤਮ ਜੀ, ਧੰਨਵਾਦ ਸਾਰੀ ਜਾਣਕਾਰੀ ਦੇ ਲਈ।
0: ਹਾਂਜੀ ਸ਼ੁਕਰੀਆ।
1: ਸੋ ਇਹ ਸੀ ਸਾਡੇ ਨਾਲ ਪ੍ਰੀਤਮ ਸਿੰਘ ਰੁਪਾਲ ਜੀ, ਅੱਜ ਹਰਚੰਦ ਸਿੰਘ ਲੌਂਗੋਵਾਲ ਜਿਨ੍ਹਾਂ ਦੇ ਬਾਰੇ ਭਾਅ ਜੀ ਹੋਰਾਂ ਨੇ ਦੱਸਿਆ। ਜਨਮ ਇਹਨਾਂ ਦਾ 2 ਜਨਵਰੀ 1932 ਨੂੰ ਹੁੰਦਾ, ਔਰ ਅੱਜ ਦੇ ਦਿਨ ਯਾਨੀ ਕਿ 20 ਅਗਸਤ ਨੂੰ ਸਾਲ 1985 ਨੂੰ ਇਹਨਾਂ ਦਾ ਕਤਲ ਹੁੰਦਾ। ਕਤਲ ਦੇ ਨਾਲ ਜੁੜਿਆ ਜਾਂ ਕਤਲ ਦੇ ਪਿੱਛੇ ਵਜ੍ਹਾ ਬਣਿਆ ਪੰਜਾਬ ਸਮਝੌਤਾ, ਉਹਦੀ ਚਰਚਾ ਕੀਤੀ। ਉਸ ਤੋਂ ਇਲਾਵਾ ਤੁਹਾਨੂੰ ਦੱਸਿਆ ਕਿ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦਾ ਜਨਮ ਜਾਂ ਜਿਸ ਕਿਸਮ ਦੇ ਨਾਲ ਉਹਨਾਂ ਦਾ ਜੀਵਨ ਜਿਹੜਾ ਬੀਤਿਆ, ਕਿਸ ਤਰੀਕੇ ਦੇ ਨਾਲ ਉਹ ਇੱਕ ਜ਼ਿਲ੍ਹਾ ਇਕਾਈ ਤੋਂ ਪਹਿਲਾਂ ਤਾਂ ਇਨਫੈਕਟ ਉਸ ਤੋਂ ਵੀ ਪਹਿਲਾਂ ਅਕਾਲੀ ਮੋਰਚਿਆਂ ਦੇ ਦਰਮਿਆਨ ਕਿੱਦਾਂ ਉਹ ਮੋਹਰੀ ਆਗੂਆਂ ਦੇ ਨਾਲ ਰਹੇ, ਅਤੇ ਇੱਕ ਤੱਥ ਜਿਹਨੂੰ ਅਣਗੌਲਿਆ ਨਹੀਂ ਜਾ ਸਕਦਾ ਕਿ ਪ੍ਰਕਾਸ਼ ਸਿੰਘ ਬਾਦਲ ਜਿਹੇ ਸੀਨੀਅਰ ਆਗੂ ਕਈ ਸਾਲਾਂ ਤੱਕ ਉਹਨਾਂ ਦੀ ਮੌਤ ਦੀ ਵਰ੍ਹੇਗੰਢ ਦੇ ਵਿੱਚ ਸ਼ਾਮਲ ਕਿਉਂ ਨਹੀਂ ਹੋਏ। ਹਾਲਾਂਕਿ ਜਿੱਦਾਂ ਪ੍ਰੀਤਮ ਭਾਅ ਜੀ ਨੇ ਦੱਸਿਆ ਕਿ ਬਹੁਤ ਸਾਰੀਆਂ ਸੋਸ਼ਲ ਮੀਡੀਆ 'ਤੇ ਚਰਚਾਵਾਂ ਚੱਲਦੀਆਂ ਹੋਣਗੀਆਂ, ਜਿਨ੍ਹਾਂ 'ਚੋਂ ਇੱਕ ਪੱਖ ਦੀ ਅਸੀਂ ਗੱਲ ਵੀ ਕੀਤੀ ਹੈ ਕਿ ਜਦੋਂ ਐਮਰਜੈਂਸੀ ਤੋਂ ਬਾਅਦ ਮੁਰਾਰਜੀ ਦੇਸਾਈ ਦੀ ਸਰਕਾਰ 'ਚ ਖੇਤੀਬਾੜੀ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਣ ਜਾਂਦੇ ਨੇ, ਅਤੇ ਵਾਪਸ ਜਦੋਂ ਉਹ ਪੰਜਾਬ ਦੀ ਸਿਆਸਤ 'ਚ ਆਉਣਾ ਚਾਹੁੰਦੇ ਨੇ, ਅਤੇ ਕਿਉਂਕਿ ਉਦੋਂ ਮੌਕਾ ਵੀ ਸੀ ਉਹਨਾਂ ਦੇ ਮੁੱਖ ਮੰਤਰੀ ਬਣਨ ਦਾ, ਤਾਂ ਬਾਦਲ ਨੇ ਜਿਹੜੀ ਸੀਟ ਤੋਂ ਚੋਣ ਲੜੀ ਸੀ ਲੋਕ ਸਭਾ ਦੀ ਫਰੀਦਕੋਟ ਦੀ, ਉੱਥੋਂ ਲੌਂਗੋਵਾਲ ਨੇ ਇਨਕਾਰ ਕਰਤਾ ਸੀਗਾ, ਔਰ ਲੌਂਗੋਵਾਲ ਤੋਂ ਵੱਡਾ ਉਸ ਵਕਤ ਲੀਡਰ ਉਹ ਸੀਟ ਨੂੰ ਬਚਾ ਕੇ ਅਕਾਲੀ ਦਲ ਨੂੰ ਨਹੀਂ ਸੀ ਦੇ ਸਕਦਾ। ਸ਼ਾਇਦ ਐਸੇ ਦਰਮਿਆਨ ਇੱਕ ਧੜੇਬੰਦੀ ਜਿਹੜੀ ਆ ਅਕਾਲੀ ਦਲ ਦੇ ਵਿੱਚ, ਔਰ ਐਸੇ ਧੜੇਬੰਦੀ ਦੇ ਵਿਚਕਾਰ 1980 ਨੂੰ ਉਹਨਾਂ ਨੂੰ ਪ੍ਰਧਾਨ ਚੁਣ ਲਿਆ ਜਾਣਾ, ਅਤੇ ਫਿਰ ਉਸ ਤੋਂ ਬਾਅਦ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਇਸ ਦ੍ਰਿਸ਼ 'ਚ ਆਉਣਾ, ਅਤੇ ਫਿਰ ਉਹਨਾਂ ਦੀਆਂ ਦੂਰੀਆਂ ਭਿੰਡਰਾਂਵਾਲੇ ਦੇ ਨਾਲ, ਅਤੇ ਫਿਰ ਉਸ ਤੋਂ ਬਾਅਦ ਠੀਕ 84 ਦੇ ਕਾਲੇ ਦੌਰ ਤੋਂ ਬਾਅਦ ਪੰਜਾਬ ਸਮਝੌਤੇ ਦੇ ਉੱਤੇ ਹਸਤਾਖਰ ਹੋਣਾ। ਇਹ ਹਰਚੰਦ ਸਿੰਘ ਲੌਂਗੋਵਾਲ ਦੀ ਪੂਰੀ ਜ਼ਿੰਦਗੀ ਦੀ ਬਿਆਨਬਾਜ਼ੀ ਨਹੀਂ ਹੈ, ਪਰ ਫਿਰ ਵੀ ਕਾਫੀ ਹੱਦ ਤੱਕ ਕੋਸ਼ਿਸ਼ ਕੀਤੀ ਹੈ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਕੁਝ ਅਹਿਮ ਪਹਿਲੂ, ਅਹਿਮ ਪੱਖ ਤੁਹਾਡੇ ਤੱਕ ਸਾਹਮਣੇ ਰੱਖ ਸਕੀਏ। ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਇਸੇ ਤਰੀਕੇ ਦੇ ਨਾਲ ਪੰਜਾਬ, ਪੰਜਾਬੀਅਤ ਦੇ ਨਾਲ ਜੁੜੀਆਂ ਗੱਲਾਂ, ਪੰਜਾਬੀ ਇਤਿਹਾਸ ਦੇ ਨਾਲ ਜੁੜੀਆਂ ਗੱਲਾਂ, ਸਮਾਜ ਦੇ ਨਾਲ ਜੁੜੀਆਂ ਗੱਲਾਂ ਤੁਹਾਡੇ ਤੱਕ ਲੈ ਕੇ ਆਉਂਦੇ। ਜੇ ਕਦੇ ਨਹੀਂ ਸੁਣੇ ਇਹ ਪ੍ਰੋਗਰਾਮ, ਅੱਜ ਪਹਿਲੀ ਵਾਰ ਰੇਡੀਓ ਫ੍ਰੀਕੁਐਂਸੀ ਤੋਂ ਸੁਣ ਰਹੇ ਹੋ ਤਾਂ ਸਾਡੇ ਪੋਡਕਾਸਟ ਸੈਕਸ਼ਨ 'ਚ ਜਾ ਕੇ ਸੁਣ ਸਕਦੇ ਹੋ, ਅਤੇ ਜੇ ਉੱਥੋਂ ਹੀ ਆਲਰੇਡੀ ਤੁਸੀਂ ਸੁਣ ਰਹੇ ਹੋ ਤਾਂ ਪੁਰਾਣੇ ਐਪੀਸੋਡ ਵੀ ਸੁਣ ਕੇ ਸਾਨੂੰ ਆਪਣੀ ਫੀਡਬੈਕ ਦੇ ਸਕਦੇ ਹੋ 0472-6674 ਜਾਂ facebook.com/ ਹਾਂਜੀ ਸਿਡਨੀ ਦੇ ਉੱਤੇ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
2: ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
3: कुछ गल्लां कहनियां नहीं पैंदियां, बस महसूस करनियां पैंदियां ने।
4: हाय नी, इन्ना सोहना मुंडा वी गूंगा है।
3: इस बार गल सिर्फ बोलन दी नहीं, दिल दी सुनन दी है।
5: मुंडे नु चाहिदी है सारी रात फोन ते गल्लां करन वाली कुड़ी, तू बोल नहीं सकदी, ओने नहीं होना तेरे पीछे।
3: लव इमोशंस अदे रिलेशनशिप्स दी कहानी। रिदम बॉयज एंटरटेनमेंट प्रेजेंट्स बोल पावे ना बोल, रिलीजिंग वर्ल्ड वाइड 4 सितंबर। रिटन एंड डायरेक्टेड बाय राकेश धवन।
6: की चाहिदा, ऑस्ट्रेलिया दा वीजा लाउणा जां वीजे लई मशवरा चाहिदा? मिल जुगा, सिद्धे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा लई एक भरोसे योग ना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील करदे ने। हुणे कॉल करो प्रतिंदर गरेवाल नू 0490054596। गरेवाल वीजा सॉल्यूशंस .com.au ते जाओ। थोड़ा कोई हल करिए।
7: किचन का स्टाइल डल लगदा, बाथरूम वैनिटी सिंपल जिया, हुन टेंशन खत्म करो। आ गया जी जे स्टोन मेसन, पार्टे करनु बनाए एकदम क्लासी। असी बनाने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलती है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410 045 555 या आज ही विजिट करो 104 कॉलिंस रोड मेल्टन।
8: वाओ, तेरी सब्जी दी खुशबू अते टेस्ट विच कुछ ता कमाल है, मेनू भी दस दे सीक्रेट।
9: अमृत ए कमाल है गोल्ड लीफ डेरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
8: तुसे भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
3: रिदम बॉयज एंटरटेनमेंट प्रेजेंट्स बोल पावे ना बोल।
10: प्यार नु सुनन ली कन्ना दी नी, दिल दी लोड़ दी।
3: कुछ गल्लां कहनियां नहीं पैंदियां, बस महसूस करनियां पैंदियां ने।
10: एहो गल है ते मैं हुणे अपनी जुबान वड के हो जाना।
3: इस बार गल सिर्फ बोलन दी नहीं, दिल दी सुनन दी है।
5: जिंदगी किवें कटांगी, मैं नहीं रह सकती ओदे बिना, मैनू ओ चाहिदा।
3: रिलीजिंग वर्ल्ड वाइड 4 सितंबर। रिटन एंड डायरेक्टेड बाय राकेश धवन। लव इमोशंस अदे रिलेशनशिप्स दी कहानी। बोल पावे ना बोल।
11: टेंशन निरी टेंशन।
12: की होया?
11: एथे इमिग्रेशन दे इन्ने पंगे ने यार, मुकदे ही नहीं।
12: काका जी टेंशन छड्डो, फोन चको, कॉल करो वीवा इमिग्रेशन नू, जिथे इमिग्रेशन एक्सपर्ट हरपाल सिंह बाजवा, इम्प्लॉय स्पॉन्सर, पार्टनर या पेरेंट्स, या वीजा, स्किल्ड माइग्रेशन, स्टूडेंट वीजा, MRT या RRT, अपील्स ते स्किल्स असेसमेंट्स दे माहिर बैठे ने। हुणे ही अपॉइंटमेंट ली कॉल करो 0410-500-500
11: या 90-77-97-33
12: या ईमेल info@vivaimmigration.com.au।
11: याद रखो 9077-9733।
12: वीवा इमिग्रेशन एंड एजुकेशन कंसल्टेंट,
11: हर कदम तुहाडे नाल।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਮਨ ਦੇ ਵਿੱਚ ਸ਼ੁਕਰਾਨਾ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਨਲਕੇ ਦੀ ਹੱਥੀ ਚੋਰੀ ਹੋ ਗਈ। ਅਸਾਂ ਬਾਪੂ ਹੋਰਾਂ ਨੂੰ ਆਖਿਆ ਅੱਗੇ ਤੋਂ ਰਾਤ ਨੂੰ ਲਾ ਕੇ ਬੰਬੀ ਵਾਲੇ ਕੋਠੇ ਦੇ ਅੰਦਰ ਰੱਖ ਦਿਆ ਕਰੋ, ਪਰ ਬਿਲਕੁਲ ਨਹੀਂ ਮੰਨੇ। ਕਿਉਂ ਰੱਖ ਦਈਏ, ਸਵੇਰੇ ਸਵੇਰੇ ਤੜਕੇ ਜਵਾਕ ਸਕੂਲੇ ਜਾਂਦੇ ਨੇ, ਉਹ ਜਾਂਦੇ ਲੰਘਦੇ ਪਾਣੀ ਪੀ ਲੈਂਦੇ ਨੇ, ਰਾਹਗੀਰ ਵੀ ਪਾਣੀ ਪੈਂਦੇ ਨੇ। ਨਲਕੇ ਦੀ ਹੱਥੀ ਲਾ ਕੇ ਅੰਦਰ ਰੱਖ ਲਈ, ਉਹ ਕੀ ਪੀਣਗੇ, ਉਹ ਕੀ ਕਰਨਗੇ, ਅਤੇ ਨਾਲੇ ਆਹ ਜਿਹੜੇ ਲਾ ਕੇ ਲੈ ਜਾਂਦੇ ਨੇ ਉਹਨਾਂ ਨੂੰ ਵੀ ਤਾਂ ਕੁਛ ਚਾਹੀਦਾ ਹੁੰਦਾ। ਉਹਨਾਂ ਦਾ ਕੰਮ ਆ ਲਾਉਣਾ, ਚੋਰੀ ਕਰਨਾ, ਅਸੀਂ ਕਿਉਂ ਆਪਣੇ ਚੰਗੇ ਤੋਂ ਪਿੱਛੇ ਹਟੀਏ ਬਈ। ਬਸ ਕੁਛ ਦਿਨ ਮਗਰੋਂ ਚੋਰੀ ਹੋਈ ਹੱਥੀ ਲਾਗਲੇ ਪਿੰਡ ਤੋਂ ਇੱਕ ਲੁਹਾਰ ਮੋੜ ਗਿਆ। ਕਹਿਣ ਲੱਗਾ ਇੱਕ ਓਪਰਾ ਜਿਹਾ ਬੰਦਾ ਆਇਆ ਸੀ ਹੱਥੀ ਵੇਚਣ, ਮੈਂ ਸਵਾਲ ਕੀਤੇ ਤੇ ਉੱਥੇ ਹੀ ਛੱਡ ਕੇ ਬਹਾਨੇ ਜੇ ਦੇ ਨਾਲ ਖਿਸਕ ਗਿਆ। ਆਖਰ ਮੈਂ ਤੇ ਪਛਾਣ ਹੀ ਲਈ ਸੀ, ਬਣਾਈ ਤੇ ਮੈਂ ਹੀ ਆ ਨਾ, ਖੁਦ ਕਿੰਨੀ ਵਾਰੀ ਇਧਰੋਂ ਦੀ ਲੰਘਿਆ ਮੈਂ, ਕਿੰਨੀ ਵਾਰੀ ਇਸ ਨਲਕੇ ਨੂੰ ਗੇੜ ਕੇ ਮੈਂ ਪਾਣੀ ਪੀਤਾ, ਇਸ ਹੱਥੀ ਨੂੰ ਕਿੱਦਾਂ ਨਾ ਪਛਾਣਦਾ। ਬਸ ਇੱਦਾਂ ਦਾ ਹੀ ਸੁਭਾਅ ਸੀ ਬਾਪੂ ਹੋਰਾਂ ਦਾ, ਕਦੇ ਕਾਮੇ ਕੋਲੋਂ ਕੋਈ ਗਲਤੀ ਹੋ ਜਾਣੀ ਤੇ ਅਗਲੇ ਦਿਨ ਤੜਕੇ ਆਏ ਨੂੰ ਕਦੀ ਵੀ ਨਾ ਕੁਛ ਆਖਣਾ। ਸ਼ਾਮੀ ਜਦੋਂ ਜਾਣ ਲੱਗਦਾ ਤਾਂ ਹੌਲੀ ਜਿਹੀ ਆਖ ਦੇਣਾ, ਓਏ ਕੰਮ ਧਿਆਨ ਦੇ ਨਾਲ ਕਰਿਆ ਕਰ। ਆਖਦੇ ਹੁੰਦੇ ਕਿ ਕਾਮੇ ਨੂੰ ਤੜਕੇ ਆਉਂਦਿਆਂ ਕਦੇ ਵੀ ਝਿੜਕ ਨਾ ਦਿਓ, ਨਹੀਂ ਤਾਂ ਸਾਰੀ ਦਿਹਾੜੀ ਅੱਧਾ ਕੰਮ ਮੁਕਾਊਗਾ। ਉਹਨੂੰ ਹੱਲਾਸ਼ੇਰੀ ਦਿੰਦੇ ਰਹੋ, ਆ ਜਿਹੜੇ ਅੱਜ ਹੁਣ ਕਹਿ ਦਿੰਦੇ ਨਾ ਐਪਰੀਸ਼ੀਏਸ਼ਨ, ਇਹ ਤਾਂ ਕੋਈ ਬਜ਼ੁਰਗਾਂ ਕੋਲੋਂ ਸਿੱਖੇ, ਪਰ ਖੈਰ ਉਹਨਾਂ ਦੇ ਆਪਣੇ ਤਰੀਕੇ ਸੀ। ਕਦੀ ਵੀ ਦੁੱਧ ਦੇਣ ਵਾਲੇ ਜਾਨਵਰ ਨੂੰ ਕਦੀ ਵੀ ਕਿਸੇ ਦੁਧਾਰੂ ਗੰਦਾ ਪਾਣੀ ਨਾ ਪੀਣ ਦਿੰਦੇ। ਕਹਿਣ ਲੱਗਦੇ ਹਮੇਸ਼ਾ ਵਗਦਾ ਹੋਇਆ ਸਾਫ ਪਾਣੀ ਪਿਆਉਣਾ, ਆਖਿਰਕਾਰ ਇਸ ਮੱਝ ਦਾ ਦੁੱਧ ਪੀਂਦੇ ਆਪਾਂ, ਜੋ ਆਪਾਂ ਇਹਨੂੰ ਖਵਾਵਾਂਗੇ ਉਸੇ ਤਰ੍ਹਾਂ ਦੀ ਇਹਦੀ ਬਿਰਤੀ ਹੋਊਗੀ ਤੇ ਉਸੇ ਤਰ੍ਹਾਂ ਦਾ ਅੱਗੇ ਸਾਨੂੰ ਦਊਗਾ। ਉਦੋਂ ਬਲਦਾਂ ਝੋਟਿਆਂ ਦੇ ਨਾਲ ਵਾਹੀ ਹੁੰਦੀ ਸੀ। ਇੱਕ ਵਾਰੀ ਇੱਕ ਅਥਰੇ ਝੋਟੇ ਦੀ ਨੱਥ ਅਗਲੀ ਲੱਤ ਦੇ ਨਾਲ ਬੰਨ ਦਿੱਤੀ, ਉਹਨੂੰ ਤੇ ਲੱਗੀ, ਨੌਕਰ ਉਂਝੀ ਢੱਗੇ ਨੂੰ ਨਹਿਰ ਦੇ ਉੱਤੇ ਲੈ ਗਿਆ। ਨਹਿਰ ਕੰਢੇ ਨੀਵੇਂ ਹੋ ਕੇ ਪਾਣੀ ਪੀਣ ਲੱਗਾ, ਨੱਕੋ ਨੱਕ ਭਰੀ ਨਹਿਰ ਦੇ ਵਿੱਚ ਉਲਟ ਗਿਆ। ਕਾਮੇ ਨੇ ਰੱਸਾ ਵੱਢਣ ਦੀ ਕੋਸ਼ਿਸ਼ ਤਾਂ ਬਥੇਰੀ ਕੀਤੀ, ਪਰ ਗੱਲ ਨਾ ਬਣੀ, ਝੋਟਾ ਰੁੜ ਗਿਆ। ਝੋਟਾ ਕਾਹਦਾ ਰੁੜਿਆ, ਡਰ ਦੇ ਮਾਰੇ ਕਾਮਾ ਪਿੰਡੋਂ ਨੱਸ ਗਿਆ। ਬਾਪੂ ਰਾਮ ਬਥੇਰੇ ਸਨੇਹ ਘੱਲੇ, ਭਾਈ ਵਾਪਸ ਆ ਜਾ, ਕੁਛ ਨਹੀਂ ਹੁੰਦਾ, ਉਹ ਕੁਝ ਨਹੀਂ ਕਹਿੰਦੇ ਤੈਨੂੰ, ਪਰ ਡਰਦਾ ਵਾਪਸ ਨਹੀਂ ਮੁੜਿਆ। ਸਾਡੇ ਵਿਹੜੇ ਦੇ ਵਿੱਚ ਉਦੋਂ ਹਫ਼ਤਾ ਭਰ ਚਿੱਟੀ ਚਾਦਰ ਵਿਛੀ ਰਹੀ, ਲੋਕ ਅਫਸੋਸ ਕਰਨ ਦੇ ਲਈ ਆਉਂਦੇ ਸੀ। ਚਾਦਰ ਦੇ ਨਾਲ ਘਰ ਦੇ ਵਿੱਚ ਰੋਟੀ ਵੀ ਨਾ ਪੱਕੀ, ਇੰਝ ਲੱਗਦਾ ਸੀ ਜਿਵੇਂ ਘਰ ਦੇ ਵਿੱਚੋਂ ਡੰਗਰ ਨਾ ਗਿਆ ਹੋਵੇ, ਘਰ ਦਾ ਕੋਈ ਜੀ ਚਲਾ ਗਿਆ ਹੋਵੇ। ਇੰਨਾ ਪਿਆਰ, ਇੰਨੀ ਮੁਹੱਬਤ, ਇੱਕ ਤਾਂ ਇਸ ਕਰਕੇ ਕਿ ਉਹ ਜਾਨਵਰ, ਤੇ ਦੂਸਰਾ ਇਸ ਕਰਕੇ ਕਿ ਉਹਦੇ
ਉਹਦੇ ਲਾਏ ਜ਼ੋਰ ਪਿੱਛੇ ਆਪਾਂ ਨੇ ਘਰ ਵੀ ਰੋਟੀ ਆਉਂਦੀ ਸੀ। ਉਹ ਇਸ ਪਰਿਵਾਰ ਦੇ ਜੀਆਂ ਲਈ ਕੰਮ ਜੋ ਕਰਦਾ ਸੀ, ਇਹ ਸੋਚ ਸੀ ਬਾਪੂ ਹੋਰਾਂ ਦੀ। ਤੇ ਹੁਣ ਜੇ ਇੱਥੇ ਵੇਖ ਲਈਏ, ਕੱਲ ਕੋਈ ਮਿੱਤਰ ਪਿਆਰਾ ਦੱਸਦਾ ਸੀ ਬ੍ਰੈਂਪਟਨ ਦੇ ਵਿੱਚ ਕੋਈ ਵਡੇਰੀ ਉਮਰ ਦਾ ਇੱਕ ਬਜ਼ੁਰਗ ਚੜ੍ਹਾਈ ਕਰ ਗਿਆ। ਸਾਰਾ ਪਰਿਵਾਰ ਸੰਸਕਾਰ ਕਰਕੇ ਆਇਆ। ਪੋਤਰਿਆਂ ਨੇ ਹੱਥ ਨੇ ਗਰਾਜ ਦੇ ਵਿੱਚ ਬੋਤਲਾਂ ਖੋਲ ਲਈਆਂ ਤੇ ਨਾਲ ਬਾਰਬਿਕਿਊ ਵੀ ਚੱਲ ਰਿਹਾ ਸੀ। ਪੁੱਛਿਆ, ਉਹ ਇੰਜ ਕਿਉਂ ਕਰਦੇ ਹੋ? ਆਖਣ ਲੱਗੇ, ਦਾਦਾ ਜੀ 90 ਸਾਲ ਭੋਗ ਕੇ ਮਰਿਆ, ਉਹਦੀ ਖੁਸ਼ੀ ਮਨਾਉਂਦੇ ਆ। ਯੇ ਮੈਂ ਵਿਹੜੇ ਅੰਦਰ ਵਿਛੀ ਚਿੱਟੇ ਰੰਗ ਦੀ ਚਾਦਰ ਲੱਭੀ ਜਾਵਾਂ, ਪਰ ਮੈਨੂੰ ਹਰ ਪਾਸੇ ਵੋਦਕਾ ਵਿਸਕੀ ਦੇ ਚਿੱਟੇ ਰੰਗ ਦੇ ਪੈਕਟ ਦਿਸੀ ਜਾਂਦੇ ਸੀ। ਬਾਪੂ ਹੋਰਾਂ ਦੀ ਗੱਲ ਚੇਤੇ ਆਈ ਜਾਵੇ, ਕਿਸੇ ਵੇਲੇ ਉਹਨਾਂ ਦੀ ਗੱਲ ਨਾ ਮੰਨਣੀ ਤਾਂ ਅਕਸਰ ਆਖਿਆ ਕਰਦੇ ਸੀ, ਜਿੱਧਰ ਗਈਆਂ ਬੇੜੀਆਂ ਉੱਧਰ ਗਏ ਮਲਾ, ਆਪ ਉਧਰੀ ਦੇ ਦੌਰ ਦੇ ਵਿੱਚ ਹੁਣ ਮੰਨੇ ਕੌਣ ਸਲਾਹ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ, ਸਾਡੇ ਤੱਕ ਪਹੁੰਚਾਈ ਸੀ ਸੁਖਵਿੰਦਰ ਸਿੰਘ ਪਾਰਵਾਲ ਹੋਰਾਂ ਨੇ। ਇਹ ਫਰਕ ਅੱਜ ਦਾ ਤੇ ਪੁਰਾਣੇ ਦੌਰ ਦਾ। ਜਦੋਂ ਮੋਹ ਪੈਂਦਾ ਸੀ ਜੀਆਂ ਦੇ ਨਾਲ, ਖੈਰ ਮੋਹ ਅੱਜ ਵੀ ਪਾਉਂਦੇ ਨੇ, ਪਰ ਅੱਜ ਦੇ ਮੋਹ ਤੇ ਪੁਰਾਣੇ ਮੋਹ 'ਚ ਫਰਕ ਇਹ ਕਿ ਅੱਜ ਪਹਿਲਾਂ ਆਪਾਂ ਆਪਣੇ ਜੀਆਂ ਨੂੰ ਵਿਸਾਰਦੇ ਹਾਂ, ਫਿਰ ਉਹਨਾਂ ਦੀ ਥਾਂ ਭਰਨ ਦੇ ਲਈ ਆਪਾਂ ਘਰ ਦੇ ਵਿੱਚ ਪੈਟ ਲੈ ਕੇ ਆਉਂਦੇ ਹਾਂ, ਕੋਈ ਪੰਛੀ ਲੈ ਕੇ ਆਉਂਦੇ ਹਾਂ, ਜਨੌਰ ਲੈ ਕੇ ਆਉਂਦੇ ਹਾਂ। ਪਹਿਲੀਆਂ ਦੇ ਵਿੱਚ ਇਹ ਦੋਵੇਂ ਇੱਕ ਦੂਸਰੇ ਦੇ ਨਾਲ ਨਾਲ ਚੱਲਦੇ ਸੀ। ਘਰ ਦੇ ਜੀ ਵੀ ਘਰੇ ਤੇ ਜਨੌਰ ਵੀ ਘਰੇ, ਨਾ ਪੰਛੀ ਧਿਆਇਆ ਭੁੱਖਾ ਜਾਂਦਾ ਤੇ ਨਾ ਘਰ ਦੇ ਵਿੱਚ ਕੋਈ ਡੰਗਰ ਵੱਛਾ ਭੁੱਖਾ ਧਿਆਇਆ ਰਹਿੰਦਾ। ਉਹਨਾਂ ਦੀ ਕਦਰ ਇਸ ਕਰਕੇ ਕੀਤੀ ਜਾਂਦੀ ਸੀ ਕਿਉਂਕਿ ਉਹ ਤੁਹਾਡੇ ਲਈ ਕੁਛ ਕਰਦੇ ਨੇ, ਮੱਝ ਤੁਹਾਡੇ ਲਈ, ਤੁਹਾਡੇ ਬੱਚਿਆਂ ਦੇ ਲਈ ਦੁੱਧ ਦਿੰਦੀ ਹੈ। ਝੋਟਾ ਆ, ਆਸਾਨ ਆ, ਉਹ ਉਹਨਾਂ ਦੇ ਲਈ ਗਾਂਹ ਪੱਠੇ ਲੈ ਕੇ ਆਉਂਦਾ, ਟੱਗੇ ਆ ਉਹ ਵਾਹੀ ਦੇ ਵਿੱਚ ਕੰਮ ਆਉਂਦੇ ਆ, ਇਸ ਕਰਕੇ ਉਹਨਾਂ ਦੀ ਇੱਜ਼ਤ ਕੀਤੀ ਜਾਂਦੀ ਸੀ। ਇਸ ਕਰਕੇ ਨਹੀਂ ਕਿ ਅਸੀਂ ਆਪਣੇ ਜੀ ਗਵਾ ਲਏ ਨੇ ਤੇ ਹੁਣ ਉਹਨਾਂ ਦੀ ਖਾਣਾ ਪੂਰਤੀ ਦੇ ਲਈ, ਉਹ ਖਾਲੀ ਥਾਂ ਭਰਨ ਦੇ ਲਈ ਇੱਕ ਆਪਾਂ ਜਨੌਰ ਲੈ ਕੇ ਆ ਰਹੇ ਹਾਂ, ਛੋਟੇ ਪਰਿਵਾਰ ਨੂੰ ਵੱਡਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਾਂ ਫਿਰ ਕਿਸੇ ਨਾ ਕਿਸੇ ਵਜ੍ਹਾ ਕਰਕੇ ਆਪਾਂ ਆਪਣੇ ਆਪ ਨੂੰ ਪਹਿਲਾਂ ਦਿਮਾਗੀ ਤੌਰ ਦੇ ਉੱਤੇ ਬੇਚੈਨ ਕੀਤਾ, ਬਿਮਾਰ ਕੀਤਾ, ਤੇ ਫਿਰ ਕਿਸੇ ਨੇ ਕਿਹਾ ਇਹਦਾ ਇਲਾਜ ਇੱਦਾਂ ਹੋਣਾ, ਜੜ੍ਹਾਂ ਤੋਂ ਇਲਾਜ ਫੇਰ ਨਹੀਂ ਹੋਏ, ਉੱਤੇ ਉੱਤੇ ਟਾਹਣੀਆਂ ਪੱਤਿਆਂ ਨੂੰ ਐਵੇਂ ਝੰਬੀ ਜਾਂਦੇ ਹਾਂ। ਤੇ ਜਦੋਂ ਕਿਤੇ ਗੱਲ ਆਉਂਦੀ ਆ ਇਨਸਾਨ ਦੇ ਉੱਤੇ ਤੇ ਇਨਸਾਨ ਦੀ ਕਦਰ ਦਿਨੋਂ ਦਿਨ ਘੱਟ ਰਹੀ ਆ, ਆਪਣਿਆਂ ਦੀ ਕਦਰ ਦਿਨੋਂ ਦਿਨ ਘੱਟ ਰਹੀ ਆ, ਪਿਆਰ ਕਰੀਏ ਜੀ ਸਦਕੇ ਕਰੀਏ ਪਰ ਸਾਰਿਆਂ ਨੂੰ ਇੱਕੋ ਜਿਹਾ, ਉਸ ਰੱਬ ਦੇ ਬਣਾਏ ਹਰ ਇੱਕ ਜੀ ਨੂੰ ਜਿਹਦੇ ਵਿੱਚ ਜਾਨ ਹੈ, ਜਿਹੜੇ ਤੁਹਾਡੇ ਕੰਮ ਆਉਂਦੀ ਹੈ, ਜਿਹਦੇ ਨਾਲ ਸਿੱਧੇ ਸਿੱਧੇ ਤਰੀਕੇ ਦੇ ਨਾਲ ਤੁਹਾਡਾ ਕੋਈ ਨਾ ਕੋਈ ਵਾਹ ਵਾਸਤਾ, ਰੱਬ ਦੀ ਬਣਾਈ ਹਰ ਇੱਕ ਉਸ ਸ਼ੈ ਦੇ ਨਾਲ ਉਹ ਪਿਆਰ ਕਰਨਾ ਸਿੱਖੀਏ।

0: ਵਾਈਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਪਾਵੇਂ ਨਾ ਬੋਲ।
1: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ।
0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
2: ਸਾਰੀ ਜ਼ਿੰਦਗੀ ਕਿਵੇਂ ਕੱਟਾਂਗੀ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
0: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22-carat ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
3: ਰਿਦਮ ਵੌਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ।
4: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ, ਦਿਲ ਦੀ ਲੋੜ ਹੁੰਦੀ।
3: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
4: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ।
3: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
5: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
3: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
6: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
7: ਹਾਂਜੀ ਰੇਡੀਓ,
8: ਉਹ ਮੁੱਛ ਤੇ ਮਰੂਦ ਹੈ ਤੇ ਅੱਖਾਂ ਚ ਬਰੂਦ ਹੈ, ਟੌਪ ਦੀ ਉਹ ਗੰਨ ਹੈ ਤੇ ਟੌਪ ਦੀ ਉਹ ਰੰਨ ਹੈ, ਰੀਬਨ ਕਟਾਉਂਦੀ ਜਿਹੜੀ ਵੈਰੀਆਂ ਦੀ ਕੁੱਟਦਾ, ਗੱਡੀਆਂ ਚ ਲੱਦੀ ਯਾਰਾਂ ਬੇਲੀਆਂ ਦੀ ਜੰਨ ਹੈ।

0: ਬ੍ਰੋਕਰਸ। ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ, ਕਾਲ 0491-999-555। ਸ਼ਰਤਾਂ ਲਾਗੂ। ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ

0: धड़कन अधूरी थी, अधूरे हम, मगर अब चांद पूरा है फलक पे और अब पूरे हैं हम।
1: जी, एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने।
2: हुन टेंशन छड्डो जी, गवर्नमेंट दी नवी बैटरी रिबेट नाल हुन सोलर ते बैटरी लगवाना हो गया होर भी आसान। बिजली दा बिल कट, टेंशन भी कट।
1: फिर लवाइए किथों?
2: सन करंट वालिया कोलो 2012 तो मेलबर्न दी एक भरोसेमंद अते अवार्ड विनिंग सोलर कंपनी।
1: आज ही सन करंट नो कॉल करो ते अपना फ्री असेसमेंट बुक करो 0406-021-246 ते। मेरा देश इनक्रेडिबल इंडिया त्रुगनिना विच अपने हर भैन भरा नु उना दे देश दा स्वाद अते मसाले ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
4: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
3: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
5: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
3: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੁਆਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਿਡ ਬਾਈ

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-252 ਤੇ।
1: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
4: ਮੇਰੀ ਜ਼ਿੰਦਗੀ ਚ ਆਉਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
3: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ। ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ ਸਮਾਂ ਚੁੱਕਾ ਅੱਜ ਦੀ ਕਹਾਣੀ ਦਾ ਅੱਜ ਦੀ ਸਾਖੀ ਦਾ ਅੱਜ ਦੀ ਸਾਖੀ ਵੀ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਹੀ ਸੰਬੰਧਿਤ ਹੈ ਇਹ ਸਾਖੀ ਉਸ ਸਮੇਂ ਦੀ ਦੱਸੀ ਜਾਂਦੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਦੇ ਵਿੱਚ ਸੀ ਰੱਬ ਦੇ ਰੰਗ ਦੇ ਵਿੱਚ ਰੰਗੇ ਜਾਣ ਤੋਂ ਬਾਅਦ ਜਦੋਂ ਸੁਲਤਾਨਪੁਰ ਆਏ ਬੀਬੀ ਨਾਨਕੀ ਦੇ ਕੋਲ ਤੇ ਉਸ ਜਗ੍ਹਾ ਦੀ ਇਹ ਵਾਰਤਾ ਦੱਸੀ ਜਾਂਦੀ ਹੈ ਕਹਿੰਦੇ ਨੇ ਕਿ ਇੱਕ ਭਗਤ ਇੱਕ ਕੋਈ ਸ਼ਰਧਾਲੂ ਇੱਕ ਕੋਈ ਮਰੀਦ ਆ ਕੇ ਤੇ ਗੱਲ ਕਰਦਾ ਗੁਰੂ ਨਾਨਕ ਪਾਤਸ਼ਾਹ ਬੱਚੀ ਬੱਚੀ ਦਾ ਵਿਆਹ ਕਰਨਾ ਪਰ ਵਿਆਹ ਕਰਨ ਦੇ ਲਈ ਉਹ ਵਸਤਾਂ ਨਹੀਂ ਜਿਹੜੀਆਂ ਜ਼ਰੂਰੀ ਚਾਹੀਦੀਆਂ ਨੇ ਘਰ ਦੇ ਵਿੱਚ ਗਰੀਬੀ ਹੈ ਕਹਿੰਦਾ ਗੁਰੂ ਨਾਨਕ ਦੇਵ ਜੀ ਨੇ ਹੱਸ ਕੇ ਕਿਹਾ ਲਿਆਓ ਭਾਈ ਕੀ ਚਾਹੀਦਾ ਇੱਕ ਤੁਸੀਂ ਲਿਸਟ ਬਣਾ ਦਿਓ ਤੇ ਉਹ ਸਾਰਾ ਕੁਛ ਆਪਾਂ ਅਰੇਂਜ ਕਰਦੇ ਹਾਂ ਤੁਹਾਡੀ ਬੱਚੀ ਕੀ ਤੇ ਸਾਡੀ ਬੱਚੀ ਕੀ ਕਹਿੰਦੇ ਨੇ ਕਾਗਜ਼ ਦੇ ਉੱਤੇ ਸਾਰਾ ਕੁਛ ਲਿਖ ਲਿਆ ਗਿਆ ਜੋ ਜੋ ਕੁਛ ਵੀ ਚਾਹੀਦਾ ਸੀ ਤੇ ਉਸ ਸਮੇਂ ਡਿਊਟੀ ਲੱਗੀ ਭਾਈ ਭਗੀਰਥੀ ਕਿ ਇਹ ਸਾਰਾ ਕੁਛ ਜਿਹੜਾ ਵਾ ਇਹ ਤੁਸੀਂ ਲੈ ਕੇ ਆਉਣਾ ਲਾਹੌਰ ਸ਼ਹਿਰ ਤੋਂ ਕਈ ਲਿਖਦੇ ਨੇ ਨਾਲ ਹੁਕਮ ਹੋਇਆ ਕਿ ਬਹੁਤਾ ਚਿਰ ਰਹਿਣਾ ਨਹੀਂ ਜਦੋਂ ਪਹੁੰਚ ਜਾਓਗੇ ਤੇ ਉੱਥੇ ਸਿਰਫ ਇੱਕ ਰਾਤ ਰਹਿਣ ਦਾ ਹੁਕਮ ਹੈ ਨਾਲ ਦੀ ਨਾਲ ਤੁਸੀਂ ਵਾਪਸ ਮੁੜਨਾ ਕਿਉਂਕਿ ਵਿਆਹ ਦੇ ਵਿੱਚ ਦਿਨ ਥੋੜ੍ਹੇ ਨੇ ਕਹਿੰਦੇ ਨੇ ਜਾ ਕੇ ਸਾਰਾ ਸਮਾਨ ਭਾਈ ਭਗੀਰਥ ਨੇ ਲਿਆ ਪਰ ਸਾਰੇ ਸਮਾਨ ਤੋਂ ਬਾਅਦ ਜਦੋਂ ਚੂੜੇ ਦੀ ਵਾਰੀ ਆਈ ਤੇ ਚੂੜਾ ਕਿਤੇ ਉਹ ਨਾ ਮਿਲਿਆ ਉਹ ਸਮਾਂ ਸੀ ਜਦੋਂ ਚੂੜੇ ਬਣ ਕੇ ਰੈਡੀਮੇਡ ਦੁਕਾਨਾਂ ਦੇ ਉੱਤੇ ਨਹੀਂ ਸੀ ਉਦੋਂ ਹੱਥੀਂ ਘੜੀਏ ਜਾਂਦੇ ਸੀ ਚੂੜੇ ਜਿਹਦੇ ਕੋਲ ਵੀ ਜਾਵੇ ਉਹ ਕਵੇ ਦੋ ਦਿਨ ਲੱਗਣਗੇ ਚਾਰ ਦਿਨ ਲੱਗਣਗੇ ਆਖਿਰਕਾਰ ਕਿਸੇ ਨੇ ਦੱਸ ਪਾਈ ਕਿ ਇੱਥੇ ਇੱਕ ਭਾਈ ਮਨਸੁਖ ਆ ਬੜਾ ਵੱਡਾ ਵਪਾਰੀ ਆ ਚੰਗਾ ਬੰਦਾ ਆ ਤੂੰ ਉਹਦੇ ਕੋਲ ਟਰਾਈ ਕਰ ਸਕਦਾ ਜਾ ਕੇ ਪੁੱਛਿਆ ਤਾਂ ਭਾਈ ਮਨਸੁਖ ਨੇ ਕਿਹਾ ਨਹੀਂ ਮੇਰੇ ਕੋਲ ਕੋਈ ਬਣਿਆ ਚੂੜਾ ਤਾਂ ਨਹੀਂ ਹਾਂ ਦੋ ਤੋਂ ਤਿੰਨ ਦਿਨ ਲੱਗਣਗੇ ਚੂੜਾ ਤਿਆਰ ਕਰਨ ਦੇ ਵਿੱਚ ਪਰ ਰਹਿ ਨਹੀਂ ਸੀ ਸਕਦਾ ਜ਼ਿਆਦਾ ਸਮਾਂ ਅੱਗੇ ਥੋੜ੍ਹਾ ਵਾਰਤਾਲਾਪ ਹੋਇਆ ਕਿ ਇੰਨੀ ਤੈਨੂੰ ਕਾਹਲ ਕਾਹਦੀ ਹੈ ਇੰਨੀ ਛੇਤੀ ਵੀ ਤੂੰ ਕਿਉਂ ਜਾਣਾ ਤੇ ਸਾਰੀ ਗੱਲ ਖੋਲ੍ਹ ਕੇ ਦੱਸੀ ਕਹਿੰਦੇ ਨੇ ਭਾਈ ਮਨਸੁਖ ਕਹਿਣ ਲੱਗਾ ਕਿਹੜੇ ਬਾਬਿਆਂ ਦੇ ਪਿੱਛੇ ਲੱਗੇ ਆ ਤੈਨੂੰ ਪਤਾ ਇੱਥੇ ਵੱਡੇ ਵੱਡੇ ਠੱਗ ਫਿਰਦੇ ਨੇ ਉਹ ਆਪਣੇ ਮਤਲਬ ਦੇ ਲਈ ਸਾਰਾ ਕੁਛ ਕਰਦੇ ਨੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਲੋਕਾਂ ਦੇ ਪੈਸੇ ਠੱਗਦੇ ਨੇ ਕਿਹੜੇ ਬਾਬਿਆਂ ਪਿੱਛੇ ਤੁਰਿਆ ਫਿਰਦਾ ਤੇ ਕਹਿੰਦੇ ਭਾਈ ਭਗੀਰਥ ਨੇ ਕਿਹਾ ਨਹੀਂ ਮੇਰਾ ਬਾਬਾ ਇੱਦਾਂ ਦਾ ਨਹੀਂ ਆ ਮੇਰਾ ਬਾਬਾ ਆਪਣੇ ਘਰ ਲਈ ਸਭ ਕੁਛ ਨਹੀਂ ਕਰ ਰਿਹਾ ਮੇਰਾ ਬਾਬਾ ਇਹ ਕਿਸੇ ਹੋਰ ਦੀ ਧੀ ਲਈ ਕਰ ਰਿਹਾ ਤੇ ਜੇ ਮੈਂ ਤੈਨੂੰ ਮੇਰੇ ਬਾਬੇ ਦੇ ਸ਼ਬਦ ਸੁਣਾ ਤੇ ਨਾ ਤੇ ਫਿਰ ਇਹ ਸਾਰੇ ਸ਼ਬਦ ਤੇਰੇ ਚੇਂਜ ਹੋ ਜਾਣਗੇ ਬਦਲ ਜਾਣਗੇ ਮੇਰੇ ਬਾਬੇ ਬਾਰੇ ਇੱਦਾਂ ਨਾ ਕਹਿ ਇੰਨਾ ਯਕੀਨ ਹੈ ਤੈਨੂੰ ਆਪਣੇ ਬਾਬੇ ਦੇ ਉੱਤੇ ਤੇ ਕਹਿੰਦੇ ਨੇ ਉਸ ਸਮੇਂ ਜੋ ਵੀ ਜਿੰਨਾ ਵੀ ਭਾਈ ਭਗੀਰਥ ਨੂੰ ਪਤਾ ਸੀ ਉਹ ਬਾਬੇ ਬਾਰੇ ਦੱਸਿਆ ਬਾਬੇ ਦੀ ਰਚੀ ਬਾਣੀ ਬਾਰੇ ਦੱਸਿਆ ਬਾਬੇ ਦੇ ਸ਼ਬਦ ਸੁਣਾਏ ਕਹਿੰਦੇ ਨੂੰ ਇੰਨਾ ਕੁ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਅੱਗੇ ਤੋਂ ਅੱਗੇ ਸਵਾਲ ਪੁੱਛਦਾ ਗਿਆ ਕਹਿਣ ਲੱਗਾ ਤੇਰਾ ਬਾਬਾ ਫਿਰ ਕਹਿੰਦਾ ਕੀ ਆ ਕੀ ਸੰਦੇਸ਼ ਦਿੰਦਾ ਤੇਰਾ ਬਾਬਾ ਕੀ ਕਰਨ ਦੇ ਲਈ ਕਹਿੰਦਾ ਤੇ ਕਹਿੰਦੇ ਨੇ ਉਹ ਸਿਮਰਨ ਕਰਨ ਦੇ ਲਈ ਕਹਿੰਦਾ ਉਹ ਆਪਣੇ ਆਪ ਨੂੰ ਪੂਜਣ ਦੇ ਲਈ ਨਹੀਂ ਕਹਿੰਦਾ ਉਹ ਆਪਣੇ ਲਈ ਨਹੀਂ ਉਹ ਸ਼ਬਦ ਦੇ ਲਈ ਕਹਿੰਦਾ ਸ਼ਬਦ ਦੇ ਜਾਪ ਦੇ ਲਈ ਕਹਿੰਦਾ ਕਹਿੰਦੇ ਨੇ ਭਾਈ ਮਨਸੁਖ ਦਾ ਅਗਲਾ ਸਵਾਲ ਸੀ ਫਿਰ ਤੇਰਾ ਬਾਬਾ ਰੱਬ ਬਾਰੇ ਕੀ ਵਿਚਾਰ ਰੱਖਦਾ ਕੀ ਕਹਿੰਦਾ ਤੇਰਾ ਬਾਬਾ ਰੱਬ ਕਿੱਥੇ ਆ ਭਾਈ ਮਨਸੁਖ ਨੇ ਕਿਹਾ ਇਸ ਜ਼ਰੇ ਜ਼ਰੇ ਦੇ ਵਿੱਚ ਸਾਡੇ ਸਾਰਿਆਂ ਦੇ ਵਿੱਚ ਹਰ ਇੱਕ ਕਣ ਕਣ ਦੇ ਵਿੱਚ ਤੇ ਫਿਰ ਲੋਕ ਕਲਪਦੇ ਕਿਉਂ ਫਿਰਦੇ ਆ ਲੋਕਾਂ ਨੂੰ ਲੱਭਦਾ ਕਿਉਂ ਨਹੀਂ ਤੇ ਭਾਈ ਭਗੀਰਥ ਨੇ ਕਿਹਾ ਭਲਾ ਤੂੰ ਮੈਨੂੰ ਇੱਕ ਗੱਲ ਦੱਸ ਪਾਣੀ ਦਾ ਜ਼ਖੀਰਾ ਕਿੱਥੇ ਆ ਪਾਣੀ ਆਪਾਂ ਕਿੱਥੋਂ ਕੱਢਦੇ ਹਾਂ ਜ਼ਮੀਨ ਇੱਥੋਂ ਇਸ ਜ਼ਮੀਨ ਦੇ ਹੇਠਾਂ ਸਾਰਾ ਪਾਣੀ ਪਾਣੀ ਆ ਨਾ ਜਦੋਂ ਆਪਾਂ ਜ਼ਮੀਨ ਨੂੰ ਖੋਦਦੇ ਹਾਂ ਉਹਦੇ ਸਮਾਂ ਦੇ ਵਿੱਚ ਪਾਣੀ ਇੰਨੇ ਡੂੰਘੇ ਨਹੀਂ ਸੀ ਜ਼ਮੀਨ ਆਪਾਂ ਖੋਦੀਏ ਤੇ ਥੱਲਿਓਂ ਪਾਣੀ ਨਿਕਲ ਆਉਂਦਾ ਹਰ ਇੱਕ ਨੂੰ ਪਤਾ ਪਰ ਹਰ ਕੋਈ ਕੱਢ ਕਿਉਂ ਨਹੀਂ ਲੈਂਦਾ ਭਾਈ ਮਨਸੁਖ ਨੇ ਕਿਹਾ ਕਿਉਂਕਿ ਹਰ ਕੋਈ ਜ਼ਮੀਨ ਨੂੰ ਖੋਦਦਾ ਨਹੀਂ, ਮਿਹਨਤ ਨਹੀਂ ਕਰਨਾ ਚਾਹੁੰਦਾ, ਜਿਹੜਾ ਖੋਦਦਾ ਹੈ ਉਹਨੂੰ ਤਾਂ ਮਿਲ ਜਾਂਦਾ। ਬਸ ਇਹੋ ਹੀ ਮੇਰਾ ਬਾਬਾ ਕਹਿੰਦਾ, ਮੇਰਾ ਬਾਬਾ ਕਹਿੰਦਾ ਰੱਬ ਹਰ ਇੱਕ ਥਾਂ 'ਤੇ ਆ, ਪਰ ਜਿਹੜਾ ਖੋਦਦਾ ਹੈ ਉਹਨੂੰ ਮਿਲ ਜਾਂਦਾ। ਕਹਿੰਦੇ ਨੇ ਭਾਈ ਮਨਸੁਖ ਹੋਰ ਜ਼ਿਆਦਾ ਪ੍ਰਭਾਵਿਤ ਹੋ ਗਿਆ। ਉਹ ਸਵਾਲ ਪੁੱਛੀ ਜਾ ਰਿਹਾ ਅਤੇ ਭਾਈ ਭਗੀਰਥ ਅੱਗੋਂ ਜਵਾਬ ਦੇਈ ਜਾ ਰਿਹਾ। ਕੋਈ ਐਸਾ ਸਵਾਲ ਨਹੀਂ ਜਿਹਦਾ ਉਹਨੂੰ ਜਵਾਬ ਨਾ ਮਿਲਿਆ ਹੋਵੇ। ਕਹਿਣ ਲੱਗਾ, ਇਹ ਜਿਹੜਾ ਤੇਰਾ ਬਾਬਾ ਸਿਮਰਨ ਦੱਸਦਾ, ਇਹ ਜਿਹੜਾ ਸ਼ਬਦ ਤੂੰ ਆਪਣੇ ਬਾਬੇ ਦਾ ਪੜ੍ਹਦਾ ਹੈ, ਜਿਹੜਾ ਤੂੰ ਮੈਨੂੰ ਸੁਣਾਇਆ, ਜਿਹੜਾ ਤੂੰ ਮੈਨੂੰ ਚੰਗਾ ਲੱਗਾ, ਇਹ ਕਿੰਨਾ ਚਿਰ ਪੜ੍ਹਨਾ? ਕਹਿਣ ਲੱਗਾ ਹਰ ਰੋਜ਼। ਇਹ ਤਾਂ ਹਰ ਰੋਜ਼ ਦੀ ਖੁਰਾਕ ਹੈ। ਮੇਰਾ ਬਾਬਾ ਕਹਿੰਦਾ ਅੰਮ੍ਰਿਤ ਵੇਲੇ ਉੱਠ ਕੇ ਇਸ ਸ਼ਬਦ ਦਾ ਤੂੰ ਜਾਪ ਕਰਨਾ। ਤੈਨੂੰ ਮੇਰੇ ਨਾਲ ਰਹਿਣ ਦੀ ਲੋੜ ਨਹੀਂ, ਤੈਨੂੰ ਸ਼ਬਦ ਦੇ ਨਾਲ ਰਹਿਣ ਦੀ ਲੋੜ ਹੈ। ਮੇਰਾ ਬਾਬਾ ਕਹਿੰਦਾ ਜ਼ਰੂਰੀ ਨਹੀਂ ਤੂੰ ਚੱਤੇ ਪੈਰ ਮੇਰੇ ਕੋਲ ਬੈਠਾ ਰਹੇ। ਉਹ ਤਾਂ ਸਗੋਂ ਕਹਿੰਦਾ ਤੁਸੀਂ ਆਪਣੇ ਕੰਮਾਂ ਕਾਰਾਂ 'ਤੇ ਜਾਓ, ਜਾਓ ਜਿੱਥੋਂ ਦੇ ਹੋ ਉੱਥੇ ਜਾ ਕੇ ਕੰਮ ਕਰੋ, ਕਿਰਤ ਕਰੋ ਅਤੇ ਸ਼ਬਦ ਦੇ ਨਾਲ ਜੁੜੋ। ਕਹਿਣ ਲੱਗਾ ਫਿਰ ਜਦੋਂ ਤੁਸੀਂ ਸਿਮਰਨ ਕਰਦੇ ਹੋ ਤੂੰ ਤੁਹਾਡੇ ਉੱਤੇ ਕਿਹੜੇ ਤਰੀਕੇ ਦੇ ਨਾਲ ਅਸਰ ਕਰਦਾ, ਕੀ ਅਸਰ ਹੁੰਦਾ ਦਿਖਦਾ? ਜਦੋਂ ਤੂੰ ਪਾਠ ਕਰਦਾ ਤਾਂ ਕੀ ਸਾਰੇ ਲੋਕ ਵੇਖ ਪਾਉਂਦੇ ਆ ਕਿ ਉਹ ਸ਼ਬਦ ਤੇਰੇ ਉੱਤੇ ਅਸਰ ਕਰ ਰਿਹਾ ਹੋਵੇ? ਰੱਬ ਰੱਬ ਤੇ ਬੜੇ ਲੋਕ ਕਰਦੇ ਆ, ਪਰ ਰੱਬ ਮਿਲ ਥੋੜ੍ਹੀ ਜਾਂਦਾ। ਅੱਗੋਂ ਜਵਾਬ ਮਿਲਿਆ, ਮੇਰਾ ਬਾਬਾ ਕਹਿੰਦਾ ਰੋਟੀ ਸਾਰੇ ਖਾਂਦੇ ਆ, ਰੋਟੀ ਵਾਂਗ ਸਿਮਰਨ ਆ। ਜਦੋਂ ਰੋਟੀ ਸਾਰੇ ਖਾ ਲੈਂਦੇ ਆ, ਰੋਟੀ ਪੇਟ ਦੇ ਵਿੱਚ ਉਤਰ ਜਾਂਦੀ ਆ, ਤੇ ਉਸ ਤੋਂ ਬਾਅਦ ਭਲਾ ਕਿਸੇ ਨੇ ਵੇਖਿਆ ਕੀ ਹੁੰਦਾ ਅੰਦਰ? ਪਰ ਸਭ ਤੋਂ ਵੱਡੀ ਕਿਰਿਆ ਤੇ ਉਦੋਂ ਜਾ ਕੇ ਹੁੰਦੀ ਆ। ਇੱਕ ਸਮੇਂ ਰੋਟੀ ਤੁਹਾਨੂੰ ਦਿਖਦੀ ਆ, ਤੁਸੀਂ ਚਬਾਉਂਦੇ ਹੋ, ਤੁਸੀਂ ਮਹਿਸੂਸ ਕਰਦੇ ਹੋ, ਹੌਲੀ ਹੌਲੀ ਉਹ ਤੁਹਾਡੇ ਢਿੱਡ ਦੇ ਅੰਦਰ ਚਲੀ ਜਾਂਦੀ ਆ, ਗਲੇ ਥਾਣੀ ਹੁੰਦੀ ਹੋਈ। ਆਪਾਂ ਕਦੀ ਸ਼ਾਇਦ ਖਿਆਲ ਵੀ ਨਹੀਂ ਕੀਤਾ ਹੋਊਗਾ ਕਿ ਬਾਅਦ ਵਿੱਚ ਉਹ ਰੋਟੀ ਦਾ ਕੀ ਬਣਦਾ। ਬਾਅਦ ਵਿੱਚ ਫਿਰ ਆਪਣੇ ਆਪ ਹੀ ਉਹਦੇ ਵਿੱਚ ਉਹ ਜਿਹੜੇ ਵੀ ਵਿਟਾਮਿਨ ਹੁੰਦੇ ਆ, ਜਿਹੜੇ ਵੀ ਉਹਦੇ ਵਿੱਚ ਹੋਰ ਤੱਤ ਹੁੰਦੇ ਆ, ਜਿਹੜੀਆਂ ਵੀ ਚੀਜ਼ਾਂ ਸਰੀਰ ਦੇ ਲਈ ਜ਼ਰੂਰੀ ਨੇ, ਕੋਈ ਪ੍ਰੋਟੀਨ ਆ, ਕੋਈ ਕੁਛ ਆ, ਬੜਾ ਕੁਛ ਜਿਹੜਾ ਸਾਨੂੰ ਪਤਾ ਵੀ ਨਹੀਂ ਆ ਹਾਲੇ। ਕਹਿੰਦੇ ਨੇ ਉਦੋਂ ਦੇ ਉਸ ਸਮੇਂ ਦੇ ਹਿਸਾਬ ਦੇ ਨਾਲ ਭਾਈ ਭਗੀਰਥ ਨੇ ਇਹ ਚੀਜ਼ ਉਹਨੂੰ ਐਕਸਪਲੇਨ ਕਰਕੇ ਦੱਸੀ। ਇਸੇ ਤਰ੍ਹਾਂ ਦੇ ਨਾਲ ਬਾਣੀ ਆ, ਇੱਕ ਸਮੇਂ ਤੱਕ ਕਿਸੇ ਦੇ ਮੂੰਹ ਤੋਂ, ਕਿਸੇ ਦੀ ਜ਼ਬਾਨ ਤੋਂ ਤੁਹਾਨੂੰ ਉਹ ਸੁਣਦੀ ਆ, ਤੁਹਾਡੇ ਕੰਨਾਂ ਤੱਕ ਉਹ ਪਹੁੰਚਦੀ ਆ, ਪਰ ਉਸ ਤੋਂ ਬਾਅਦ ਉਹ ਕੀ ਅਸਰ ਕਰਦੀ ਆ ਇਹ ਸ਼ਾਇਦ ਕੋਈ ਵੇਖ ਨਹੀਂ ਪਾਉਂਦਾ। ਪਰ ਰੋਟੀ ਤੋਂ ਬਾਅਦ ਜੋ ਮਨ ਦੇ ਵਿੱਚ, ਜੋ ਸਰੀਰ ਦੇ ਵਿੱਚ ਹੁੰਦਾ, ਉਸੇ ਤਰ੍ਹਾਂ ਹੀ ਬਾਣੀ ਕਰਦੀ ਹੈ, ਉਸੇ ਤਰ੍ਹਾਂ ਹੀ ਤੁਹਾਡੇ ਉਹ ਮਾਨਸਿਕਤਾ ਦੇ ਉੱਤੇ ਅਸਰ ਕਰਦੀ ਹੈ। ਕਹਿੰਦੇ ਨੇ ਭਾਈ ਮਨਸੁਖ ਇੰਨਾ ਕੁ ਜ਼ਿਆਦਾ ਪ੍ਰਭਾਵਿਤ ਹੋਇਆ, ਕਹਿਣ ਲੱਗਾ ਮੈਂ ਆਪਣੀ ਧੀ ਦਾ ਵਿਆਹ ਰੱਖਿਆ ਸੀ, ਹਲੇ ਥੋੜ੍ਹਾ ਸਮਾਂ ਬਾਕੀ ਆ, ਮੈਂ ਪਹਿਲਾਂ ਹੀ ਇੱਕ ਚੂੜਾ ਬਣਾ ਕੇ ਰੱਖ ਲਿਆ ਸੀ। ਮੈਂ ਤੇਰੇ ਤੋਂ, ਤੇਰੇ ਬਾਬੇ ਦੀਆਂ ਗੱਲਾਂ ਤੋਂ ਇੰਨਾ ਪ੍ਰਭਾਵਿਤ ਹੋਇਆ, ਤੂੰ ਇਹ ਚੂੜਾ ਲੈ ਜਾ। ਤੇ ਦੋਵੇਂ ਹੱਥ ਜੋੜ ਕੇ ਕਹਿਣ ਲੱਗਾ ਜੇ ਤੇਰੀ ਇਜਾਜ਼ਤ ਹੋਵੇ ਤੇ ਮੈਂ ਵੀ ਤੇਰੇ ਨਾਲ ਜਾਣਾ ਚਾਹੁੰਦਾ, ਮੈਂ ਤੇਰੇ ਬਾਬੇ ਨੂੰ ਵੇਖਣਾ ਚਾਹੁੰਦਾ ਉਹ ਕਿੱਦਾਂ ਦਾ। ਕਹਿੰਦੇ ਨੇ ਨਾਲ ਹੀ ਤੁਰ ਆਇਆ ਤੇ ਸੁਲਤਾਨਪੁਰ ਦੇ ਵਿੱਚ ਮੁਲਾਕਾਤ ਹੋਈ। ਮਨ ਦੇ ਵਿੱਚ ਸੋਚੀ ਜਾਂਦਾ ਵੀ ਮੰਨਾ ਮੈਂ ਇਸ ਬਾਬੇ ਨੂੰ ਤਾਂ ਜੇ ਮੇਰਾ ਨਾਂ ਜਾਣਦਾ ਹੋਵੇ ਤੇ। ਕਹਿੰਦੇ ਹੋਇਆ ਵੀ ਇਸੇ ਤਰ੍ਹਾਂ ਦੇ ਨਾਲ ਆ ਕੇ ਜਦੋਂ ਪਹਿਲੀ ਮੁਲਾਕਾਤ ਹੋਈ ਤੇ ਗੁਰੂ ਜੀ ਨੇ ਕਿਹਾ ਹਾਂ ਭਾਈ ਮਨਸੁਖ ਕਿਵੇਂ ਆਇਆ? ਟਹਿ ਕੇ ਚਰਨਾਂ ਦੇ ਉੱਤੇ ਡਿੱਗ ਪਿਆ। ਕਹਿੰਦੇ ਉਸ ਦਿਨ ਤੋਂ ਬਾਅਦ ਕਿਸੇ ਹੋਰ ਦਰ 'ਤੇ ਨਹੀਂ ਗਿਆ। ਕਹਿਣ ਲੱਗਾ ਬਾਬਾ ਮੈਨੂੰ ਕੋਲ ਰੱਖ ਲਾ, ਮੈਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇ ਦੇ। ਤੇ ਗੁਰੂ ਜੀ ਨੇ ਫਿਰ ਉਹੀ ਗੱਲ ਕਹੀ ਮੇਰੇ ਚਰਨਾਂ 'ਚ ਨਹੀਂ, ਮੇਰੇ ਨਾਲ ਨਹੀਂ ਜੁੜਨਾ ਭਾਈ, ਤੂੰ ਸ਼ਬਦ ਦੇ ਨਾਲ ਜੁੜਨਾ। ਤੂੰ ਜਿੱਥੇ ਵੀ ਕਿਤੇ ਹੋਏਗਾ ਸ਼ਬਦ ਦਾ ਜਾਪ ਕਰੇਗਾ, ਰੱਬ ਨੂੰ ਯਾਦ ਕਰੇਗਾ, ਇਹ ਸਮਝੀ ਕਿ ਮੈਂ ਤੇਰੇ ਕੋਲ ਹਾਂ। ਕਹਿੰਦੇ ਇਸੇ ਤਰ੍ਹਾਂ ਦੀ ਜਾਗ ਲੈ ਕੇ ਆਪਣੇ ਕਾਰੋਬਾਰ ਦੇ ਵਿੱਚ ਫਿਰ ਦੁਬਾਰਾ ਜੁੱਟ ਪਿਆ। ਕਾਰੋਬਾਰੀ ਸੀ, ਕਰਦਿਆਂ ਕਰਾਉਂਦਿਆਂ ਕਹਿੰਦੇ ਨੇ ਕਿ ਇੱਕ ਵਾਰੀ ਇੱਕ ਰਾਜ ਦੇ ਵਿੱਚ ਪਹੁੰਚਿਆ, ਉੱਥੇ ਭਾਈ ਸ਼ਿਵ ਨਾਮ ਨਾਂ ਦਾ ਇੱਕ ਬੰਦਾ ਜਿਹਦਾ ਰਾਜ ਚੱਲਦਾ ਹੈ, ਉਸ ਜਗ੍ਹਾ ਦੇ ਉੱਤੇ ਰਾਤ ਦੇ ਸਮੇਂ ਹੁਕਮ ਸੀ ਕਿ ਕੋਈ ਕੋਈ ਗੱਲ ਨਹੀਂ ਕਰ ਸਕਦਾ, ਕੋਈ ਚੁੱਲ੍ਹਾ ਨਹੀਂ ਤਾ ਸਕਦਾ। ਉਹਨੂੰ ਲੱਗਦਾ ਸੀ ਕਿ ਇਸ ਤਰੀਕੇ ਦੇ ਨਾਲ ਦੁਸ਼ਮਣ ਨੂੰ ਸ਼ਹਿ ਮਿਲਦੀ ਆ, ਸਿਕਿਉਰਿਟੀ ਭੰਗ ਹੁੰਦੀ ਆ। ਪਰ ਭਾਈ ਮਨਸੁਖ ਦਾ ਨੇਮ ਸੀ, ਉਹਨੇ ਸ਼ਬਦ ਵੀ ਪੜ੍ਹਿਆ, ਪ੍ਰਸ਼ਾਦਾ ਪਾਣੀ ਵੀ ਪਕਾਇਆ, ਲੰਗਰ ਵੀ ਛਕਾਇਆ ਲੋਕਾਂ ਨੂੰ। ਇਸੇ ਸਿਲਸਿਲੇ ਦੇ ਵਿੱਚ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਤੇ ਕਹਿੰਦੇ ਨੇ ਕਾਲ ਕੋਠਰੀ ਦੇ ਵਿੱਚ ਵੀ ਜਦੋਂ ਉਹ ਰੱਬ ਦਾ ਨਾਮ ਜਪ ਰਿਹਾ ਸੀ, ਉਹ ਗੁਰੂ ਨਾਨਕ ਪਾਤਸ਼ਾਹ ਨੂੰ ਯਾਦ ਕਰ ਰਿਹਾ ਸੀ, ਤੇ ਉਸ ਸਮੇਂ ਉਹਨੇ ਆਪਣੇ ਸੈਨਿਕਾਂ ਨੂੰ ਪੁੱਛਿਆ, ਇਹ ਕੌਣ ਆ, ਇਹ ਇੰਨਾ ਮਿੱਠਾ ਕੌਣ ਗਾਉਂਦਾ, ਇਹ ਕਹਿੰਦਾ ਕੀ ਆ, ਇਹਨੂੰ ਕੋਠੜੀ ਦੇ ਵਿੱਚੋਂ ਕੱਢ ਕੇ ਲੈ ਕੇ ਆਉਂਦਾ ਜਾਵੇ। ਤੇ ਕਹਿੰਦੇ ਨੇ ਜਦੋਂ ਸ਼ਿਵਨਾਮ ਦੇ ਕੋਲ ਭਾਈ ਮਨਸੁਖ ਨੂੰ ਲੈ ਕੇ ਆਉਂਦਾ ਗਿਆ, ਤੇ ਉਹਨੇ ਉਹੀ ਸਾਰੀਆਂ ਗੱਲਾਂ ਜਿਹੜੀਆਂ ਉਹਨੂੰ ਕਿਤੋਂ ਪਤਾ ਲੱਗੀਆਂ ਸੀ, ਜਿਹੜੀਆਂ ਉਹਨੇ ਬਾਬੇ ਕੋਲੋਂ ਸਿੱਖੀਆਂ, ਉਹ ਸਾਰੀਆਂ ਅੱਗੇ ਦੱਸ ਦਿੱਤੀਆਂ। ਉਹ ਸ਼ਬਦ ਐਸਾ ਸੀ ਜਿਹਦੇ ਮਨ ਦੇ ਵਿੱਚ ਇੱਕ ਘਰ ਕਰ ਦਿੱਤਾ। ਸ਼ਿਵਨਾਮ ਜਿਹੜਾ ਬੜੇ ਗੁੱਸੇ ਦੇ ਵਿੱਚ ਹੀ, ਹੁਣ ਉਹ ਗੁੱਸਾ ਕਰ ਹੀ ਨਹੀਂ ਸਕਿਆ, ਉਹਦੇ ਮੂੰਹੋਂ ਕੋਈ ਮਾੜੇ ਬੋਲ ਨਿਕਲ ਹੀ ਨਹੀਂ ਪਾਏ, ਤੱਤਾ ਠੰਡਾ ਹੋ ਹੀ ਨਹੀਂ ਪਾਇਆ। ਬਸ ਇੱਕੋ ਹੀ ਗੱਲ ਨਿਕਲੀ, ਮੈਨੂੰ ਦੱਸ ਤੇਰਾ ਬਾਬਾ ਕਿੱਥੇ ਰਹਿੰਦਾ, ਮੈਂ ਤੇਰੇ ਬਾਬੇ ਨੂੰ ਕਿੱਦਾਂ ਮਿਲ ਸਕਦਾ। ਤੇ ਜੋ ਉਹਨੂੰ ਸੰਦੇਸ਼ ਮਿਲਿਆ ਸੀ ਉਹ ਅੱਗੇ ਤੋਰ ਦਿੱਤਾ, ਤੈਨੂੰ ਬਾਬੇ ਕੋਲ ਜਾਣ ਦੀ ਲੋੜ ਨਹੀਂ, ਬਸ ਆ ਸ਼ਬਦ ਦਾ ਜਾਪ ਕਰੀ ਜਾ, ਮੇਰਾ ਬਾਬਾ ਤੇਰੇ ਤੱਕ ਆਪ ਪਹੁੰਚ ਜੂਗਾ। ਮੇਰਾ ਬਾਬਾ ਕਹਿੰਦਾ ਕਿ ਤੁਸੀਂ ਸ਼ਬਦ ਦੇ ਨਾਲ ਜੁੜਨਾ, ਮੇਰੇ ਨਾਲ ਜੁੜਨ ਦੀ ਤੁਹਾਨੂੰ ਲੋੜ ਨਹੀਂ, ਮੇਰੇ ਕੋਲ ਆਉਣ ਦੀ, ਮੇਰੇ ਕੋਲ ਰਹਿਣ ਦੀ ਤੁਹਾਨੂੰ ਲੋੜ ਨਹੀਂ, ਬਸ ਆ ਸ਼ਬਦ ਦਾ ਜਾਪ ਕਰੀ ਜਾ। ਸਾਖੀ ਦੇ ਵਿੱਚ ਆਉਂਦਾ ਕਿ ਫਿਰ ਆਖਿਰਕਾਰ ਇੱਕ ਸਮਾਂ ਆਇਆ ਜਦੋਂ ਗੁਰੂ ਨਾਨਕ ਪਾਤਸ਼ਾਹ ਉਹਦੇ ਕੋਲ ਪਹੁੰਚੇ ਨੇ। ਗੱਲ ਕਾਹਦੀ ਕਿ ਇਸ ਸਾਖੀ ਦੇ ਵਿੱਚ ਆਪਾਂ ਇਹ ਵੇਖਿਆ ਕਿ ਕਿੱਦਾਂ ਇੱਕ ਤੋਂ ਅੱਗੇ ਦੂਸਰਾ, ਦੂਸਰੇ ਤੋਂ ਅੱਗੇ ਤੀਸਰਾ, ਅਤੇ ਪਤਾ ਨਹੀਂ ਕਿੰਨੀ ਲੰਮੀ ਲੜੀ ਹੋਊਗੀ। ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੇ ਦਰਮਿਆਨ ਕਿੰਨਾ ਸਫ਼ਰ ਤੈਅ ਕੀਤਾ, ਅਤੇ ਕਹਿੰਦੇ ਨੇ ਕਿ ਇੱਕ ਲੰਮੀ ਲੜੀ ਆ, ਪਤਾ ਨਹੀਂ ਕਿੰਨੇ ਸੌਵਾਂ ਹਜ਼ਾਰਾਂ ਲੋਕ ਇਸੇ ਤਰ੍ਹਾਂ ਦੇ ਨਾਲ ਅੱਗੇ ਤੋਂ ਅੱਗੇ ਨਾਲ ਜੁੜਦੇ ਗਏ। ਪਰ ਗੱਲ ਸੀ ਕਿ ਜਿਹੜੇ ਜੋੜਨ ਵਾਲੇ ਨੇ ਉਹ ਵੀ ਸੱਚੇ ਮਨ ਦੇ ਨਾਲ ਜੁੜੇ ਸੀ। ਆਪਾਂ ਕਿੰਨਾ ਕੁ ਜੁੜਦੇ ਹਾਂ ਜਾਂ ਫਿਰ ਅੱਗੇ ਕਿਸੇ ਨੂੰ ਕਿੰਨਾ ਕੁ ਆਪਾਂ ਜੋੜਦੇ ਹਾਂ, ਇਹ ਚੀਜ਼ ਬਹੁਤ ਮਾਇਨੇ ਰੱਖਦੀ ਹੈ। ਆਪਾਂ ਬਾਬੇ ਦੀ ਕਿੰਨੀ ਕੁ ਮੰਨਦੇ ਹਾਂ, ਇਹ ਚੀਜ਼ ਮਾਇਨੇ ਰੱਖਦੀ ਹੈ। ਜਿਹੜਾ ਸੰਦੇਸ਼ ਉਸ ਸਮੇਂ ਸੀ ਸਾਡੇ ਲਈ ਕਿ ਮੇਰੇ ਗੋਡਿਆਂ ਕੋਲ ਬਹਿਣ ਦੀ ਲੋੜ ਨਹੀਂ, ਤੁਸੀਂ ਰੱਬ ਦਾ ਨਾਂ ਲੈਣਾ ਜਿੱਥੇ ਵੀ ਬੈਠੇ ਹੋ ਉੱਥੇ ਵੀ ਬੈਠੇ ਲੈ ਸਕਦੇ ਹੋ, ਤੁਸੀਂ ਇਸ ਚੰਗਿਆਈ ਨੂੰ ਅੱਗੇ ਫੈਲਾਉਣਾ। ਉਹਦੇ ਲਈ ਜ਼ਰੂਰੀ ਆ ਕਿ ਤੁਸੀਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਲੱਗੇ ਰਹੋ। ਜੇ ਸਾਰੇ ਜਣੇ ਆ ਕੇ ਕਿਤੇ ਇੱਕ ਜਗ੍ਹਾ ਦੇ ਉੱਤੇ ਬਹਿ ਜਾਣ ਤਾਂ ਫਿਰ ਚੰਗਿਆਈ ਦੂਰ ਦੂਰ ਤੱਕ ਕਿੱਦਾਂ ਫੈਲੇ? ਜੇ ਗੁਰੂ ਨਾਨਕ ਪਾਤਸ਼ਾਹ ਇੱਕ ਜਗ੍ਹਾ 'ਤੇ ਬੈਠੇ ਰਹਿੰਦੇ ਤਾਂ ਫਿਰ ਦੂਰ ਦੂਰ ਤੱਕ ਕਿੱਦਾਂ ਸਿੱਖੀ ਪਹੁੰਚਦੀ? ਸੋ ਆਪਾਂ ਵੀ ਕੋਸ਼ਿਸ਼ ਕਰੀਏ, ਜੋ ਸਾਨੂੰ ਪਤਾ ਪਹਿਲਾਂ ਆਪਾਂ ਆਪ ਉਹਦੇ ਨਾਲ ਜੁੜੀਏ, ਜਿਹੜੇ ਖਜ਼ਾਨੇ ਦਾ ਸਾਨੂੰ ਪਤਾ ਪਹਿਲਾਂ ਆਪਾਂ ਆਪ ਉਹਨੂੰ ਵਰਤੀਏ, ਅਤੇ ਫਿਰ ਜਿਹੜਾ ਵੀ ਸਾਡੇ ਨਾਲ ਮਿਲਦਾ, ਜਿਹੜਾ ਵੀ ਸਾਡੇ ਨਾਲ ਲੱਗਦਾ, ਉਹਦੇ ਤੱਕ ਉਹ ਜਾਗ ਪਹੁੰਚੇ। ਆਸ ਕਰਦੇ ਹਾਂ ਕਿ ਅੱਜ ਦੀ ਸਾਖੀ ਤੁਸੀਂ ਜ਼ਰੂਰ ਬੜੇ ਪਿਆਰ ਸਤਿਕਾਰ ਦੇ ਨਾਲ ਸੁਣੀ ਹੋਏਗੀ, ਅਤੇ ਕੋਸ਼ਿਸ਼ ਕਰਿਓ ਇਹ ਸਾਖੀਆਂ ਆਪਣੇ ਬੱਚਿਆਂ ਤੱਕ ਵੀ ਜ਼ਰੂਰ ਪਹੁੰਚਾਇਓ। ਬੱਚਿਆਂ ਤੱਕ ਹੀ ਕਿਉਂ, ਜਿੱਥੇ ਵੀ ਮਿਲਦੇ ਹੋ, ਜਿੱਥੇ ਵੀ ਬਹਿੰਦੇ ਹੋ, ਉੱਥੇ ਜ਼ਿਕਰ ਕਰ ਲਿਆ ਕਰੋ। ਹੋਰ ਹੋਰ ਗੱਲਾਂ ਦਾ ਵੀ ਆਪਾਂ ਜ਼ਿਕਰ ਕਰ ਲੈਂਦੇ, ਸ਼ਾਇਦ ਇਹੋ ਹੀ ਆ ਅੱਗੇ ਤੋਂ ਅੱਗੇ ਜਾਗ, ਕਿਉਂਕਿ ਸਾਖੀ ਕਹਾਣੀ ਸਾਨੂੰ ਬੜੀ ਆਸਾਨੀ ਦੇ ਨਾਲ ਸਮਝ ਆਉਂਦੀ ਹੈ, ਬੜੀ ਸ਼ਰਧਾ ਦੇ ਨਾਲ ਆਪਾਂ ਸਮਝ ਲੈਂਦੇ ਹਾਂ, ਅਤੇ ਉਹ ਅੱਗੇ ਦੱਸਣੀ ਵੀ ਸਾਨੂੰ ਸੌਖੀ ਲੱਗਦੀ ਹੈ। ਕੋਸ਼ਿਸ਼ ਕਰੋ ਇਸੇ ਤਰ੍ਹਾਂ ਦੇ ਨਾਲ, ਜਦੋਂ ਦਿਨ ਤਿਉਹਾਰ ਆਉਂਦੇ ਨੇ ਤਾਂ ਆਪਾਂ ਥੋੜ੍ਹਾ ਬਹੁਤ ਜ਼ਰੂਰ ਫਿਰ ਦੁਬਾਰਾ ਆਪਣੇ ਚੇਤਿਆਂ ਦੇ ਵਿੱਚੋਂ ਯਾਦ ਕਰਿਆ ਕਰੀਏ। ਬਹੁਤ ਸਾਰਿਆਂ ਨੇ ਆਪਾਂ ਇਹ ਸਾਖੀਆਂ ਪਹਿਲਾਂ ਸੁਣੀਆਂ ਨੇ ਕਥਾ ਦੇ ਵਿੱਚੋਂ, ਆਪਣੇ ਦਾਦੀ ਬਾਬਿਆਂ ਦੇ ਕੋਲੋਂ, ਨਾਨੀਆਂ ਦੇ ਕੋਲੋਂ, ਪਰ ਹੁਣ ਆਪਾਂ ਭੁੱਲ ਗਏ, ਹੁਣ ਆਪਾਂ ਆਪਣੇ ਬੱਚਿਆਂ ਤੱਕ ਨਹੀਂ ਉਹ ਚੀਜ਼ਾਂ ਪਹੁੰਚਾਉਂਦੇ। ਕੋਸ਼ਿਸ਼ ਕਰੀਏ ਦੁਬਾਰਾ ਤੋਂ ਸਿਲਸਿਲਾ ਆਪਾਂ ਸ਼ੁਰੂ ਕਰੀਏ। ਧੰਨਵਾਦ, ਆਸ ਕਰਦੇ ਹਾਂ ਕਿ ਇਹ ਉਪਰਾਲਾ ਤੁਸੀਂ ਪਸੰਦ ਕਰ ਰਹੇ ਹੋਗੇ।
1: ਹਾਂਜੀ ਰੇਡੀਓ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ। ਰੰਗ ਰੰਗੀਲੀ ਦੁਨੀਆ ਦਾ ਹੈ ਚਾਰ ਦਿਨਾਂ ਦਾ ਮੇਲਾ, ਸੋਹਣੇ ਮੁਖ ਤੋਂ ਲਾ ਉਦਾਸੀ ਭੁੱਲ ਕੇ ਜਗਤ ਝਮੇਲਾ। ਓਏ ਚਿੰਤਾ ਚਿਖਾ ਸਮਾਨ ਦੋਸਤੋ, ਰੋਗ ਨਾ ਡਾਡਾ ਲਾਈਏ, ਜੈਲੀ ਰੱਬ ਤੋਂ ਡਰ ਕੇ ਰਹੀਏ, ਆਓ ਨੱਚੀਏ

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਪਾ ਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਕਿਹਾ ਨਾ ਕੁੜੀ ਵਾਲੇ ਜ਼ਿਆਦਾ ਚੰਗੇ ਨੇ,
1: ਮੁੰਡੇ ਵਾਲੇ ਜ਼ਿਆਦਾ ਚੰਗੇ ਨੇ।
0: ਮੇਰੀ ਸੁਣ ਲਾ ਗੱਲ, ਕੁੜੀ ਵਾਲੇ ਜ਼ਿਆਦਾ ਚੰਗੇ ਨੇ।
1: ਮੈਂ ਤਾਂ ਅੱਜ ਮੁੰਡੇ ਵਾਲੇ ਚੰਗੇ ਨੇ, ਮੇਰਾ ਅੱਜ ਰੋਟੀ ਨਹੀਂ ਬਣਦੀ।
0: ਤੇ ਮੈਂ ਭੁੱਖਾ ਰਹਿ ਲੂੰਗਾ, ਪਰ ਝੂਠ ਨਹੀਂ ਬੋਲ ਸਕਦੇ ਅਸੀਂ, ਬਾਹਰ ਖਾਵਾਂਗੇ ਜਾ ਕੇ।
2: ਪੰਜਾਬ ਦਾ ਸਭ ਤੋਂ ਵੱਡਾ ਕਲਾਕਾਰ ਮੇਰੀਆਂ ਉਂਗਲਾਂ 'ਤੇ ਨੱਚਦਾ।
0: ਓਏ ਇਹ ਕੀ ਹੋ ਰਿਹਾ, ਆ ਕੋਈ ਤਰੀਕਾ ਆਪਣੀ ਘਰ ਵਾਲੀ ਨਾਲ ਲੜਨ ਦਾ?
3: ਨਹੀਂ ਵੈਸੇ ਭਾਜੀ, ਆਮ ਲੋਕ ਤੇ ਇਦਾਂ ਹੀ ਲੜਦੇ, ਤੁਹਾਡੇ ਵਾਂਗੂ ਕੌਣ ਲੜਦਾ।
4: ਨਹੀਂ ਤੁਸੀਂ ਜ਼ਿਆਦਾ ਚੰਗੇ, ਨਹੀਂ ਨਹੀਂ ਤੁਸੀਂ ਜ਼ਿਆਦਾ ਚੰਗੇ, ਤੁਸੀਂ ਆਪਣਾ ਤਰੀਕਾ ਬਦਲੋ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਕਾਰਪੇਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802 ਤੇ। ਹਾਂਜੀ ਹਾਂਜੀ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹੁਆਰ ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਕ ਹੋਏ ਤਾਂ ਇੱਕ ਨ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਤੈਨਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜਿਤ ਸਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਭਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਇਕ ਹੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ ਨਾਮ।

ਮੰਨੈ ਮਾਰਗ ਠਾਗ ਨਾ ਪਾ, ਮੰਨੈ ਪਾਸਿਓ ਪ੍ਰਗਟ ਜਾ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋ ਜੇ ਕੋ

ਜੋ ਤੁਦ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਕੁਰਾਨ, ਵਕਤ ਨਾ ਪਾਇਆ ਕਾਦੀਆ ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਤਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨਾ ਪਾਈਆ, ਨਦੀਆਂ ਅੱਤੇ ਵਾਹ, ਪਵੇ ਸਮੁੰਦ ਨਾ ਜਾਣਿਐ, ਸਮੁੰਦ ਸਾ ਸੁਲਤਾਨ, ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ, ਜੇ ਤਿਸ ਮਨੋਂ ਨਾ ਵਿਸਰੈ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇ ਨਾ ਅੰਤ, ਅੰਤ ਨਾ

ਕੇਤੇ ਮੂਰਖ ਖਾਈ ਖਾਏ ਕੇਤਿਆ ਦੁੱਖ ਭੁੱਖ ਸਦਮਾਰ ਏ ਬੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਏ ਜੇ ਕੋ ਖਾਏ ਕ ਆਖਣ ਪਾਏ ਉਹ ਜਾਣੇ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਨੀਆਂ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ

ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀ ਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਦਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਮਨਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇ ਚਲਾਵੈ।

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰ ਜਨਹਾਰ, ਨਾਨਕ ਸਤੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏਕ ਰਾਹ ਪਥ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾੜਤ ਕੜੀਐ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾੜਤ ਕੜੀਐ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਤ ਮਹਾਮਲਸੂਰ, ਤਿਨ ਮੈਂ ਰਾਮ ਰਿਹਾ ਭਰਪੂਰ, ਤਿੱਥੈ ਸੀਤੋ ਸੀਤਾ ਮੈਂ ਮਾਮਾ, ਤਾਂ ਕੇ ਰੂਪ ਨਾ ਕਥਨੇ ਜਾਏ, ਨਾ ਉਹ ਮਰੈ ਨਾ ਠਾਗੇ ਜਾਏ, ਜਿਨ ਕਹਿ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

ਹੋਆ ਸਮਾਓ, ਸਭ ਸੇਤੀ ਮਨ ਮਿਲਿਆ, ਸੱਚੈ ਲਾਇਆ ਭਾਉ, ਆਪੇ ਹੀਰਾ ਰਤਨ, ਆਪੇ ਜਿਸਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ।

ਤਰ ਸਾਚੈ ਜਿਥੈ ਸਦਾ ਸਚ ਤਿਹਾਵੇ। ਸਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ। ਕਹਿ ਨਾਨਕ ਸਚ ਸੋਇਲਾ।

ਸਾਡੇ ਨਾਮ ਦੇ ਵਿੱਚ ਰਚੇ ਰਹਿੰਦੇ ਨੇ, ਉਹਨਾਂ ਦਾ ਸੰਸਾਰ ਵਾਲੇ ਪਾਸੇ ਜਿਹੜਾ ਮੋਹ ਕਿਉਂ ਨਹੀਂ ਪੈਂਦਾ, ਉਹ ਹਰ ਵੇਲੇ ਚੌਂਕੜਾ ਮਾਰ ਕੇ ਤੁਹਾਡੇ ਨਾਮ ਨੂੰ ਜਪੀ ਜਾਂਦੇ ਨੇ, ਕਿਉਂਕਿ ਜਿਹੜੀਆਂ ਰੱਬੀ ਰੂਹਾਂ ਹੁੰਦੀਆਂ ਨੇ ਨਾ ਜੀ, ਪਰਮੇਸ਼ਰ ਦੇ ਦਰੋਂ ਘਰੋਂ ਸਤਿਕਾਰੀਆਂ ਰੂਹਾਂ, ਫਿਰ ਉਹ ਜਿੱਥੇ ਵੀ ਉਹਨਾਂ ਨੂੰ ਸਮਾਂ ਮਿਲਦਾ ਉਹ ਚੌਂਕੜਾ ਮਾਰ ਕੇ ਰਸਨਾ ਤੋਂ ਜਪਣਾ ਸ਼ੁਰੂ ਕਰ ਦਿੰਦੇ ਹਨ।

ਜਦੋਂ ਜਗਿਆਸੂਆਂ ਨੇ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਜਿਹੜੇ ਤੁਹਾਡੇ ਸੰਤ ਜਨ ਨੇ, ਤੁਹਾਡੇ ਸੱਜਣ ਨੇ, ਤੁਹਾਡੀਆਂ ਗੁਰਮੁਖ ਰੂਹਾਂ ਨੇ, ਮਹਾਰਾਜ ਦੱਸੋ ਖਾ ਫਿਰ ਉਹਨਾਂ ਦੀ ਬਾਬਤ, ਉਹ ਤੁਹਾਡੇ ਨਾਮ ਦੇ ਵਿੱਚ ਜੁੜੀਆਂ ਹੋਈਆਂ ਰੂਹਾਂ। ਫਿਰ ਉੱਥੇ ਸਤਿਗੁਰੂ ਗੁਰੂ ਅਰਜੁਨ ਦੇ ਪਾਤਸ਼ਾਹ ਕਿਰਪਾ ਦੇ ਘਰ ਅੰਦਰ ਟਿਕੇ ਉਹਨਾਂ ਫਿਰ ਮੁੱਖ ਤੋਂ ਉਦਾਹਰਨਾਂ ਦੇ ਕੇ ਸਮਝਾਇਆ, ਬਚਨ ਉਚਾਰਨ ਕੀਤੇ ਜੀ, ਉਦਾਹਰਨਾਂ ਵੀ ਸਤਿਗੁਰੂ ਜੀ ਨੇ ਦਿੱਤੀਆਂ ਵੀ ਜਿਹੜੀਆਂ ਗੁਰਮੁਖ ਰੂਹਾਂ ਨੇ ਨਾ, ਫਿਰ ਉਹ ਕਾਰਜ ਕਿਵੇਂ ਕਰਦੀਆਂ ਨੇ, ਕਿਵੇਂ ਪਰਮੇਸ਼ਰ ਦੇ ਨਾਮ ਦੇ ਅੰਦਰ ਜੁੜੀਆਂ ਰਹਿੰਦੀਆਂ ਨੇ। ਆਓ ਸੁਰਤ ਦੀ ਇਕਾਗਰਤਾ ਬਣਾਈਏ, ਦੋਨੋਂ ਹੱਥ ਜੋੜ ਸਤਿਗੁਰੂ ਜੀ ਦੇ ਚਰਨ ਕਮਲਾਂ ਦੇ ਅੰਦਰ ਅੰਤਰ ਆਤਮੇ ਤੋਂ ਬੇਨਤੀ ਕਰਦਿਆਂ ਦਾਤ ਮੰਗੀਏ, ਸਤਿਗੁਰੂ ਤਰੁੱਠ ਕੇ ਸਾਡੇ ਤੇ ਕਿਰਪਾਲਤਾ ਕਰੋ, ਦਰੋਂ ਘਰੋਂ ਸਾਨੂੰ ਆਪਣੀ ਪਾਵਨ ਦਾਤ, ਨਾਮ ਦੀ ਦਾਤ, ਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਦਿਆਂ ਨਿਵਾਜ ਦਿਓ। ਆਓ ਸੁਰਤ ਦੀ ਇਕਾਗਰਤਾ ਬਣਾਉਂਦਿਆਂ ਵਿਚਾਰਾਂ ਪ੍ਰੰਭ ਕਰਨ ਤੋਂ ਪਹਿਲਾਂ ਕਰੀਏ ਰਸਨਾ ਨੂੰ ਪਵਿੱਤਰ, ਸਤਿਕਾਰ ਸਹਿਤ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।

ਧੰਨ ਗੁਰੂ ਅਰਜਨ ਦੇਵ ਪਾਤਸ਼ਾਹ। ਵੇਖੋ ਸਾਧ ਸੰਗਤ, ਗੁਰਦੇਵ ਪਾਤਸ਼ਾਹ ਨੇ ਸਾਡੇ ਤੇ ਕਿੱਡਾ ਵੱਡਾ ਤਰਸ ਕੀਤਾ। ਅੱਜ ਜਿਹੜੀ ਪਾਵਨ ਬਖਸ਼ਿਸ਼ ਹੈ ਨਾ, ਇਹ ਇੱਕ ਬਹੁਤ ਵੱਡੀ ਸਿੱਖਿਆ ਹੈ। ਜੇ ਕਿਤੇ ਅਸੀਂ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲਈਏ ਨਾ, ਤੇ ਸਾਡਾ ਲੋਕ ਵੀ ਸਫਲ ਤੇ ਪਰਲੋਕ ਵੀ ਸਫਲ। ਮਹਾਰਾਜ ਕਹਿੰਦੇ ਵੀ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਕਿਉਂਕਿ ਅੱਗੇ ਚੱਲ ਕੇ ਸਤਿਗੁਰੂ ਜੀ ਨੇ ਉਹ ਬਚਨ ਸਾਨੂੰ ਬਖਸ਼ਿਸ਼ ਕਰਨੇ ਨੇ, ਸਾਰਾ ਸ਼ਬਦ ਕੇਵਲ ਇਸੇ ਪ੍ਰਕਰਨ ਦੇ ਹੇਠ, ਪੇਖ ਨਿਕਟ ਕਰ ਸੇਵਾ ਸਤਿਗੁਰ। ਪੇਖ ਦਾ ਅਰਥ ਹੁੰਦਾ ਵੇਖਣਾ, ਨੇਤਰਾਂ ਦੇ ਨਾਲ ਵੇਖਣਾ, ਨਿਕਟ ਆਪਣੇ ਨੇੜੇ, ਆਪਣੇ ਨਿਕਟ ਆਪਣੇ ਅੰਗ ਸੰਗ ਜਾਣਨਾ। ਕਿਹਨੂੰ ਜਾਣਨਾ? ਪਰਮੇਸ਼ਰ ਨੂੰ। ਕਹਿੰਦੇ ਵੀ ਪਰਮੇਸ਼ਰ ਨੂੰ ਨੇੜੇ ਜਾਣਦਿਆਂ ਹੋਇਆਂ ਸਤਿਗੁਰੂ ਦੀ ਕਰਨੀ ਹੈ ਸੇਵਾ। ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਨਾ ਜੀ, ਉਹਨਾਂ ਦਾ ਜਿਹੜਾ ਕਾਰਜ ਹੈ ਸੰਸਾਰ ਦੇ ਅੰਦਰ, ਉਹ ਪਰਮੇਸ਼ਰ ਜੀਆਂ ਨੂੰ ਹਾਜ਼ਰ ਨਾਜ਼ਰ ਜਾਣਦਿਆਂ ਹੋਇਆਂ ਸਤਿਗੁਰੂ ਦੀ ਕਰਦੇ ਨੇ ਸੇਵਾ, ਉਹਨਾਂ ਦਾ ਚਿੱਤ ਉੱਥੇ ਲੱਗਾ ਰਹਿੰਦਾ। ਹੁਣ ਮਹਾਰਾਜ ਨੇ ਆਰੰਭ ਦੇ ਵਿੱਚ ਜਿਹੜੇ ਬਚਨ ਉਚਾਰਨ ਕੀਤੇ, ਕਹਿੰਦੇ ਭਾਈ ਗੁਰਮੁਖੋ, ਇਸ ਧਰਾਤਲ ਦੇ ਉੱਪਰ ਜਿਹੜਾ ਰਾਜ ਕਰਨ ਵਾਲਾ ਰਾਜਾ ਹੈ, ਉਹ ਆਪਣੇ ਰਾਜ ਦੇ ਕੰਮਾਂ ਕਾਰਾਂ ਦੇ ਵਿੱਚ ਹੀ ਉਲਝਿਆ ਰਹਿੰਦਾ, ਉਹਦੇ ਵਿੱਚ ਹੀ ਆਪਣੇ ਚਿੱਤ ਨੂੰ ਲਗਾਈ ਰੱਖਦਾ। ਕਦੇ ਵੀ ਵੇਖੋ ਤੁਸੀਂ, ਮੁੱਖ ਮੰਤਰੀ ਨੂੰ ਵੇਖੋਗੇ, ਪ੍ਰਧਾਨ ਮੰਤਰੀ ਨੂੰ ਵੇਖੋਗੇ, ਉਹਨਾਂ ਦਾ ਕਾਰਜ ਖੇਤਰ ਕੀ ਹੈ? ਜਿਹੜੇ ਕਾਰਜ ਖੇਤਰ ਦੇ ਵਿੱਚ ਉਹ ਕੰਮ ਕਰ ਰਹੇ ਹੁੰਦੇ ਨੇ, ਉਹ ਉਸੇ ਕਾਰਜ ਖੇਤਰ ਦੇ ਅੰਦਰ ਆਪਣੇ ਚਿੱਤ ਨੂੰ ਲਗਾਈ ਰੱਖਦੇ ਨੇ। ਉਹ ਗੱਲ ਵੱਖਰੀ ਵੀ ਮੌਜੂਦਾ ਸਮੇਂ ਦੇ ਅੰਦਰ ਸਾਧ ਸੰਗਤ ਜਦੋਂ ਰਾਜਾ ਭ੍ਰਿਸ਼ਟ ਹੋ ਜਾਏ, ਤੇ ਫਿਰ ਉਹ ਭ੍ਰਿਸ਼ਟਤਾ ਚਾਰ ਦੀਆਂ ਹੱਦਾਂ ਨੂੰ ਮੁਕਾਉਂਦਿਆਂ ਹੋਇਆਂ, ਕੇਵਲ ਤਾਂ ਕੇਵਲ ਧਨ ਦੀ ਲਾਲਸਾ ਨੂੰ ਮੁੱਖ ਰੱਖਦਿਆਂ ਹੋਇਆਂ, ਕਿਸੇ ਵੀ ਰੂਪ ਦੇ ਅੰਦਰ ਹਰ ਇੱਕ ਹਰਫ ਨੂੰ ਵਰਤਦਿਆਂ ਹੋਇਆਂ ਧਨ ਇਕੱਠਾ ਕਰਨ ਵਾਲੇ ਪਾਸੇ ਲੱਗਾ ਰਹਿੰਦਾ, ਉਹ ਵੱਖਰੀ ਗੱਲ ਹੈ। ਪਰ ਸਤਿਗੁਰੂ ਕਹਿੰਦੇ ਵੀ ਜਿਹੜਾ ਰਾਜਾ ਹੈ ਨਾ, ਰਾਜੇ ਦਾ ਧਰਮ ਕੀ ਹੈ? ਵੀ ਆਪਣੇ ਰਾਜ ਸੱਤਾ ਦੇ ਧਰਮ ਨੂੰ ਸੁਚੱਜੇ ਤਰੀਕੇ ਦੇ ਨਾਲ ਨਿਭਾਉਣਾ, ਤੇ ਉਹ ਆਪਣੇ ਧਰਮ ਦੇ ਵਿੱਚ ਪਰਪੱਕ ਰਹਿੰਦਿਆਂ ਹੋਇਆਂ ਆਪਣੇ ਰਾਜ ਦੇ ਭਲੇ ਦੇ ਲਈ, ਆਪਣੇ ਰਾਜ ਦੇ ਕੰਮਾਂ ਕਾਰਾਂ ਦੇ ਵਿੱਚ ਹੀ ਆਪਣੇ ਚਿੱਤ ਨੂੰ ਲਗਾਈ ਰੱਖਦਾ। ਸਤਿਗੁਰੂ ਜੀ ਨੇ ਬਚਨ ਉਚਾਰਨ ਕੀਤੇ, ਰਾਜਨ ਮਹਿ ਰਾਜਾ ਉਰਝਾਇਓ। ਕਹਿੰਦੇ ਜਿਵੇਂ ਇੱਕ ਰਾਜਾ ਆਪਣੇ ਆਪ ਨੂੰ ਰਾਜ ਦੇ ਕੰਮਾਂ ਕਾਰਾਂ ਦੇ ਵਿੱਚ, ਵੀ ਮੇਰੀ ਪ੍ਰਜਾ ਦਾ ਭਲਾ ਕਿਵੇਂ ਹੋਵੇ, ਮੇਰੀ ਪ੍ਰਜਾ ਨੂੰ ਸੁੱਖ ਕਿਵੇਂ ਮਿਲੇ, ਮੇਰੀ ਪ੍ਰਜਾ ਦੇ ਜਿਹੜੇ ਦਿਨ ਹਨ ਉਹ ਸੁੱਖਮਈ ਕਿਵੇਂ ਬਤੀਤ ਹੋਣ। ਕਹਿੰਦੇ ਇੱਕ ਰਾਜਾ ਆਪਣਾ ਚਿੱਤ ਰਾਜ ਦੇ ਇਹਨਾਂ ਕੰਮਾਂ ਦੇ ਵਿੱਚ ਹੀ ਉਲਝਾਈ ਰੱਖਦਾ ਹੈ। ਮਾਨਨ ਮਹਿ ਅਭਿਮਾਨੀ, ਕਹਿੰਦੇ ਜਿਹੜਾ ਹੰਕਾਰੀ ਪੁਰਸ਼ ਹੈ, ਜਿਹਨੂੰ ਅਭਿਮਾਨ ਹੈ, ਜਿਹਦੇ ਮਨ ਦੇ ਅੰਦਰ ਕੇਵਲ ਇੱਕੋ ਲਾਲਸਾ ਚੱਲਦੀ ਪਈ ਹੈ ਵੀ ਮੈਂ ਜਿੱਥੇ ਵੀ ਜਾਵਾਂ ਮੇਰਾ ਨਾਮ ਹੋਵੇ, ਲੋਕ ਮੇਰਾ ਸਤਿਕਾਰ ਕਰਨ। ਆਪਾਂ ਵੇਖਦੇ ਹਾਂ ਨਾ ਜੀ, ਬਹੁਤ ਇਹੋ ਜਿਹੇ ਲੋਕ ਤੁਹਾਨੂੰ ਵੀ ਮਿਲਦੇ ਹੋਣਗੇ ਜਿਨ੍ਹਾਂ ਨੂੰ ਇਹ ਹੀ ਹੁੰਦਾ ਵੀ ਬਸ ਮੇਰੀ ਫੋਟੋ ਲੱਗੀ ਹੋਵੇ ਸਟੇਜ ਦੇ ਉੱਤੋਂ, ਕੇਵਲ ਮੇਰਾ ਨਾਂ ਅਨਾਊਂਸ ਹੁੰਦਾ ਹੋਵੇ, ਮੈਨੂੰ ਹੀ ਲੋਕ ਪੂਜਦੇ ਰਹਿਣ, ਮੇਰਾ ਹੀ ਨਾਂ ਜਪਦੇ ਰਹਿਣ। ਹੁਣ ਜਿਹੜਾ ਅਭਿਮਾਨੀ ਹੈ, ਮਾਣ ਵਾਲਾ, ਉਹ ਕੇਵਲ ਤਾਂ ਕੇਵਲ ਆਪਣੇ ਨਾਮ ਦੀ ਦੌੜ ਦੇ ਅੰਦਰ

0: ਹੁਣ ਜਿਹੜਾ ਲੋਭ ਕਰਨ ਵਾਲਾ ਜਿਹਦੇ ਮਨ ਦੇ ਅੰਦਰ ਕਿਸੇ ਦੇ ਮਨ ਅੰਦਰ ਧਨ ਦੀ ਲਾਲਸਾ ਆ ਗਈ, ਲੋਭ ਕੇਵਲ ਧਨ ਦਾ ਨਹੀਂ ਹੁੰਦਾ ਜੀ, ਇਹ ਗੱਲ ਹਮੇਸ਼ਾ ਯਾਦ ਰੱਖਿਓ। ਮਤਾ ਕਿਤੇ ਇਸ ਭਰਮ ਦੇ ਵਿੱਚ ਰਹੀਏ ਵੀ ਧਨ ਇਕੱਠਾ ਕਰਨ ਵਾਲਾ ਹੀ ਕੇਵਲ ਲੋਭੀ ਹੈ, ਕਈ ਤਰ੍ਹਾਂ ਦਾ ਲੋਭ ਹੈ। ਹੁਣ ਸਤਿਗੁਰੂ ਜੀ ਗੁਰੂ ਅਰਜੁਨ ਦੇ ਮਹਾਰਾਜ ਜੀਆਂ ਨੇ ਬਚਨ ਉਚਾਰਨ ਕੀਤੇ, ਕਹਿੰਦੇ ਭਾਈ ਗੁਰਮੁਖੋ, ਜਿਵੇਂ ਇੱਕ ਲੋਭੀ ਹੈ ਉਹਦਾ ਚਿੱਤ ਪਦਾਰਥਾਂ ਦੇ ਵਿੱਚ, ਧਨ ਦੇ ਵਿੱਚ, ਜ਼ਮੀਨ ਜਾਇਦਾਦ ਦੇ ਅੰਦਰ, ਕੋਠੀਆਂ ਕਾਰਾਂ ਦੇ ਵਿੱਚ ਹੀ ਲੁਭਾਏਮਾਨ ਹੋਇਆ ਰਹਿੰਦਾ, ਉਹਨੂੰ ਇਹੀ ਲਾਲਸਾ ਹੁੰਦੀ ਹੈ ਨਾ ਵੀ ਮੇਰੇ ਕੋਲ ਬਹੁਤ ਧਨ ਹੋਵੇ। ਕਿਸੇ ਨੂੰ ਲਾਲਸਾ ਹੁੰਦੀ ਹੈ ਵੀ ਮੇਰੇ ਕੋਲ ਬਹੁਤ ਜ਼ਮੀਨ ਹੋਵੇ। ਕਿਸੇ ਦੇ ਮਨ ਅੰਦਰ ਲਾਲਸਾ ਹੋਏਗੀ ਮੇਰੇ ਕੋਲ ਗੱਡੀ ਬਹੁਤ ਮਹਿੰਗੀ ਹੋਵੇ, ਵੱਡੀ ਤੋਂ ਵੱਡੀ ਕਾਰ ਹੋਵੇ। ਕਿਸੇ ਕੋਲ ਲਾਲਸਾ ਹੋਏਗੀ, ਕਿਸੇ ਦੇ ਮਨ ਅੰਦਰ ਲਾਲਸਾ ਵੀ ਮੇਰਾ ਜਿਹੜਾ ਰਹਿਣ ਬਸੇਰਾ, ਜਿੱਥੇ ਮੈਂ ਰਹਿਣਾ, ਰਹਿਣ ਵਾਲਾ ਮੇਰਾ ਰਹਿਣ ਬਸੇਰਾ, ਮੇਰੀ ਕੋਠੀ, ਉਹ ਬਹੁਤ ਕੀਮਤੀ ਹੋਣੀ ਚਾਹੀਦੀ ਹੈ। ਆਪਾਂ ਵੇਖਦੇ ਹਾਂ ਨਾ ਲੋਕ ਆਪਣੇ ਘਰਾਂ ਦੇ ਅੰਦਰ, ਅੱਜ ਤਾਂ ਸਾਧ ਸੰਗਤ ਸਮਾਂ ਵੇਖੋ ਕਿਹੋ ਜਿਹਾ ਆ ਗਿਆ ਵੀ ਜਿਹੜਾ ਅਸੀਂ ਘਰਾਂ ਦੇ ਵਿੱਚ ਪੱਥਰ ਵੀ ਲਗਾਉਂਦੇ ਪਏ ਹਾਂ ਉਹ ਵੀ ਵਿਦੇਸ਼ਾਂ ਤੋਂ ਆ ਰਹੇ ਹਾਂ। ਕਦੀ ਸਮਾਂ ਸੀ ਵੀ ਜਿੱਥੇ ਰਹਿਣਾ ਉੱਥੇ ਨੇੜੇ ਹੀ ਪਾਣੀ ਦਾ ਪ੍ਰਬੰਧ ਹੁੰਦਾ ਸੀ, ਉੱਥੇ ਇਸ਼ਨਾਨ ਕਰ ਲੈਣਾ, ਸਾਰਾ ਪਰਿਵਾਰ ਇਸੇ ਤਰ੍ਹਾਂ ਕਰਦਾ ਸੀ। ਅੱਜ ਪਰਿਵਾਰ ਦੇ ਵਿੱਚ ਜਿੰਨੇ ਜੀ ਨੇ, ਹਰ ਇੱਕ ਜੀ ਦਾ ਵੱਖੋ ਵੱਖਰਾ ਕਮਰਾ, ਬੈਡਰੂਮ ਹੈ, ਹਰ ਇੱਕ ਜੀ ਦਾ ਵੱਖਰਾ ਬਾਥਰੂਮ ਹੈ, ਉਹਨਾਂ ਦੇ ਕੱਪੜੇ ਰੱਖਣ ਵਾਲੀਆਂ ਅਲਮਾਰੀਆਂ ਵੀ ਵੱਖਰੀਆਂ ਨੇ, ਤੇ ਕਈ ਥਾਵਾਂ ਦੇ ਉੱਪਰ ਵੇਖਣ ਦੇ ਵੀ ਚਾਹੁੰਦਾ ਹੈ ਵੀ ਜਿਹੜੇ ਬੱਚੇ ਨੇ ਨਾ ਉਹ ਇੱਥੋਂ ਤੱਕ ਮਨ ਅੰਦਰ ਤਾਂਗ ਰੱਖਦੇ ਨੇ ਵੀ ਸਾਡੇ ਕਮਰੇ ਵਿੱਚ ਮਾਤਾ ਪਿਤਾ ਵੀ ਨਾ ਆਉਣ। ਇਹ ਲਾਲਸਾਵਾਂ ਜਿੰਨੀਆਂ ਅਸੀਂ ਵਧਾਵਾਂਗੇ ਉਤਨੀਆਂ ਵਧੀ ਜਾਣੀਆਂ ਨੇ। ਹੁਣ ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਬਚਨ ਉਚਾਰਨ ਕੀਤੇ, ਕਹਿੰਦੇ ਭਾਈ ਜਿਵੇਂ ਇੱਕ ਲੋਭੀ ਇਨਸਾਨ ਹੈ ਉਹਦਾ ਜਿਹੜਾ ਚਿੱਤ ਹੈ ਉਹ ਸੰਸਾਰ ਦੇ ਪਦਾਰਥਾਂ ਦੇ ਵਿੱਚ ਲੁਭਾਏਮਾਨ ਰਹਿੰਦਾ, ਲੱਗਾ ਹੋਇਆ ਰਹਿੰਦਾ, ਤੇ ਨਾਲ ਫਿਰ ਅੱਗੇ ਬਚਨ ਉਚਾਰ ਦਿੱਤੇ ਤਿਉਂ ਹਰ ਰੰਗ ਰਚੇ ਗਿਆਨੀ। ਜਿਹੜਾ ਗਿਆਨਵਾਨ ਪੁਰਸ਼ ਹੈ, ਜਿਹਨੂੰ ਗਿਆਨ ਦੀ ਪ੍ਰਾਪਤੀ ਹੋ ਗਈ, ਜਿਹਨੂੰ ਪਤਾ ਲੱਗ ਗਿਆ ਵੀ ਇਹ ਜਿਹੜੀ ਮਨੁੱਖਾ ਦੇਹੀ ਹੈ ਇਹ ਨਾਸ਼ ਹੋ ਜਾਣ ਵਾਲੀ ਹੈ, ਜਿਹਨੂੰ ਪਤਾ ਲੱਗ ਗਿਆ ਵੀ ਸੰਸਾਰ ਦੇ ਵਿੱਚ ਸਮਾਂ ਸੀਮਤ ਹੈ, ਫਿਰ ਉਹ ਗਿਆਨਵਾਨ ਪੁਰਸ਼ ਕੀ ਕਰਦਾ ਹੈ ਜੀ, ਹਰ ਰੰਗ ਰਚੇ ਹਰੀ ਦੇ ਉਸ ਅਦੁੱਤੀ ਨਾਮ ਰੂਪੀ ਰੰਗ ਦੇ ਅੰਦਰ ਰਚਿਆ, ਉਹਦੇ ਵਿੱਚ ਇੱਕ ਸੁਰ ਹੋਇਆ ਰਹਿੰਦਾ ਹੈ।
1: ਹਰ ਜਨ ਕਾ ਇਹੀ ਸੁਹਾਵਾ।
0: ਸਤਿਗੁਰੂ ਜੀ ਫਰਮਾਉਂਦੇ ਨੇ, ਕਹਿੰਦੇ ਹਰ ਜਨ, ਹਰ ਜਨ ਕੌਣ ਹੈ ਜੀ, ਹਰੀ ਦਾ ਜਨ, ਹਰੀ ਦਾ ਸੇਵਕ, ਹਰ ਹਰ ਜਨ ਦੇ ਇੱਕ ਹੈ, ਦੋਨਾਂ ਦੇ ਵਿੱਚ ਕੋਈ ਅੰਤਰ ਨਹੀਂ। ਸਰੀਰ ਵੱਖਰਾ ਪ੍ਰਤੀਤ ਹੋਏਗਾ, ਲੱਗੇਗਾ ਇਸ ਤਰ੍ਹਾਂ ਵੀ ਇਹ ਮਨੁੱਖਾ ਸਰੀਰ ਲੈ ਕੇ ਆਇਆ ਉਹ ਪਰਮਾਤਮਾ ਹੈ, ਵੱਖੋ ਵੱਖਰਾ ਲੱਗਦਾ ਜੀ ਵੇਖਣ ਨੂੰ, ਪਰ ਸਤਿਗੁਰੂ ਜੀ ਕਹਿੰਦੇ ਵੀ ਨਹੀਂ ਵੱਖਰਾ ਕੁਝ ਨਹੀਂ, ਕਹਿੰਦੇ ਹਰੀ ਔਰ ਹਰੀ ਦਾ ਜਿਹੜਾ ਜਨ ਹੈ ਨਾ ਉਹਦਾ ਸੇਵਕ ਹੈ, ਉਹ ਦੋਨੋਂ ਇੱਕੋ ਹੀ ਨੇ। ਉਹ ਸਰੀਰ ਲੈ ਕੇ ਸੰਸਾਰ ਵਿੱਚ ਆਇਆ ਜ਼ਰੂਰ ਹੈ, ਪਰ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਵੀ ਪਰਮੇਸ਼ਰ ਦੇ ਵਿੱਚ ਭੇਦ ਹੈ। ਹਰ ਜਨ ਕੋ ਇਹੀ ਸੁਹਾਵੈ, ਕਹਿੰਦੇ ਹਰੀ ਦੇ ਜਨ ਨੂੰ, ਹਰੀ ਦੇ ਸੇਵਕ ਨੂੰ, ਹਰੀ ਦੇ ਪਿਆਰੇ ਨੂੰ ਇਹੀ ਕੁਝ ਸੁਹਾਵਣਾ ਲੱਗਦਾ, ਇਹੋ ਕੁਝ ਸੰਸਾਰ ਦੇ ਵਿੱਚ ਚੰਗਾ ਲੱਗਦਾ ਹੈ।
1: ਦੇਖ ਨਿਕਟ ਕਰ ਸੇਵਾ ਸਤਿਗੁਰ, ਹਰ ਕੀਰਤਨ ਹੀ ਤ੍ਰਿਪਤਾਵੈ।
0: ਹੁਣ ਸਤਿਗੁਰੂ ਜੀ ਕਹਿੰਦੇ ਵੀ ਹਰੀ ਦੇ ਸੇਵਕ ਨੂੰ ਕੀ ਚੰਗਾ ਲੱਗਦਾ, ਜਿਵੇਂ ਰਾਜੇ ਨੂੰ ਰਾਜ ਦੇ ਕੰਮ ਕਾਰ ਕਰਨੇ ਚੰਗੇ ਲੱਗਦੇ ਨੇ, ਉਹਦੇ ਵਿੱਚ ਹੀ ਉਹਦਾ ਚਿੱਤ ਲੱਗਿਆ ਰਹਿੰਦਾ, ਇੱਕ ਅਭਿਮਾਨੀ ਹੰਕਾਰੀ ਨੂੰ ਹੰਕਾਰ ਵਾਲੀਆਂ ਗੱਲਾਂ ਉਹ ਚੰਗੀਆਂ ਲੱਗਦੀਆਂ ਨੇ, ਲੋਭੀ ਦਾ ਚਿੱਤ ਲੋਭ ਵਾਲੇ ਪਾਸੇ ਲੱਗਿਆ ਰਹਿੰਦਾ। ਕਹਿੰਦੇ ਇਸੇ ਤਰ੍ਹਾਂ ਭਾਈ ਗੁਰਮੁਖੋ, ਜਿਹੜਾ ਹਰੀ ਦਾ ਸੇਵਕ ਹੈ, ਹਰੀ ਦੇ ਨਾਮ ਨੂੰ ਜਪਣ ਵਾਲਾ, ਹਰੀ ਦੇ ਚਰਨਾਂ ਦੇ ਅੰਦਰ ਜੁੜਿਆ ਹੋਇਆ, ਪੇਖ ਨਿਕਟ ਕਰ ਸੇਵਾ ਸਤਿਗੁਰ, ਪੇਖ ਨਿਕਟ, ਨੇੜੇ ਕਰਕੇ ਪੇਖਣਾ, ਨੇੜੇ ਕਰਕੇ ਵੇਖਣਾ, ਪਰਮੇਸ਼ਰ ਨੂੰ ਹਰ ਵੇਲੇ ਆਪਣੇ ਅੰਗ ਸੰਗ ਕਰਕੇ ਜਾਣਨਾ। ਹੁਣ ਸਾਧ ਸੰਗਤ ਆਪਾਂ ਸੇਵਾ ਕਰਦੇ ਹਾਂ ਨਾ, ਲੰਗਰ ਦੇ ਵਿੱਚ ਪ੍ਰਸ਼ਾਦਾ ਵਰਤਾਉਣ ਦੀ ਸੇਵਾ ਕੋਈ ਸੱਜਣ ਕਰ ਰਿਹਾ ਹੋਵੇ, ਇਹ ਵੀ ਰੁਝਾਨ ਖਤਮ ਹੁੰਦਾ ਜਾ ਰਿਹਾ ਜੀ। ਇਹ ਵੀ ਗੱਲ ਨੋਟ ਕਰਨ ਵਾਲੀ ਹੈ, ਜਿਹੜਾ ਅੱਜ ਸਮਾਂ ਚੱਲ ਰਿਹਾ ਨਾ, ਪਹਿਲਾਂ ਸਮਾਂ ਸੀ ਲੰਗਰ ਦੇ ਵਿੱਚ ਪ੍ਰਸ਼ਾਦ ਬਣਾਉਣ ਤੋਂ ਲੈ ਕਰਕੇ ਲੰਗਰ ਪਾਣੀ ਤਿਆਰ ਕਰਨ ਤੋਂ ਲੈ ਕਰਕੇ ਵਰਤਾਉਣ ਤੱਕ ਭਾਂਡੇ ਮਾਂਜਣ ਤੀਕ ਸਾਰੀਆਂ ਸੇਵਾਵਾਂ ਸੰਗਤਾਂ ਕਰਦੀਆਂ ਸਨ। ਅੱਜ ਬਹੁਤੇ ਗੁਰਦੁਆਰਿਆਂ ਦੇ ਅੰਦਰ ਪ੍ਰਸ਼ਾਦੇ ਬਣਾਉਣ ਦੇ ਲਈ, ਲੰਗਰ ਬਣਾਉਣ ਦੇ ਲਈ, ਇੱਥੋਂ ਤੀਕ ਲੰਗਰ ਵਰਤਾਉਣ ਦੇ ਲਈ, ਭਾਂਡਾ ਟੁੱਕਰ ਸਾਂਭਣ ਦੇ ਲਈ ਜਿਹੜੇ ਸਾਧ ਸੰਗਤ ਸੇਵਾਦਾਰ ਨੇ ਦਿਹਾੜੀ ਤੇ ਲਿਆਂਦੇ ਜਾਂਦੇ ਨੇ, ਬਹੁਤ ਥਾਵਾਂ ਦੇ ਉੱਪਰ ਹੋ ਗਿਆ। ਇਹ ਭਾਵਨਾ ਸੀ। ਹੁਣ ਜਦੋਂ ਆਪਾਂ ਲੰਗਰ ਵਿੱਚ ਸੇਵਾ ਕਰੀਏ, ਉੱਥੇ ਜਦੋਂ ਮੁੱਖ ਤੋਂ ਆਖਾਂਗੇ ਪ੍ਰਸ਼ਾਦਾ ਵਾਹਿਗੁਰੂ, ਆਪਾਂ ਪ੍ਰਸ਼ਾਦੇ ਨੂੰ ਥੋੜੀ ਵਾਹਿਗੁਰੂ ਕਹਿੰਦੇ ਹਾਂ, ਜਾਂ ਦਾਲ ਵਾਹਿਗੁਰੂ ਆਪਾਂ ਕਹਿੰਦੇ ਹਾਂ, ਥਾਲ ਵਾਹਿਗੁਰੂ, ਉੱਥੇ ਇਹ ਥੋੜੀ ਕਹਿੰਦੇ ਵੀ ਥਾਲ ਵਾਹਿਗੁਰੂ ਹੈ ਜਾਂ ਦਾਲ ਵਾਹਿਗੁਰੂ ਹੈ। ਉੱਥੇ ਜਿਹੜਾ ਸਾਹਮਣੇ ਪਰਸਨ ਜਿਹਨੂੰ ਆਪਾਂ ਪ੍ਰਸ਼ਾਦਾ ਦੇਣ ਲੱਗੇ ਹਾਂ, ਉਹਦੇ ਅੰਦਰ ਪਰਮੇਸ਼ਰ ਵਾਹਿਗੁਰੂ ਸੁਭਾਏਮਾਨ, ਉਹਨੂੰ ਵੇਖ ਕੇ ਵਾਹਿਗੁਰੂ ਚੇਤੇ ਆਇਆ ਤੇ ਅਸੀਂ ਆਖਿਆ ਪ੍ਰਸ਼ਾਦਾ ਵਾਹਿਗੁਰੂ। ਜਦੋਂ ਵੀ ਕਦੀ ਸਥਾਨਾਂ ਤੇ ਆਓ ਨਾ ਜੀ, ਪਰਿਵਾਰਾਂ ਨਾਲ ਬੱਚਿਆਂ ਦੇ ਨਾਲ, ਉਹ ਸਮਾਂ ਨਾ ਗੁਰੂ ਕੇ ਲੰਗਰਾਂ ਦੇ ਵਿੱਚ ਬੱਚਿਆਂ ਨੂੰ ਜ਼ਰੂਰ ਆਖਿਆ ਕਰੋ ਵੀ ਮੇਰੇ ਬੱਚਿਆ, ਪੁੱਤਰਾ, ਤੂੰ ਇਸ ਲੰਗਰ ਦੇ ਵਿੱਚ ਥੋੜਾ ਸਮਾਂ ਭਾਵੇਂ 10 ਮਿੰਟ, 15 ਮਿੰਟ, 20 ਮਿੰਟ ਪ੍ਰਸ਼ਾਦਾ ਵਰਤਾਉਣ, ਦਾਲ ਵਰਤਾਉਣ ਦੀ ਸੇਵਾ, ਭਾਂਡੇ ਸੰਭਾਲਣ ਦੀ ਸੇਵਾ ਜ਼ਰੂਰ ਕਰ। ਕਿਉਂਕਿ ਜਦੋਂ ਬੱਚਾ ਪ੍ਰਸ਼ਾਦਾ ਵਰਤਾਏਗਾ, ਵਰਤਾਉਂਦਿਆਂ ਮੁੱਖ ਚੋਂ ਆਵਾਜ਼ ਦਏਗਾ ਪ੍ਰਸ਼ਾਦਾ ਵਾਹਿਗੁਰੂ, ਉੱਥੇ ਗੁਰੂ ਦੀ ਕਿਰਪਾ ਉਹਦੇ ਜੀਵਨ ਦੇ ਅੰਦਰ ਵਰਤੇਗੀ। ਉੱਥੇ ਗੁਰੂ ਆਪ ਆਪਣੀ ਕਿਰਪਾ, ਆਪਣੀ ਬਖਸ਼ਿਸ਼ ਦੇ ਨਾਲ ਉਸ ਬੱਚੇ ਨੂੰ ਨਵਾਜਣਾ ਕਰੇਗਾ। ਇਹ ਗੁਰੂ ਦੀ ਕਿਰਪਾ। ਪੇਖ ਨਿਕਟ, ਨੇੜੇ ਵੇਖਣਾ, ਤੇ ਨਾਲ ਫਿਰ ਅੱਗੇ ਬਚਨ ਸਤਿਗੁਰੂ ਜੀ ਨੇ ਉਚਾਰ ਦਿੱਤੇ, ਕਰ ਸੇਵਾ ਸਤਿਗੁਰ। ਕਹਿੰਦੇ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਜੁੜ ਕਰਕੇ ਪ੍ਰੇਮ ਭਾਵਨਾ ਦੇ ਨਾਲ ਸਿੱਖਾ, ਤੂੰ ਸੇਵਾ ਕਰੀ, ਤੈਨੂੰ ਸਮਝ ਪੈ ਜਾਏਗੀ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲੱਗਦਾ ਜੁਗ ਚਾਰੇ ਭਰਮਾਈ। ਜਦੋਂ ਗੁਰੂ ਦੇ ਚਰਨਾਂ ਵਿੱਚ ਜੁੜਾਂਗੇ ਨਾ, ਪਤਾ ਲੱਗੇਗਾ ਵੀ ਜੇ ਸਤਿਗੁਰੂ ਦੇ ਚਰਨਾਂ ਵਿੱਚ ਜੁੜ ਕੇ ਗੁਰੂ ਨੂੰ ਨਹੀਂ ਅਰਾਧੇ ਆ, ਸੇਵਾ ਨਹੀਂ ਕੀਤੀ, ਤੇ ਬਹੁਤ ਭਾਰੀ ਦੁੱਖ। ਕਿਹੜਾ ਦੁੱਖ? ਜਨਮ ਮਰਨ ਦਾ ਦੁੱਖ। ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲੱਗਾ ਜੁਗ ਚਾਰੇ ਭਰਮਾਈ, ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇ ਬੁਝਾਈ। ਗੁਰੂ ਫਿਰ ਸ਼ਬਦ ਦੇ ਨਾਲ ਸਾਨੂੰ ਸਮਝਾਉਂਦਾ, ਗੁਰੂ ਫਿਰ ਸ਼ਬਦ ਦੀ ਕਿਰਪਾ ਸਾਡੇ ਤੇ ਇਹੋ ਜੀ ਬਖਸ਼ਿਸ਼ ਕਰ ਦਿੰਦਾ। ਫਿਰ ਜਿਵੇਂ ਭਗਤ ਨਾਮ ਦੇਵ ਜੀਆਂ ਦੇ ਪਿਆਰੇ ਬਚਨ, ਜੈਸੀ ਭੁੱਖੇ ਪ੍ਰੀਤ ਅਨਾਜ, ਜਿਵੇਂ ਕੋਈ ਭੁੱਖਾ ਇਨਸਾਨ ਹੋਵੇ ਨਾ, ਉਹਦੀ ਅਨਾਜ ਨਾਲ ਪ੍ਰੀਤ ਹੁੰਦੀ ਹੈ। ਕੋਈ ਭੁੱਖਾ ਹੋਏਗਾ ਸਾਧ ਸੰਗਤ, ਉਹ ਪ੍ਰਸ਼ਾਦਾ ਦੇਖੇਗਾ, ਉਧਰ ਨੂੰ ਦੌੜ ਪਏਗਾ, ਉਹਦਾ ਚੇਤੀ ਉਧਰ ਲੱਗਿਆ ਹੁੰਦਾ, ਉਹਨੂੰ ਇਹ ਹੁੰਦਾ ਵੀ ਮੈਨੂੰ ਪ੍ਰਸ਼ਾਦਾ ਮਿਲ ਜਾਏ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਮੈਂ ਇਹ ਪ੍ਰਸ਼ਾਦਾ ਛਕ ਲਵਾਂ, ਘੱਟੋ ਘੱਟ ਮੈਂ ਆਪਣੀ ਉਧਰ ਦੀ ਭੁੱਖ ਨੂੰ ਦੂਰ ਕਰਦੇ ਹਾਂ। ਤੇ ਭਗਤ ਨਾਮਦੇਵ ਜੀ ਬਚਨ ਉਚਾਰਦੇ ਹਨ, ਬਚਨ ਉਚਾਰਨ ਕਰਦੇ ਆ ਇਹ ਬਾਤ ਸਮਝਾਉਂਦੇ ਹਨ, ਜੈਸੀ ਭੁੱਖੇ ਪ੍ਰੀਤ ਅਨਾਜ, ਤ੍ਰਿਖਾ ਬੰਤ ਜਲ ਸੇਤੀ ਕਾਜ। ਕਹਿੰਦੇ ਕੋਈ ਪਿਆਸਾ ਹੋਏਗਾ ਨਾ, ਪਾਣੀ ਦਿਸ ਪਏਗਾ, ਉਹ ਉਸ ਦਿਸ਼ਾ ਵਾਲੇ ਪਾਸੇ ਨੂੰ ਦੌੜੇਗਾ, ਤੇ ਨਾਲ ਫਿਰ ਅੱਗੇ ਭਗਤ ਜੀਆਂ ਨੇ ਬਚਨ ਦ੍ਰਿੜ ਕਰਾ ਦਿੱਤੇ, ਜੈਸੇ ਮੂੜ ਕੁਟੰਬ ਪਰਾਇਣ। ਕਹਿੰਦੇ ਮੂਰਖ ਇਨਸਾਨ ਪਰਿਵਾਰ ਵਾਲੇ ਪਾਸੇ ਲੱਗਿਆ ਰਹਿੰਦਾ, ਉਹਨੂੰ ਹਰ ਵੇਲੇ ਪਰਿਵਾਰ ਹੀ ਦਿਸਦਾ। ਜਿਹੜਾ ਮੂਰਖ ਹੋਏਗਾ ਨਾ, ਉਹ ਪਰਿਵਾਰ ਨੂੰ ਹੀ ਤਵਜੋ ਦੇਗਾ, ਉਹਨੂੰ ਆਪਣਾ ਪਰਿਵਾਰ ਹੀ ਸਭ ਤੋਂ ਵਧੀਕ ਚੰਗਾ ਲੱਗੇਗਾ। ਐਸੀ ਨਾਮੇ, ਕਹਿੰਦੇ ਨਾਮਦੇਵ ਜੀ ਬਚਨ ਉਚਾਰਦੇ ਨੇ, ਕਹਿੰਦੇ ਮਹਾਰਾਜ ਐਸੀ ਨਾਮੇ ਪ੍ਰੀਤ ਨਰਾਇਣ। ਕਹਿੰਦੇ ਵੀ ਇਹੋ ਜੀ ਪ੍ਰੀਤ, ਇਹੋ ਜੀ ਪ੍ਰੇਮ ਤਾਂਗ ਮੇਰੀ ਤੁਹਾਡੇ ਨਾਲ ਬਣੀ, ਤੁਸੀਂ ਬਸ ਮੇਰੇ ਤੇ ਇਹੀ ਕਿਰਪਾ ਰੱਖਿਓ ਵੀ ਮੈਂ ਜਿੱਥੇ ਵੀ ਵੇਖਾਂ ਮੈਨੂੰ ਤੁਹਾਡਾ ਸਰੂਪ ਨਜ਼ਰ ਆਏ। ਹੁਣ ਸਾਧ ਸੰਗਤ ਜਿਹੜੇ ਹਰੀ ਦੇ ਜਨ ਹਨ, ਫਿਰ ਉਹ ਜਿੱਧਰ ਵੀ ਨਜ਼ਰ ਮਾਰ ਕੇ ਵੇਖਦੇ ਨੇ, ਉਹਨਾਂ ਨੂੰ ਭਗਵਾਨ ਆਪਣੇ ਨੇੜੇ ਨਜ਼ਰ ਆਉਂਦਾ, ਉਹਨਾਂ ਨੂੰ ਭਗਵਾਨ ਨੇੜੇ ਦਿਸਦਾ। ਫਿਰ ਉਹ ਕਰਦੇ ਕੀ ਨੇ ਜੀ? ਸੇਵਾ ਸਤਿਗੁਰ, ਸਤਿਗੁਰੂ ਦੀ ਕਰਦੇ ਨੇ ਸੇਵਾ। ਤੇ ਜਿਹੜਾ ਕੋਈ ਸੇਵਾ ਕਰਦਾ ਫਿਰ ਗੁਰੂ ਤਰੁੱਠ ਕੇ ਜਦੋਂ ਦਾਤਾਂ ਦੇ ਕਿਵਾੜ ਖੋਲਦਾ ਫਿਰ ਬਖਸ਼ਿਸ਼ਾਂ ਵਰਤਦੀਆਂ ਨੇ ਨਾ ਜੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਦੇ ਚਰਨਾਂ ਦੇ ਵਿੱਚ ਨਾ ਇੱਕ ਸੱਜਣ ਆਇਆ, ਉਹਨੇ ਮੱਥਾ ਟੇਕਿਆ ਔਰ ਮੱਥਾ ਟੇਕ ਕੇ ਨਾ ਸੰਗਤ ਵਿੱਚ ਬਹਿ ਗਿਆ। ਜਦੋਂ ਸੰਗਤ ਦੇ ਵਿੱਚ ਗੁਰੂ ਦੇ ਬਚਨ ਸੁਣੇ ਤੇ ਬਚਨਾਂ ਦੀ ਕਿਰਪਾ, ਉਹਦਾ ਜਿਹੜਾ ਮਨ ਸੀ ਨਾ ਉਹ ਵਿਕਾਰਾਂ ਦੀ ਮੈਲ ਹੌਲੀ ਹੌਲੀ ਛੱਟਣੀ ਸ਼ੁਰੂ ਹੋ ਗਈ। ਉਹਨੇ ਗੁਰੂ ਦੇ ਬਚਨ ਸੁਣੇ, ਉਧਰ ਦੀਵਾਨਾਂ ਦੀ ਸਮਾਪਤੀ ਹੋਈ, ਉਹ ਸੱਜਣ ਆਪਣੀ ਜਗ੍ਹਾ ਤੋਂ ਉੱਠਿਆ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦੇ ਕੋਲ ਪਹੁੰਚ ਗਿਆ। ਹੱਥ ਜੋੜ ਕੇ ਨਾ ਮਹਾਰਾਜ ਨੂੰ ਨਾ ਬੜੇ ਪਿਆਰ ਦੇ ਨਾਲ ਉਹਨੇ ਬੇਨਤੀ ਕੀਤੀ, ਕਹਿੰਦਾ ਵੀ ਸੱਚੇ ਪਾਤਸ਼ਾਹ ਮੈਂ ਅੱਜ ਪਹਿਲੀ ਵਾਰ ਤੁਹਾਡੀ ਸੰਗਤ ਵਿੱਚ ਆਇਆ, ਇੱਥੇ ਬੈਠ ਕੇ ਤੁਹਾਡੇ ਪਵਿੱਤਰ ਬਚਨ ਸੁਣੇ, ਤੁਹਾਡੇ ਸਿੱਖਾਂ ਦੇ ਜੀਵਨ ਨੂੰ ਵੇਖਿਆ ਤੇ ਮੇਰਾ ਚਿੱਤ ਕਰਦਾ ਵੀ ਤੁਹਾਡੇ ਚਰਨਾਂ ਦੇ ਵਿੱਚੋਂ ਸਿੱਖੀ ਦੀ ਦਾਤ ਲੈ ਕੇ ਤੁਹਾਡਾ ਸਿੱਖ ਬਣ ਜਾ। ਵੀ ਤੁਹਾਡੇ ਬਚਨਾਂ ਨੇ ਨਾ ਮੇਰੇ ਅੰਦਰ ਨੂੰ ਟੁੰਬਿਆ, ਤੁਹਾਡੇ ਬਚਨਾਂ ਨੇ ਤੁਹਾਡੇ ਸਿੱਖਾਂ ਦੇ ਜੀਵਨ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ, ਸਤਿਗੁਰੂ ਤਰੁੱਠ ਕੇ ਮੇਰੇ ਤੇ ਕਰੋ ਖਾਂ ਕਿਰਪਾ, ਮੈਨੂੰ ਸਿੱਖੀ ਦੀ ਦਾਤ ਬਖਸ਼ੋ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਉਹਦੇ ਵੱਲ ਵੇਖਿਆ ਹੀ ਨਹੀਂ ਜੀ, ਮਹਾਰਾਜ ਦੂਜੇ ਪਾਸੇ ਨੂੰ ਧਿਆਨ ਕਰ ਲਿਆ। ਉਹ ਜਿਹੜਾ ਸੱਜਣ ਆਇਆ ਸੀ ਆਪਣੀ ਜਗ੍ਹਾ ਤੋਂ ਉੱਠਿਆ, ਉੱਠ ਕੇ ਦੂਜੇ ਪਾਸੇ ਹੋ ਗਿਆ, ਕਹਿੰਦਾ ਮਹਾਰਾਜ ਅੱਜ ਇਹਨਾਂ ਦੀਦਿਆਂ ਨਾਲ ਤੁਹਾਡੇ ਪਹਿਲੀ ਵਾਰ ਦੀਦਾਰ ਕੀਤੇ ਨੇ, ਇਹਨਾਂ ਦੀਦਿਆਂ ਨੂੰ ਵੀ ਠੰਡ ਪ੍ਰਾਪਤ ਹੋਈ ਤੇ ਅੰਦਰ ਵੀ ਠੰਡਾ ਠਾਰ ਹੋ ਗਿਆ, ਤੇ ਕਰੋ ਖਾਂ ਕਿਰਪਾ ਬਖਸ਼ ਦਿਓ ਸਿੱਖੀ। ਸਤਿਗੁਰੂ ਨੇ ਨਾ ਹੌਲੀ ਦੇਣੇ ਬਚਨ ਆਖੇ, ਕਹਿੰਦੇ ਉਹ ਭਲਿਆ ਸਿੱਖੀ ਤੇ ਸਿੱਖੀ ਨਹੀਂ ਟਿਕਦੀ। ਮਹਾਰਾਜ ਦੂਜੇ ਪਾਸੇ ਨੂੰ ਧਿਆਨ ਲਾ ਲਿਆ, ਉਹ ਫਿਰ ਅੱਗੇ ਹੱਥ ਜੋੜ ਕੇ, ਮਹਾਰਾਜ ਅੱਜ ਤੁਹਾਡੇ ਬਚਨ ਸੁਣੇ ਅੰਦਰ ਠੰਡਾ ਠਾਰ ਹੋ ਗਿਆ, ਤੁਹਾਡੇ ਬਚਨਾਂ ਦੀ ਕਿਰਪਾ, ਤੁਹਾਡੇ ਬਚਨਾਂ ਦੀ ਸੱਤਿਆ, ਤੁਹਾਡੇ ਬਚਨਾਂ ਦੀ ਬਖਸ਼ਿਸ਼, ਮੇਰਾ ਅੰਦਰ ਤ੍ਰਿਪਤ ਹੋ ਗਿਆ। ਸਤਿਗੁਰੂ ਮਾਰੋ ਖਾਂ ਮੇਰ ਦੀ ਨਦਰ, ਕਰ ਦਿਓ ਬੇੜਾ ਭਾਰ ਤਾਰ ਦਿਓ ਮੈਨੂੰ ਵੀ। ਸਤਿਗੁਰੂ ਨੇ ਨਾ ਧਿਆਨ ਲਾ ਕੇ ਉਹਦੇ ਵੱਲ ਵੇਖਿਆ, ਮਹਾਰਾਜ ਕਹਿੰਦੇ ਤੈਨੂੰ ਕਿਹਾ ਸਿੱਖੀ ਤੇ ਸਿੱਖੀ ਨਹੀਂ ਉਹ ਟਿਕਦੀ। ਕਹਿੰਦਾ ਮਹਾਰਾਜ ਸਮਝਿਆ ਨਹੀਂ। ਸਤਿਗੁਰੂ ਕਹਿੰਦੇ ਜੇ ਗੁਰੂ ਨਾਨਕ ਦੇ ਘਰ ਦੀ ਸਿੱਖੀ ਨੂੰ ਕਮਾਉਣਾ ਹੈ ਨਾ ਤਾਂ ਜਿਹੜੇ ਸਰਬਰਾਂ ਨੂੰ ਤੂੰ ਪੂਜਦਾ ਤੈਨੂੰ ਛੱਡਣਾ ਪਏਗਾ। ਕਹਿੰਦਾ ਸਤਿਗੁਰੂ ਛੱਡਿਆ। ਮਹਾਰਾਜ ਕਹਿੰਦੇ ਕਹਿਣ ਨਾਲ ਨਹੀਂ ਕੁਝ ਹੁੰਦਾ, ਉਹ ਸਾਰਾ ਕੁਝ ਤਿਆਗਣਾ ਪਏਗਾ। ਕਹਿੰਦਾ ਬਾਪੂ ਬਸ ਕਿਰਪਾ ਕਰ ਸਿੱਖੀ ਬਖਸ਼ ਦੇ, ਜੋ ਜੋ ਆਖੇਗਾ ਕਰ ਦਿਆਂਗਾ। ਅੰਦਰ ਦੀ ਭਾਵਨਾ ਵੇਖੋ ਸਿੱਖਾਂ ਦੀ, ਬਾਪੂ ਸਿੱਖੀ ਦੇ ਦਿਓ, ਇੱਕ ਵਾਰ ਦਾਤ ਸਿੱਖੀ ਦੀ ਬਖਸ਼ ਦਿਓ, ਜਿਵੇਂ ਆਖੋਗੇ। ਮਹਾਰਾਜ ਸਭ ਕੁਝ ਛੱਡਿਆ, ਸਤਿਗੁਰਾਂ ਨੇ ਕਿਰਪਾ ਕੀਤੀ। ਇਸ ਦਾ ਨਾਂ ਹੈ ਭਾਈ ਮੰਝ। ਘਰ ਆਇਆ ਜੀ, ਘਰ ਵਿੱਚ ਕਬਰ ਬਣੀ ਹੋਈ ਸੀ, ਢਾਹ ਦਿੱਤੀ, ਰੋਟ ਬਣਾਉਂਦਾ ਸੀ, ਸਭ ਕੁਝ ਛੱਡ ਦਿੱਤਾ। ਪਰਿਵਾਰ ਵਾਲੇ ਕਹਿੰਦੇ ਕੀ ਹੋਇਆ? ਕਹਿੰਦਾ ਤੁਹਾਨੂੰ ਦੱਸਾਂ ਮੈਂ ਇੱਕ ਗੱਲ, ਮੈਂ ਹੋ ਗਿਆ ਹੁਣ ਗੁਰੂ ਅਰਜਨ ਦੇਵ ਜੀ ਦਾ ਸਿੱਖ, ਤੇ ਗੁਰੂ ਅਰਜਨ ਦੇਵ ਜੀ ਦਾ ਸਿੱਖ ਕਿਸੇ ਸਰਵਰ ਦਾ, ਕਿਸੇ ਦੇਵੀ ਦੇਵਤੇ ਦਾ ਉਪਾਸ਼ਕ ਨਹੀਂ, ਉਹ ਉਪਾਸ਼ਕ ਹੈ ਕੇਵਲ ਇੱਕ ਅਕਾਲ ਦਾ, ਇੱਕ ਪਰਮੇਸ਼ਰ ਦਾ ਉਪਾਸ਼ਕ ਹੈ। ਅੱਜ ਤੋਂ ਬਾਅਦ ਇਸ ਘਰ ਅੰਦਰ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਉਪਮਾ ਹੋਏਗੀ। ਨਗਰ ਦੇ ਲੋਕ ਆਏ, ਚੌਧਰੀ ਸੀ, ਕਹਿੰਦੇ ਮੰਝ ਜੇ ਇੱਦਾਂ ਕਰੇਗਾ ਚੌਧਰ ਖੋਲਿਆਂਗੇ। ਕਹਿੰਦਾ ਖੋਲੋ, ਆਪ ਹੀ ਛੱਡ ਦਿੱਤੀ। ਸਾਧ ਸੰਗਤ ਸਮਾਂ ਬੜਾ ਵਿਖੜਾ ਆਇਆ ਜੀ, ਇਲਾਕੇ ਦੇ ਵਿੱਚ ਚੌਧਰ ਸੀ, ਪਰ ਗੁਰੂ ਨਾ ਜਦੋਂ ਪਰਚੇ ਪਾਉਂਦਾ, ਗੁਰੂ ਪਰਖਦਾ, ਗੁਰੂ ਟਣਕਾ ਕੇ ਵੇਖਦਾ ਵੀ ਕਿਤੇ ਕੋਈ ਕੱਚ ਤਾਂ ਨਹੀਂ ਰਹੀ। ਸਾਡੇ ਜੀਵਨ ਦੇ ਵਿੱਚ ਜਦੋਂ ਦੁੱਖ ਆਉਂਦੇ ਨੇ ਨਾ ਆਪਾਂ ਪਤਾ ਕੀ ਕਹਿ ਦਿੰਦੇ ਹਾਂ ਵੀ ਸੱਚੇ ਪਾਤਸ਼ਾਹ ਸਾਰੇ ਦੁੱਖ ਸਾਡੇ ਲਈ ਨੇ, ਮਹਾਰਾਜ ਕੋਈ ਸੁੱਖ ਵੀ ਸਾਨੂੰ ਦਿਖਾ। ਸਤਿਗੁਰੂ ਬਚਨ ਉਚਾਰਦੇ ਨੇ, ਕਹਿੰਦੇ ਪਰਮੇਸ਼ਰ ਟਣਕਾ ਕੇ ਵੇਖਦਾ। ਉੱਥੇ ਫਿਰ ਜਦੋਂ ਪਰਖ ਰੂਪੀ ਸਾਣ ਲੱਗੀ, ਕੋਈ ਵਿਰਲਾ ਨਿਤਰਦਾ ਜੀ। ਅਖੀਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਸੰਦੇਸ਼ਾ ਭੇਜਿਆ, ਅੰਮ੍ਰਿਤਸਰ ਸਾਹਿਬ ਆਇਆ, ਇੱਥੇ ਮੱਥਾ ਟੇਕਿਆ। ਮਹਾਰਾਜ ਨੇ ਬਚਨ ਆਖੇ ਸਨ, ਕਹਿੰਦੇ ਮੰਝ ਤੂੰ ਗੁਰੂ ਕੇ ਲੰਗਰ ਦੇ ਲਈ ਲੱਕੜਾਂ ਲਿਆਉਣ ਦੀ ਸੇਵਾ ਕਰਨੀ ਹੈ। मत्था टेक दिता कहिंदा सत वचन च लकड़ा लियाउणियां प्रसाद पानी लंगर च छक लैणा इक दिन महाराज कहिंदे मंझ सेवा कर रहे हैं कहिंदा हां महाराज कहिंदे प्रसादा कहिंदा जी तुहाडे लंगरां चो छक लईदा सतगुरु कहिंदे सेवा कीती प्रसादा छक लिया हिसाब बराबर हुण रोजाना दो गठ लकड़ां दी लैके आउणी इक लंगर विच इक बेच देनी साध संगत दिन बीत दे गए फिर वह भी समा आउंदा है जिस दिन गुरु की बख्शिश का किवाड़ खुलदा जिदन वह किवाड़ खुलदा है ना बस उते फिर महाराज की जिहड़ी किरपा है वह अंदर नू शराशार कर दिंदी है अज वह किवाड़ खुलना है बड़ी भावना नाल भाई मंझ लकड़ा लेके आ रहे हैं हौली हौली हवा चलनी शुरू हुई तेज हुई हनेरी चखड़ विच बदल गई मिट्टी दे कण उड उड के भाई मंझ दियां अखां विच पए रस्ता नहीं दिस रहा एक सुके खूह दे विच भाई मंझ डिग गया जिथे लक लक तक पानी है मुख तो गुरु दे पवित्र बचन सतगुरु जी दे चरणा दे विच जुड़िया होया इतिहास कहिंदा सारी रात खड़ोता रहा अगले दिन अमृत वेले इधर धन गुरु अर्जुन दे पातशाह अपने आसन तो उठ के नंगे पैरी दौड़े ने महाराज ने चरणा विच जोड़ा नहीं सी पाया नंगे पैरी दौड़े सिख नाल सतगुरु कहिंदे रस्सा लियाओ रस्सा लैके उस स्थान ते पहुंचे जिथे भाई मंझ खूह विच डिगया रस्सा सुटिया सतगुरु जी ने आवाज दिती कहिंदे मंझ लकड़ा थले सुट ते रस्से नू पकड़ के बाहर आ जा कहिंदा सच्चे पातशाह इन्हां लकड़ां दे सहारे तेरे दर ते प्रवान होण लगा पहला लकड़ा लंगर दियां लकड़ां बाहर कढ़ियां ते भाई मंझ जी बाहर आए सतगुरु जी ने कलावे नाल लाया ते उत्थे बचन महाराज कहिंदे सिखा तेरी काल थाए कुछ मंग कहिंदा सिखी बख्श दियो सतगुरु कहिंदे नहीं कुछ अपने लिए वेखो गुरु जदों किरपा दा किवाड़ खोलदा है असीं तां साध संगत संसारक पदार्थां ते खड़ोते हां धी पुत्रां ते खड़ोते हां गुरु जदों देण ते आउंदा है ते फिर त्रुट के जदों दाता बख्शिश करदा है ना फिर सतगुरु तां गुरता गद्दी भी दे दिंदा है जदों देण ते आ जाए यह सेवा नूं मान मिलदा है साध संगत सतगुरु जी ने उत्थे वचन आखे कहिंदे मंग कहिंदा सतगुरु नाम दी दात सिखी दी दात पातशाह ने फिर आखिया कहिंदे नहीं मंझ कुछ अपने लिए कहिंदा सतगुरु बस कृपा करो इन्नी करड़ी प्रीख्या ना लिया करो महाराज सीने नाल लाया जी उत्थे वचन जिहड़े उचारण कीते मंझ प्यारा गुरु नूं गुरु मंझ प्यारा मंझ गुरु का बोहिथा जग लंघणहारा गुरु जदों त्रुटदा बख्शिशां कर दिंदा ਇਹ ਸਤਿਗੁਰੂ ਜੀ ਦੀ ਨਿਆਮਤ ਹੈ ਅੱਜ ਮਹਾਰਾਜ ਨੇ ਫਿਰ ਬਚਨ ਇਹੋ ਉਚਾਰਨ ਕੀਤੇ ਕਹਿੰਦੇ ਭਾਈ ਗੁਰਮੁਖੋ ਪਰਮੇਸ਼ਰ ਨੂੰ ਨੇੜੇ ਕਰਕੇ ਵੇਖਣਾ ਸਤਿਗੁਰੂ ਜੀ ਦੀ ਕਰਨੀ ਸੇਵਾ ਔਰ ਅਗਲਾ ਬਚਨ ਉਚਾਰਨ ਕੀਤਾ ਹਰ ਕੀਰਤਨ ਹੀ ਤ੍ਰਿਪਤਾਵੈ ਕਹਿੰਦੇ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੀ ਕੀਰਤੀ ਮੁੱਖ ਤੋਂ ਗਾਉਣੀ ਤੇ ਫਿਰ ਜਦੋਂ सिख हरी दी कीरती गाउण लग जांदा है जी फिर की मिलदा त्रिपत हो जांदा है रज जांदा है फिर उथे गुरु आप त्रुठ के कृपा करदा मालक जी दा जस जिहड़े सिख ने गाया फिर वो त्रिपत

ਅਮਲ ਕਰਨ ਵਾਲਾ ਜਿਹੜਾ ਅਮਲੀ ਹੈ ਨਸ਼ਈ ਹੈ। ਅੱਜ ਤਾਂ ਪੰਜਾਬ ਦੇ ਵਿੱਚ ਸਾਧ ਸੰਗਤ ਜਿੱਧਰ ਵੀ ਨਜ਼ਰ ਮਾਰ ਕੇ ਵੇਖੋਗੇ ਨਾ ਤੁਹਾਨੂੰ ਨਸ਼ਿਆਂ ਦੇ ਹੜ ਹੀ ਨਜ਼ਰ ਆਉਣਗੇ। ਭਾਵਾਂ ਕਿ ਸਰਕਾਰਾਂ ਬਹੁਤ ਉਪਰਾਲੇ ਕਰਦੀਆਂ ਨੇ ਪਰ ਸਾਧ ਸੰਗਤ ਸਰਕਾਰਾਂ ਦੇ ਕੀਤੇ ਹੋਏ ਉਪਰਾਲੇ ਥੋਥੇ ਨੇ। ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਆੜ ਦੇ ਵਿੱਚ ਪਕੜ ਕੇ ਝੂਠੀਆਂ ਜਿਹੜੀਆਂ ਉਹਨਾਂ ਦੇ ਖਿਲਾਫ FIR ਮੁਕੱਦਮੇ ਦਰਜ ਕਰਦੀ ਹੈ। ਸਰਕਾਰ ਚਾਹਵੇ ਤੇ ਨਸ਼ਾ ਪੰਜਾਬ ਵਿੱਚ ਆਵੇ ਹੀ ਨਾ। ਸਾਧ ਸੰਗਤ ਸਰਕਾਰ ਦੇ ਹੱਥ ਵਿੱਚ ਹੈ ਜੀ। ਸਰਕਾਰ ਚਾਹਵੇ ਬਾਰਡਰਾਂ ਦੇ ਉੱਤੇ ਪਾਬੰਦੀ ਹੋਵੇ ਤੇ ਪੰਜਾਬ ਵਿੱਚ ਨਸ਼ਾ ਬੜੇ ਤੇ ਬੜੇ ਕਿੱਥੋਂ। ਅੱਜ ਪੰਜਾਬ ਦੇ ਵਿੱਚ ਨਸ਼ਿਆਂ ਦਾ ਵਗਦਾ ਹੋਇਆ ਹੜ ਆਪਾਂ ਵੇਖਦੇ ਪਏ ਹਾਂ। ਕਈ ਥਾਵਾਂ ਦੇ ਉੱਪਰ ਬੱਚੇ ਨੇ ਆਪਣੇ ਪਿਤਾ ਨੂੰ ਇਸ ਕਰਕੇ ਮਾਰ ਦਿੱਤਾ ਨਸ਼ੇ ਦੀ ਪੂਰਤੀ ਲਈ ਪੈਸੇ ਨਹੀਂ ਮਿਲੇ। ਮਾਂ ਦਾ ਕਤਲ ਇਸ ਕਰਕੇ ਹੋਇਆ ਨਸ਼ੇ ਦੀ ਪੂਰਤੀ ਲਈ ਪੈਸੇ ਨਹੀਂ ਮਿਲੇ। ਸਾਧ ਸੰਗਤ ਦੇ ਹਾਲਾਤ ਨੇ ਅੱਜ ਦੇ ਸਮੇਂ ਵਿੱਚ ਪੰਜਾਬ ਦੇ ਵਿੱਚ ਕ੍ਰਾਈਮ ਇੱਥੋਂ ਤੀਕ ਵੱਧ ਚੁੱਕਿਆ। ਨਸ਼ੇ ਕਰਨ ਵਾਲਾ 20-20 ਰੁਪਈਏ 50-50 ਰੁਪਈਏ ਪਿੱਛੇ ਬੰਦੇ ਦੀ ਹੱਤਿਆ ਕਰ ਦਿੰਦਾ। ਬੰਦੇ ਦੀ ਕਿੰਨੀ ਕੁ ਵੈਲਿਊ ਰਹੇਗੀ ਜੀ? 50 ਰੁਪਈਏ ਕਿੱਥੋਂ ਤੀਕ ਸਾਡਾ ਜੀਵਨ ਨਿਗਰ ਚੁੱਕਿਆ। ਤੇ ਸਤਿਗੁਰੂ ਜੀ ਨੇ ਬਚਨ ਉਚਾਰਨ ਕੀਤੇ, ਕਹਿੰਦੇ ਜਿਹੜਾ ਅਮਲੀ ਹੈ ਅਮਲ ਕਰਨ ਵਾਲਾ ਉਹ ਹਰ ਵੇਲੇ ਆਪਣੇ ਨਸ਼ੇ ਦੇ ਵਿੱਚ ਲਿਪਟਿਆ ਰਹਿੰਦਾ। ਉਹਦਾ ਧਿਆਨ ਸਿਰਫ ਨਸ਼ਿਆਂ ਵਾਲੇ ਪਾਸੇ ਰਹੇਗਾ। ਉਹਨੂੰ ਕੇਵਲ ਨਸ਼ੇ ਹੀ ਦਿਸਣਗੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਦੀ ਪੂਰਤੀ ਹੋ ਜਾਏ। ਉਹ ਕਿਸੇ ਦੀ ਲੁੱਟਮਾਰ ਕਰੇਗਾ, ਕਿਸੇ ਕੋਲੋਂ ਧਨ ਖੋਏਗਾ, ਕਿਸੇ ਦਾ ਕਤਲ ਕਰੇਗਾ। ਜੇ ਬਾਹਰੋਂ ਨਹੀਂ ਮਿਲੇ ਤੇ ਘਰੋਂ ਯਤਨ ਕਰੇਗਾ ਨਾ, ਘਰੇ ਚੋਰੀ ਕਰੇਗਾ ਵੀ ਘਰੋਂ ਚੋਰੀ ਕਰਕੇ ਮੈਂ ਧਨ ਲੈ ਲਵਾਂ ਤੇ ਮੇਰੇ ਨਸ਼ਿਆਂ ਦੀ ਪੂਰਤੀ ਹੋ ਜਾਏ। ਮਹਾਰਾਜ ਕਹਿੰਦੇ ਜਿਵੇਂ ਅਮਲੀ ਇਨਸਾਨ ਉਹਦਾ ਅਮਲ ਤੋਂ ਬਿਨਾਂ ਗੁਜ਼ਾਰਾ ਨਹੀਂ। ਭੂਮਨ ਭੂਮ ਪਿਆਰੀ ਕਹਿੰਦੇ ਇਸੇ ਤਰ੍ਹਾਂ ਜਿਸ ਇਨਸਾਨ ਨੂੰ ਭੂਮੀ ਜ਼ਮੀਨ ਇਕੱਠੀ ਕਰਨ ਦਾ ਚਸਕਾ ਪੈ ਜਾਏ, ਕਹਿੰਦੀ ਉਹਦਾ ਨੇਹ ਜਿਹੜਾ ਪਿਆਰ ਆ ਉਹ ਜ਼ਮੀਨ ਨਾਲੇ ਬਣਿਆ ਰਹਿੰਦਾ। ਉਹਨੂੰ ਇਹੀ ਹੁੰਦਾ ਵੀ ਮੇਰੇ ਕੋਲ 10 ਕਿੱਲੇ ਨੇ, 20 ਹੋ ਜਾਣ, ਮੇਰੀ ਜ਼ਮੀਨ ਇੰਨੀ ਕੁ ਹੋਰ ਬਣ ਜਾਏ। ਕਹਿੰਦੇ ਭੂਮੀ ਨਾਲ ਪਿਆਰ ਕਰਨ ਵਾਲਾ, ਜ਼ਮੀਨ ਨਾਲ ਪਿਆਰ ਕਰਨ ਵਾਲਾ ਉਹ ਜ਼ਮੀਨ ਨਾਲ ਹੀ ਪਿਆਰ ਕਰਦਾ। ਪਰ ਮੌਜੂਦਾ ਸਮੇਂ ਦੇ ਵਿੱਚ ਜ਼ਮੀਨ ਨਾਲ ਅਸੀਂ ਪਿਆਰ ਕਰਨ ਵਾਲੇ ਇਹ ਦੇਸ਼ ਪੰਜਾਬ ਦੀ ਧਰਤ, ਜਿਸ ਧਰਤੀ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਗੂੰਜੇ, ਅੱਜ ਉਸ ਧਰਤੀ ਦੇ ਉੱਪਰ ਸਾਧ ਸੰਗਤ ਜ਼ਮੀਨ ਦੇ ਵਿੱਚੋਂ ਅਸੀਂ ਜ਼ਹਿਰੀ ਉਗਾਉਂਦੇ ਪਏ ਹਾਂ ਤੇ ਜ਼ਹਿਰੀ ਖਾਂਦੇ ਪਏ ਹਾਂ। ਆਪਾਂ ਵੇਖ ਰਹੇ ਹਾਂ ਵੀ ਸਾਡੇ ਵੇਖਦਿਆਂ ਵੇਖਦਿਆਂ ਉਮਰ ਹੱਦ ਜਿਹੜੀ 100 ਸਾਲ ਤੋਂ ਘੱਟ ਕੇ 50-60 ਦੇ ਵਿਚਕਾਰ ਰਹਿ ਚੁੱਕੀ ਹੈ। ਖਾਣਾ ਪੀਣਾ ਸ਼ੁੱਧ ਨਹੀਂ ਰਿਹਾ, ਜ਼ਮੀਨ ਦੀ ਪਟਾਈ, ਨਜਾਇਜ਼ ਮਾਈਨਿੰਗ ਹੋ ਰਹੀ ਹੈ, ਧਰਤੀ ਨੂੰ ਖੋਰਿਆ ਜਾ ਰਿਹਾ, ਪਾਣੀ ਸ਼ੁੱਧ ਨਹੀਂ ਰਿਹਾ, ਸਬਜ਼ੀਆਂ ਸ਼ੁੱਧ ਨਹੀਂ ਰਹੀਆਂ, ਅਨਾਜ ਸਾਡਾ ਸ਼ੁੱਧ ਨਹੀਂ ਰਿਹਾ। ਧਰਤੀ ਦੀ ਪਟਾਈ ਨਜਾਇਜ਼ ਤਰੀਕੇ ਨਾਲ ਹੋ ਰਹੀ ਹੈ, ਜਿਸ ਕਰਕੇ ਸਾਧ ਸੰਗਤ ਜ਼ਮੀਨ ਜਿਹੜੀ ਹੈ ਉਹ ਸਥਿਰਤਾ ਧਾਰਨ ਨਹੀਂ ਕਰ ਰਹੀ, ਜ਼ਮੀਨ ਖਿਸਕਦੀ ਜਾ ਰਹੀ ਹੈ। ਤੁਸੀਂ ਪਿਛਲੇ ਸਮੇਂ ਦੌਰਾਨ ਵੀ ਵੇਖਿਆ ਹੋਵੇਗਾ ਕਈ ਥਾਵਾਂ ਦੇ ਉੱਤੇ ਪਾੜ ਵੀ ਪਏ ਨੇ। ਆ ਥੋੜੇ ਦਿਨ ਪਹਿਲਾਂ ਦੀ ਉਹ ਘਟਨਾ, ਪਰਮਾਣੂ ਦੇ ਵਿੱਚ ਸੜਕ ਦੇ ਉੱਤੇ ਖਲੋਤਾ ਹੋਇਆ ਟਰੱਕ ਸੜਕ ਖਿਸਕੀ ਤੇ ਉਹ ਸਿੱਧਾ ਖੱਡ ਦੇ ਵਿੱਚ ਚਲੇ ਜਾਂਦਾ। ਇਹ ਨਜਾਇਜ਼ ਮਾਈਨਿੰਗ ਕਰਕੇ ਹੋ ਰਿਹਾ, ਖਾਣਾ ਪੀਣਾ ਸ਼ੁੱਧ ਨਹੀਂ ਰਿਹਾ। ਜੋ ਬਨਸਪਤੀ ਸਾਨੂੰ ਚਾਹੀਦੀ ਸੀ ਉਹ ਅਸੀਂ ਬਚਾ ਨਹੀਂ ਰਹੇ, ਰੁੱਖ ਅਸੀਂ ਲਗਾ ਨਹੀਂ ਰਹੇ। ਭਾਵਾਂ ਕਿ ਬਹੁਤ ਏਦਾਂ ਦੀਆਂ ਜਥੇਬੰਦੀਆਂ ਹਨ ਵੱਖ ਵੱਖ ਥਾਵਾਂ ਦੇ ਉੱਤੇ ਉਪਰਾਲੇ ਕਰਨ ਵਾਲੀਆਂ, ਜੋ ਸਾਰਥਕ ਤਰੀਕੇ ਨਾਲ ਉਪਰਾਲੇ ਕਰ ਰਹੀਆਂ ਨੇ ਵੀ ਰੁੱਖ ਬਚਾਈਏ ਕੁੱਖ ਬਚਾਈਏ, ਬਹੁਤ ਨੇ ਜੋ ਇਸ ਤਰੀਕੇ ਦੇ ਨਾਲ ਮਨੁੱਖਤਾ ਨੂੰ ਸੁਚੇਤ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ। ਪਰ ਸਤਿਗੁਰੂ ਜੀ ਨੇ ਅੱਜ ਜਿਹੜੇ ਬਚਨ ਜਿਸ ਸੰਦਰਭ ਵਿੱਚ ਉਚਾਰਨ ਕੀਤੇ, ਭੂਮਨ ਭੂਮ ਪਿਆਰੀ ਕਹਿੰਦੇ ਭੂਮੀ ਨੂੰ ਜ਼ਮੀਨ ਨੂੰ ਪਿਆਰ ਕਰਨ ਵਾਲਾ ਉਹਦਾ ਜ਼ਮੀਨ ਦੇ ਨਾਲ ਬਹੁਤ ਪਿਆਰ।

0: ਪਰ ਵਿਦਿਆ ਪੜ੍ਹਨ ਵਾਲਾ ਗ੍ਰੰਥ ਪੜ੍ਹਨ ਵਾਲਾ ਉਹ ਵਿਦਿਆ ਦੇ ਵਿੱਚ ਹੀ ਰਚਿਆ ਰਹਿੰਦਾ, ਉਹਦੇ ਵਿੱਚ ਹੀ ਖਚਤ ਰਹਿੰਦਾ। ਤੁਸੀਂ ਕਦੀ ਵੇਖ ਲਿਓ ਜਿਹੜਾ ਪੜ੍ਹਨ ਵਾਲਾ ਹੋਏਗਾ ਨਾ, ਗ੍ਰੰਥ ਪੜ੍ਹਨ ਵਾਲਾ, ਭਾਵਾਂ ਕਿ ਇਹ ਵੀ ਸਾਡੇ ਜੀਵਨ ਦੇ ਵਿੱਚੋਂ ਰੁਚੀ ਜਿਹੜੀ ਪੜ੍ਹਨ ਦੀ ਉਹ ਵੀ ਖਤਮ ਹੁੰਦੀ ਜਾ ਰਹੀ ਹੈ। ਸਾਧ ਸੰਗਤ ਕਦੀ ਸਮਾਂ ਸੀ ਵਿਦਵਾਨ ਸੱਜਣ ਸਭਾ ਦੇ ਵਿੱਚ ਬੈਠਣਾ, ਉੱਥੇ ਸਵਾਲ ਜਵਾਬ ਹੋਣੇ, ਗੱਲਾਂ ਬਾਤਾਂ ਹੋਣੀਆਂ, ਉਹਨਾਂ ਗ੍ਰੰਥ ਜਿਹੜੇ ਪੜ੍ਹੇ ਹੁੰਦੇ ਸਨ ਉਹਨਾਂ ਦੇ ਵਿੱਚੋਂ ਹਵਾਲੇ ਦੇਣੇ। ਆ ਤੁਸੀਂ ਥੋੜੇ ਦਿਨ ਪਹਿਲਾਂ ਨਾ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਨਾ ਪ੍ਰਕਾਸ਼ ਗੁਰਪੁਰਬ ਮਨਾਇਆ। ਆ ਪਿੱਛੇ ਲਿਖਿਆ ਵੀ ਹੋਇਆ, ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਪਜੋਖਰਾ ਸਾਹਿਬ ਦੀ ਧਰਤੀ ਦੇ ਉੱਪਰ ਜਦੋਂ ਸਤਿਗੁਰੂ ਜੀ ਜਾਣਾ ਕਰਦੇ ਨੇ, ਉੱਥੇ ਆਉਂਦਾ ਨਾ ਲਾਲ ਚੰਦ ਪੰਡਿਤ ਵਿਦਵਾਨ ਸੀ, ਗ੍ਰੰਥ ਪੜ੍ਹੇ ਹੋਏ ਸਨ, ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਵੇਖਦਾ ਕਹਿੰਦਾ ਜੀ ਦੁਆਪਰ ਵਿੱਚ ਸ਼੍ਰੀ ਕ੍ਰਿਸ਼ਨ ਜੀ ਹੋਏ ਨੇ, ਉਹਨਾਂ ਗੀਤਾ ਉਚਾਰਨ ਕੀਤੀ, ਤੁਸੀਂ ਆਪਣਾ ਨਾਮ ਉਹਨਾਂ ਤੋਂ ਵੱਡਾ ਹਰਿਕ੍ਰਿਸ਼ਨ ਰੱਖ ਲਿਆ, ਗੀਤਾ ਦੇ ਕਿਸੇ ਸਲੋਕ ਦੇ ਅਰਥ? ਮਹਾਰਾਜ ਕਹਿੰਦੇ ਜੇ ਅਸੀਂ ਕੀਤੇ ਤੂੰ ਕਹਿਣਾ ਪੜ੍ਹ ਲਏ ਹੋਣਗੇ ਜਾਂ ਜਿਹਨੂੰ ਮਰਜ਼ੀ ਲੈ ਕੇ ਆ। ਉਹਨੂੰ ਵਿਦਿਆ ਦਾ ਅਹੰਕਾਰ, ਵਿਦਿਆ ਦੇ ਵਿੱਚ ਰੁਚੀ, ਉਹ ਇੱਕ ਇਹੋ ਜਿਹੇ ਸੱਜਣ ਨੂੰ ਲੈ ਕੇ ਆਉਂਦਾ ਜਿਹੜਾ ਸੁਣ ਨਹੀਂ ਸਕਦਾ, ਬੋਲ ਨਹੀਂ ਸਕਦਾ। ਭਾਈ ਚੱਜੂ, ਜਦੋਂ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਨਜ਼ਰ ਹੁੰਦੀ ਹੈ, ਫਿਰ ਭਾਈ ਛੱਜੂ ਬੋਲਦਾ ਵੀ ਹੈ, ਸੁਣਦਾ ਵੀ ਹੈ, ਪੰਡਿਤ ਲਾਲ ਚੰਦ ਸਲੋਕ ਉਚਾਰਦਾ ਤੇ ਦਸ ਦਸ ਤਰ੍ਹਾਂ ਦੇ ਅਰਥ ਭਾਈ ਛੱਜੂ ਕਰਦਾ। ਇਹ ਕਿਰਪਾ ਹੁਣ ਸਤਿਗੁਰੂ ਜੀ ਸਮਝਾਉਂਦੇ ਨੇ, ਸਤਿਗੁਰੂ ਜੀ ਸਮਝਾਉਣਾ ਕਰਦੇ ਨੇ, ਕਹਿੰਦੇ ਜਿਹੜੇ ਵਿਦਿਆ ਪੜ੍ਹਨ ਵਾਲਾ, ਵਿਦਿਆ ਮਹਿ ਵਿਦਅੰਸੀ ਰਚਿਆ, ਕਹਿੰਦੇ ਉਹ ਵਿਦਿਆ ਦੇ ਵਿੱਚ ਹੀ ਗ੍ਰੰਥਾਂ ਦੇ ਵਿੱਚ ਹੀ ਲੱਗਿਆ ਰਹਿੰਦਾ, ਨੈਣ ਦੇਖ ਸੁਖ ਪਾਵੈ। ਕਹਿੰਦੇ ਨੇਤਰਾਂ ਦੇ ਨਾਲ ਨਾ ਉਹ ਬਸ ਉਹਨਾਂ ਧਾਰਮਿਕ ਗ੍ਰੰਥਾਂ ਨੂੰ ਵੇਖ ਕਰਕੇ ਹੀ ਨਾ ਜਿਹੜਾ ਸੁੱਖ ਹੈ ਉਹ ਪ੍ਰਾਪਤ ਕਰਦਾ ਹੈ।
1: ਜੈਸੇ ਰਸਨਾ ਸਾਧ ਲੁਭਾਨੇ, ਤੇ ਹਰ ਜਨ ਹਰ ਗੁਣ ਗਾਵੈ।
0: ਰਸਨਾ ਦੇ ਨਾਲ ਵੱਖ ਵੱਖ ਪਦਾਰਥਾਂ ਦਾ, ਪਦਾਰਥਾਂ ਦੇ ਅੰਦਰ ਚਿੱਤ ਨੂੰ ਲੁਭਾਈ ਮਨ ਕਰ ਲੈਣਾ। ਕਈ ਹੁੰਦਾ ਹੈ ਨਾ ਜੀ ਵੀ ਆਪਾਂ ਫਲਾਣੀ ਜਗ੍ਹਾ ਚੱਲੇ ਹਾਂ, ਉੱਥੇ ਇੰਨੀ ਭਾਂਤ ਦਾ ਲੰਗਰ ਬਣਿਆ ਹੋਇਆ, ਚਿੱਤ ਦੇ ਵਿੱਚ ਖਿਆਲ ਇਹੀ ਆਉਂਦਾ ਨਾ। ਮਹਾਰਾਜ ਕਹਿੰਦੇ ਨੇ, ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਫਰਮਾਨ ਕਰਦੇ ਨੇ, ਕਹਿੰਦੇ ਜਿਵੇਂ ਭਾਈ ਰਸਨਾ ਉਹ ਸੰਸਾਰਕ ਪਦਾਰਥਾਂ ਦੇ ਵਿੱਚ ਲੁਭਾਏ ਮਾਨ ਰਹਿੰਦੀ ਹੈ, ਕਹਿੰਦੇ ਇਸੇ ਤਰੀਕੇ ਦੇ ਨਾਲ ਹਰੀ ਦਾ ਜਨ ਹਰੀ ਦੇ ਗੁਣ ਆਪਣੇ ਰਸਨਾ ਤੋਂ ਹਰ ਵੇਲੇ ਗਾਉਂ।

0: ਕਿਉਂ ਦੁੱਤਰ ਕਿਵੇਂ ਇਸ ਦੁਹੇਲੇ ਭਵ ਸਾਗਰ ਨੂੰ ਤਰਨਾ ਕਰੀਏ। ਤੇ ਨਾਲ ਅੱਗੇ ਆਖ ਦਿੱਤਾ ਜਮ ਡਰ ਮਰੀਏ। ਕਹਿੰਦੇ ਜਮਾਂ ਦੇ ਡਰ ਦੇ ਵਿੱਚ ਪਿਆ ਹੋਇਆ ਜੀਵ ਨਿਤਾ ਪ੍ਰਤੀ ਮਰਦਾ ਪਿਆ। ਜਮ ਕਾ ਪੰਥ ਦੁਹੇਲਾ, ਜਿਹੜਾ ਜਮਾਂ ਦਾ ਪੰਥ ਹੈ ਨਾ, ਜਮਾਂ ਦਾ ਮਾਰਗ ਹੈ, ਉਹ ਬਹੁਤ ਦੁਖਦਾਈ ਹੈ।
1: ਮਨ ਰਾਮ ਨਹੀਂ ਜਾਤਾ ਸਾਂਝ ਪ੍ਰਭਾਤਾ, ਅਵਕਟ ਰੁੱਧਾ ਕਿਆ ਕਰੇ।
0: ਹੇ ਮੇਰੇ ਮਨ, ਤੂੰ ਰਾਮ ਵਾਹਿਗੁਰੂ ਜੀ ਨੂੰ ਜਾਣਿਆ ਹੀ ਨਹੀਂ। ਜੇ ਜਾਣਿਆ ਹੁੰਦਾ ਸਾਂਝ ਪ੍ਰਭਾਤਾ, ਸੰਧਿਆ ਦੇ ਵੇਲੇ ਪ੍ਰਭਾਤ ਦੇ ਸਮੇਂ ਚੌਂਕੜਾ ਮਾਰ ਕੇ ਤੂੰ ਜੀਭਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪਣਾ ਕਰਦਾ, ਅਵਘੱਟ ਰੁੱਧਾ ਕਿਆ ਕਰੇ। ਕਹਿੰਦੇ ਹੁਣ ਅੱਧ ਵਿੱਚ ਘਰੇ ਫਸਿਆ ਹੋਇਆ, ਕਿਉਂਕਿ ਜਿਹੜਾ ਸਮਾਂ ਵਾਹਿਗੁਰੂ ਨੂੰ ਜਪਣ ਦਾ ਸੀ ਉਹ ਸਮੇਂ ਤੂੰ ਜਪਿਆ ਨਹੀਂ। ਹੁਣ ਕਹਿੰਦੇ ਇਸ ਔਖੀ ਘਾਟੀ ਦੇ ਵਿੱਚ ਫਸਿਆ ਹੋਇਆ ਰੁੱਧਾ ਕਿਆ ਕਰੇ। ਹੁਣ ਭਾਈ ਤੂੰ ਕੀ ਕਰਨਾ ਕਰੇਗਾ।
1: ਬੰਧਨ ਬਾਂਧਿਆ ਇਨ ਬਿਧ ਛੁਟੈ, ਗੁਰਮੁਖ ਸੇਵਾ ਨਰ ਹਰੇ।
0: ਹੁਣ ਇੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਸਮਝਾਉਂਦੇ ਨੇ, ਕਹਿੰਦੇ ਬੰਧਨਾਂ ਦੇ ਵਿੱਚ ਤੂੰ ਪਿਆ ਹੋਇਆ, ਬੰਧਨ ਬਾਂਧਿਆ, ਬੰਧਨਾਂ ਵਿੱਚ ਆਪਾਂ ਸਾਰੇ ਪਏ ਹੋਏ ਆ, ਤੇ ਪਾਤਸ਼ਾਹ ਫਿਰ ਸਾਨੂੰ ਦੱਸੋ ਛੁੱਟੀਏ ਕਿਵੇਂ। ਤੇ ਸਤਿਗੁਰੂ ਜੀ ਸਮਝਾਉਂਦੇ ਨੇ ਇਨ ਬਿਧ ਛੁਟੈ, ਕਹਿੰਦੇ ਇਸ ਵਿਧੀ ਦੇ ਨਾਲ ਇਸ ਤਰੀਕੇ ਦੇ ਨਾਲ ਛੁੱਟ ਸਕਦੇ ਆ। ਕਿਵੇਂ? ਗੁਰਮੁਖ ਸੇਵੈ ਨਰ ਹਰੇ, ਗੁਰੂ ਦੀ ਸ਼ਰਨ ਵਿੱਚ ਪੈ ਕੇ ਉਸ ਪਰਮਾਤਮਾ ਵਾਹਿਗੁਰੂ ਨੂੰ ਸਿਮਰਨਾ ਕਰੀਏ। ਜਦੋਂ ਸਿਮਰਾਂਗੇ ਬੰਧਨਾ ਤੋਂ ਛੁੱਟ ਜਾਵਾਂਗੇ।
1: ਏ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ ਰਾਮ।
0: ਸਤਿਗੁਰੂ ਜੀ ਨੇ ਦੂਜੇ ਬੰਦ ਵਿੱਚ ਸਮਝਾਉਣਾ ਕੀਤਾ, ਕਹਿੰਦਾ ਮੇਰੇ ਮਨ ਕੇ ਪ੍ਰਵਾਨ ਕਰਦੇ ਨੇ, ਮੇਰੇ ਮਨ ਤੂੰ ਛੋੜ, ਛੱਡ ਦੇ। ਕੀ ਛੱਡਣਾ? ਆਲ ਜੰਜਾਲਾ ਰਾਮ, ਜਿਹੜੇ ਆ ਸੰਸਾਰ ਦੇ ਆਲ ਜੰਜਾਲ ਤੂੰ ਆਪਣੇ ਪੱਲੇ ਵਿੱਚ ਪਾਏ ਹੋਏ ਨੇ। ਬਹੁਤੇ ਕੰਮ ਉਹ ਨੇ ਜਿਨ੍ਹਾਂ ਦਾ ਸਾਡੇ ਨਾਲ ਕੋਈ ਸੰਬੰਧ ਨਹੀਂ। ਕਹਿੰਦੇ ਭਾਈ ਇਹ ਸੰਸਾਰ ਦੇ ਮੋਹ ਵਾਲੇ ਜਿਹੜੇ ਆਲ ਜੰਜਾਲ ਨੇ ਇਹਨਾਂ ਨੂੰ ਤਿਆਗਣਾ ਕਰ।
1: ਏ ਮਨ ਮੇਰਿਆ ਹਰ ਸੇਵਾ ਹੋ ਪੁਰਖ ਨਿਰਾਲਾ ਰਾਮ।
0: ਇਹ ਮੇਰੇ ਮਨ ਉਸ ਪੁਰਖ ਨੂੰ ਜਿਹੜਾ ਸਾਰਿਆਂ ਦੇ ਵਿੱਚ ਸੁਭਾਏ ਮਾਨ ਹੈ, ਨਿਰਾਲਾ ਸਾਰਿਆਂ ਵਿੱਚ ਸੁਭਾਏ ਮਾਨ ਹੋ ਕੇ ਸਾਰਿਆਂ ਤੋਂ ਨਿਰਲੇਪ ਹੈ। ਕਹਿੰਦੇ ਭਾਈ ਉਸ ਵਾਹਿਗੁਰੂ ਜੀਆਂ ਨੂੰ ਆਪਣੀ ਜੀਭਾ ਆਪਣੀ ਰਸਨਾ ਦੇ ਨਾਲ ਜਪਣਾ ਕਰ।
1: ਹਰ ਸਿਮਰ ਏਕੰਕਾਰ ਸਾਚਾ ਸਭ ਜਗਤ ਜਿਨ ਉਪਾਇਆ।
0: ਹਰ ਸਿਮਰ ਏਕੰਕਾਰ ਸਾਚਾ, ਹਰੀ ਵਾਹਿਗੁਰੂ ਜੀ ਉਹਨੂੰ ਸਿਮਰਨਾ ਕਰ, ਜਿਹੜਾ ਇੱਕ ਓਂਕਾਰ ਹੈ ਸਾਰਿਆਂ ਦੇ ਵਿੱਚ ਸੁਭਾਏਮਾਨ ਹੋ ਕਰਕੇ, ਸਾਰਿਆਂ ਤੋਂ ਨਿਰਲੇਪ ਸਾਰਿਆਂ ਦੇ ਅੰਦਰ ਸੁਭਾਏਮਾਨ ਹੋ ਕਰਕੇ ਕਿਰਪਾ ਵੀ ਵਰਤਾ ਰਿਹਾ ਔਰ ਨਿਰਲੇਪ ਵੀ ਹੈ, ਸਦਾ ਸਥਿਰ ਰਹਿਣ ਵਾਲਾ ਸਭ ਜਗਤ ਜਿਨੀ ਉਪਾਇਆ, ਜਿਹਨੇ ਕਿਰਪਾ ਕੀਤੀ ਸਾਰੇ ਜਗਤ

0: ਭਾਈ ਆਚਾਰ ਤੂੰ ਵਿਚਾਰ ਆਪੇ ਹਰ ਨਾਮ ਸੰਜਮ ਜਪ ਤਪੋ। ਕਹਿੰਦੇ ਭਾਈ ਉਹ ਵਾਹਿਗੁਰੂ ਜੀਆਂ ਦੇ ਪਵਿੱਤਰ ਨਾਮ ਨੂੰ ਉਹਨਾਂ ਦੇ ਪਵਿੱਤਰ ਨਾਮ ਸਿਮਰਨ ਨੂੰ ਆਪਣੇ ਜੀਵਨ ਦੇ ਅੰਦਰ ਵਿਚਾਰ ਨਾ ਕਰ, ਉਹਨਾਂ ਦੇ ਨਾਮ ਦੇ ਅੰਦਰ ਜੁੜਨਾ ਕਰ, ਸੰਜਮਤਾ ਦੇ ਵਿੱਚ ਰਹਿ ਕਰਕੇ ਜਦੋਂ ਨਾਮ ਨੂੰ ਜਪੇਗਾ ਤਪ ਸਾਧਨੇ ਕਰੇਗਾ ਫਿਰ ਤੇਰੇ ਜੀਵਨ ਦੇ ਵਿੱਚ ਵਾਹਿਗੁਰੂ ਜੀ ਦੀ ਕਿਰਪਾ ਵਰਤ ਜਾਏਗੀ।
1: ਸਖਾ ਸੈਨ ਪਿਆਰ ਪ੍ਰੀਤਮ ਨਾਮ ਹਰ ਕਾ ਜਪ ਜਪੋ।
0: ਸਖਾ ਸੈਨ ਫਿਰ ਉਹ ਮਿੱਤਰ ਵੀ ਹੈ, ਸੱਜਣ ਵੀ ਹੈ, ਪਿਆਰ ਪ੍ਰੀਤਮ ਫਿਰ ਉਹ ਪ੍ਰੀਤਮ ਪਿਆਰਾ ਵੀ ਹੈ। ਨਾਮ ਹਰ ਕਾ ਜਪ ਜਪੋ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਨੇ ਕਹਿੰਦੇ ਇਹੋ ਜੇ ਵਾਹਿਗੁਰੂ ਜੀਆਂ ਦੇ ਪਵਿੱਤਰ ਨਾਮ ਨੂੰ ਆਪਣੀ ਜੀਵਾ ਦੇ ਨਾਲ ਜਪਣਾ ਕਰੋ। ਤੇ ਜਪਣਾ ਵੀ ਸਾਰਿਆਂ ਨੇ ਹੈ, ਸਿਧਾਂਤਾਂ ਦੇ ਵਿੱਚ ਵੀ ਪਰਪੱਕਤਾ ਲੈ ਕੇ ਆਉਣੀ ਹੈ। ਸਾਧ ਸੰਗਤ ਗੁਰੂ ਨਾਨਕ ਜੀਆਂ ਦਾ ਜਿਹੜਾ ਇਹ ਪਵਿੱਤਰ ਨਿਰਾਲਾ ਪੰਥ ਹੈ ਇਹ ਭਗਤੀ ਔਰ ਸ਼ਕਤੀ ਦਾ ਪ੍ਰਤੀਕ ਹੈ। ਇਸ ਘਰ ਅੰਦਰ ਜਿੱਥੇ ਪਰਮੇਸ਼ਰ ਦੇ ਨਾਮ ਨੂੰ ਸੁਰਤ ਦੀ ਇਕਾਗਰਤਾ ਦੇ ਨਾਲ ਜਪਣਾ ਤੇ ਜੇਕਰ ਕੋਈ ਚੜ ਕੇ ਆਏ ਉਹਦੇ ਲਈ ਗੁਰੂ ਦੇ ਦਰੋਂ ਸਤਿਗੁਰੂ ਜੀ ਨੇ ਤੇਗ ਵੀ ਬਖਸ਼ਿਸ਼ ਕੀਤੀ ਹੋਈ ਹੈ। ਇੱਥੇ ਸਾਧ ਸੰਗਤ ਜਿੱਥੇ ਭਗਤੀ ਦਾ ਕੇਂਦਰ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਉੱਥੇ ਸ਼ਕਤੀ ਦਾ ਕੇਂਦਰ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ। ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਬੜੀਆਂ ਬਖਸ਼ਿਸ਼ਾਂ ਵਰਤਾਈਆਂ ਜੀ। ਉਹਨਾਂ ਨੇ ਰਾਜਸੀ ਸੱਤਾ ਦਾ ਕੇਂਦਰ ਵੀ ਸਿੱਖਾਂ ਦੇ ਜਿਹੜੇ ਫੈਸਲੇ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਇਆ ਕਰਨਗੇ। ਅੱਜ ਵੀ ਜਦੋਂ ਪੰਥ ਤੇ ਕਦੀ ਕੋਈ ਵਿਖੜਾ ਸਮਾਂ ਆਉਂਦਾ ਤੇ ਫਿਰ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਹੁੰਦਾ। ਉਸੇ ਪਾਵਨ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਿੱਖ ਪੰਥ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੀਰੀ ਪੀਰੀ ਦੇ ਸਿਧਾਂਤ ਦੀ ਤਰਜਮਾਨੀ ਕਰਦਿਆਂ ਇੱਕ ਮਹਾਨ ਨਗਰ ਕੀਰਤਨ ਮੀਰੀ ਪੀਰੀ ਖਾਲਸਾ ਮਾਰਚ ਦੇ ਰੂਪ ਵਿੱਚ ਜੋ ਸਾਧ ਸੰਗਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਾਰੰਭ ਹੋ ਕੇ ਤਖਤ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਪਹੁੰਚਿਆ ਔਰ ਅੱਜ ਉਸ ਅਸਥਾਨ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਪ੍ਰਾਰੰਭ ਹੋ ਕਰਕੇ ਵੱਖੋ ਵੱਖਰੇ ਨਗਰਾਂ ਤੋਂ ਹੁੰਦਾ ਹੋਇਆ ਵੱਖ ਵੱਖ ਸ਼ਹਿਰਾਂ ਦੇ ਵਿੱਚ ਸਿੱਖ ਸੰਗਤਾਂ ਦੇ ਉੱਤੇ ਕਿਰਪਾ ਵਰਤਾਉਂਦਿਆਂ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਦੇ ਉੱਪਰ ਪਹੁੰਚੇਗਾ। ਉਹ ਨਗਰ ਕੀਰਤਨ, ਉਹ ਮਹਾਨ ਮਾਰਚ ਜਿਹੜਾ ਸਾਧ ਸੰਗਤ ਜਿੱਥੇ 31 ਤਰੀਕ ਦੀ ਰਾਤ ਗੁਰਦੁਆਰਾ ਸ੍ਰੀ ਆਲਮਗੀਰ ਸਾਹਿਬ, ਉੱਥੇ 1 ਸਤੰਬਰ ਦੀ ਜਿਹੜੀ ਰਾਤ ਹੈ ਗੁਰਦੁਆਰਾ ਸ੍ਰੀ ਦੇਗਸਰ ਸਾਹਿਬ ਪਾਤਸ਼ਾਹੀ 6ਵੀਂ ਪਾਤਸ਼ਾਹੀ 10ਵੀਂ ਕਟਾਣਾ ਸਾਹਿਬ ਵਿਖੇ ਉਸ ਨਗਰ ਕੀਰਤਨ ਨੇ ਸਾਧ ਸੰਗਤ ਰਾਤਰੀ ਦਾ ਵਿਸ਼ਰਾਮ ਕਰਨਾ ਹੈ। ਮੇਰੀ ਬੇਨਤੀ ਹੈ ਵੀ ਜਿਨ੍ਹਾਂ ਜਿਨ੍ਹਾਂ ਨਗਰਾਂ ਦੇ ਵਿੱਚੋਂ ਇਹ ਮਹਾਨ ਮੀਰੀ ਪੀਰੀ ਖਾਲਸਾ ਮਾਰਜ ਨੇ ਨਿਕਲਣਾ ਹੈ, ਜਿੱਥੇ ਆਪਾਂ ਇਸ ਮਾਰਚ ਨੂੰ ਜੀ ਆਇਆ ਆਖਣਾ, ਸਤਿਗੁਰੂ ਜੀ ਦਾ ਸਤਿਕਾਰ ਕਰਨਾ, ਪੰਜਾਂ ਪਿਆਰਿਆਂ ਪੰਜਾਂ ਨਿਸ਼ਾਨਚੀਆਂ ਦਾ ਸਤਿਕਾਰ ਕਰਨਾ, ਉੱਥੇ ਹਰ ਇੱਕ ਘਰ ਦੇ ਵਿੱਚੋਂ ਇਹ ਆਵਾਜ਼ ਜ਼ਰੂਰ ਗੂੰਜੇ ਵੀ ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ। ਘਰ ਘਰ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪਾਵਨ ਸਿਧਾਂਤ ਮੀਰੀ ਪੀਰੀ ਦੇ ਬਾਬਤ ਬੱਚੇ ਬੱਚੇ ਤੱਕ ਨੂੰ ਪਤਾ ਹੋਵੇ ਵੀ ਗੁਰੂ ਨਾਨਕ ਦੇ ਦਰ ਜਿਹੜਾ ਕੋਈ ਝੋਕੇ ਜਾਂਦਾ ਉਹਦੇ ਲਈ ਦੇਗ ਔਰ ਜੇ ਕੋਈ ਚੜ ਕੇ ਆਉਂਦਾ ਉਹਦੇ ਲਈ ਤੇਗ ਵੀ ਤਿਆਰ ਰਹਿੰਦੀ ਹੈ। ਸੋ ਮੇਰੀ ਬੇਨਤੀ ਹੈ ਆਪ ਸਾਰੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਵੀ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਖਸ਼ਿਸ਼ ਦੇ ਪਾਤਰ ਬਣੀਏ। ਸਮੁੱਚੀਆਂ ਸਿੱਖ ਸੰਗਤਾਂ ਦਾ ਧੰਨਵਾਦ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਮੁੱਚੇ ਪ੍ਰਬੰਧਕੀ ਕੰਪਲੈਕਸ ਮਾਨਯੋਗ ਸਿੰਘ ਸਾਹਿਬਾਨ, ਇੱਥੋਂ ਦੇ ਗ੍ਰੰਥੀ ਸਾਹਿਬਾਨ, ਸੇਵਾਦਾਰ ਸਾਹਿਬਾਨ, ਸਮੁੱਚੇ ਹੀ ਪ੍ਰਬੰਧਕਾਂ ਦਾ ਧੰਨਵਾਦ। ਸ਼ੁਕਰਾਨਾ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ। ਆਓ ਅਦਬ ਸਹਿਤ ਆਖਰੀ ਪੰਕਤੀਆਂ ਜਪ, ਸਤਿਗੁਰੂ ਜੀ ਪਾਸੋਂ ਆਗਿਆ ਪ੍ਰਾਪਤ।

ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tirefors.com.au।

0: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ.ਜੇ. ਸਟੋਨ ਮੇਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।
0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਇਆ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਗਏ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜੇ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋ ਗਏ। ਸ਼ੁਕਰਾਨਾ ਅੱਜ ਦੇ ਚੱਲ ਰਹੇ ਸਾਵਾਂ ਦੇ ਲਈ, ਇਹਨਾਂ ਕੁਦਰਤ ਦੀਆਂ ਮਿਲੀਆਂ ਢੇਰ ਨਿਆਮਤਾਂ ਦੇ ਲਈ, ਸੋਹਣੇ ਪਰਿਵਾਰ ਦੇ ਲਈ, ਇੱਕ ਵਾਰੀ ਫਿਰ ਤੋਂ ਪਈਆਂ ਸਾਂਝਾਂ ਦੇ ਲਈ। ਇਸੇ ਤਰ੍ਹਾਂ ਦੇ ਨਾਲ ਸਾਂਝਾਂ ਬਣੀਆਂ ਰਹਿਣ, ਇਸੇ ਅਰਦਾਸ ਦੇ ਨਾਲ ਉਹ ਅੱਗੇ ਵੱਧਦੇ ਹਾਂ। ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਸ਼ਬਦ ਕੀਰਤਨ ਦਾ ਸਰਵਣ ਕਰਦੇ। ਅੱਜ 24 ਤਰੀਕ ਹੈ, ਅਗਸਤ ਦਾ ਮਹੀਨਾ 2026, ਅੱਜ ਦਿਨ ਸੋਮਵਾਰ ਦਾ, ਅੱਜ ਨਵੇਂ ਹਫ਼ਤੇ ਦੀ, ਨਵੇਂ ਦਿਨ ਦੀ, ਨਵੇਂ ਸਿਰੋਂ ਸ਼ੁਰੂਆਤ। ਅਤੇ ਉਹ ਉਸ ਰੱਬ ਦਾ ਸ਼ੁਕਰਾਨਾ ਕਰਦੇ ਹਾਂ।
1: ਹਰ ਹੱਟ ਪੀ ਤੂੰ ਤੂੰ ਕਰੇ

रेडियो। हाँ जी 1674 आस करते हैं वधिया सोहना तुहाडा दिन जा रहा होगा। उस रब दे नां नाल अज दे प्रोग्राम दी शुरुआत कहिंदे ने जिहड़ा कार्ज आपां उहदा ओह टासरा लै के करदे हां ਉਹ ਫਿਰ ਆਪ ਅੰਗ ਸੰਗ ਸਹਾਈ ਹੋ ਕੇ ਉਹਨੂੰ ਨਿਪਰੇ ਚਾੜਦਾ ਅਤੇ ਉਹ ਉਸੇ ਦਾ ਓਟ ਆਸਰਾ ਲੈ ਕੇ ਅੱਗੇ ਵੱਧਦੇ ਹਾਂ, ਉਸੇ ਦਾ ਓਟ ਆਸਰਾ ਲੈ ਕੇ ਅੱਜ ਦੇ ਦਿਨ ਦੇ ਵਿੱਚ ਅੱਗੇ ਕਦਮ ਵਧਾਉਂਦੇ ਹਾਂ। ਨਵਾਂ ਹਫ਼ਤਾ, ਨਵੀਂ ਸ਼ੁਰੂਆਤ, ਅਤੇ ਜੋ ਕੁਛ ਵੀ ਇਸ ਹਫ਼ਤੇ ਦੇ ਲਈ ਮਨ ਦੇ ਵਿੱਚ ਤੁਸੀਂ ਧਾਰਿਆ ਉਹ ਸਭ ਆਸਾਨੀ ਦੇ ਨਾਲ ਪੂਰਾ ਹੋਵੇ। ਸੋਹਣੀਆਂ ਨੇਕ ਕਮਾਈਆਂ ਕਰੋ, ਘਰਾਂ ਦੇ ਵਿੱਚ ਨੇਕ ਮਾਈਆਂ ਤੰਦਰੁਸਤੀ ਲੈ ਕੇ ਆਉਣ, ਚੜ੍ਹਦੀ ਕਲਾ ਲੈ ਕੇ ਆਉਣ, ਇਸੇ ਅਰਦਾਸ ਦੇ ਨਾਲ ਆਓ ਵਧਦਿਆਂਗੇ ਪ੍ਰੋਗਰਾਮ। ਹਾਂਜੀ ਮੈਲਬਨ 'ਚ ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਵੀ ਜੀ ਆਇਆਂ, ਸਤਿ ਸ਼੍ਰੀ ਅਕਾਲ। 24 ਤਰੀਕ ਹੈ ਅੱਜ, ਅਗਸਤ ਦਾ ਮਹੀਨਾ 2026 ਅਤੇ ਸੋਮਵਾਰ ਦਾ ਦਿਨ। ਮੈਂ ਰਣਜੋਤ ਸਿੰਘ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਟ੍ਰੈਫਿਕ ਦੇ ਉੱਤੇ ਝਾਤ ਮਾਰਾਂਗੇ, ਮੌਸਮ 'ਤੇ ਝਾਤ ਮਾਰਾਂਗੇ, ਆਏ ਹੋਏ ਤੁਹਾਡੇ ਸੁੱਖ ਸੁਨੇਹਾਂ 'ਤੇ ਝਾਤੀ ਮਾਰਾਂਗੇ, ਅਤੇ ਜੇਕਰ ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ ਉਹ ਵੀ ਤੁਸੀਂ ਸਾਡੇ ਨਾਲ ਸਾਂਝੀ ਕਰ ਦਿਓ। 044-717-1674 044-717-1674 ਇਹ ਸਾਡਾ ਵਟਸਐਪ ਨੰਬਰ ਹੈ, ਇਹਦੇ ਉੱਤੇ ਮੈਸੇਜ ਕਰ ਸਕਦੇ ਹੋ ਜਾਂ ਫਿਰ ਤੁਸੀਂ ਫੇਸਬੁੱਕ ਦੇ ਉੱਤੇ ਵੀ ਮੈਸੇਜ ਕਰ ਸਕਦੇ ਹੋ। ਸਭ ਤੋਂ ਪਹਿਲਾਂ ਮੌਸਮ ਦੇ ਉੱਤੇ ਛਾਤੀ ਮਾਰਦੇ ਹਾਂ। ਸਿਡਨੀ ਦੇ ਵਿੱਚ ਅੱਜ ਦੇ ਦਿਨ 22 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣਦੇ ਜਾਨਸ ਨੇ 13 ਕੁ ਦੇ ਆਸ ਪਾਸ ਸਵੇਰੇ ਸਵੇਰੇ ਦੇ ਸਮੇਂ 'ਚ ਚਲਾ ਗਿਆ। ਹਲਕੀ ਤੋਂ ਦਰਮਿਆਨੀ ਗਤੀ 'ਚ ਹਵਾਵਾਂ ਵੀ ਵਗ ਸਕਦੀਆਂ ਨੇ। ਸੋ ਕੁੱਲ ਮਿਲਾ ਕੇ ਅੱਜ ਦਾ ਦਿਨ ਬੜਾ ਸੋਹਣਾ ਧੁੱਪਾਲਾ ਹੋ ਨਿਬੜੂਗਾ। ਕੱਲ੍ਹ ਅਤੇ ਪਰਸੋਂ ਦੇ ਦਿਨ ਮੀਂਹ ਦੇ ਚਾਂਸ ਨੇ, ਉਸ ਹਿਸਾਬ ਦੇ ਨਾਲ ਤੁਸੀਂ ਚੱਲਿਓ। ਅਤੇ ਵੈਸੇ ਤਾਂ ਵੀਰਵਾਰ ਦੇ ਦਿਨ ਵੀ ਸ਼ੋਅ ਹੋ ਰਹੇ ਨੇ ਚਾਂਸ, ਪਰ ਘੱਟ। ਅਤੇ ਜਾਂਦੇ ਜਾਂਦੇ ਸ਼ੁੱਕਰਵਾਰ ਦੇ ਦਿਨ ਫਿਰ ਦੁਬਾਰਾ ਸੋਹਣੀ ਧੁੱਪ ਲੱਗੂਗੀ ਅੱਜ ਵਰਗੀ। ਕੱਲ੍ਹ ਅਤੇ ਪਰਸੋਂ ਦਾ ਦਿਨ ਥੋੜ੍ਹਾ ਜਿਹਾ ਮੀਂਹ ਵਾਲਾ ਫਿਰ ਦੁਬਾਰਾ ਹੋ ਸਕਦਾ। ਮੈਲਬਨ ਦੇ ਵਿੱਚ ਵੀ ਅੱਜ ਬੜਾ ਸੋਹਣਾ ਪਿਆਰਾ ਮੌਸਮ ਹੈ, 10 ਤਾਪਮਾਨ ਹੈ, ਜ਼ਿਆਦਾ ਤੋਂ ਜ਼ਿਆਦਾ 18 ਤੱਕ ਜਾ ਸਕਦਾ ਅੱਜ। ਵੈਸੇ ਬੱਦਲਵਾਈ ਹਾਵੀ ਰਹਿਣ ਦੇ ਚਾਂਸ ਨੇ ਜਿਹੜੀ ਕਿ ਜਾ ਕੇ ਅਤੇ ਸ਼ਾਮ ਦੇ ਸਮੇਂ ਜਾਂ ਫਿਰ ਰਾਤ ਕਹਿ ਲਓ 80% ਚਾਂਸ ਬਣ ਰਹੇ ਨੇ 1-5 mm ਤੱਕ ਮੀਂਹ ਦੀ ਮਾਤਰਾ ਹੋਣ ਦੇ। ਦਿਨ ਬੜਾ ਵਧੀਆ ਕਲੀਅਰ ਲੰਘ ਜੂਗਾ। ਨੌਰਥ ਵਾਲੇ ਪਾਸੇ 20-30 km ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਵੀ ਸ਼ੋਅ ਹੋ ਰਹੀਆਂ ਨੇ। ਕੱਲ੍ਹ ਦੇ ਦਿਨ ਇੱਥੇ ਵੀ ਮੀਂਹ ਭਰਪੂਰ ਹੈ, ਕੱਲ੍ਹ ਦੇ ਦਿਨ 80% ਚਾਂਸ ਨੇ ਮੀਂਹ ਪੈਣ ਦੇ, ਅਤੇ ਬਾਕੀ ਸਾਰਾ ਹਫ਼ਤਾ ਫਿਰ ਕਲੀਅਰ ਹੈ, ਕੋਈ ਖਾਸ ਮੀਂਹ ਦੇ ਚਾਂਸ ਨਹੀਂ ਗੇ। ਸੋਹਣੀ ਧੁੱਪ ਲੱਗੂਗੀ ਇਸ ਹਫ਼ਤੇ ਦੇ ਵਿੱਚ। ਫਿਲਹਾਲ ਅੱਜ ਦੇ ਦਿਨ ਥੋੜ੍ਹੀ ਜਿਹੀ ਬੱਦਲਵਾਈ ਹਾਵੀ ਰਹਿਣ ਦੇ ਆਸਾਰ ਨੇ। ਬ੍ਰਿਸਬੇਨ ਦੇ ਵਿੱਚ 24 ਤਾਪਮਾਨ, ਅੱਜ ਜ਼ਿਆਦਾ ਤੋਂ ਜ਼ਿਆਦਾ 70% ਚਾਂਸ ਨੇ 1 mm ਤੱਕ ਮੀਂਹ ਪੈਣ ਦੇ। 15-16 ਦੇ ਆਸ ਪਾਸ ਸਵੇਰੇ ਦੇ ਸਮੇਂ ਤਾਪਮਾਨ ਚਲਾ ਗਿਆ, ਅਤੇ ਪਰਥ ਸਵੇਰੇ ਸਮੇਂ 10 ਤੱਕ ਚਲਾ ਗਿਆ, 19 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਸੋ ਅੱਜ ਦੇ ਦਿਨ ਸਵੇਰੇ ਜਿੱਥੇ ਧੁੰਦ ਆ ਅੱਗੇ ਚੱਲ ਕੇ ਬੜਾ ਸੋਹਣਾ ਪਿਆਰਾ ਤਿੱਖਾ ਧੁੱਪੜਾ ਦਿਨ ਹੋ ਨਿਬੜੂਗਾ। ਅਤੇ ਐਡੀਲੇਡ ਦੇ ਵਿੱਚ ਅੱਜ ਮੀਂਹ ਦੇ ਚਾਂਸ ਨੇ, ਅੱਜ 16 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ 80% ਚਾਂਸ ਨੇ 5-10 mm ਤੱਕ ਮੀਂਹ ਪੈਣ ਦੇ। ਅਤੇ ਅੱਜ ਸਵੇਰੇ ਦੇ ਸਮੇਂ ਜੇਕਰ ਮੀਂਹ ਨਹੀਂ ਤਾਂ ਹਵਾਵਾਂ ਦਾ ਜ਼ਰੂਰ ਆਨੰਦ ਮਾਣ ਰਹੇ ਹੋਗੇ। ਤੇਜ਼ ਹਵਾਵਾਂ ਵੀ ਅੱਜ ਪਰੇਸ਼ਾਨੀ ਦਾ ਸਬੱਬ ਬਹੁਤੀ ਥਾਂ 'ਤੇ ਬਣ ਸਕਦੀਆਂ ਨੇ, ਅਤੇ ਸਵੇਰੇ ਤੋਂ ਵੀ ਬੜਾ ਤੇਜ਼ ਜਿਹਾ ਮੀਂਹ ਨਜ਼ਰ ਆ ਰਿਹਾ। ਉਸ ਤੋਂ ਬਾਅਦ ਫਿਰ 10 ਵਜੇ ਤੋਂ ਚਾਂਸ ਘੱਟਦੇ ਘੱਟਦੇ ਨਜ਼ਰ ਆ ਰਹੇ ਨੇ, ਜਦੋਂ ਕਿ ਨਾਲ ਧੁੱਪ ਵੀ ਆ ਰਲੂਗੀ। ਫਿਰ ਕੱਲ੍ਹ ਦੇ ਦਿਨ ਵੀ ਮੀਂਹ ਦੇ ਚਾਂਸ ਬਣ ਰਹੇ ਨੇ, ਪਰ

0: ਨਾਲ ਦੀ ਨਾਲ ਕੱਲ੍ਹ ਦੇ ਦਿਨ ਸੋਹਣਾ ਫਰਾਕਾ ਵੀ ਲੱਗ ਜੂਗਾ, ਉਸ ਤੋਂ ਬਾਅਦ ਫਿਰ ਬਾਕੀ ਦੇ ਸਾਰੇ ਦਿਨ ਕਲੀਅਰ ਨੇ, ਬਾਕੀ ਸਾਰੇ ਧੁੱਪਾਂ ਵਾਲੇ ਦਿਨ ਆਨੰਦ ਮਾਣੋ। ਅੱਜ ਦਾ ਦਿਨ ਕੁਛ ਖਾਸ ਮੀਂਹ ਦੇ ਲੇਖੇ 'ਤੇ, ਜੇਕਰ ਐਡੀਲੇਟ ਤੋਂ ਸੁਣ ਰਹੇ ਹੋ ਤਾਂ ਤੁਸੀਂ ਸੂਰਤ ਹਾਲ ਦੱਸ ਵੀ ਸਕਦੇ ਹੋ। ਹੋਬਾਰਡ ਦੇ ਵਿੱਚ ਅੱਜ 17 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਅੱਜ ਬੱਦਲਵਾਈ ਹਾਵੀ ਰਹੂਗੀ ਅਤੇ 12 ਦੇ ਆਸ ਪਾਸ ਸਵੇਰੇ ਦੇ ਸਮੇਂ ਤਾਪਮਾਨ ਚਲਾ ਗਿਆ। ਇੱਧਰ ਕੈਨਬਰਾ ਦੇ ਵਿੱਚ ਅੱਜ 19 ਤਾਪਮਾਨ ਜਾ ਸਕਦਾ ਜ਼ਿਆਦਾ ਤੋਂ ਜ਼ਿਆਦਾ, ਅਤੇ ਫੀਲ ਲਾਈਕ 0.2 ਡਿਗਰੀ, ਅਤੇ ਵੈਸੇ 2 ਦੇ ਆਸ ਪਾਸ ਚਲਾ ਗਿਆ ਵਾ ਤਾਪਮਾਨ। ਸੋ ਠੰਡ ਹੈ ਅੱਜ, ਅਤੇ 80% ਚਾਂਸ ਨੇ 1-5 ਮਿਲੀਮੀਟਰ ਤੱਕ ਅੱਜ ਮੀਂਹ ਵੀ ਪੈਣ ਦੇ। ਨੌਰਥ ਵੈਸਟ ਵਾਲੇ ਪਾਸੇ 20-30 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਦਿਨ ਦੇ ਵਿਚਕਾਏ 'ਚ ਜਾ ਕੇ ਹਵਾਵਾਂ ਦੇ ਵੀ ਅਸਾਰ ਨੇ। ਸਵੇਰੇ ਸਵੇਰੇ ਦੇ ਸਮੇਂ ਧੁੰਦ ਕੋਰਾ, ਅਤੇ ਅੱਗੇ ਚੱਲ ਕੇ ਧੁੱਪ ਬੜੀ ਸੋਹਣੀ ਕਰਾਰੀ। ਸੋ ਇਹ ਕੈਨਬਰਾ ਹੈ, ਅਤੇ ਕੱਲ੍ਹ ਦੇ ਦਿਨ ਵੀ ਮੀਂਹ ਭਰਪੂਰ ਸ਼ੋਅ ਹੋ ਰਿਹਾ। ਕੱਲ੍ਹ ਤਾਂ ਸਾਰੇ ਦਿਨ ਮੀਂਹ ਦੇ ਚਾਂਸ ਨੇ, ਧੁੱਪ ਦੇ ਕੋਈ ਅਸਾਰ ਨਹੀਂ ਗੇ। ਕੱਲ੍ਹ ਬੁੱਧਵਾਰ ਦੇ ਦਿਨ ਵੀ ਮੀਂਹ ਦੇ ਚਾਂਸ ਬਣੇ ਨੇ। ਸੋ ਕੁੱਲ ਮਿਲਾ ਕੇ ਇਸ ਹਫ਼ਤੇ ਦੇ ਵਿੱਚ ਵੀਰਵਾਰ ਅਤੇ ਸ਼ੁੱਕਰਵਾਰ ਦਾ ਦਿਨ ਹੀ ਕਲੀਅਰ ਨਜ਼ਰ ਆ ਰਿਹਾ, ਵੀਰਵਾਰ ਦੇ ਦਿਨ ਵੀ ਮੀਂਹ ਦੇ ਚਾਂਸ ਬਣ ਰਹੇ ਨੇ। ਡਾਰਵਿਨ ਦੇ ਵਿੱਚ ਗਰਮੀ, 32 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ, ਅਤੇ 21 ਇਸ ਟਾਈਮ ਮੌਜੂਦਾ, ਅਤੇ ਸੋਹਣਾ ਅੱਜ ਦਾ ਦਿਨ ਇੱਥੋਂ ਦੇ ਮੁਤਾਬਿਕ, ਅਤੇ ਕੱਲ੍ਹ ਦੇ ਦਿਨ ਮੀਂਹ ਦੇ ਚਾਂਸ ਬਣ ਰਹੇ ਨੇ, ਜਿਹਦੇ ਕਰਕੇ ਥੋੜ੍ਹੀ ਜਿਹੀ ਰਾਹਤ ਮਿਲ ਸਕਦੀ ਆ। ਤਾਪਮਾਨ ਦੇ ਵਿੱਚ 1-2 ਅੰਕੜੇ ਡਰੋਪ ਵੇਖਣ ਨੂੰ ਮਿਲ ਸਕਦਾ। ਬਾਕੀ ਕੁੱਲ ਮਿਲਾ ਕੇ ਗਰਮੀ, ਅਤੇ ਗਰਮੀ ਹੋਰ ਵੱਧ ਰਹੀ ਆ ਜਿੱਦਾਂ ਜਿੱਦਾਂ ਮੌਸਮ ਦੇ ਵਿੱਚ ਤਬਦੀਲੀ ਆ ਰਹੀ। ਅਤੇ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਤੁਸੀਂ ਵੇਖ ਰਹੇ ਹੋਗੇ, ਪਹਿਲਾਂ ਸਤੰਬਰ ਮਹੀਨੇ ਦੇ ਵਿੱਚ ਜਾ ਕੇ ਆਉਂਦੀ ਸੀ ਸਮੱਸਿਆ, ਜਿਹੜੇ ਕੋਲ ਮੇਰੇ ਵਰਗੇ ਪੋਲਨ ਪੀੜਤ ਨੇ, ਅਤੇ ਉਹਨਾਂ ਨੂੰ ਜੇਕਰ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ ਆ, ਤਾਂ ਫਿਰ ਇਹਦਾ ਮਤਲਬ ਇਹ ਕਿ ਇਸ ਵਾਰੀ ਸਪਰਿੰਗ ਵਾਲਾ ਮਾਹੌਲ ਚਾਲ ਜਿਹੜਾ, ਜਾਂ ਫਿਰ ਪੋਲਨ ਵਾਲਾ, ਹੇ ਫੀਵਰ ਵਾਲਾ, ਉਹ ਥੋੜ੍ਹਾ ਜਿਹਾ ਅਰਲੀ ਅਟੈਕ ਕਰ ਰਿਹਾ। ਸੋ ਇਸ ਕਰਕੇ ਥੋੜ੍ਹੇ ਜਿਹੇ ਆਪਣੇ ਰੋਕਥਾਮ ਜਿਹੜੇ ਨੇ ਉਹ ਤੁਸੀਂ ਕਰਨੇ ਸ਼ੁਰੂ ਤੁਸੀਂ ਕਰ ਦਿਓ, ਜੋ ਵੀ ਤੁਹਾਡੇ ਜੋ ਵੀ ਯੰਤਰ ਮੰਤਰ ਤੁਸੀਂ ਲਾਉਂਦੇ ਹੋ, ਕੋਈ ਲੁਬਰੀਕੇਸ਼ਨ ਲਾਉਂਦੇ ਹੋ, ਤੁਸੀਂ ਸਪਰੇਆਂ ਮਾਰਦੇ ਹੋ, ਗੋਲੀ ਖਾਂਦੇ ਹੋ। ਸੋ ਜਿੱਦਾਂ ਜਿੱਦਾਂ ਦੇ ਲੱਛਣ ਜਿੰਨੇ ਜਿੰਨੇ ਵੀ ਜ਼ਿਆਦਾ ਵੱਧ ਜਾਂਦੇ, ਉਸ ਹਿਸਾਬ ਦੇ ਨਾਲ ਤੁਸੀਂ ਭਾਈ ਆਪਣਾ ਆਪਣਾ ਇੰਤਜ਼ਾਮ ਕਰ ਲਿਓ, ਅਤੇ ਕੁੱਲ ਮਿਲਾ ਕੇ ਖਿਆਲ ਰੱਖਿਓ ਆਪਣਾ, ਪਾਣੀ ਧਾਣੀ ਵੱਧ ਪੀਂਦੇ ਰਹੋ। ਸੋ ਇਸ ਵਾਰੀ ਮੌਸਮ ਦੇ ਵਿੱਚ ਤਬਦੀਲੀ ਜਿਹੜੀ ਹੈ ਯਕਦਮ ਆਈ ਆ। ਵੈਸੇ ਪਹਿਲਾਂ ਜੇ ਆਪਾਂ ਵੇਖੀਏ ਮਾਹੌਲ ਚਾਲ, ਤਾਂ ਉਹ ਹੁੰਦਾ ਵਾ ਜਦੋਂ ਸਤੰਬਰ ਮਹੀਨੇ ਦੇ ਵਿੱਚ ਕਹਿੰਦੇ ਹੁੰਦੇ PFL ਦਾ ਫਾਈਨਲ ਆ, ਅਤੇ ਉਸ ਤੋਂ ਬਾਅਦ ਫਿਰ ਹੁਣ ਇਹ ਫੀਵਰ ਵਾਲਾ ਆ ਗਿਆ ਸਮਾਂ। ਅਤੇ ਪਰ ਇੱਧਰ ਚਾਹੇ ਸਾਨੂੰ ਵੈਬਸਾਈਟਾਂ ਕੁਛ ਨਹੀਂ ਵਿਖਾ ਰਹੀਆਂ, ਪਰ ਤੁਸੀਂ ਮਹਿਸੂਸ ਸ਼ਾਇਦ ਕਰ ਰਹੇ ਹੋਗੇ, ਬਾਕੀ ਹੋ ਸਕਦਾ ਕਿਸੇ ਦੇ ਨਾਲ ਹਾਲੇ ਨਾ ਹੋਵੇ, ਕਿਸੇ ਨਾਲ ਹੋਵੇ। ਤੁਸੀਂ ਆਪਣਾ ਐਕਸਪੀਰੀਅੰਸ ਆਪਣੇ ਸਰੀਰ ਦੇ ਮੁਤਾਬਿਕ ਜ਼ਰੂਰ ਤੁਸੀਂ ਸਾਂਝਾ ਕਰਿਓ, ਬਾਕੀਆਂ ਨੂੰ ਵੀ ਥੋੜ੍ਹਾ ਜਿਹਾ ਹੌਸਲਾ ਹੋ ਜਾਊਗਾ। ਟ੍ਰੈਫਿਕ ਵੱਲ ਨੂੰ ਵੱਧਦੇ ਹਾਂ, ਅਤੇ ਟ੍ਰੈਫਿਕ ਦੇ ਵਿੱਚ ਸਭ ਤੋਂ ਪਹਿਲਾਂ ਮੈਲਬਰਨ ਵੱਲ ਨੂੰ ਚੱਲਦੇ ਹਾਂ। ਪਾਸਕੋਵੇਲ ਸਾਊਥ ਦੇ ਵਿੱਚ ਸਿਟੀ ਲਿੰਕ ਦੇ ਉੱਤੇ ਕੁਛ ਖਰਾਬੀ ਲੱਗ ਰਹੀ ਹੈ, 2 ਲੈਫਟ ਲੇਨ ਕਲੋਜ਼ ਦਾ ਸਾਈਨ ਦਿਖਾਈ ਦੇ ਰਿਹਾ। ਇਹ ਪਾਸਕੋਵੇਲ ਅਤੇ ਮੋਰਲੈਂਡ ਰੋਡ ਦੇ ਉੱਤੇ ਐਕਸੀਡੈਂਟ ਹੋਇਆ ਵਾ। ਅੱਛਾ, 3 ਲੇਨਾਂ ਜਿਹੜੀਆਂ ਨੇ ਉਹ ਓਪਨ, ਅਤੇ ਸਪੀਡ ਘਟਾ ਕੇ 40 ਦੀ ਕਰ ਦਿੱਤੀ ਗਈ ਹੈ, ਅਤੇ ਸਿਗਨਲ ਇਸ ਟਾਈਮ ਦੇ ਉੱਤੇ ਤੁਸੀਂ ਵੇਖ ਸਕਦੇ ਹੋ ਸੜਕ ਦੇ ਉੱਤੇ, ਅਤੇ ਇਹਦਾ ਚੋਰਾ ਜਿਹਾ ਜ਼ਰੂਰ ਖਿਆਲ ਕਰ ਲਓ, ਵਧੇਰੇ ਸਮਾਂ ਤੁਹਾਨੂੰ ਲੱਗ ਸਕਦਾ। ਇੱਧਰ ਡੈਰੀਮੰਡ ਦੇ ਵਿੱਚ ਵੀ ਗਹਿਮਾ ਗਹਿਮੀ ਜੀ ਲੱਗ ਰਹੀ ਆ। ਵੈਸਟਰਨ ਫਰੀਵੇ ਦੇ ਉੱਤੇ ਟ੍ਰੈਫਿਕ ਕਾਫੀ ਹੈ, ਫਿਲਹਾਲ ਟ੍ਰੈਫਿਕ ਕਾਫੀ ਸਲੋ ਹੈ ਇਨਬਾਊਂਡ ਵਾਲੇ ਜਿਹੜੀ ਐਂਟਰੀ ਆ ਰੋਬਿਨਸਨ ਰੋਡ ਤੋਂ। ਸੋ ਉੱਥੇ ਐਕਸੀਡੈਂਟ ਹੋਇਆ ਵਾ, ਸਾਰੀਆਂ ਲੇਨ ਜਿਹੜੀਆਂ ਨੇ ਇਸ ਟਾਈਮ ਦੇ ਉੱਤੇ ਪ੍ਰਭਾਵਿਤ ਨਜ਼ਰ ਆ ਰਹੀਆਂ ਨੇ, ਅਤੇ ਸਵੇਰੇ ਸਵੇਰੇ ਇੱਥੇ ਵੈਸੇ ਵੀ ਟ੍ਰੈਫਿਕ ਵੱਧ ਹੁੰਦੀ ਆ। ਸੋ ਇਸ ਕਰਕੇ ਤੁਸੀਂ ਥੋੜ੍ਹਾ ਖਿਆਲ ਕਰਕੇ ਰੱਖਿਓ ਭਾਈ, ਤੁਸੀਂ ਜੇਕਰ ਸੜਕ ਦੇ ਉੱਤੇ ਹੋ, ਅਤੇ ਪੇਸ਼ੈਂਸ ਬਣਾਈ ਰੱਖਿਓ। ਆਪਾਂ ਇੱਧਰ ਸਿਡਨੀ ਵਾਲੇ ਪਾਸਿਓਂ ਹੋ ਕੇ ਆਉਂਦੇ ਹਾਂ ਡਾਰਲਿੰਗ ਹਾਰਬਰ। ਜਿੱਦਾਂ ਹੀ ਤੁਸੀਂ ਟਿਕਟੋਕ ਐਂਟਰਟੇਨਮੈਂਟ ਸੈਂਟਰ ਪਹੁੰਚਦੇ ਹੋ, ਅਤੇ ਇੱਥੇ ਤੁਹਾਨੂੰ ਟ੍ਰੈਫਿਕ ਮਿਲ ਸਕਦੀ ਹੈ। ਫਿਲਹਾਲ 29 ਅਗਸਤ ਤੱਕ ਇਹ ਟ੍ਰੈਫਿਕ ਤੁਹਾਨੂੰ ਮਿਲਣੀ ਆ, ਕਿਉਂਕਿ ਇੱਥੇ ਜਿਹੜੇ ਕੋਈ ਚੱਲ ਰਹੇ ਈਵੈਂਟਸ ਨੇ ਉਹਨਾਂ ਦੀ ਵਜ੍ਹਾ ਕਰਕੇ, ਜਾਂ ਫਿਰ ਚੱਲ ਨਹੀਂ ਰਹੇ, ਅਪਕਮਿੰਗ ਈਵੈਂਟਸ ਦੀ ਤਿਆਰੀ ਚੱਲ ਰਹੀ। ਅਤੇ ਲਿਨਕੋਮ ਦਾ ਇਲਾਕਾ M4 ਮੋਟਰਵੇ ਔਫ ਰੈਂਪ ਟੂ ਹਿੱਲ ਰੋਡ, ਇੱਥੇ ਕੰਮਕਾਰ ਜਿਹੜੇ ਨੇ ਉਹ ਚੱਲ ਰਹੇ, ਸੜਕੀ ਮੁਰੰਮਤ ਚੱਲ ਰਹੀ ਹੈ। ਇਸ ਵਜ੍ਹਾ ਦੇ ਕਰਕੇ 27 ਅਗਸਤ ਤੱਕ ਇਹ ਰਾਹ ਪ੍ਰਭਾਵਿਤ ਰਹਿਣਾ, ਇਹਦਾ ਤੁਸੀਂ ਥੋੜ੍ਹਾ ਜਿਹਾ ਖਿਆਲ ਕਰਕੇ ਚੱਲਿਓ। ਬਾਕੀ ਵੱਡੇ ਸ਼ਹਿਰ, ਵੱਡੀਆਂ ਟ੍ਰੈਫਿਕਾਂ, ਵੱਡੇ ਤਾਮੇ ਜਾਮੇ, ਅਤੇ ਬੇਨਤੀ ਇਹ ਹੋਈ ਕਿ ਤੁਸੀਂ ਟ੍ਰੈਫਿਕ ਦੇ ਵਿੱਚ ਹੋ ਅਤੇ ਪੇਸ਼ੈਂਸ ਬਣਾਈ ਰੱਖੋ। ਬੇਨਤੀ ਇਹ ਕਿ ਕੈਮਰੇ ਹਾਈਟੈਕ ਲੱਗੇ ਨੇ ਇਹਨਾਂ ਸ਼ਹਿਰਾਂ ਦੇ ਵਿੱਚ, ਅਤੇ ਆਪਣੇ ਆਪ ਨੂੰ ਬਚਾ ਕੇ ਮੋਬਾਈਲ ਦੇ ਉੱਤੇ ਭਾਈ ਤੁਹਾਡਾ ਧਿਆਨ ਨਾ ਜਾਵੇ, ਉਂਗਲਾਂ ਨਾ ਜਾਣ, ਮੋਬਾਈਲ ਦੀ ਯਾਨੀ ਕਿ ਵਰਤੋਂ ਨਾ ਕਰਿਓ ਗੱਡੀ ਚਲਾਉਂਦੇ ਸਮੇਂ। ਇਹ ਮਹਿੰਗਾ ਪੈ ਸਕਦਾ ਕਿਉਂਕਿ ਜਗ੍ਹਾ ਜਗ੍ਹਾ ਦੇ ਉੱਤੇ ਮੋਬਾਈਲ ਕੈਮਰੇ ਵੀ ਜਿਹੜੇ ਲੱਗੇ ਨੇ ਉਹ ਵੀ ਹਾਈਟੈਕ ਲੱਗੇ ਨੇ, ਸੋ ਸੀਟ ਬੈਲਟ ਵੀ ਕੈਚ ਕਰਦੇ ਨੇ, ਤੁਹਾਡੀ ਕੋਈ ਫੋਨ ਦੇ ਉੱਤੇ ਜਾ ਰਹੀ ਉਂਗਲ ਹੱਥ ਉਹ ਵੀ ਆਸਾਨੀ ਦੇ ਨਾਲ ਦੂਰੋਂ ਕੈਚ ਕਰ ਲੈਂਦੇ ਨੇ, ਅਤੇ ਬੜੀ ਕਲੀਅਰ ਫੋਟੋ ਖਿੱਚ ਕੇ ਭੇਜ ਦਿੰਦੇ ਆ, ਫਿਰ ਸਾਡੇ ਕੋਲ ਕੋਈ ਐਕਸਕਿਊਜ਼ ਰਹਿ ਨਹੀਂ ਜਾਂਦਾ। ਸੋ ਇਸ ਕਰਕੇ ਆਪਣਾ ਤੁਸੀਂ ਖਿਆਲ ਕਰਿਓ। ਅਤੇ ਆਓ ਇੱਧਰ ਹੁਣ ਤੁਹਾਡੇ ਸੁੱਖ ਸੁਨੇਹਾਂ ਵੱਲ ਨੂੰ ਵੱਧਦੇ ਹਾਂ, ਫਿਰ ਆਪਾਂ ਵਧਾਂਗੇ ਕਹਾਣੀ ਵੱਲ ਨੂੰ। ਕਹਾਣੀ ਤੋਂ ਹੁੰਦੇ ਹੋਏ ਫਿਰ ਆਪਾਂ ਲਾਫਟਰ ਥੈਰੇਪੀ 'ਚ ਮਿਲਾਂਗੇ, ਅਤੇ ਫਿਰ ਆਪਾਂ ਮਿਲਾਂਗੇ ਖਬਰਾਂ ਦੇ ਵਿੱਚ। 9 ਵਜੇ ਖਬਰਾਂ ਹੋਣਗੀਆਂ, ਉਸ ਤੋਂ ਬਾਅਦ ਫਿਰ 10 ਵਜੇ ਤੁਹਾਡੇ ਨਾਲ ਅੱਜ ਦਾ ਵਿਸ਼ਾ ਲੈ ਕੇ ਫਿਰ ਸਾਂਝਾ ਪਾਵਾਂਗੇ। ਆਹੋ ਇਸ ਲੰਮੇ ਸਾਥ ਦੇ ਵਿੱਚ ਇੱਕ ਦੂਸਰੇ ਦਾ ਆਸਰਾ ਬਣ ਕੇ ਵੱਧਦੇ ਹਾਂ, ਅਤੇ ਇੱਕ ਦੂਸਰੇ ਦਾ ਆਸਰਾ ਮਤਲਬ ਹਾਂ ਹੰਗਾਰਾ। ਅਤੇ ਆਓ ਫਿਰ ਮੈਸੇਜ ਵੇਖਦੇ ਹਾਂ। ਡਾਰੀ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਜੀ। ਰਿਸ਼ਪਾਲ ਸਿੰਘ ਜੀ, ਕਮਲਜੀਤ ਕੌਰ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਦੇ ਉੱਤੇ। ਗਾਬਾ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ। ਪ੍ਰਿਆ ਜੀ, ਅਮਨ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ। ਕੁਲਵੀਰ ਕੌਰ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਰੱਬ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ, ਤੰਦਰੁਸਤੀ ਦੇਵੇ, ਚੜ੍ਹਦੀ ਕਲਾ ਦੇਵੇ, ਖੁਸ਼ੀਆਂ ਦੇਵੇ। ਅਤੇ ਸ਼ੈਪਟਨ ਤੋਂ ਸੰਜੂ ਗੋਗੀ ਅਤੇ ਲੱਕੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ। ਇੱਧਰ ਸਤਿ ਸ਼੍ਰੀ ਅਕਾਲ ਸਾਰੇ ਲਿਸਨਰਸ ਦੇ ਲਈ, ਅਤੇ ਕਹਿੰਦੇ ਕਿ ਸਭ ਦਾ ਦਿਨ ਵਧੀਆ ਵਧੀਆ ਰਹੇ। ਅਤੇ ਕਹਿੰਦੇ ਨੇ ਕਿ ਪੁੰਨੇ ਦਰਸ਼ਨ ਬੜਾ ਵਧੀਆ ਸੀ ਐਜ਼ ਆਲਵੇਜ਼, ਅਤੇ ਬਜਾਜ ਪਰਿਵਾਰ ਦੇ ਵੱਲੋਂ ਆਇਆ ਮੈਸੇਜ, ਧੰਨਵਾਦ, ਮਿਹਰਬਾਨੀ ਜੀ, ਆਪਣੀ ਫੀਡਬੈਕ ਸਾਨੂੰ ਜ਼ਰੂਰ ਪਹੁੰਚਾਉਂਦੇ ਰਿਹਾ ਕਰੋ, ਕੁਛ ਚੰਗਾ ਲੱਗੇ ਤਾਂ ਵੀ, ਕੁਛ ਨਾ ਚੰਗਾ ਲੱਗੇ ਅਤੇ ਤਾਂ ਵੀ ਇੱਕ ਵਾਜਬ ਤਰੀਕੇ ਦੇ ਨਾਲ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਭੇਜਦੇ ਰਿਹਾ ਕਰੋ, ਤਾਂ ਕਿ ਆਪਾਂ ਟੀਮ ਦੇ ਨਾਲ ਡਿਸਕਸ਼ਨਸ ਵਿੱਚ ਤੁਹਾਡੇ ਮੈਸੇਜ ਸ਼ਾਮਿਲ ਕਰ ਸਕੀਏ। ਹਰਚੰਦ ਸਿੰਘ ਢਿੱਲੋਂ ਜੀ ਬੈਰਕ ਦੇ ਪਾਣੀਆਂ ਤੋਂ, ਰਿਆਸਤ ਦੇ ਬੈਰਕ ਦੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਪਰਮਾਤਮਾ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖੇ। ਅਤੇ ਅੱਜ ਕੱਲ੍ਹ ਲੋਕ ਕਹਿੰਦੇ ਨੇ ਕਿ ਗਲਤ ਸਾਬਤ ਹੋਣ ਤੋਂ ਮਾਫ਼ੀ ਨਹੀਂ ਮੰਗਦੇ, ਸਗੋਂ ਤੁਹਾਨੂੰ ਗਲਤ ਸਾਬਤ ਕਰਨ ਦੇ ਲਈ ਆਪਣੀ ਪੂਰੀ ਫਾਹ ਲਾ ਦਿੰਦੇ ਨੇ। ਬਿਲਕੁਲ ਸਹੀ ਹੈ ਜੀ, ਸਤਿ ਸ਼੍ਰੀ ਅਕਾਲ। ਅਤੇ ਅੱਜ ਕਹਿੰਦੇ ਕਿ ਸਭ ਲੋਕਾਂ ਦਾ ਦਿਨ ਵਧੀਆ ਵਧੀਆ ਚੜ੍ਹਾਉਣ ਦੇ ਲਈ ਪਰਮਾਤਮਾ ਦਾ ਧੰਨਵਾਦ, ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ, ਸਾਰਿਆਂ ਦਾ ਦਿਨ ਵਧੀਆ ਵਧੀਆ ਲੰਘੇ। ਅੰਮ੍ਰਿਤਪਾਲ ਜੀ ਬੜਾ ਸੋਹਣਾ ਪਿਆਰਾ ਮੈਸੇਜ ਕਰਦੇ ਨੇ। ਅਤੇ ਜਸਵਾਲ ਸਾਹਿਬ ਕਹਿੰਦੇ ਨੇ ਕਿ ਭਲਾ ਦਾ ਉਲਟਾ ਲਾਭ ਅਤੇ ਦਇਆ ਦਾ ਉਲਟਾ ਯਾਦ ਹੁੰਦਾ, ਸੋ ਭਲਾ ਕਰੋਗੇ ਤਾਂ ਲਾਭ ਹੋਊਗਾ, ਅਤੇ ਦਇਆ ਕਰੋਗੇ ਅਤੇ ਹਮੇਸ਼ਾ ਯਾਦ ਰਹੋਗੇ। ਆਵਾਜ਼ ਵਾ ਬਹੁਤ ਸੋਹਣਾ ਜੀ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਆ ਲਓ ਇੱਕ ਖੂਬਸੂਰਤ ਕਹਾਣੀ ਅਤੇ ਆਉਣ ਵਾਲੇ ਪ੍ਰੋਗਰਾਮਾਂ 'ਚ ਸ਼ਾਮਿਲ ਕਰਿਓ, ਅਤੇ ਜ਼ਰੂਰ ਆਪਾਂ ਕਰਾਂਗੇ। ਮੈਂ ਇਹਨੂੰ ਸਾਂਭ ਬਣਾ ਕੇ ਅਤੇ ਸੇਵ ਕਰਕੇ ਰੱਖ ਲੈਣਾ, ਬਹੁਤ ਮਿਹਰਬਾਨੀ, ਥੈਂਕ ਯੂ ਤੁਹਾਡਾ। ਚੜ੍ਹਦੀ ਕਲਾ ਦੇ ਵਿੱਚ ਰਹੋ, ਸਮੇਂ ਦਰ ਸਮੇਂ ਜਿਹੜੀਆਂ ਤੁਸੀਂ ਕਹਾਣੀਆਂ ਭੇਜ ਦਿੰਦੇ ਹੋ, ਵਡਮੁੱਲੀਆਂ ਇਹ ਜਿਹੜੀਆਂ ਤੁਸੀਂ ਲਿਖਤਾਂ ਭੇਜ ਦਿੰਦੇ ਹੋ, ਇਹ ਬਹੁਤ ਕੰਮ ਆ ਜਾਂਦੀਆਂ, ਬਹੁਤ ਮਿਹਰਬਾਨੀ। ਬਲਜੀਤ ਵਾਲੀਆ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਆਪ ਸਭ ਦਾ ਦਿਨ ਚੰਗਾ ਚੰਗਾ ਵਧੀਆ ਵਧੀਆ ਰਹੇ, ਗ੍ਰੇਟ ਜਿਹਾ ਦਿਨ। ਅਤੇ ਕਿਰਨ ਸੰਧੂ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ। ਸੁਖਵਿੰਦਰ ਭੈਣ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਸੁਣਨ ਵਾਲਿਆਂ ਦੇ ਲਈ। ਕਹਿੰਦੇ ਨੇ ਕਿ ਰਿਸ਼ਤੇ ਬਣਦੇ ਰਹੇ, ਅੱਛਾ ਰਿਸ਼ਤੇ ਬਣਦੇ ਰਹੇ, ਇਤਨਾ ਹੀ ਬਹੁਤ ਹੈ, ਸਭ ਹੱਸਦੇ ਰਹੇ, ਇਤਨਾ ਹੀ ਬਹੁਤ ਹੈ, ਹਰ ਕੋਈ ਹਰ ਵਕਤ ਸਾਥ ਨਹੀਂ ਰਹਿ ਸਕਦਾ, ਇੱਕ ਦੂਸਰੇ ਕੋ ਯਾਦ ਕਰਦੇ ਰਹੇ, ਇਤਨਾ ਹੀ ਬਹੁਤ ਹੈ, ਔਰ ਸੁਪ੍ਰਭਾਤ ਭੇਜਦੇ ਨੇ। ਅਸ਼ਵਿੰਦਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਤੁਹਾਡਾ ਦਿਨ ਬਹੁਤ ਵਧੀਆ ਵਧੀਆ ਰਹੇ, ਅਤੇ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ। ਅਨਾਹਤ ਅਤੇ ਹਰਗੁਣ ਦੇ ਵੱਲੋਂ ਯਾਨੀ ਕਿ ਓਬਰਾਏ ਸਿਸਟਰਸ ਦੇ ਵੱਲੋਂ ਮੈਸੇਜ, ਧੰਨਵਾਦ। ਅਤੇ ਲਵਜੋਤ ਧੁਨਾ ਜੀ ਵੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਇੱਧਰ ਜਤਿੰਦਰ ਕੌਰ ਜੀ ਕਹਿੰਦੇ ਨੇ ਕਿ ਹੈਪੀ ਵਾਲਾ ਮੰਡੇ ਅਤੇ ਗੁੱਡ ਮੋਰਨਿੰਗ ਸਾਰਿਆਂ ਦੇ ਲਈ। ਰਜਿੰਦਰ ਬਾਬਾ ਜੀ ਕਹਿੰਦੇ ਨੇ ਕਿ ਸੋਮਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਸਭ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਦੀ ਜ਼ਿੰਦਗੀ ਜਿਉਣ। ਗਰਜਨ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ। ਅਤੇ ਕਰਨ ਜੀ ਕਹਿੰਦੇ ਨੇ ਕਿ ਰੇਡੀਓ ਜਿੰਦਾਬਾਦ ਅਤੇ 7 AM 7:30 AM ਅਤੇ 30 ਮਿੰਟ ਆਊਟ ਆਫ ਟੂਡੇ। ਰੱਬ ਜੀ ਦਾ ਸੋਹਣਾ ਭਜਨ ਸ਼ਬਦ, ਸਕੂਨ ਭਰੀ ਸੁਬਾਹ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਗੁਰਿੰਦਰ ਖਿੰਦਾ ਜੀ ਪਰਿਵਾਰ ਸਮੇਤ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਬੱਚਿਆਂ ਸਮੇਤ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਗੁਰਜੀਤ ਕੌਰ ਗਿੱਲ ਜੀ ਵੀ ਪਰਿਵਾਰ ਸਮੇਤ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਸੇਖੂ ਸਿੰਘ ਜੀ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ। ਅਤੇ ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਵੰਡਰਫੁੱਲ ਜਿਹਾ ਰਹੇ, ਅਤੇ ਡਰਾਈਵ ਧਿਆਨ ਦੇ ਨਾਲ ਕਰਿਓ। ਸ਼ਿਵਾਨੀ ਗਰਗ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਕੁਰਿੰਦਰ ਸੰਧੂ ਜੀ ਕਹਿੰਦੇ ਨੇ ਕਿ ਅੱਜ ਦੇਸੀ ਮਹੀਨਿਆਂ ਦੇ ਵਿੱਚ 8 ਤਰੀਕ ਹੋ ਗਈ ਆ ਭਾਦੋਂ ਦੇ ਮਹੀਨੇ ਦੀ। ਬਹੁਤ ਮਿਹਰਬਾਨੀ ਜੀ ਤੁਹਾਡੀ ਇਸ ਨੇਮ ਨੂੰ ਬਰਕਰਾਰ ਰੱਖਣ ਦੇ ਲਈ। ਗੁਰਦੀਪ ਦਿਓਲ ਜੀ ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ। ਵਲਗੂਲਗਾ ਤੋਂ ਪਾਉਂਦੇ ਨੇ ਸਾਂਝਾਂ ਅਤੇ ਡੀਨ ਸਾਈਡ ਤੋਂ ਮਾਨ ਸਾਹਿਬ ਸਾਂਝਾ ਪਾਉਂਦੇ ਨੇ ਕਹਿੰਦੇ ਕਿ ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ। ਸਭ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਤੁਹਾਡਾ ਧੰਨਵਾਦ। ਜਿਉਂਦੇ ਵਾਸਤੇ ਰਹੋ, ਹੈਪੀ ਵਾਲਾ ਸੋਮਵਾਰ ਅਤੇ ਨਾਲ ਚਾਹ ਕੌਫੀ। ਅਤੇ ਆਪਾਂ ਚਾਹ ਕੌਫੀ ਪੀ ਕੇ ਵਾਪਸੀ ਕਰਦੇ ਹਾਂ ਅੱਜ ਦੀ ਕਹਾਣੀ ਅਗਲੇ ਹਿੱਸੇ ਦੇ ਵਿੱਚ। ਇੱਕ ਨਿੱਕੀ ਜਿਹੀ ਬ੍ਰੇਕ ਅਤੇ ਵਾਪਸੀ। ਰੇਡੀਓ ਹਾਂਜੀ 1674 AM।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
5: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tirefors.com.

ਰੇਡੀਓ ਹਾਂ ਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਊਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ। ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਇਸੇ ਤਰ੍ਹਾਂ ਦੇ ਨਾਲ ਸਾਰਾ ਦਿਨ ਚਿਹਰੇ ਹੱਸਦੇ ਖੇਡਦੇ ਰਹਿਣ ਅਤੇ ਬਾਕੀ ਪਰੇਸ਼ਾਨੀਆਂ ਫਿਰ ਆਪਣੇ ਆਪ ਹੀ ਤੁਹਾਨੂੰ ਨਿੱਘੀਆਂ ਨਿੱਘੀਆਂ ਲੱਗਣ ਲੱਗ ਪੈਣੀਆਂ, ਕਿਉਂਕਿ ਜਿੰਦੀ ਜਾਨ ਨੂੰ ਨਿੱਕੀਆਂ ਮੋਟੀਆਂ ਪਰੇਸ਼ਾਨੀਆਂ ਇਸੇ ਤਰ੍ਹਾਂ ਦੇ ਨਾਲ ਮਿਲਦੀਆਂ ਰਹਿਣੀਆਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਜੈਨ ਧਰਮ ਦੇ ਵਿੱਚੋਂ, ਜਪਾਨ ਦੇ ਵਿੱਚ ਕਹਿੰਦੇ ਨੇ ਕਿ ਅਲੱਗ ਅਲੱਗ ਜਗ੍ਹਾ ਦੇ ਉੱਤੇ ਇੱਕ ਸਮਾਂ ਸੀ ਜਦੋਂ ਮੱਠ ਬਣ ਗਏ ਅਤੇ ਉਹਨਾਂ ਮੱਠਾਂ ਦੇ ਵਿੱਚ ਸੌਖਾ ਨਹੀਂ ਸੀ ਜਾ ਕੇ ਰਹਿਣਾ, ਉੱਥੇ ਸਿਰਫ ਸਾਧਨਾ ਨਹੀਂ ਸੀ ਕਰਾਈ ਜਾਂਦੀ, ਉੱਥੇ ਸਰੀਰਕ ਮੁਸ਼ਕਤ ਵੀ ਕਰਨੀ ਪੈਂਦੀ ਸੀ। ਇਸੇ ਤਰ੍ਹਾਂ ਦੇ ਨਾਲ ਇੱਕ ਮੱਠ ਸੀ 80 ਸਾਲਾ ਹਿਆਕੂਯੂ ਦਾ, ਹਿਆਕੂਯੂ ਜਿਹੜਾ ਬਿਰਧ ਅਵਸਥਾ ਦੇ ਵਿੱਚ ਵੀ ਆਪਣੇ ਚੇਲਿਆਂ ਦੇ ਨਾਲ ਉਨੀ ਮਿਹਨਤ ਕਰਦਾ ਜਿੰਨੀ ਜਵਾਨ ਮੁੰਡੇ ਕਰਦੇ। ਪਹਾੜੀ ਦੇ ਉੱਤੇ ਬਣਿਆ ਇਹ ਆਸ਼ਰਮ, ਇਹ ਮੱਠ, ਅਤੇ ਉੱਥੇ ਪਿਛਲੇ ਪਾਸੇ ਖੁੱਲ੍ਹੀ ਜ਼ਮੀਨ, ਉਹ ਸਾਰਾ ਕੁਛ ਉੱਥੇ ਹੀ ਬੀਜਦੇ, ਖੇਤੀਬਾੜੀ ਕਰਦੇ ਅਤੇ ਉਸੇ ਨੂੰ ਹੀ ਖਾਂਦੇ। ਉਸੇ ਜਗ੍ਹਾ ਦੇ ਉੱਤੇ ਉਹ ਆਪਣੀ ਸਾਧਨਾ ਕਰਦੇ, ਪਾਠ ਪੂਜਾ ਕਰਦੇ, ਯਾਨੀ ਕਿ ਢਿੱਡ ਭਰਨ ਦਾ ਕੰਮ ਵੀ ਉੱਥੋਂ ਚੱਲਦਾ ਅਤੇ ਮਨ ਦੀ ਤ੍ਰਿਪਤੀ ਵੀ ਉੱਥੋਂ ਹੀ ਹੁੰਦੀ। ਰੂਲ ਇਹ ਸੀ ਕਿ ਸਾਰਿਆਂ ਦੇ ਸਾਰਿਆਂ ਨੇ ਖੇਤਾਂ ਦੇ ਵਿੱਚ ਕੰਮ ਕਰਨਾ ਹੀ ਕਰਨਾ, ਅਤੇ ਕੰਮ ਕਰਨਾ ਕੋਈ ਇੰਨਾ ਆਸਾਨ ਨਹੀਂ ਸੀ। ਕਹਿੰਦੇ ਨੇ ਕਿ ਉਹ ਜਗ੍ਹਾ ਕਾਫੀ ਸਖਤ ਸੀ, ਮੀਂਹ ਪੈ ਜਾਵੇ ਤਾਂ ਸਮੱਸਿਆ, ਨਾ ਪੈ ਜਾਵੇ ਤਾਂ ਸਮੱਸਿਆ। ਵੱਡੇ ਵੱਡੇ ਜਿਹੜੇ ਤਿੜੇ ਨੌਜਵਾਨ ਵੀ ਆਉਂਦੇ ਸੀ, ਉਹਨਾਂ ਦੇ ਵੀ ਥੋੜ੍ਹੇ ਦਿਨਾਂ ਦੇ ਵਿੱਚ ਬੱਸ ਹੋ ਜਾਂਦੇ, ਹੱਥਾਂ ਦੇ ਉੱਤੇ ਛਾਲੇ ਪੈ ਜਾਂਦੇ ਸੀ, ਸਰੀਰ ਗਿੱਜਾ ਨਹੀਂ ਇੰਨੀ ਮਿਹਨਤ ਕਰਨ ਦੇ ਲਈ, ਅਤੇ ਛੇਤੀ ਉਹ ਭੱਜ ਜਾਂਦੇ। ਪਰ ਇਹ ਸਭ ਕੁਛ ਦੇ ਵਿੱਚ 80 ਸਾਲਾਂ ਦਾ ਇਹ ਗੁਰੂ ਉਹਨਾਂ ਦੇ ਨਾਲ ਸਾਵੀਂ ਮਿਹਨਤ ਕਰਨ ਨੂੰ ਲੱਗਾ ਰਹਿੰਦਾ। ਸਾਰਾ ਦਿਨ ਜਦੋਂ ਵੀ ਸਮਾਂ ਲੱਗਦਾ ਹੱਥ ਦੇ ਵਿੱਚ ਕਈ, ਜੇ ਕਈ ਛੱਡਣੀ ਤਾਂ ਫਿਰ ਰੱਬ ਦਾ ਨਾਂ, ਸਵੇਰੇ ਸਵੇਰੇ ਉੱਠਣਾ, ਨਿਯਮ ਦੇ ਮੁਤਾਬਿਕ ਸਾਰਿਆਂ ਨੇ ਆਪਣੀ ਸਾਧਨਾ ਕਰਨੀ, ਸ਼ਾਮ ਦੇ ਸਮੇਂ ਫਿਰ ਦੁਬਾਰਾ ਸਾਧਨਾ ਕਰਨੀ, ਰੱਬ ਦਾ ਨਾਂ ਲੈਣਾ, ਸ਼ੁਕਰ ਕਰਨਾ, ਅਤੇ ਦਿਨ ਦੇ ਸਮੇਂ ਉਹਨਾਂ ਨੇ ਖੂਬ ਮਿਹਨਤ ਕਰਨੀ, ਯਾਨੀ ਕਿ ਆਪਣੇ ਖਾਣ ਦੇ ਲਈ ਉਹਨਾਂ ਨੇ ਖੇਤਾਂ ਦੇ ਵਿੱਚ ਸਬਜ਼ੀ ਭਾਜੀ ਬੀਜਣੀ, ਅਨਾਜ ਬੀਜਣਾ, ਵੱਢਣਾ ਕਰਨਾ, ਜ਼ਮੀਨ ਗੋਡਣੀ, ਇਸੇ ਤਰ੍ਹਾਂ ਦੇ ਨਾਲ ਸਾਰਾ ਦਿਨ ਮਿਹਨਤ ਮੁਸ਼ਕਤ ਦੇ ਵਿੱਚ ਬੀਜਦਾ। ਜਿਹੜੇ ਕੁਛ ਪਹਿਲਾਂ ਦੇ ਆਏ ਚੇਲੇ ਸੀ, ਜਿਨ੍ਹਾਂ ਨੂੰ ਹੁਣ ਸਮਾਂ ਹੋ ਚੁੱਕਾ ਹੈ, ਜਿਨ੍ਹਾਂ ਨੂੰ ਲੱਗਦਾ ਸੀ ਕਿ ਹੁਣ ਉਹ ਕਾਫੀ ਕੁਛ ਜਾਣ ਚੁੱਕੇ ਨੇ, ਅਤੇ ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਹੁਣ ਅੱਗੇ ਸ਼ਾਇਦ ਇਹ ਆਸ਼ਰਮ, ਇਹ ਡੇਰਾ ਆਪਾਂ ਹੀ ਸਾਂਭਣਾ, ਉਹਨਾਂ ਨੂੰ ਚੰਗਾ ਨਹੀਂ ਸੀ ਲੱਗਦਾ ਕਿ ਸਾਡਾ ਗੁਰੂ ਇਸ ਤਰ੍ਹਾਂ ਤਰੀਕੇ ਦੇ ਨਾਲ ਸਾਰਾ ਦਿਨ ਕਈ ਫੜੀ ਸਵੇਰੇ। ਉਹਨਾਂ ਨੂੰ ਇਸ ਚੀਜ਼ ਦੀ ਸ਼ਰਮ ਮਹਿਸੂਸ ਹੁੰਦੀ ਸੀ, ਜਾ ਕੇ ਬੇਨਤੀ ਕੀਤੀ, ਹੁਣ ਤੁਸੀਂ ਮਿਹਨਤ ਨਾ ਕਰਿਆ ਕਰੋ, ਹੁਣ ਆਪਾਂ ਤੁਹਾਡੀ ਥਾਂ ਦੇ ਉੱਤੇ ਇਹ ਗੋਡਾ ਗਡਾਈ ਕਰ ਸਕਦੇ ਹਾਂ। ਅਤੇ ਹਿਆਕੂਯੂ ਨੇ ਕਿਹਾ ਇਹ ਕੋਈ ਬਹੁਤਾ ਉੱਤਮ ਕਾਰ ਨਹੀਂ ਕਿ ਮੈਂ ਵਿਹਲਾ ਬਹਿ ਕੇ ਖਾਵਾਂ। ਵਾਰ ਵਾਰ ਕਹਿਣ ਦੇ ਉੱਤੇ ਹਿਆਕੂਯੂ ਨਹੀਂ ਮੰਨਿਆ, ਅਤੇ ਇੱਕ ਵਾਰੀ ਕਹਿੰਦੇ ਨੇ ਉਹਨਾਂ ਨੇ ਫੈਸਲਾ ਕੀਤਾ ਕਿ ਆਪਾਂ ਹੋਵੇ ਨਾ ਅਤੇ ਸਾਰੇ ਸੰਦ ਹੀ ਲਿਖਾ ਦਿੰਦੇ ਹਾਂ। ਇੱਕ ਰਾਤ ਜਦੋਂ ਹਿਆਕੂਯੂ ਸੌ ਗਿਆ ਤਾਂ ਉਹਨਾਂ ਨੇ ਜੋ ਵੀ ਛੰਦ ਹਿਆਕੂਯੂ ਵਰਤਦਾ ਸੀ, ਕਈ ਕੁਹਾੜਾ, ਜੋ ਵੀ ਬਾਲਟਾ, ਉਹ ਸਾਰਾ ਕੁਛ ਲਿਖਾ ਦਿੱਤਾ। ਅਗਲੇ ਦਿਨ ਜਦੋਂ ਪਾਠ ਪੂਜਾ ਕਰਨ ਤੋਂ ਬਾਅਦ
ਸਮਾਂ ਆਇਆ ਖੇਤਾਂ 'ਚ ਕੰਮ ਕਰਨ ਦਾ, ਜਦੋਂ ਆਪਣੀ ਕਈ ਨਹੀਂ ਲੱਭੀ ਤਾਂ ਹਾਕੀ ਵੀ ਉਹਨੇ ਕਿਸੇ ਤਰ੍ਹਾਂ ਦਾ ਕੋਈ ਰੌਲਾ ਨਹੀਂ ਪਾਇਆ। ਰੱਬ ਦਾ ਭਾਣਾ ਉਹ ਨਹੀਂ ਲੱਭੀ ਤਾਂ ਨਾ ਸੀ। ਉਹਨੇ ਉਸ ਦਿਨ ਥੋੜ੍ਹਾ ਵੱਧ ਸਮਾਂ ਰੱਬ ਦਾ ਨਾਂ ਲੈਣ ਲਈ ਬਿਤਾ ਦਿੱਤਾ ਅਤੇ ਉਹਨਾਂ ਸ਼ਿਸ਼ਿਆਂ ਨੂੰ ਲੱਗਾ ਕਿ ਸ਼ਾਇਦ ਮਸਲਾ ਹੱਲ ਹੋ ਗਿਆ। ਉਹ ਵਿਦਿਆਰਥੀ ਬੜੇ ਖੁਸ਼ ਹੋਏ ਕਿ ਉਹ ਆਪਣੀ ਤਰਕੀਬ ਦੇ ਵਿੱਚ ਕਾਮਯਾਬ ਹੋ ਗਏ ਨੇ। ਸ਼ਾਮ ਨੂੰ ਜਦੋਂ ਸਾਰੇ ਰੋਟੀ ਪਾਣੀ ਖਾਣ ਦੇ ਲਈ ਬੈਠੇ ਤਾਂ ਅੱਜ ਗੁਰੂ ਰੋਟੀ ਖਾਣ ਨਹੀਂ ਆਇਆ। ਉਹਨਾਂ ਨੂੰ ਲੱਗਾ ਕਿ ਸ਼ਾਇਦ ਉਹ ਠੀਕ ਨਹੀਂ ਹੋਣਗੇ ਜਾਂ ਫਿਰ ਅੱਜ ਉਹ ਲੰਮਾ ਸਮਾਂ ਸਮਾਧੀ ਦੇ ਵਿੱਚ ਰਹਿਣਗੇ, ਕਿਉਂਕਿ ਇਹ ਕੋਈ ਪਹਿਲੀ ਵਾਰ ਦਾ ਵਰਤਾਰਾ ਨਹੀਂ ਸੀ। ਕਈ ਵਾਰ ਲੰਮਾ ਸਮਾਂ ਬੈਠਣ ਨੂੰ ਜੀ ਕਰਦਾ ਤਾਂ ਕਈ ਲੋਕ ਬੈਠੇ ਰਹਿੰਦੇ ਸੀ। ਉਸ ਦਿਨ ਉਹਨਾਂ ਨੇ ਕੋਈ ਖਾਸ ਤਵੱਜੋ ਨਹੀਂ ਦਿੱਤੀ, ਪਰ ਅਗਲੇ ਦਿਨ ਸਵੇਰੇ ਫਿਰ ਦੁਬਾਰਾ ਤੋਂ ਜਦੋਂ ਰਸੋਈ ਦੇ ਵਿੱਚ ਸਾਰੇ ਇਕੱਠੇ ਹੋਏ ਤਾਂ ਵੇਖਦੇ ਨੇ ਕਿ ਗੁਰੂ ਅੱਜ ਫਿਰ ਨਹੀਂ ਆਏ। ਉਹਨਾਂ ਨੂੰ ਲੱਗਾ ਕਿ ਸ਼ਾਇਦ ਤਬੀਅਤ ਠੀਕ ਨਹੀਂ ਹੋਊਗੀ। ਆਪਣੇ ਆਪਣੇ ਕੰਮੀ ਸਾਰੇ ਜੁੱਟ ਗਏ, ਪਰ ਵੇਖਦੇ ਨੇ ਕਿ ਅੱਜ ਦੂਸਰੇ ਦਿਨ ਫਿਰ ਦੁਬਾਰਾ ਆਇਆ ਕੁਝ ਰੋਟੀ ਖਾਣਾ ਖਾਣ ਦੇ ਲਈ ਨਹੀਂ ਆਇਆ। ਹੁਣ ਥੋੜ੍ਹੀ ਜਿਹੀ ਚਿੰਤਾ ਵਧੀ ਕਿ ਆਖਿਰਕਾਰ ਐਸਾ ਕੀ ਹੋ ਗਿਆ। ਜਾ ਕੇ ਗੁਜ਼ਾਰਿਸ਼ ਕੀਤੀ, ਗੁਰੂ ਜੀ ਤੁਸੀਂ ਰੋਟੀ ਖਾਣ ਦੇ ਲਈ ਨਹੀਂ ਆ ਰਹੇ ਅੱਜ ਕੱਲ੍ਹ। ਤਾਂ ਹਾਕੀ ਉਹਨੇ ਕਿਹਾ ਮੈਂ ਐਸਾ ਕੁਛ ਕਰ ਹੀ ਨਹੀਂ ਰਿਹਾ ਕਿ ਮੈਂ ਰੋਟੀ ਖਾਣ ਦੇ ਲਈ ਆਵਾਂ। ਮੈਂ ਰੋਟੀ ਜਿੰਨੀ ਕਮਾਈ ਨਹੀਂ ਕਰ ਪਾ ਰਿਹਾ ਇੰਨੀ ਦਿਨੀ, ਜੇ ਮੈਂ ਅੰਨ ਕਮਾ ਹੀ ਨਹੀਂ ਪਾ ਰਿਹਾ ਤਾਂ ਫਿਰ ਮੈਂ ਖਾ ਵੀ ਕਿੱਦਾਂ ਲਵਾਂ। ਇੰਨਾ ਕਹਿ ਕੇ ਫਿਰ ਦੁਬਾਰਾ ਉਹ ਸਮਾਧੀ ਦੇ ਵਿੱਚ ਬਹਿ ਗਿਆ। ਹੁਣ ਚੇਲਿਆਂ ਨੂੰ ਥੋੜ੍ਹੀ ਜਿਹੀ ਚਿੰਤਾ ਹੋਈ, ਹੋਵੇ ਨਾ ਤਾਂ ਇਸ ਗੱਲ ਦੇ ਉੱਤੇ ਥੋੜ੍ਹਾ ਜਿਹਾ ਹੋਰ ਵਿਚਾਰ ਵਟਾਂਦਰਾ ਜ਼ਰੂਰ ਕਰ ਲੈਣਾ ਚਾਹੀਦਾ। ਫਿਰ ਦੁਬਾਰਾ ਤੋਂ ਗੱਲ ਛਿੜੀ ਤਾਂ ਚੇਲਿਆਂ ਨੇ ਕਿਹਾ ਗੁਰੂ ਜੀ ਇਹ ਕਿੱਦਾਂ ਦੀ ਗੱਲ ਹੋਈ, ਅਸੀਂ ਸਾਰੇ ਕਰ ਹੀ ਰਹੇ ਹਾਂ, ਅਨਾਜ ਤਾਂ ਰਸੋਈ ਦੇ ਵਿੱਚ ਪਿਆ ਹੀ ਆ ਅਤੇ ਨਾਲੇ ਤੁਸੀਂ ਇੱਦਾਂ ਕਿਉਂ ਕਹਿੰਦੇ ਹੋ ਕਿ ਮੈਂ ਕੀਤਾ ਹੀ ਨਹੀਂ ਅਨਾਜ ਜੋਗਾ। ਤਾਂ ਹਾਕੀ ਜੀ ਉਹਨੇ ਕਿਹਾ ਹਾਂ ਮੈਂ ਪਿਛਲੇ 2 ਦਿਨ ਤੋਂ ਖੇਤਾਂ ਦੇ ਵਿੱਚ ਕਈ ਨਹੀਂ ਪਾਈ, ਮੈਂ ਹੱਥੀਂ ਕਿਰਤ ਨਹੀਂ ਕੀਤੀ, ਮੈਂ ਉਹ ਅਨਾਜ ਨੂੰ ਉਗਾਉਣ ਦੇ ਵਿੱਚ ਕੋਈ ਯੋਗਦਾਨ ਨਹੀਂ ਪਾ ਸਕਿਆ। ਵੇਖਿਆ ਜਾਵੇ ਤਾਂ ਇਸ ਕੁਦਰਤ ਦੇ ਨਿਯਮ ਦੇ ਮੁਤਾਬਕ ਜੇਕਰ ਮੈਂ ਉਗਾਉਣ ਦੇ ਵਿੱਚ ਵੱਢਣ ਦੇ ਵਿੱਚ ਕੋਈ ਯੋਗਦਾਨ ਨਹੀਂ ਨਾ ਪਾਇਆ ਤਾਂ ਫਿਰ ਮੈਂ ਹੱਕਦਾਰ ਵੀ ਨਹੀਂ ਹਾਂ ਇਸ ਕੁਦਰਤ ਦੇ ਉਗਾਏ ਬੀਜਾਂ ਦੇ ਵਿੱਚੋਂ, ਉਹ ਮੈਂ ਕਿਸੇ ਤਰ੍ਹਾਂ ਦੇ ਨਾਲ ਗ੍ਰਹਿਣ ਕਰਾਂ। ਕੁਦਰਤ ਦਾ ਇਹੋ ਨਿਯਮ ਹੈ ਜੋ ਜਿੰਨੀ ਮਿਹਨਤ ਕਰੂਗਾ ਉਹ ਓਨਾ ਕੁ ਖਾ ਲਏ। ਇੱਕ ਪੰਛੀ ਸਵੇਰੇ ਨਿਕਲਦਾ ਹੈ ਨਾ, ਮਿਹਨਤ ਕਰਦਾ, ਪਤਾ ਨਹੀਂ ਕਿੰਨਾ ਕੁ ਉਹਨੂੰ ਉੱਡਣਾ ਪੈਂਦਾ, ਫਿਰ ਜਾ ਕੇ ਇੱਕ ਦਾਣਾ ਲੱਭਦਾ ਅਤੇ ਜੇ ਉਹ ਆਲਣੇ ਦੇ ਵਿੱਚ ਬੈਠਾ ਰਹੇ ਉੱਥੇ ਚਾਹੇ ਕਿ ਮੇਰੇ ਕੋਲ ਦਾਣਾ ਆ ਜਾਵੇ ਅਤੇ ਕਿੰਨਾ ਕੁ ਚਿਰ ਮਿਲੂਗਾ। ਹੌਲੀ ਹੌਲੀ ਤਾਂ ਉੱਡਣਾ ਭੁੱਲ ਜੂ, ਹੌਲੀ ਹੌਲੀ ਉਹਦੇ ਖੰਭ ਵੀ ਕੰਮ ਕਰਨ ਵੜ ਜਾਣਗੇ, ਉਹ ਇੰਨੀ ਲੰਮੀ ਅਤੇ ਇੰਨੀ ਉੱਚੀ ਉਡਾਰੀ ਕਿੱਦਾਂ ਮਾਰ ਪਾਊ, ਉਹ ਆਪਣੇ ਆਪ ਦਾ ਕਿੱਦਾਂ ਖਿਆਲ ਰੱਖੂ, ਉਹ ਆਪਣੇ ਬੱਚਿਆਂ ਦਾ ਕਿੱਦਾਂ ਖਿਆਲ ਰੱਖੂ। ਪਰ ਤੁਸੀਂ ਤਾਂ ਹੁਣ ਕਾਫੀ ਬਿਰਧ ਅਵਸਥਾ ਦੇ ਵਿੱਚ ਚਲੇ ਗਏ, ਹੁਣ ਅਸੀਂ ਤੁਹਾਡਾ ਖਿਆਲ ਰੱਖਣਾ ਸਾਨੂੰ ਇਹ ਚੰਗਾ ਨਹੀਂ ਲੱਗਦਾ, ਤੁਸੀਂ ਸਾਰਾ ਦਿਨ ਕਈ ਫੜਕੇ ਲੱਗੇ ਰਹਿੰਦੇ। ਤਾਂ ਹਾਕੀ ਉਹਨੇ ਕਿਹਾ ਉਸ ਰੱਬ ਨੇ ਜੋ ਮੈਨੂੰ ਹੱਡ ਪੈਰ ਦਿੱਤੇ ਨੇ ਇਹ ਜਿੰਨਾ ਚਿਰ ਚੱਲਦੇ ਨੇ ਉਨਾ ਚਿਰ ਮੈਂ ਜ਼ਰੂਰ ਚਲਾਊਂਗਾ। ਹਾਂ ਮੈਨੂੰ ਇਸ ਗੱਲ ਦਾ ਇਲਮ ਹੈ ਕਿ ਤੁਸੀਂ ਮੇਰੀ ਕਈ ਲਕਾਈ ਹੈ, ਤੁਸੀਂ ਨਹੀਂ ਚਾਹੁੰਦੇ ਕਿ ਮੈਂ ਮਿਹਨਤ ਮੁਸ਼ਕਤ ਕਰਾਂ, ਪਰ ਸ਼ਾਇਦ ਇਹ ਇੱਕ ਵਾਜਬ ਸਮਾਂ ਤੁਹਾਨੂੰ ਇਹ ਗੱਲ ਦੱਸਣ ਦਾ, ਤੁਹਾਨੂੰ ਇਹ ਗੱਲ ਸਮਝਾਉਣ ਦਾ, ਪੜ੍ਹਾਉਣ ਦਾ ਕਿ ਆਪਾਂ ਇਸ ਆਸ਼ਰਮ ਦੇ ਵਿੱਚ 2 ਤਰੀਕੇ ਦਾ ਫਲ ਕਮਾਉਂਦੇ ਹਾਂ।
ਜੋ ਅਸੀਂ ਸਾਧਨਾ ਕਰਦੇ ਹਾਂ, ਜੋ ਅਸੀਂ ਭਗਤੀ ਕਰਦੇ ਹਾਂ, ਉਹ ਹੋ ਗਿਆ ਸਾਡੇ ਮਨ ਦਾ ਫਲ, ਉਹ ਸਾਡੇ ਮਨ ਦੀ ਖੁਰਾਕ ਹੋ ਗਈ। ਅਤੇ ਤਨ ਦੀ ਖੁਰਾਕ ਉਹ ਵੀ ਤਾਂ ਕਮਾਉਣੀ ਪੈਣੀ, ਤਨ ਦੀ ਖੁਰਾਕ ਚਾਹੀਦੀ ਹੈ ਤਾਂ ਉਹ ਕਮਾ ਕੇ ਖਾਣੀ ਪਊਗੀ, ਮਨ ਦੀ ਖੁਰਾਕ ਚਾਹੀਦੀ ਹੈ ਤਾਂ ਉਹ ਕਮਾ ਕੇ ਖਾਣੀ ਪਊਗੀ। ਨਾਲੇ ਵੇਖਿਆ ਜਾਵੇ ਤਾਂ ਤੁਸੀਂ ਜਿਹੜੇ ਤਰੀਕੇ ਦੇ ਨਾਲ ਮੇਰੀ ਕਹੀ ਲਿਖਾਈ ਹੈ, ਉਹ ਇਸ ਕਰਕੇ ਨਹੀਂ ਕਿ ਤੁਹਾਨੂੰ ਮੈਂ ਕੰਮ ਕਰਦਾ ਚੰਗਾ ਨਹੀਂ ਲੱਗਦਾ, ਸ਼ਾਇਦ ਉਹ ਇਸ ਕਰਕੇ ਕਿ ਤੁਹਾਡੇ ਮਨ ਦੇ ਵਿੱਚ ਹੰਕਾਰ ਆ, ਤੁਹਾਨੂੰ ਇਹ ਲੱਗਦਾ ਕਿ ਆਪਾਂ ਸੀਨੀਅਰ ਹਾਂ, ਜੇ ਗੁਰੂ ਬਹੂਗਾ ਤਾਂ ਕੱਲ੍ਹ ਨੂੰ ਸਾਨੂੰ ਵੀ ਮੌਕਾ ਮਿਲੂਗਾ, ਆਪਾਂ ਵੀ ਬਹਿ ਕੇ ਖਾਵਾਂਗੇ। ਪਰ ਮੇਰੇ ਜੀਂਦੇ ਜੀ ਮੈਂ ਇੱਦਾਂ ਹੋਣ ਨਹੀਂ ਦਊਂਗਾ, ਮੈਂ ਆਪਣੇ ਕਿਸੇ ਵੀ ਚੇਲੇ ਨੂੰ ਇਸ ਤਰੀਕੇ ਦੀ ਕੋਈ ਵੀ ਸਿੱਖਿਆ ਨਹੀਂ ਦੇਣੀ ਚਾਹੁੰਦਾ। ਮੇਰੇ ਵੱਲੋਂ ਕਦੀ ਵੀ ਤੁਹਾਨੂੰ ਇਹ ਸਿੱਖਿਆ ਨਹੀਂ ਰਹੂਗੀ, ਚਾਹੇ ਤੁਸੀਂ ਵੱਡੇ ਹੋ, ਚਾਹੇ ਤੁਸੀਂ ਪਹਿਲਾਂ ਦੇ ਆਏ ਹੋ, ਚਾਹੇ ਦੂਸਰਿਆਂ ਦੇ ਨਾਲੋਂ ਕੁਛ ਵੱਧ ਜਾਣਦੇ ਹੋ, ਤੁਹਾਨੂੰ ਵੀ ਓਨੀ ਮਿਹਨਤ ਕਰਨੀ ਪਊਗੀ ਜਿੰਨੀ ਨਵੇਂ ਆਏ ਕਰਦੇ। ਅਤੇ ਜੇਕਰ ਮੈਂ ਮਿਹਨਤ ਕਰਨੀ ਛੱਡ ਦੂੰਗਾ, ਤੁਸੀਂ ਮਿਹਨਤ ਕਰਨੀ ਛੱਡ ਦਿਓਗੇ, ਤੁਸੀਂ ਛੱਡ ਦਿਓਗੇ, ਅਤੇ ਫਿਰ ਹੌਲੀ ਹੌਲੀ ਬਾਕੀ ਵੀ ਢੀਠ ਹੁੰਦੇ ਜਾਣਗੇ। ਸਭ ਤੋਂ ਪਹਿਲਾਂ ਸਾਨੂੰ ਕਈ ਫੜਕੇ ਆਪ ਅੱਗੇ ਲੱਗਣਾ ਪੈਂਦਾ, ਕਿਰਤ ਕਮਾਈ ਦੇ ਲਈ ਰੱਬ ਨੇ ਤੁਹਾਨੂੰ ਸਰੀਰ ਦਿੱਤਾ, ਤੰਦਰੁਸਤੀ ਦਿੱਤੀ ਹੈ, ਜਦੋਂ ਆਪਾਂ ਇਹਦੀ ਵਰਤੋਂ ਨਹੀਂ ਨਾ ਕਰਦੇ ਤਾਂ ਫਿਰ ਹੌਲੀ ਹੌਲੀ ਉਹ ਅੰਗ ਪੈਰ ਉੱਦਾਂ ਦੇ ਨਹੀਂ ਰਹਿੰਦੇ ਜਿੱਦਾਂ ਦੇ ਪਹਿਲਾਂ ਹੁੰਦੇ ਆ, ਹੌਲੀ ਹੌਲੀ ਉਹ ਅੰਗ ਪੈਰ ਕੰਮ ਕਰਨਾ ਛੱਡ ਦਿੰਦੇ। ਸੋ ਇਸ ਕਰਕੇ ਮੈਨੂੰ ਤੁਸੀਂ ਆਪਣਾ ਕੰਮ ਕਰਨ ਦਿਓ, ਅਤੇ ਤੁਸੀਂ ਆਪਣਾ ਕੰਮ ਕਰੋ ਭਾਈ। ਰੱਬ ਨੇ ਸਾਨੂੰ ਇਹ ਹੱਥ ਪੈਰ ਇਸ ਕਰਕੇ ਦਿੱਤੇ ਨੇ ਕਿ ਆਪਾਂ ਕਰਕੇ ਖਾ ਸਕੀਏ। ਵਿਹਲੇ ਬਹਿ ਕੇ ਬਹੁਤਾ ਚਿਰ ਨਹੀਂ ਕੋਈ ਖਾ ਸਕਦਾ, ਅਤੇ ਸ਼ਾਇਦ ਆਪਾਂ ਵੀ ਇਸੇ ਤਰੀਕੇ ਦੇ ਨਾਲ ਚਾਹੁੰਦੇ ਹਾਂ। ਦੁਨੀਆ ਦਾ ਹਰ ਇੱਕ ਇਨਸਾਨ ਸ਼ਾਇਦ ਇਹੀ ਚਾਹੁੰਦਾ ਕਿ ਮੈਂ ਇੰਨਾ ਕੁ ਧਨ ਕਮਾ ਲਾਂ ਕਿ ਉਸ ਤੋਂ ਬਾਅਦ ਮੈਂ ਬਹਿ ਕੇ ਖਾਵਾਂ, ਮੇਰੇ ਕੋਲ ਇੰਨਾ ਕੁ ਧਨ ਹੋ ਗਿਆ ਕਿ ਹੁਣ ਮੈਂ ਨੌਕਰ ਚਾਕਰ ਰੱਖ ਲਵਾਂ, ਹੁਣ ਕੋਈ ਮੇਰੇ ਲਈ ਕਰੇ। ਪਰ ਸੱਚ ਇਹ ਹੈ ਕਿ ਜਿਨ੍ਹਾਂ ਦੇ ਲਈ ਕੋਈ ਕੰਮ ਕਰਦਾ ਉਹਨਾਂ ਦਾ ਸਰੀਰ ਫਿਰ ਹੌਲੀ ਹੌਲੀ ਬਿਮਾਰ ਰਹਿਣਾ ਸ਼ੁਰੂ ਹੋ ਜਾਂਦਾ, ਉਹਨਾਂ ਦਾ ਫਿਰ ਡਾਕਟਰਾਂ ਦੇ ਕੋਲ ਆਉਣਾ ਜਾਣਾ ਹੋਰ ਵੱਧ ਜਾਂਦਾ, ਅਤੇ ਜਿੰਨਾ ਜਿੰਨਾ ਉਹ ਕੰਮ ਘਟਾਈ ਜਾਂਦੇ ਨੇ ਉਨੀ ਉਨੀ ਫਿਰ ਡਾਕਟਰਾਂ ਦੇ ਕੋਲ ਆਵਾਜਾਈ ਹੋਰ ਵੱਧ ਹੀ ਜਾਂਦੀ। ਸੋ ਇਹ ਆਪਾਂ ਵੇਖਣਾ ਕਿ ਆਪਾਂ ਕਿਹੜੇ ਤਰੀਕੇ ਦੇ ਨਾਲ ਵਿਚਰਨਾ ਇਸ ਰੱਬ ਦੇ ਦਿੱਤੇ ਸਰੀਰ ਨੂੰ ਕੰਮ 'ਚ ਲਿਆਉਣਾ ਵਰਤਣਾ, ਅਤੇ ਜਾਂ ਫਿਰ ਵਿਹਲੇ ਬਹਿ ਕੇ ਇਹਨੂੰ ਬਿਮਾਰ ਕਰਨਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਵਿਚਲਾ ਮਨੋਰਥ ਤੁਸੀਂ ਖੂਬ ਸਮਝੇ ਹੋਵੋਗੇ। ਧੰਨਵਾਦ। ਰੇਡੀਓ ਹਾਂਜੀ 1674।

ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਹੈ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਹਸਾਉਣ ਦਾ ਸਮਾਂ ਹੋ ਚੁੱਕਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਸਾਡੇ ਨਾਲ ਆ ਚੁੱਕੇ ਨੇ ਬੱਚੇ ਚੁਟਕਲੇ ਸੁਣਾਉਣ ਦੇ ਲਈ। ਅਤੇ ਮੈਂ ਵਾਅਦਾ ਕਰਦਾ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੂ ਅਤੇ ਤੁਸੀਂ ਵੀ ਜ਼ਰੂਰ ਜ਼ਰੂਰ ਜ਼ਰੂਰ ਹੱਸਣਾ, ਕਿਉਂਕਿ ਇਹ ਆ ਲਾਫਟਰ ਥੈਰੇਪੀ। ਸੌਣ ਵਾਲਾ ਅੱਧਾ ਪੌਣਾ ਘੰਟਾ ਆਪਾਂ ਹੱਸਣਾ ਅਤੇ ਆਓ ਫਿਰ ਇਸ ਸਫ਼ਰ ਦੇ ਵਿੱਚ ਆਪਾਂ ਰਲ ਮਿਲ ਕੇ ਹੱਸਦੇ ਹਾਂ, ਇੱਕ ਦੂਸਰੇ ਦਾ ਸਾਥ ਬਣ ਕੇ ਹੱਸਦੇ ਹਾਂ ਅਤੇ ਅੱਜ ਦੇ ਇਸ ਸਫ਼ਰ ਨੂੰ ਆਪਾਂ ਸੋਹਣਾ ਵਧੀਆ ਘੈਂਟ ਬਣਾਉਂਦੇ ਹਾਂ। ਅਤੇ ਲਾਫਟਰ ਥੈਰੇਪੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਭਾਈ ਸਵਾਗਤ ਹੈ। ਸਭ ਤੋਂ ਪਹਿਲਾਂ ਸਾਡੇ ਨਾਲ ਹੋਣਗੇ ਮੰਨਤ ਅਤੇ ਫਤਿਹ, ਅਤੇ ਉਸ ਤੋਂ ਬਾਅਦ ਸਾਡੇ ਨਾਲ ਮੈਂ ਬੇਨਤੀ ਹੈ ਜੀ ਥੋੜ੍ਹਾ ਜਿਹਾ ਹੁਣ ਵੇਟ ਕਰ ਲਓ ਤੁਸੀਂ, ਅਤੇ ਜਿੱਦਾਂ ਜਿੱਦਾਂ ਲਾਈਨਾਂ ਵਿਹਲੀਆਂ ਹੋਣਗੀਆਂ ਫਿਰ ਤੁਸੀਂ ਕਾਲ ਕਰਿਓ। ਉਸ ਤੋਂ ਬਾਅਦ ਅਰਨਵ ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ, ਫਤਿਹ ਕੀ ਹਾਲ ਹੈ?
1: ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਮੰਨਤ ਦਾ?
1: ਠੀਕ ਹਾਂ, ਤੁਸੀਂ ਦੱਸੋ।
0: ਹਾਂਜੀ ਮੈਂ ਵੀ ਠੀਕ ਹਾਂ ਪੁੱਤ, ਤੁਸੀਂ ਠੀਕ ਹੋ ਤੇ ਮੈਂ ਵੀ ਠੀਕ। ਕੀ ਕਰ ਰਹੇ ਹੋ?
1: ਅਸਾਂ ਹੁਣੀ ਗੁਰਦੁਆਰੇ ਸਾਹਿਬ 'ਚ ਖੜੇ ਸੀਗੇ।
0: ਓਕੇ ਓਕੇ, ਮੱਥਾ ਟੇਕ ਆਏ ਹੋ ਕਿ ਜਾਣਾ ਹਲੇ?
1: ਅਸਾਂ ਮੱਥਾ ਟੇਕ ਆਏ।
0: ਠੀਕ ਆਏ, ਓਕੇ, ਗੁੱਡ ਗੁੱਡ ਗੁੱਡ। ਫਿਰ ਤਾਂ ਬੜੇ ਬੀਬੇ ਪੋਤੇ ਹੋ ਤੁਸੀਂ, ਤੇ ਸਵੇਰੇ ਸਵੇਰੇ ਬਾਬਾ ਜੀ ਦੇ ਮੱਥਾ ਵੀ ਟੇਕ ਆਉਂਦੇ ਹੋ।
1: ਥੈਂਕ ਯੂ।
0: ਹਾਏ, ਅੱਜ ਕੱਲ ਬੜੀ ਸਿਆਣੀ ਸਿਆਣੀ ਜੀ ਮੰਨਤ ਹੋ ਗਈ, ਤੂੰ ਕੀ ਗੱਲ ਹੈ?
1: ਅੱਛਾ,
0: ਘਰੇ ਕਰੇਜ਼ੀ ਰਹਿੰਦੀ ਆ ਤੂੰ? ਗੁੱਡ ਗੁੱਡ, ਕਰੇਜ਼ੀ ਰਹਿਣਾ ਚਾਹੀਦਾ ਹੈ ਨਾ, ਫਨ ਹੁੰਦਾ ਨਾ, ਕਰੇਜ਼ੀ ਫਨ ਹੁੰਦਾ ਨਾ।
1: ਹਾਂਜੀ
0: ਹਾਂ, ਫਿਰ ਠੀਕ ਹੈ, ਫਿਰ ਠੀਕ ਹੈ। ਕੀ ਸੁਣਾਓਗੇ ਫਿਰ ਅੱਜ ਕਰੇਜ਼ੀ ਕਰੇਜ਼ੀ ਮੂਡ 'ਚ?
1: ਸੁਣਾਓਗੇ ਇੱਕ ਬੋਲੀ।
0: ਓਕੇ।
1: ਚੌਲਾ ਵਾਲਾ ਪਾਣੀ ਨੀ ਮੈਂ ਬੋਹੇ ਅੱਗੇ ਡੋਲਿਆ, ਚੌਲਾ ਵਾਲਾ ਪਾਣੀ ਨੀ ਮੈਂ ਬੋਹੇ ਅੱਗੇ ਡੋਲਿਆ, ਆਉਣ ਦਾ ਚਾਂ ਚਾਂ ਦਾ
0: ਨਿਕਲ ਗਿਆ ਨੀ ਮੇਰਾ ਰੋਂਦੀ ਦਾ ਹਾਸਾ, ਨਿਕਲ ਗਿਆ ਨੀ ਮੇਰਾ ਰੋਂਦੀ ਦਾ ਹਾਸਾ, ਬੱਲੇ ਬੱਲੇ ਬੱਲੇ। ਫੂਫੂ ਨੀ ਹੁੰਦਾ ਨਾਲੇ ਦੇ ਭਲਾ?
1: ਪਤਾ ਨੀ,
0: ਵੇਖਣਾ ਭਲਾ ਇਹਦੇ ਨਾਲ ਫੂਫੂ ਅਟੈਚ ਹੁੰਦਾ ਕਿ ਨੀ ਭਲਾ ਕਿਤੇ?
1: ਠੀਕ ਆ,
0: ਹੈਂ
1: ਠੀਕ
0: ਆ। ਇਸ ਫੂਫੂ ਪਾਰਟ ਆਫ ਦਿਸ ਬੋਲੀ ਔਰ ਨਾਟ? ਇਸ ਦਿਸ ਅ ਗੁੱਡ ਇੰਗਲਿਸ਼ ਔਰ ਨਾਟ? ਇਸ ਦਿਸ ਅ ਗੁੱਡ ਇੰਗਲਿਸ਼ ਔਰ ਨਾਟ?
1: ਯੈਸ।
0: ਓਕੇ, ਸੋ ਫੂਫੂ ਇਸ ਫੂਫੂ ਇਨ ਇੰਗਲਿਸ਼ ਟੂ?
1: ਨੋ।
0: ਹਾਂ
1: ਨਹੀਂ।
0: ਸੋ ਵਾਟ ਇਸ ਅ ਫੂਫੂ ਇਨ ਇੰਗਲਿਸ਼?
1: ਆਈ ਡੋਨਟ ਨੋ
0: ਅੰਕਲ। ਫੂਫੂ ਕੋਲ ਅੰਕਲ?
1: ਉਸ ਤਾਂ ਫੁੱਫੜ ਦੀ ਗੱਲ ਕਰਦੇ ਆ।
0: ਤੇ ਉਹ ਹੀ ਹੁੰਦਾ ਜਿਹਨੂੰ ਫੁੱਫੂ ਫੁੱਫੂ ਕਰਦੇ ਰਹਿੰਦੇ। ਥੈਂਕ ਯੂ ਮਨ, ਤੁਹਾਡਾ ਦਿਨ ਵਧੀਆ ਵਧੀਆ
1: ਰਹੇ। ਮੈਂ ਵੀ ਗੱਲ ਕਰ ਲਵਾਂ।
0: ਹਾਂਜੀ ਕਰਾਓ ਫਿਰ।
1: ਸਤਿ ਸ਼੍ਰੀ ਅਕਾਲ ਅੰਕਲ ਜੀ, ਕੋਈ ਵੀ ਨਹੀਂ ਜੀ।
0: ਓ ਸਤਿ ਸ਼੍ਰੀ ਅਕਾਲ ਫਤਿਹ, ਅੱਜ ਤੂੰ ਆਏ ਨਾ ਸੀ ਯਾਰ ਮੇਰੇ ਨਾਲ?
1: ਨਹੀਂ
0: ਨਹੀਂ। ਓ ਯਾਰ, ਤੂੰ ਬੰਦਾ ਬੜਾ ਖਰਾਬ ਹੈ। ਤੂੰ ਨਹੀਂ ਸਾਥ ਦਿੰਦਾ ਭਰਾ, ਤੂੰ ਨਹੀਂ ਭਰਾ ਸਾਥ ਦਿੰਦਾ।
1: ਮੇਰਾ ਕਿਹੜਾ ਜੀ ਕਰਦਾ ਸਕੂਲੇ ਜਾਣ ਨੂੰ?
0: ਅੱਛਾ ਨਹੀਂ ਜੀ ਕਰਦਾ? ਓ ਲੈ, ਵੈਰੀ ਗੁੱਡ। ਮੇਰਾ ਵੀ ਨਹੀਂ ਕਰਦਾ ਹੁੰਦਾ ਸਕੂਲ ਜਾਣ ਨੂੰ ਜੀ।
1: ਫਿਰ
0: ਤੇ ਫਤਿਹ ਰੇਡੀਓ ਵਾਲਾ ਬਣੂਗਾ।
1: ਨਹੀਂ ਮੈਂ ਤਾਂ ਕ੍ਰਿਕਟ ਪਲੇਅਰ ਬਣਨਾ।
0: ਉਹ ਚ ਗੱਲਾਂ ਨਹੀਂ ਹੁੰਦੀਆਂ, ਉਹ ਚੁੱਪ ਕਰਕੇ ਖੇਡੀ ਜਾਈਦੀ ਆ।
1: ਚੱਲ ਮੈਂ ਰੇਡੀਓ ਵਾਲਾ ਵੀ ਬਣ ਜੂ, ਦੋਨੋਂ ਹੀ ਬਣ ਜੂ।
0: ਆਏ ਆਹੋ ਇੱਥੇ ਰੇਡੀਓ ਸਵੇਰੇ ਸਵੇਰੇ ਕਰਕੇ ਤੇ ਬਾਅਦ ਚ ਦੁਪਹਿਰੇ ਜਾ ਕੇ ਤੇ ਕ੍ਰਿਕਟ ਖੇਡ ਲੈ।
1: ਹਾਂਜੀ
0: ਤੇ ਉਹ ਇੱਥੇ ਖੇਡ ਲਿਆ ਕਰਨੀ ਸੱਚ ਦੇ, ਸਾਡੇ ਕੋਲ ਗਰਾਊਂਡ ਹੈਗੀ ਥੱਲੇ।
1: ਨਹੀਂ
0: ਉਹ ਹੈਗੀ ਭਰਾ,
1: ਉਹ ਕਿਹੜਾ ਕ੍ਰਿਕਟ ਵਾਲੀ ਆ।
0: ਹੈ
1: ਠੀਕ ਆ, ਮੈਂ ਸੁਣਾਉਂਗਾ ਇੱਕ ਵਰਜਾਤ।
0: ਹਾਂਜੀ ਹਾਂਜੀ,
1: ਕਾਲਾ ਵਾ ਪਰ ਫੇਰ ਵੀ ਚਾਨਣ ਦਿੰਦਾ।
0: ਅੱਛਾ ਕਾਲਾ ਆ
1: ਪਰ ਫੇਰ ਵੀ ਚਾਨਣ ਦਿੰਦਾ,
0: ਇਹ ਕਿਹੜੀ ਗੱਲ ਹੋਈ? ਇਹ ਗਲਤ ਹੈ ਬਜਾਰਤ ਭਰਾ।
1: ਨਹੀਂ ਸਹੀ ਆ ਸਹੀ,
0: ਉਹ ਨਹੀਂ ਯਾਰ ਇਹ ਫਿਰ ਫੋਨ ਹੋ ਸਕਦਾ, ਫੋਨ ਕਾਲਾ ਹੁੰਦਾ ਜਦੋਂ ਆਪਾਂ ਸੁੱਚ ਦੱਬਦੇ ਤੇ ਉਹ ਚਾਨਣ ਦੇਣ ਲੱਗ ਪੈਂਦਾ।
1: ਹਾਂ ਨਹੀਂ
0: ਨਹੀਂ
1: ਦੱਸਾਂ। ਅੱਛਾ ਐਗ ਕੋਲਾ।
0: ਓ ਮੈਂ ਕਹਿਣ ਹੀ ਲੱਗਾ ਸੀ ਯਾਰ, ਤੁਸੀਂ ਮੈਨੂੰ ਮੌਕਾ ਨਹੀਂ ਦਿੱਤਾ। ਮੈਂ ਵੇਖਾਂ ਭਲਾ ਕੋਈ ਆਂਟੀ ਨੇ ਫਾਈਨ ਫੂਨ ਕਿਸੇ ਨੇ ਪਵਾਇਆ ਹੋਵੇ। ਹੈ ਵੇਖ ਲਈਏ, ਨਹੀਂ ਅੱਜ ਨੀ, ਅੱਜ ਨੀ ਕੋ ਆਂਟੀ, ਅੱਜ ਨੀ ਕੋ ਆਂਟੀ ਟੱਕਰੀ। ਹੈ ਇਹ ਔਖਾ ਹੀ ਜ਼ਿਆਦਾ ਨਾ, ਇਹ ਆਂਟੀਆਂ ਦੀ ਸਮਝ ਚ ਨਹੀਂ ਆਉਣਾ। ਹਾਂ ਇਹ ਕੋ ਤੰਦੂਰ ਵਾਲਾ ਬੰਦਾ ਹੀ ਬੁੱਝ ਸਕਦਾ ਹੈ ਨਾ।
1: ਹਾਂਜੀ ਓਕੇ ਬਾਏ, ਹੈਵ ਅ ਨਾਈਸ ਡੇ।
0: ਬਾਏ ਬਾਏ, ਥੈਂਕ ਯੂ, ਹੈਵ ਅ ਨਾਈਸ ਡੇ। ਤੇ ਨੈਕਸਟ ਸਾਡੇ ਨਾਲ ਅਰਨਵ, ਉਸ ਤੋਂ ਬਾਅਦ ਫਿਰ ਤੇਗ, ਤੁਸੀਂ ਰੈਡੀ ਰਹੋ। ਅਤੇ ਬਾਕੀਆਂ ਦੇ ਅੱਗੇ ਬੇਨਤੀ ਆ ਭਾਈ, ਥੋੜ੍ਹੀਆਂ ਲਾਈਨਾਂ ਵਿਹਲੀਆਂ ਹੋ ਲੈਣ ਦਿਓ ਅਤੇ ਫਿਰ ਕਰ ਲਿਓ। ਸਤਿ ਸ਼੍ਰੀ ਅਕਾਲ ਅਰਨਵ, ਕੀ ਹਾਲ ਹੈ?
1: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ?
1: ਵਧੀਆ, ਤੁਹਾਡਾ ਕੀ ਹਾਲ ਆ?
0: ਬਹੁਤ ਵਧੀਆ, ਤੁਸੀਂ ਸੁਣਾਓ ਕੀ ਕਰਦੇ ਹੋ?
1: ਕੁਛ ਨਹੀਂ, ਰੈਡੀ ਹੋ ਕੇ ਬੈਠਾ।
0: ਅੱਛਾ ਵੇਲੇ ਸਿਰ ਹੀ?
1: ਹਾਂਜੀ।
0: ਇੰਨੀ ਪਹਿਲਾਂ ਰੈਡੀ ਹੋ ਜਾਂਦੇ?
1: ਹਾਂਜੀ।
0: ਹੈਂ ਫਿਰ ਕੀ ਕਰਦੇ ਹੁੰਦੇ ਜਦੋਂ ਪਹਿਲਾਂ ਰੈਡੀ ਹੋ ਜਾਂਦੇ?
1: ਫਿਰ ਤੇ ਮੈਂ ਪਹਿਲਾਂ ਪਾਣੀ ਪਾ ਲੈਂਦਾ ਬੈਗ ਚ, ਫਿਰ ਹੈਲਪ ਕਰਾ ਲੈਂਦਾ ਮੰਮਾ ਲਈ ਲੰਚ ਬਣਾਉਣ ਲਈ।
0: ਅੱਛਾ ਤੇ ਜਿਹੜਾ ਫੋਨ ਵੇਂਦੇ ਜੇ ਉਹ? ਹਾਂ ਹੈਂ
1: ਨਹੀਂ
0: ਹੈਂ ਹੈਂ ਕਿ ਟੀਵੀ
1: ਨਹੀਂ
0: ਕੁਛ ਤੇ ਕਰਦਾ ਹੁੰਗਾ ਰਨੋ।
1: ਫੋਨ ਤੇ ਵੇਖਣਾ ਪੈਂਦਾ ਕਿਉਂਕਿ ਰੇਡੀਓ ਚਲਾਉਣਾ ਹੁੰਦਾ।
0: ਹਾਂ ਨਹੀਂ ਉਹ ਤੋਂ ਇਲਾਵਾ ਹੋਰ ਕੁਛ
1: ਨਹੀਂ?
0: ਹੋਰ ਕੁਛ ਨਹੀਂ ਕਰਦਾ?
1: ਨਹੀਂ।
0: ਵੈਰੀ ਗੁੱਡ, ਕੀ ਸੁਣਾਓਗੇ ਫਿਰ?
1: ਅੱਜ ਸੁਣਾਉਂਗੇ ਇੱਕ ਬਜ਼ਾਰਤ।
0: ਹਾਂਜੀ।
1: ਹਰੀਆ ਕੰਧਾਂ ਲਾਲ ਦਰਵਾਜ਼ੇ ਵਿੱਚ ਬੈਠੇ ਕਾਲੇ ਬਾਬੇ।
0: ਹਰੀਆਂ ਕੰਧਾਂ ਲਾਲ ਦਰਵਾਜ਼ੇ
1: ਲਾਲ ਵਿੱਚ ਬੈਠੇ ਕਾਲੇ ਬਾਬੇ
0: ਵਿੱਚ ਬੈਠੇ ਕਾਲੇ ਬਾਬੇ ਯਾਰ ਇਹ ਕੀ ਆ? ਹਰੀਆਂ ਕੰਧਾਂ ਤੇ ਲਾਲ ਦਰਵਾਜ਼ੇ ਹੈ, ਕੁਛ ਹਰਾ ਵਾ ਅਤੇ ਮਤਲਬ ਨਾਲ ਲਾਲ ਦਰਵਾਜ਼ੇ ਆ ਹੈ ਅਤੇ ਨਾਲ ਕਾਲੇ ਬਾਬੇ। ਦਵਾਣਾ ਨੀ? ਦਵਾਣਾ?
1: ਹਾਂਜੀ।
0: ਹੈਂ ਵਾਹ, ਪਰ ਲਾਲ ਦਰਵਾਜ਼ੇ ਥੋੜ੍ਹੀ ਹੁੰਦੇ ਆ ਕੰਧਾਂ ਤੇ, ਉਹ ਤਾਂ
1: ਅੰਦਰੋਂ ਲਾਲ ਹੁੰਦੇ ਨਾ, ਅੰਦਰੋਂ ਲਾਲ।
0: ਹਾਂ ਓਕੇ ਓਕੇ ਗੁੱਡ,
1: ਸੌਖਾ ਹੀ।
0: ਹਾਂ ਲਾਲ ਅਲਮਾਰੀਆਂ ਕਹਿ ਸਕਦੇ ਹਾਂ ਨਾ, ਤੁਸੀਂ ਮੈਂ ਹਿਸਾਬ ਲਾਇਆ ਦਵਾਣੇ ਵਾਲੇ ਬੜੇ ਤੁਸੀਂ ਅਰਨਵ ਲਿਆਉਂਦੇ, ਤੁਸੀਂ ਬਦਲ ਬਦਲ ਕੇ ਬਾਜ਼ਾਰ ਤਾਂ। ਦਵਾਣਾ ਤੁਹਾਡਾ ਫੇਵਰੇਟ ਹੈ?
1: ਹਾਂਜੀ।
0: ਹਾਂ ਤਾਂਹੀਓ ਫਿਰ, ਤਾਂਹੀਓ ਫਿਰ ਮੈਂ ਅੱਗੇ ਵੀ ਵੇਖਿਆ ਇੱਕ ਦੋ ਵਾਰੀ ਤੁਸੀਂ ਦਵਾਣੇ ਵਾਲੀਆਂ ਅੱਗੇ ਵੀ ਲਿਆਏ।
1: ਹਾਂਜੀ
0: ਥੈਂਕ ਯੂ,
1: ਥੈਂਕ ਯੂ, ਸਤਿ ਸ਼੍ਰੀ ਅਕਾਲ,
0: ਹੈਵ ਅ ਨਾਈਸ ਡੇ। ਸਤਿ ਸ਼੍ਰੀ ਅਕਾਲ, ਤੁਹਾਡਾ ਦਿਨ ਵਧੀਆ ਵਧੀਆ ਰਹੇ, ਚੜ੍ਹਦੀ ਕਲਾ ਦੇ ਵਿੱਚ ਰਹੇ, ਥੈਂਕ ਯੂ। ਅਤੇ ਨੈਕਸਟ ਸਾਡੇ ਨਾਲ ਨੇ ਤੇਗ, ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ, ਕੀ ਹਾਲ ਹੈ ਤੁਹਾਡਾ? ਅਤੇ ਉਸ ਤੋਂ ਬਾਅਦ
1: ਸਤਿ ਸ਼੍ਰੀ ਅਕਾਲ ਅੰਕਲ ਜੀ,
0: ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਤੇਗ ਦਾ? ਕੀ ਕਰਦੀ ਸੀ ਤੇਗ?
1: ਕੀ ਕਿਹਾ ਸੀ?
0: ਮੈਂ ਕਿਹਾ ਕੀ ਕਰਦੀ ਸੀ ਤੇਗ?
1: ਮੈਂ ਸੋਫੇ ਤੇ ਬੈਠੀ ਸੀ, ਮੰਮਾ ਰੈਡੀ ਹੁੰਦੀ ਆ।
0: ਅੱਛਾ ਮੰਮਾ ਰੈਡੀ ਹੁੰਦੇ ਆ? ਇੱਕ ਮਿੰਟ ਮੈਂ ਇੱਕ ਫੋਨ ਚੁੱਕ ਲਾਂ ਨਾ, ਯੁਵਰਾਜ ਬੜਾ ਕਾਲਾ ਪਿਆ ਇਹ ਨਾ ਭੱਜ ਕੇ ਬਾਰੀ ਨੂੰ ਹੱਥ ਪਾ ਲੈਂਦਾ ਈ, ਸੱਟ ਨਾ ਲਵਾ ਲੈ ਕਿਤੇ, ਹੈ ਨਾ, ਇਹਨੂੰ ਮੈਂ ਬਾਈ ਲਵਾਂ ਪਹਿਲਾਂ? ਹਾਂ ਉਹ ਮੈਂ ਤੁਹਾਨੂੰ ਤੁਹਾਡੀ ਇਜਾਜ਼ਤ ਲੈ ਕੇ ਹੀ ਪੁੱਤੂ ਆਫ ਕੀਤੀ ਸੀ, ਤੁਸੀਂ ਸੁਣਿਆ ਨੀ ਮੈਨੂੰ ਜਾਪਦਾ। ਮੈਂ ਤੇ ਰਿਕੁਐਸਟ ਕੀਤੀ ਸੀ ਵੀ ਮੈਂ ਥੋੜੀ ਜਿਹੀ ਆਫ ਕਰ ਲਾਂ
1: ਠੀਕ ਆ
0: ਤੇ ਮੈਨੂੰ ਲੱਗਾ ਤੁਸੀਂ ਕਿਹਾ ਯੈਸ ਪਰ ਤੁਸੀਂ ਸ਼ਾਇਦ ਕਿਹਾ ਵੀ ਨਹੀਂ ਹੈ ਨਾ
1: ਫਿਰ ਆਵਾਜ਼ ਆਫ ਹੋ ਗਈ ਸੀ
0: ਅੱਛਾ ਫਿਰ ਆਵਾਜ਼ ਆਫ ਹੋ ਗਈ ਉਹ ਜਦੋਂ ਭੱਜ ਭੱਜ ਕੇ ਸਵਾਰੀਆਂ ਪਾਉਂਦੀਆਂ ਨਾ ਹੱਥ ਬਾਰੀ ਨੂੰ ਤੇ ਫਿਰ ਆਫ ਹੋ ਜਾਂਦੀ ਹੈ
1: ਠੀਕ ਆ
0: ਹੁਣ ਤੇ ਨਹੀਂ ਹੁੰਦੀ ਲੈ ਫਿਰ ਹੁਣ ਆਪਾਂ ਚੜਾਉਣਾ ਹੀ ਨਹੀਂ ਫਿਰ ਕਿਸੇ ਨੂੰ ਲੈ ਕੀ ਸੁਣਾਓਗੇ ਫਿਰ
1: ਅੱਜ ਮੈਂ ਸੁਣਾਉਂਗੀ ਇੱਕ ਬੋਲੀ
0: ਇੱਕ ਬੋਲੀ ਹਾਂਜੀ
1: A B C ਕਿੱਥੇ ਗਈ ਸੀ ਫੁੱਲਾਂ ਵਾਲੀ ਟੋਕਰੀ ਵਿੱਚ ਸੁੱਤੀ ਪਈ ਸੀ ਮੰਮਾ ਜੀ ਨੇ ਲੱਤ ਮਾਰੀ ਰੋ ਪੀ ਸੀ ਡੈਡੀ ਜੀ ਨੇ ਪੈਸਾ ਦਿੱਤਾ ਹੱਸ ਪੀ ਸੀ
0: ਅੱਛਾ ਬੋਲੀ ਸੀ ਪੋਇਮ ਹੀ ਜੇ ਤੇ ਬੋਲੀ ਸੀ ਤੇ ਫਿਰ ਆਪਾਂ ਇਹਦੇ ਨਾਲ ਫੂ ਫੂ ਲਾ ਦਿੰਦੇ ਹਾਂ ਤੇ ਜੇ ਪੋਇਮ ਸੀ ਤੇ ਫਿਰ ਤੇ ਪੋਇਮ ਦੇ ਨਾਲ ਕੀ ਕਰੀਦਾ ਕੁਛ ਵੀ ਨਹੀਂ ਕਰੀਦਾ ਨਾ ਫਿਰ ਤੇ ਪੋਇਮ ਹੀ ਆ ਤੇ ਇਹਦੇ ਨਾਲ ਫੂ ਫੂ ਲਾ ਦਈਏ ਤੇ ਫਿਰ ਬੋਲੀ ਬਣ ਜੂਗੀ ਠੀਕ ਆ ਤੇ ਐਂਬਰ ਵੀ ਆ ਗਈ ਅੱਜ ਹਾਂਜੀ
1: ਆਪਾਂ ਨੇ ਵੀਕਐਂਡ ਤੇ ਬੜੀ ਸ਼ਾਪਿੰਗ ਕੀਤੀ ਸੀ ਤੇ ਫਿਰ ਮੰਮਾ ਨੇ ਕਿਹਾ ਸੀ ਮੈਂ ਬਨਿੰਗਸ ਜਾਣਾ ਤੇ ਫਿਰ ਆਪਾਂ ਬਨਿੰਗਸ ਗਏ ਸੀ ਤੇ ਮੰਮਾ ਨੇ ਵੇਖ ਕਿਹਾ ਕੱਲੇ ਮੰਮਾ ਨੇ ਵੇਖਿਆ ਬੂਟੇ ਮੰਮਾ ਨੇ ਕੁਛ ਵੀ ਨਹੀਂ ਵੇਖਿਆ ਕੱਲੇ ਬੂਟੇ ਹੀ ਵੇਖੇ ਨੇ ਜਿਹੜੀ ਮੰਮਾ ਬੂਟਾ ਵੇਖਦੀ ਸੀ ਉਹ ਮਿਲ ਗਏ ਤੇ ਜਿਹੜੇ ਮੰਮਾ ਨੇ ਲੈਣੇ ਸੀ ਉਹ ਨਹੀਂ ਮਿਲੇ
0: ਹਾਂਜੀ
1: ਇੱਕ ਮੰਮਾ ਨੇ ਵੇਖੇ ਸੀ ਆਪਣੇ ਫਰੈਂਡ ਆਪਣਾ ਫਰੈਂਡ ਦੇ ਘਰੇ ਤੇ ਫਿਰ ਮੰਮਾ ਕਹਿੰਦੀ ਆ ਕਿੱਥੇ ਲੈ ਕੇ ਆਏ ਨੇ ਤੇ ਫਿਰ ਮੰਮੀ ਪੁੱਛਦੇ ਸੀ ਖੇਤੋਂ ਮੈਂ ਲਾ ਕੇ ਆ ਸਕਦੀ ਆ ਤੇ ਬਾਰਿੰਗਸ ਤੋਂ ਮਿਲੇ ਨੀ ਹੈਗੇ
0: ਓ ਫਿਰ ਦੁਬਾਰਾ ਜਾਣਾ ਪਊਗਾ ਹੈਨਾ ਗਾਰਡਨਿੰਗ ਪਸੰਦ ਕਰਦੇ ਆ
1: ਹਾਂਜੀ ਮੰਮਾ ਦਾ ਫੇਵਰਿਟ ਥਿੰਗ ਗਾਰਡਨਿੰਗ ਆ
0: ਓ ਵੈਰੀ ਨਾਈਸ ਤੇ ਤੁਸੀਂ ਹੈਲਪ ਕਰਾਉਂਦੇ ਹੁੰਦੇ ਹੋ
1: ਹਾਂਜੀ
0: ਓਕੇ ਕੀ ਕਰਦੇ ਹੁੰਦੇ ਹੋ ਪਾਣੀ ਪਾਉਂਦੇ ਹੁੰਦੇ ਹੋ
1: ਹਾਂਜੀ ਤੇ ਨਾਲੇ ਮੈਨੂੰ ਸਭ ਤੋਂ ਵੱਧ ਵਧੀਆ ਲੱਗਦੇ ਹੁੰਦੇ ਆ ਟੋਏ ਪੱਟਨੇ ਤੇ ਖਾ ਕੱਟਣਾ
0: ਓ ਵੈਰੀ ਨਾਈਸ ਤੁਸੀਂ ਤੇ
1: ਡੈਡੀ ਖਾ ਕੱਟਦੇ ਹੁੰਦੇ ਨੇ ਲੋਨ ਮੋਹਨ ਨਾਲ ਮੈਂ ਤਾਂ ਅੰਬਰ ਕੈਂਚੀ ਨਾਲ ਕੱਟਦੇ ਹੁੰਦੇ ਆ ਖਾ
0: ਗੁੱਡ ਤੁਸੀਂ ਤੇ ਬੜੇ ਬੀਬੇ ਪੋਤੇ ਹੋ ਤੇ ਤੁਸੀਂ ਅਲਾਹੀ ਨੂੰ ਨੇਲ ਕਟਰ ਦੇ ਦਿਆ ਕਰੋ ਉਹ ਨੇਲ ਕਟਰ ਨਾ ਕੱਟਿਆ ਕਰੂਗੀ ਚੁੰਡੀਆਂ ਨਾਲ ਕੱਟ ਸਕਦੀ ਹੈ ਨਾ ਗੁੱਡ ਗੁੱਡ ਗੁੱਡ ਫਿਰ ਤੇ ਤਿੰਨੋਂ ਭੈਣਾਂ ਬੜਾ ਕੰਮ ਕਰਾਉਂਦੀਆਂ ਤੁਸੀਂ
1: ਉਹ ਅਲਾਹੀ ਪਹਿਲਾਂ ਵੀ ਪੱਟਦੀ ਆ ਕਾ
0: ਗੁੱਡ ਯੁਵਰਾਜ ਆ ਤੇ ਯੁਵਰਾਜ ਤੋਂ ਬਾਅਦ ਫਿਰ ਅਸੀਸ ਕੌਰ ਤੁਸੀਂ ਰੈਡੀ ਰਹੋ ਸਤਿ ਸ੍ਰੀ ਅਕਾਲ ਯੁਵਰਾਜ ਹੈਲੋ ਚਲੋ ਅਸੀਸ ਕੌਰ ਜੇ ਤੁਸੀਂ ਰੈਡੀ ਹੋ ਤੇ ਤੁਸੀਂ ਆ ਜਾਓ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਤੁਹਾਡਾ ਹਾਂਜੀ ਸਾਡਾ ਵੀ ਠੀਕ ਆ ਭਾਈ ਬਿਲਕੁਲ ਵਧੀਆ ਤੁਸੀਂ ਦੱਸੋ ਕਿੱਦਾਂ ਕਿਵੇਂ ਗਿਆ ਵੀਕਐਂਡ ਤੁਹਾਡਾ
1: हेलो।
0: हाँ जी हाँ जी।
1: जो मैं एक गल पूछनी सी, क्योंकि जो मैं सवेरे सवेरे उठ के फोन लाना, ते फिर मैं फोन साइड ते रख लेना, ते फिर कोई भी उन्होंने टच नहीं करता, ते फिर हर बारी मम्मा को ही हुंदा फोन, ते वो कट जांदा हर बारी।
0: हाँ पुत, मैं इहदा आंसर नहीं मैं दे सकदा।
1: क्योंकि फिर आज भी मेरे मम्मा ने दूसरी बारी फोन किया।
0: नहीं ये तो तुहानू वर्कआउट करना पऊगा भी की हुंदा वा, मेरी नॉलेज तो बाहर आया भी क्यों कट जांदा।
1: हाँ जी।
0: की सुनाओगे?
1: एक चुटकुला।
0: हाँ जी।
1: एक बारी पति पत्नी गल्ला कर रहे होंदे, ते फिर पति पत्नी ने कहंदी, काश तू गुड़ होंदी कदे ता मिठा बोलदी। ते फिर पत्नी पति नु कहंदी भी, काश तुसी अदरक होंदे कर, मैं फिर मैं थोनू कुट दी।
0: अच्छा अदरक नु कुटी दा है?
1: हाँ जी।
0: अदरक नु कुटी दा?
1: हाँ जी।
0: ओके ओके ओके चलो गुड है फिर।
1: मेरी दीदी भी सुनाओ।
0: हाँ जी।
2: ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ ਯਸ਼ਿਕਾ, ਕੀ ਹਾਲ ਹੈ?
2: ਮੇਰਾ ਠੀਕ ਹੈ, ਤੁਹਾਡਾ ਕੀ ਹਾਲ ਆ?
0: ਹਾਂ ਮੇਰਾ ਵੀ ਠੀਕ ਹੈ ਪੁੱਤੂ, ਥੈਂਕ ਯੂ। ਜਾਣਾ ਅੱਜ ਕਿ ਨਹੀਂ ਫਿਰ?
2: ਹਾਂ ਜੀ ਅੱਜ ਜਾਣਾ, ਪਰ ਥੋੜਾ ਲੇਟ ਜਾਣਾ।
0: ਓਕੇ ਓਕੇ ਚਲੋ ਚਲੋ ਜਾਣਾ ਤੇ ਹੋਇਆ, ਲੇਟ ਹੀ ਸਹੀ। ਤੁਹਾਡੀ ਸਰਦਾਰੀ ਹੈ।
2: ਹਾਂ ਜੀ ਬਿਲਕੁਲ, ਆਰਾਮ ਨਾਲ ਜਾਏਗਾ।
0: ਹਾਂ
2: ਪਰ ਲੇਟ ਆਉਣਾ ਪੈਂਦਾ, ਜੇ ਲੇਟ ਜਾਈਏ ਫਿਰ ਲੇਟ ਆਉਣਾ ਪੈਂਦਾ।
0: ਤੇ ਯੁਵਰਾਜ ਫਿਰ ਜੈਲਸ ਨਹੀਂ ਫੀਲ ਕਰਦਾ ਵੀ ਇਹ ਤੇ ਜਦੋਂ ਮਰਜ਼ੀ ਚਲ ਜਾਂਦੀ ਦੀਦੀ, ਜਦੋਂ ਮਰਜ਼ੀ ਨਹੀਂ ਜਾਂਦੀ?
2: ਹਾਂ ਜੀ
0: ਯੁਵਰਾਜ, ਮੈਂ ਕਿਹਾ ਜੈਲਸ ਨਹੀਂ ਫੀਲ ਕਰਦਾ ਫਿਰ ਇਹ ਦੀਦੀ ਤੇ ਵਾਹ ਮਰਜ਼ੀ ਹੀ ਨਾ ਜਾਂਦੀ ਹੈ ਹੈ?
2: ਨਹੀਂ ਮੈਨੂੰ ਕਿਹਾ ਸੀ, ਮੈਂ ਕਿਹਾ ਮੈਂ ਇੱਕ ਦਿਨ ਸਾਡੇ ਪਲਾਨ ਵੀ ਕਿਤੇ ਜਾਣਾ, ਮੈਂ ਕਿਹਾ ਤੂੰ ਛੁੱਟੀ ਲੈ ਲਾ, ਆਪਾਂ ਸਾਰੇ ਚੱਲਦੇ। ਕਹਿੰਦਾ ਨਾ ਮੈਂ ਤਾਂ ਨਹੀਂ ਲੈਣੀ, ਤੁਸੀਂ ਜਾਓ।
0: ਅੱਛਾ ਵਾਹ, ਐਡਾ ਪੜਾਕੂ ਹੈ ਹੈ,
2: ਖੇਲਦੇ ਆ ਜਾ ਕੇ।
0: ਵਾਹ ਚਲੋ ਚੰਗੀ ਗੱਲ ਹੈ।
2: ਹਾਂਜੀ
0: ਕੀ ਸੁਣਾਓਗੇ ਫਿਰ?
2: ਇੱਕ ਚੁਟਕਲਾ।
0: ਹਾਂਜੀ।
2: ਇੱਕ ਕੁੜੀ ਹਲਵਾਈ ਦੀ ਦੁਕਾਨ ਤੇ ਗਈ, ਤੇ ਉੱਥੇ ਇੱਕ ਹਲਵਾਈ ਜਲੇਬੀਆਂ ਕੱਢ ਰਿਹਾ ਸੀ, ਤੇ ਉਹ ਕੁੜੀ ਪੁੱਛਦੀ, ਤੁਹਾਨੂੰ ਕਿੰਨੇ ਸਾਲ ਹੋ ਗਏ ਜਲੇਬੀਆਂ ਕੱਢਦੇ ਨੂੰ? ਤੇ ਹਲਵਾਈ ਕਹਿੰਦਾ 10 ਸਾਲ ਹੋ ਗਏ। ਕੁੜੀ ਕਹਿੰਦੀ, ਲੈ 10 ਸਾਲ ਹੋ ਗਏ ਤੇ ਹਜੇ ਤੁਹਾਨੂੰ ਸਿੱਧੀਆਂ ਬਣਾਉਣੀਆਂ ਨਹੀਂ ਆ?
0: ਹਲਵਾਈ ਚੰਗਾ ਹੁੰਦਾ ਤੇ ਪੁੱਛਦਾ ਵੀ ਤੁਸੀਂ ਕਿੰਨੇ ਸਾਲਾਂ ਦੇ ਹੋ, ਹੈ ਨਾ? ਤੇ ਫਿਰ ਉਹਨੇ ਦੱਸਣਾ ਸੀ ਵੀ ਮੈਂ ਹੈਗੀ ਆ 20-22 ਸਾਲਾਂ ਦੀ, ਤੇ ਉਹਨੇ ਕਹਿਣਾ ਵੀ ਤੁਹਾਨੂੰ ਹਾਲੇ ਤੱਕ ਸਹੀ ਸਵਾਲ ਨਹੀਂ ਪੁੱਛਣਾ ਆ। ਥੈਂਕ ਯੂ ਯਸ਼ਿਕਾ।
2: ਥੈਂਕ ਯੂ,
0: ਹੈਵ ਅ ਨਾਈਸ ਡੇ। ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ, ਤੇ ਉਸ ਤੋਂ ਬਾਅਦ ਅਨਾਹਤ, ਉਸ ਤੋਂ ਬਾਅਦ ਤੁਹਾਡੀ ਵਾਰੀ। ਸਤਿ ਸ਼੍ਰੀ ਅਕਾਲ ਅਸੀਸ ਕੌਰ।
3: ਸਤਿ ਸ਼੍ਰੀ ਅਕਾਲ ਜੋਤ ਅੰਕਲ ਜੀ, ਦੋ ਵਾਰੀ।
0: ਸਤਿ ਸ਼੍ਰੀ ਅਕਾਲ ਕਿਸ ਮਿਸ ਯਾਰਾ, ਕੀ ਹਾਲ ਤੁਹਾਰਾ?
3: ਮੇਰਾ ਨਾਮ ਕੀ ਹੈ?
0: ਕਿਸ ਮਿਸ ਯਾਰਾ,
3: ਥੋੜੀ ਤਾਂ ਤੁਸੀਂ ਕਿਹਾ ਸੀ
0: ਕੀ ਕਿਸ ਮਿਸ ਯਾਰਾ?
3: ਨਹੀਂ
0: ਹਾਂ ਇਹ ਵੀ ਕਿਹਾ ਸੀ
3: ਤੁਸੀਂ ਆ ਰਹੇ ਨਾ?
0: ਹਾਂਜੀ ਅਸੀਸ ਕੌਰ। ਓਕੇ ਆਹੋ, ਤੇ ਤੁਹਾਡਾ ਨਾਂ ਅਸੀਸ ਕੌਰ ਹੀ ਆ?
3: ਹਾਂਜੀ। ਤੇ ਫਿਰ ਕ੍ਰਿਸਮਸ ਲਈ ਆ ਰਹੇ ਕਿਉਂ ਕਿਹਾ?
0: ਉਹ ਤੇ ਗਾਣਾ ਵਾ।
3: ਮੈਨੂੰ ਵਧੀਆ ਲੱਗਦਾ ਤਾਂ ਕਿਹਾ ਤੁਸੀਂ?
0: ਆ ਮੈਨੂੰ ਲੱਗਾ ਤੁਹਾਨੂੰ ਵਧੀਆ ਲੱਗੂਗਾ। ਨਹੀਂ ਵਧੀਆ ਲੱਗਦਾ?
3: ਨਹੀਂ।
0: ਓਏ ਅੱਛਾ, ਹੁਣ ਕਿਹੜਾ ਵਧੀਆ ਲੱਗਦਾ ਫਿਰ?

0: ਓਕੇ ਓਕੇ ਅਸੀਸ ਕੌਰ ਹੀ ਕਹਿਣਾ ਹੈ ਨਾ,
1: ਸਮ ਪੀਪਲ ਅਸੀਸ ਕੌਰ ਕਹਿੰਦੇ, ਸਮ ਪੀਪਲ ਅਸੀਸ ਕੌਰ ਸਿੱਧੂ ਕਹਿੰਦੇ, ਸਮ ਪੀਪਲ ਅਸੀਸ ਕਹਿੰਦੇ ਸਮਾਲ ਕਰ ਲੈ,
0: ਅੱਛਾ
1: ਸਮ ਪੀਪਲ ਅਸੀਸ ਕੌਰ ਕਹਿੰਦੇ ਬਸ ਸ਼ਾਰਟ, ਤੇ ਮੇਰਾ ਸਮ ਪੀਪਲ ਬਸ ਅਸੀਸ ਕੌਰ ਸਿੱਧੂ ਹੀ ਕਰਦੇ ਨੇ।
0: ਅੱਛਾ ਅੱਛਾ ਅੱਛਾ, ਤੇ ਤੁਹਾਨੂੰ ਕਿਹੜਾ ਲਾਈਕ ਕਰਦੇ ਸਭ ਤੋਂ ਵੱਧ, ਕਿਹੜਾ ਪਸੰਦ ਹੈ? ਅਸੀਸ ਤੇ ਅਸੀਸ ਕੌਰ। ਅੱਛਾ, ਸਿੱਧੂ ਵੀ ਨਹੀਂ ਲਾਉਣਾ ਪਸੰਦ ਹੈ?
1: ਸਿੱਧੂ ਪਸੰਦ ਹੈ ਬਟ ਮੋਸਟਲੀ ਮੈਨੂੰ ਅਸੀਸ ਤੇ ਅਸੀਸ ਕੌਰ ਪਸੰਦ।
0: ਚੋ ਇਹਨਾਂ ਦੋਵਾਂ ਚੋਂ ਕੁਛ ਕਹਿ ਲੈ ਹੈ ਨਾ। ਚਲੋ ਠੀਕ ਹੈ ਫਿਰ, ਅਸੀਸ ਕੌਰ ਜੀ ਇਦਾਂ ਹੀ ਕਹਿ ਲਾਂਗੇ ਆਪਾਂ। ਹੋਰ ਦੱਸੋ ਤੁਸੀਂ, ਹੋਰ ਕੋਈ ਸੇਵਾ ਹੈ? ਦੱਸੋ ਕੋਈ ਸੇਵਾ, ਕੋਈ ਸਵੇਰੇ ਸਵੇਰੇ ਕੋਈ ਚੀਂ ਚੀਂ ਕਰਾਉਣੀ ਹੋਵੇ ਤੁਸੀਂ। ਹਾਂ
1: ਨਹੀਂ ਨਹੀਂ,
0: ਤਿਆਰ ਤਿਆਰ ਹੋ ਗਏ ਹੋ ਕਿ ਨਹੀਂ?
1: ਹਾਂਜੀ,
0: ਰੋਟੀ ਪਾਣੀ ਖਾ ਲਿਆ, ਤਿਆਰ ਹੋ ਗਏ ਹੋ?
1: ਉਹ ਤਿਆਰ ਹੋ ਗਈ,
0: ਹੂੰ,
1: ਬਸ ਸ਼ੂਜ਼ ਪਾਉਣੇ ਤੇ ਬਸ ਬ੍ਰੈਕਫਾਸਟ ਨੀਅਰਲੀ ਡਨ ਹੈ।
0: ਅੱਛਾ ਨੀਅਰਲੀ ਡਨ ਹੈ, ਓਕੇ। ਕੀ ਖਾਦਾ ਅੱਜ?
1: ਅੱਜ ਆਂਟੀ ਕਿਉਂ ਨਹੀਂ ਆਏ?
0: ਆਂਟੀ ਪਤਾ ਨਹੀਂ ਕਿਉਂ ਨਹੀਂ ਆਏ ਆ, ਉਹ ਤੇ
1: ਛੁੱਟੀ ਕਰ ਲਈ।
0: ਆਹੋ, ਤੇ ਹੋਰ
1: ਅੰਕਲ ਨੂੰ, ਅੰਕਲ ਉਹਨਾਂ ਨੂੰ ਤੁਸੀਂ ਕਹੋ
0: ਭਾਈ,
1: ਅੰਕਲ ਉਹਨਾਂ ਨੂੰ ਤੁਸੀਂ ਕਹੋ ਵੀ ਅੰਕਲ ਅੰਕਲ ਇਕੱਲੇ ਆਉਂਦੇ,
0: ਆਹੋ
1: ਤੁਸੀਂ ਉਹਨਾਂ ਦੇ ਨਾਲ
0: ਲੈ,
1: ਉਹ
0: ਆਹੋ ਵੇਖ ਲਾ ਤੂੰ, ਵੇਖ ਲਾ ਤੂੰ ਇਹਨਾਂ ਨੂੰ, ਕੋਈ ਫਰਕ ਫਿਕਰ ਨਹੀਂ, ਵੇਖ ਲਾ।
1: ਜਿੱਦੇ ਜਿੱਦੇ ਉਹ ਲੇਟ ਆਉਂਦੇ ਨਾ, ਉਦੋਂ ਹੀ ਤੁਸੀਂ ਤੁਸੀਂ ਉਦੋਂ ਉਹਨਾਂ ਨੂੰ ਬੁਲਾਇਆ ਕਰੋ, ਫੇਰ ਬੰਦੇ ਨੂੰ ਲਾਇਆ ਕਰੋ।
0: ਅੱਛਾ, ਪਹਿਲਾਂ ਉਹਨਾਂ ਨੂੰ ਬੁਲਾਇਆ ਕਰੋ, ਫੇਰ
1: ਵੀ ਤਾਂ ਬੋਲਣਾ ਹੀ
0: ਨਹੀਂ, ਪਰ ਮੈਨੂੰ ਮੈਨੂੰ ਫਿਰ ਵੱਧ ਬੋਲਣ ਨੂੰ ਮਿਲ ਜਾਂਦਾ। ਮੈਨੂੰ ਤਾਂ ਲੱਗਦਾ
1: ਕੱਲ ਨੂੰ ਵੀ ਕੋਈ ਆਂਟੀ ਨਹੀਂ ਆਉਂਦੀ।
0: ਕੱਲ ਨਹੀਂ, ਕੱਲ ਲੈ ਲਾਂਗੇ ਆਂਟੀ, ਤੁਸੀਂ ਦੱਸੋ।
1: ਉਹ ਵੀ ਤੁਸੀਂ ਕਿੰਨਾ ਹਾਰਡ ਵਰਕ ਕਰਦੇ, ਤੁਸੀਂ ਰੋਜ਼ ਰੋਜ਼ ਆਉਂਦੇ,
0: ਆਹੋ
1: 5 ਦਿਨ
0: ਹੋਰ ਕੀ,
1: ਉਹ 1 ਦਿਨ ਆਉਂਦੇ ਜੇ 2 ਦਿਨ ਆਉਂਦੇ ਵੀ।
0: ਮੈਂ ਵੀ ਹੁਣ ਇਦਾਂ ਹੀ ਕਰਿਆ ਕਰਨਾ, ਮੈਂ ਵੀ ਇੱਕ ਛੁੱਟੀ ਕਰਦਾ ਕਰਨੀ।
1: ਤੁਸੀਂ ਵੀ ਛੁੱਟੀ ਕਰ ਲਿਆ ਕਰੋ ਫਿਰ, ਉਹਨਾਂ ਨੂੰ ਆਉਣਾ ਪਿਆ।
0: ਆਹ ਠੀਕ ਹੈ, ਆਹ ਤੁਹਾਡਾ ਗੁੱਡ ਆਈਡੀਆ।
1: ਉਹਨਾਂ ਕੋਲ ਦੋ ਆਪਸ਼ਨ ਆ, ਜਾਂ ਤਾਂ ਉਹ ਆਉਣਗੇ ਜਾਂ ਤੁਸੀਂ ਇੱਕ ਛੁੱਟੀ ਕਰੋ, ਜਾਂ ਤਾਂ ਉਹਨਾਂ ਨੂੰ ਆਉਣਾ ਪਊ, ਜਾਂ ਉਹ ਦਿਨ ਤੁਸੀਂ ਸਾਰੇ ਨਾ।
0: ਹਾਂ,
1: ਜਾਂ ਗੱਲ ਹੀ ਨਹੀਂ ਕਰਨੀ।
0: ਕਹਿਣ ਦਾ ਮਤਲਬ ਵੀ ਜਾਂ ਫਿਰ ਉਹ ਵੀ ਸਾਰੇ ਦਿਨ ਆਉਣ, ਤੇ ਜਾਂ ਫਿਰ ਮੈਂ ਵੀ ਇੱਕ ਛੁੱਟੀ ਕਰੂੰਗਾ, ਇਦਾਂ ਕਹਿਣ ਦਿਓ।
1: ਹਾਂਜੀ,
0: ਵੈਰੀ ਗੁੱਡ, ਤੁਸੀਂ ਤਾਂ ਬਹੁਤ ਬੀਬੇ ਅਜ਼ੀਜ਼ ਕੌਰ।
1: ਹਾਂਜੀ,
0: ਤੁਸੀਂ ਬਹੁਤ ਸਿਆਣੇ ਹੋ।
1: ਮੈਂ ਕਿਹਾ ਤੁਸੀਂ ਤਾਂ ਰੋਜ਼ ਰੋਜ਼ 5 ਦਿਨ ਕਰਦੇ ਹੋ,
0: ਹੋਰ
1: ਤੁਸੀਂ ਬਸ ਉਹਨਾਂ ਦੋ ਆਪਸ਼ਨਾਂ ਦੋ, ਜਾਂ ਤਾਂ ਅੱਜ ਛੱਡ ਦੋ, ਜਾਂ ਤਾਂ ਤੁਸੀਂ ਗੱਲ ਨਾ ਕਰੋ, ਜਾਂ ਉਹਨਾਂ ਨੂੰ ਆਉਣਾ।
0: ਬਸ ਹੋ ਗਈ ਫਿਰ ਗੱਲ, ਕੇ ਅੱਜ ਤਾਂ ਮੈਂ ਵੀ ਇਦਾਂ ਹੀ ਕਹਿਣਾ ਫਿਰ।
1: ਆਈ ਕਹ ਦੋ ਤੁਹਾਡੇ ਕੋਲ ਦੋ ਆਪਸ਼ਨਸ ਹੈ।
0: ਹਾਂ ਨਹੀਂ, ਆ ਗੁੱਡ, ਤੁਸੀਂ ਜਿਹੜੀ ਮੇਰੀ ਹੈਲਪ ਕਰਤੀ ਆ ਨਾ, ਤੇ ਮੈਂ ਇਦਾਂ ਹੀ ਕਹਿਣਾ ਹੁਣ ਫਿਰ।
1: ਮੈਂ ਤਾਂ ਰੋਜ਼ ਹੀ ਕਰਦੀ ਨਹੀਂ।
0: ਹਾਂ ਨਹੀਂ, ਗੁੱਡ, ਥੈਂਕ ਯੂ ਪੁੱਤ, ਕਿੱਡੇ ਬੀਬੇ ਹੋ ਤੁਸੀਂ, ਤੁਸੀਂ ਬੜੇ ਵਧੀਆ।
1: ਪਤਾ ਮੈਂ ਕੀ ਹੋ, ਤੁਹਾਨੂੰ ਪਤਾ ਮੈਂ ਵੱਡੀ ਹੋ ਕੇ ਕੀ ਹੋ?
0: ਮੈਨੂੰ ਤਾਂ ਲੱਗਦਾ ਤੁਸੀਂ ਗੁੱਡ ਮੈਨੇਜਰ ਬਣ ਜਾਣਾ।
1: ਮੈਂ ਵੱਡੀ ਹੋਊਂਗੀ ਨਾ, ਮੈਂ ਵੀ ਰੇਡੀਓ ਤੇ
0: ਆ। ਵੈਰੀ ਗੁੱਡ, ਫਿਰ ਆਪਾਂ ਦੋਵੇਂ ਪ੍ਰੋਗਰਾਮ ਕਰਿਆ ਕਰਾਂਗੇ।
1: ਹਾਂਜੀ
0: ਠੀਕ ਆ, ਫਿਰ ਆਪਾਂ ਉਹਨੇ ਚਿਰ ਨੂੰ ਫਿਰ ਆਪਾਂ ਪੁਰਾਣਾ ਕ੍ਰਿਸਮਸ ਯਾਰਾ ਬੋਲਿਆ ਕਰਾਂਗੇ।
1: ਵੀ ਬੱਚੇ ਮੈਨੂੰ ਕੀ ਕਾਲ ਕਰਨਗੇ ਜੇ ਉਹ ਵੀ ਤੋਂ ਛੋਟੇ ਰਹੇ?
0: ਅਸੀਸ ਆਂਟੀ, ਉਹ ਤੈਨੂੰ ਕਿਆ ਕਰਾਂਗੇ ਅਸੀਂ, ਹੈਲੋ ਅਸੀਸ ਆਂਟੀ, ਆਪਾਂ ਇੱਕ ਚੁਟਕਲਾ ਸੁਣਾ ਲਈਏ।
1: ਹਾਂਜੀ, ਤੇ ਫਿਰ ਮੈਨੂੰ ਤਾਂ ਯਾਦ ਕਰਨੇ ਨਹੀਂ ਪੈਣਗੇ।
0: ਹਾਂ, ਤੁਹਾਨੂੰ ਥੋੜੀ ਯਾਦ ਕਰਨੇ ਪੈਣੇ, ਫਿਰ ਬੱਚਿਆਂ ਨੇ ਸੁਣਾਉਣੇ।
1: ਐਵਰੀ ਡੇ ਮੈਨੂੰ 1 ਡੇ ਬਿਫੋਰ ਅਸੀਂ ਗੱਲ ਕਰਨੀ, ਉਹਦੇ ਯਾਦ ਕਰਨਾ ਪੈਂਦਾ, ਮੈਨੂੰ ਰੋਜ਼ ਕੁਛ ਸੁਣਾਉਣਾ ਪੈਂਦਾ।
0: ਹਾਂ, ਤੇ ਫਿਰ ਤੁਹਾਨੂੰ ਨਹੀਂ ਨਾ ਯਾਦ ਕਰਨਾ ਪੈਣਾ, ਫਿਰ ਆਪੇ ਬੱਚੇ ਯਾਦ ਕਰਨਗੇ।
1: ਹਾਂਜੀ, ਅਸੀਂ ਨਾ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸੀ।
0: ਹਾਂਜੀ,
1: ਅਸੀਂ ਸੈਟਰਡੇ ਕਿਸੇ ਕੋਈ ਗਰਲ ਦੇ ਕੋਈ ਅਸੀਂ ਸੈਟਰਡੇ ਵੀਕਐਂਡ ਤੇ ਨਾ ਮੇਰੀ ਫਰੈਂਡ ਜੋਰਜਾ ਦੇ ਬਰਥਡੇ ਤੇ ਗਏ ਸੀ ਉਹਦੇ ਘਰ। ਅਸੀਂ ਮੇਰੀ ਫਰੈਂਡ ਨਾਲ ਅਸੀਂ ਉਹਦੇ ਰੂਮ ਚ ਗਏ ਨਾ, ਇੱਕ ਰੂਮ

0: जी
1: जो कोई नॉक सी ना,
0: हाँ जी
1: भाई कोई बंदा आ रहा, कोई गर्ल या बॉय,
0: हाँ जी
1: ना असि हाइड कर लेने, जो जो एक मतलब एक दो बंदे तीन बंदे बेड दे दूसरी साइड हाइड कर लेते थले होके, ते एक बंदा डोर दे पिछे है ना,
0: ओके
1: वो भी करदा जेड़ा डोर दे पिछे है ना बंदा, वो डोर खोल के आए हाइड कर लेता, फिर असि हौली हौली 2 मिनट 2 सेकंड खड़के बू कर देने बंदे।
0: अच्छा तो
1: हेलो
0: ओहो हो आदे बड़ी वधिया गेम
1: सारे
0: होंदी है, आदे मेनू भी बड़ी
1: हाँ
0: पसंद है।
1: ਉਦੇ ਜਦੋਂ ਅਸੀਂ ਰੈਡੀ ਕਰ ਰਹੇ ਸੀ ਨਾ, ਅਸੀਂ ਚਾਹ ਰਹੇ ਸੀ ਵੀ ਗਰਲ ਸੀ ਉਹ ਰੂਮ ਦੇ ਵਿੱਚ ਹੋਣ, ਮਤਲਬ ਅਸੀਂ ਕੀ ਕੀਤਾ ਨਾ, ਅਸੀਂ ਰੂਮ ਚ ਗਏ, ਬਾਕੀ ਬੋਇਸ ਨਾ ਮੈਂ ਬਾਕੀ ਬੋਇਸ ਅਸੀਂ ਬਾਹਰ ਭੇਜਤਾ ਪਲੇਗਰਾਉਂਡ ਚ।
0: ਨਹੀਂ ਆ ਗੁੱਡ ਕੀਤਾ, ਬੋਇਜ਼ ਨਾ ਸਾਰੀ ਗੇਮ ਹੀ ਖਰਾਬ ਕਰ ਦਿੰਦੇ।
1: ਹਾਂਜੀ ਉਹਨਾਂ ਨੂੰ ਕੀ ਪਤਾ ਵੀ ਅਸੀਂ ਕੀ ਖੇਡਣਾ।
0: ਹਾਂ ਉਹਨਾਂ ਨੂੰ ਕੀ ਪਤਾ ਵੀ ਕਿੱਦਾਂ ਖੇਡੀ ਦਾ ਵਾ ਗਰਲਸ ਦੇ ਨਾਲ।
1: ਹਾਂਜੀ
0: ਗਰਲਸ
1: ਮੇਰੇ
0: ਨਾਈਸ
1: ਪਾਪਾ
0: ਖੇਡਦੀਆਂ।
1: ਵੀ ਕਹਿੰਦੇ ਬਈ ਜੇ ਬੋਇਜ਼ ਪਾਰਕ ਚ ਤੁਹਾਡੇ ਨਾਲ ਗਲਤ ਖੇਡਦੇ ਤੇ ਵਧੀਆ ਨਹੀਂ ਖੇਡਦੇ, ਆਏ ਕਰੋ ਨੈਕਸਟ ਟਾਈਮ ਜੇ ਤੁਸੀਂ ਪਾਰਕ ਜਾਣਾ ਇਕੱਲੀ ਗਰਲਸ ਨਾਲ ਹੀ ਖੇਡਣਾ।
0: ਹਾਂ ਕਈ ਬੋਇਜ਼ ਬੜਾ ਖਰਾਬ ਕਰਦੇ ਨਾ, ਕਈ ਬੋਇਜ਼ ਨਾਈਸ ਹੁੰਦੇ ਹੈ ਨਾ, ਉਹ ਵਧੀਆ ਖੇਡ ਲੈਂਦੇ।
1: ਕਈ ਬੋਇਜ਼ ਅੱਛੇ ਹੁੰਦੇ, ਕਈ
0: ਹਾਂ
1: ਨਹੀਂ ਮੁੰਡੇ
0: ਕਈ ਤੇ
1: ਵਧੀਆ
0: ਨਾਈਸਲੀ ਖੇਡਦੇ ਆ, ਕਈ ਬੁਲੀ
1: ਨੋਟੀ ਬਣਦੇ ਚਾਰੇ ਹੁੰਦੇ।
0: ਕਈ ਬੁਲੀ ਕਰਦੇ
1: ਇੱਕ
0: ਹੈ ਨਾ।
1: ਨਾ ਜੋਰਜਾ
0: ਚੁਟਕਲਾ ਚੁਟਕਲਾ ਕੀ
1: ਓਕੇ
0: ਸੁਣਾਉਣਾ ਅੱਜ?
1: ਓਕੇ ਨਹੀਂ ਹੁਣ ਮੈਂ ਬੋਲੀ।
0: ਆਜਾ ਹਾਂਜੀ।
1: ਸੌਣ ਮਹੀਨਾ ਮੀਂਹ ਪੈ ਪੈਂਦਾ, ਸੌਣ ਮਹੀਨੇ ਮੀਂਹ ਪੈ ਪੈਂਦਾ, ਗੋਡੇ ਗੋਡੇ ਕਹਾਣੀ ਬਹਿੰਦੀ ਨਹੀਂ ਅਸੀਂ ਵੀ ਕਮਲੇ ਨੂੰ ਚੜ ਗਿਆ
0: ਚਾਨੀ ਮੇਰੇ ਦੀਆਂ ਸੇਵੀਆਂ, ਕਮਲੇ ਨੂੰ ਚੜ ਗਿਆ ਚਾਨੀ ਮੇਰੇ ਦੀਆਂ ਸੇਵੀਆਂ, ਕਮਲੇ ਨੂੰ ਚੜ ਗਿਆ ਚਾਨੀ ਮੇਰੇ ਦੀਆਂ ਸੇਵੀਆਂ,
1: ਕਮਲੇ ਨੂੰ ਚੜ ਗਿਆ ਚਾਨੀ
0: ਮੇਰੇ ਦੀਆਂ ਸੇਵੀਆਂ, ਬਲ ਬਲ ਬਲ ਬਲ ਬਲ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ ਨਾ ਨਾ ਨਾ ਨਾ ਰੇ ਨਾ ਰੇ ਨਾ ਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਸੀ ਸਕੋਰ, ਬਾਏ ਬਾਏ ਬਾਏ ਕਿਸਮਿਸ ਯਾਰਾ, ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਥੈਂਕ ਯੂ ਥੈਂਕ ਯੂ ਥੈਂਕ ਯੂ ਹੈਵ ਅ ਨਾਈਸ ਡੇ। ਅਤੇ ਇਹ ਸੀ ਸਾਡੇ ਨਾਲ ਪਈ ਅਸੀਸ ਕੌਰ ਗੱਲਾਂ ਦਾ ਖਜ਼ਾਨਾ। ਅਤੇ ਹੁਣ ਸਾਡੇ ਨਾਲ ਕੌਣ ਹੈ? ਅਨਾਹਤ, ਸਤਿ ਸ਼੍ਰੀ ਅਕਾਲ ਅਨਾਹਤ, ਤੁਸੀਂ ਆਉਣ ਨਹੀਂ ਰਹੋ, ਉਸ ਤੋਂ ਬਾਅਦ ਫਿਰ ਤਵਲੀ ਤਵਨੀ ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਅਨਾਹਤ। ਸਤਿ ਸ਼੍ਰੀ ਅਕਾਲ, ਅੱਜ ਤਾਂ ਪੈਕੇਜ ਹੀ ਆ ਫਿਰ। ਮੇਰਾ ਠੀਕ ਹੈ ਪੁੱਤ, ਤੁਹਾਡਾ ਕੀ ਹਾਲ ਹੈ? ਹੋ ਗਿਆ ਤਿਆਰ? ਕਿਹਦਾ ਸਕੂਲ ਪਹਿਲਾਂ ਲੱਗਦਾ? ਓਕੇ ਤੁਹਾਡਾ ਬਾਅਦ ਚ?
2: ਹਾਂਜੀ।
0: ਓਕੇ ਕਿੰਨਾ ਕੁ ਫਰਕ ਹੈ?
2: ਬਸ 5 ਮਿੰਟ ਦਾ ਹੀ ਆ।
0: ਹਾਂਜੀ
1: 10 ਮਿੰਟ ਦਾ।
0: ਤੇ ਇੱਕੋ ਸਕੂਲ ਹੋ ਤੁਸੀਂ ਕਿ ਅਲੱਗ ਅਲੱਗ ਸਕੂਲ ਜਾਂਦੇ ਹੋ?
2: ਨਹੀਂ ਮੈਂ ਹਾਈ ਸਕੂਲ ਤੇ ਪ੍ਰਾਇਮਰੀ ਤੇ।
0: ਓਕੇ ਓਕੇ ਗੁੱਡ ਗੁੱਡ ਗੁੱਡ ਗੁੱਡ ਗੁੱਡ। ਫੇ ਅਨਾਹਤ ਵੱਡੀ ਹੋਈ ਫਿਰ ਕੇ?
2: ਹਾਂਜੀ
0: ਹਾਂ ਇਹ ਪਹਿਲਾਂ ਚੱਲ ਜਾਂਦੀ ਹੈ ਨਾ।
2: ਹਾਂਜੀ
0: ਤੇ ਆ ਵੀ ਪਹਿਲਾਂ ਜਾਂਦੀ ਫਿਰ ਅਨਾਹਤ?
1: ਹਾਂਜੀ।
0: ਓਕੇ ਗੁੱਡ ਗੁੱਡ ਗੁੱਡ ਗੁੱਡ, ਤੁਸੀਂ ਤੇ ਫਿਰ ਵਾਵਾ ਜ਼ਿੰਮੇਵਾਰ ਹੋ। ਹਾਂ ਪਹਿਲਾਂ ਕੌਣ ਸੁਣਾਊਗਾ ਕਿ ਇਕੱਠੇ ਸੁਣਾਓਗੇ? ਓਏ ਸਪੈਸ਼ਲ ਵਾਲਾ। ਓਕੇ ਓਕੇ ਪਲੀਜ਼।
2: ਹਾਂਜੀ ਰੇਡੀਓ ਟਣਣਣਣਣ ਉਹ ਬਣ ਗਿਆ ਵੱਖਰੀ ਪਛਾਣ, ਹਾਂਜੀ ਰੇਡੀਓ ਉਹ ਤੇਰੀ ਵੀ ਆ ਮੇਰੀ ਵੀ ਆ ਗਿਆਨ, ਹਾਂਜੀ ਰੇਡੀਓ ਉਹ ਚੁੰਮਦਾ

0: ਵਾਹ ਵੈਰੀ ਨਾਈਸ, ਤੁਸੀਂ ਤੇ ਕੁੜੀਆਂ ਕਮਾਲ ਹੀ ਕਰੀ ਜਾਂਦੀਆਂ, ਤੁਸੀਂ ਤੇ ਵੈਰੀ ਨਾਈਸ ਅਰਗੁਨ ਨਾ, ਤੁਸੀਂ ਥੈਂਕ ਯੂ, ਤੁਸੀਂ ਬਹੁਤ ਸੋਹਣੀ ਪੁੱਤ ਆਵਾਜ਼ ਹੈ ਤੁਹਾਡੀ,
1: ਥੈਂਕ ਯੂ,
0: ਤੁਸੀਂ ਡਾਂਸ ਵੀ ਬੜਾ ਸੋਹਣਾ ਕਰਦੇ ਹੋ। ਹਾਂ ਆਂਟੀ ਨਹੀਂ ਆਏ ਪੁੱਤ ਅੱਜ, ਉਹਨਾਂ ਨੂੰ ਕੰਮ ਪੈ ਗਿਆ, ਹਾਂ ਐਬਸੈਂਟ ਮਾਰਕ ਕਰੋ ਉਹਨਾਂ ਦੀ, ਹਾਂ ਹਾਂ ਫਾਈਨ ਫਤਿਹ ਕੋਲੋਂ ਪਵਾ ਦਾਂਗੇ ਨਾ, ਹਾਂ ਗਜ਼ਿਲੀਅਨ ਫਾਈਨ ਪਊਗਾ ਹੁਣ। ਥੈਂਕ ਯੂ ਪੁੱਤੂ, ਤੁਹਾਡਾ ਦਿਨ ਵਧੀਆ ਵਧੀਆ ਰਹੇ, ਥੈਂਕ ਯੂ ਥੈਂਕ ਯੂ, ਇਸੇ ਤਰ੍ਹਾਂ ਹੱਸਦੀਆਂ ਖੇਡਦੀਆਂ ਰਹੋ, ਤੁਸੀਂ ਸਾਰੀ ਉਮਰ ਇਸੇ ਤਰ੍ਹਾਂ ਦੇ ਨਾਲ ਖਿੜੀਆਂ ਖਿੜੀਆਂ ਰਹੋ, ਥੈਂਕ ਯੂ, ਧੰਨਵਾਦ, ਰੌਣਕਾਂ ਲਾਈ ਰੱਖੋ। ਅਤੇ ਨੈਕਸਟ ਸਾਡੇ ਨਾਲ ਆ ਤਵਨੀਤ ਐਂਡ ਸਿਬਲਿੰਗਸ। ਤਵਨੀਤ ਲੱਗਦੀ ਫਿਰ ਹੈ, ਤਵਨੀਤ ਵੀ ਨੀ ਆ, ਓਕੇ, ਇਹ ਫਿਰ ਹੋਰ ਕੌਣ ਹੋ ਸਕਦਾ ਹੈ, ਫਿਰ ਗੁਰਜੀਤ ਕੌਰ ਜੀ ਲੱਗਦੇ ਮੈਨੂੰ, ਹੈ ਉਹ ਵੀ ਨੀ ਆ, ਓਹੋ ਨਹੀਂ ਹੈਗੇ, ਓਹੋ ਇਹ ਫਿਰ ਕੌਣ ਹੈਗੇ, ਐਸ਼ਲੀਨ ਕੌਰ ਹੈਗੇ,
2: ਹਾਂਜੀ,
0: ਓ ਅੱਜ ਤੇ ਸਾਕਸ਼ਾਤ ਐਸ਼ਲੀਨ ਕੌਰ ਜੀ ਆ ਗਏ,
2: ਹਾਂਜੀ,
0: ਵਾਹ ਅੱਜ ਤੇ ਤੁਸੀਂ ਦਿਨ ਬਣਾਤਾ ਪਹਿਲਾਂ ਵਾਰੀ ਲੈ ਕੇ,
2: ਹਾਂਜੀ ਮੈਂ ਪੁਗਾਤਾ ਅੱਜ ਤੇ,
0: ਓ ਵੈਰੀ ਨਾਈਸ ਵੈਰੀ, ਚਾਰ ਜਾਣਿਆਂ ਤੋਂ, ਤੁਸੀਂ ਤੇ ਤਿੰਨ, ਤੁਸੀਂ ਤੇ ਤਿੰਨ ਜਾਣੇ ਹੋ,
2: ਮੰਮਾ ਤੇ ਦੀਦੀ ਤੇ ਵੀਜੀ ਵੀ ਸੀ,
0: ਅੱਛਾ ਮੰਮਾ ਨੂੰ ਵੀ ਪਾ ਲਿਆ ਹੈ ਪਗਾੜੇ ਚ, ਓਕੇ ਗੁੱਡ ਗੁੱਡ ਗੁੱਡ ਗੁੱਡ ਗੁੱਡ,
2: ਹਾਂਜੀ
0: ਗੁੱਡ, ਚਲੋ ਵੈਲ ਡਨ, ਫਿਰ ਤੇ ਤੁਹਾਨੂੰ ਵਧਾਈ ਹੋਵੇ ਪਹਿਲਾਂ ਤੇ ਪਗਾੜਾ ਜਿੱਤਣ ਦੀ,
2: ਹਾਂਜੀ
0: ਵਾਹ, ਤਿਆਰ ਹੋ ਗਏ ਹੋ, ਹੈ
2: ਹਾਂਜੀ
0: ਰੈਡੀ ਟੂ ਗੋ,
2: ਹਾਂ
0: ਖਾ ਲਿਆ,
2: ਹਾਂਜੀ ਅਸੀਂ ਜਸ ਗੱਡੀ 'ਚ ਬੈਠੇ,
0: ਅੱਛਾ ਗੱਡੀ 'ਚ ਬੈਠੇ, ਓਕੇ ਕੀ ਸੁਣਾਓਗੇ ਫਿਰ,
2: ਪਰ
0: ਮੈਂ ਕੱਲਾ ਵਾ,
2: ਕਿਸੇ ਨੇ ਤੁਹਾਨੂੰ ਬਹੁਤ ਜ਼ਿਆਦੀ ਵਾਲੀ ਪਾਈ ਹੋਈ,
0: ਓਕੇ ਪਰ ਮੈਨੂੰ ਚੇਤਾ ਨਹੀਂ ਰਹਿੰਦਾ,
2: ਤੁਸੀਂ ਹੈਲਪ ਲੈ ਸਕਦੇ,
0: ਵੀਰ ਜੀ ਦੀ ਹੈਲਪ ਲੈ ਲੂੰਗਾ, ਵੀਰ ਜੀ ਦੀ, ਸਰਦਾਰ ਜੀ, ਸਰਦਾਰ ਜੀ ਦੀ ਹੈਲਪ, ਹਾਂਜੀ
2: ਨਿਕਲ ਜਸ ਪਾਈ ਖਿੱਚ ਕੇ ਨਿਕਲ ਲਾਈ,
0: ਓ ਵੀਰ ਜੀ
2: ਨਹੀਂ
0: ਨਾ, ਵੀਰ ਜੀ ਨਹਾਉਣ ਗਿਆ ਸੀ ਤੇ ਉਹਦੀ ਖਿੱਚ ਕੇ ਤੰਬੀ ਲਾਈ ਤੇ ਫਿਰ ਮੰਮਾ ਨੇ ਫੜ ਕੇ ਨਵਾਤਾ,
2: ਤੁਸੀਂ
0: ਤੇ ਬੜੇ ਬਿਗ ਹੋ ਗਏ,
2: ਅੱਛਾ
0: ਤੁਸੀਂ ਹੁਣ 8 ਹੈਗੇ, ਓਕੇ
2: ਖਾਣ
0: ਵਾਲੀ ਚੀਜ਼ ਆ,
2: ਫਰੂਟ,
0: ਓਕੇ ਟਮਾਟੋ, ਓਰੇਂਜ,
2: ਖਾ ਲੈਂਦੇ
0: अच्छा बठिंडे वाले नंगा करके खा लेंगे ओके तेनू कुट पै जानी बठिंडे वाले कोलों की हो सकता फिर फिर बनाना हो गया फिर
2: हाँ जी
0: ओ फिर ते आज मेरा गिफ्ट बन गया
2: हाँ जी
0: की
2: जलेबी
0: ओ जलेबी ओके जलेबी कितो ले आके दोगे फिर मैंने
2: करे पे
0: ओके करे भैया
2: हाँ जी
0: वाह फिर तो गुड हो बा ठीक है फिर तो गुड हो गया थे
2: हाँ जी
0: थैंक यू
2: मम्मा ना गल
0: करो हाँ जी मम्मा ना गल करो तो हाँ जी हाँ जी हेलो
2: सस्तीकल पाजी ते कोई भी नहीं जी
0: सस्तीकल बहन जी क्या हाल है तेरा
2: मेरा ठीक है दादा की हाल है
0: मेरा भी ठीक है वो सुनाओ बच्चे ठीक ठाक ने
2: बच्चे हाँ जी
0: बच्चे तंग बड़ा कर दे
2: चामले होए
0: चामले हाँ तंग बड़ा कर दे
2: लड़े बहुत
0: लड़दे
2: टोकरी पिछे लड़ रहे
0: ओहो हाँ कपड़े वाली टोकरी पिछे लड़ी जाते हैं बुरे हाल है लत्ता मार दे एक दूसरे नू है ना वाल पुट दे एक दूसरे दे थप्पड़े मार दे
2: हाँ जी
0: भैन जी दो चार छड़िया करो हाँ भैन जी थोड़ा जहाँ थोड़ा सैट जहा करके रखा करो
2: नहीं हाँ। की फायदा हो रहा
0: नहीं फायदा होगा फिर आपे अगे डेरी सोच के लड़न गे अब वड़ी दिया गुता
2: मैं ता एक ही बारी बोल दे हुन दे बस
0: अब वड़ी दिया थोड़ी यह गुता पुटनी है ये बड़ा तंग कर दी निक्के आनू
2: नहीं निक्के तंग कर दे
0: अच्छा निक्के अच्छा निकी ज्यादा तंग कर दिया
2: हाँ जी
0: ओके ओके फिर के दे
2: ते एक
0: हाँ हाँ
2: उसी की कह रही सी
0: मैं फिर मुंडा ठीक है वो नहीं तंग करता
2: ओ भी करता
0: अच्छा वड्डी भी
2: रोज फोली फोली करता
0: ओहो वड्डी ठीक है वड्डी वड्डी सियानी है
2: करी हाँ जी
0: हाँ
2: ते करी चप्पल लगांदा
0: अच्छा चप्पल लगा देंदा ओ ਤੁਹਾਡੀ ਵੱਡੀ ਕੁੜੀ ਸਿਆਣੀ ਹੈ ਨਾ
2: ਹਾਂ ਜੀ
0: ਹਾਂ ਉਹ ਨਹੀਂ ਤੰਗ ਕਰਦੀ
2: ਕਰਦੀ
0: ਹਾਂ ਨਹੀਂ ਉਹ ਚਲੋ ਤੇ ਦੂਜਿਆਂ ਨੂੰ ਸਮਝਾ ਦਿੰਦੀ ਹੈ ਨਾ
2: ਹਾਂ ਜੀ
0: ਓਕੇ ਗੁੱਡ ਗੁੱਡ ਗੁੱਡ
2: ਤੇ ਫਰਾਈਡੇ ਨੂੰ ਅਸੀਂ ਸਕੂਲੋਂ ਵਾਪਸ ਆ ਰਹੇ ਸੀ
0: ਹਾਂ
2: ਤੇ ਇੱਕ
0: ਨਹੀਂ ਉਹ ਚਲੋ ਤੇ ਦੂਜਿਆਂ ਨੂੰ ਸਮਝਾ ਦਿੰਦੀ ਹੈ ਨਾ
2: ਹਾਂ ਜੀ
0: ਓਕੇ ਗੁੱਡ ਗੁੱਡ ਗੁੱਡ
2: ਚਲੋ ਫਰਾਈਡੇ ਨੂੰ ਅਸੀਂ ਸਕੂਲੋਂ ਵਾਪਸ ਆ ਰਹੇ ਸੀ ਤੇ ਇੱਕ ਯੂਟ ਵਾਲਾ ਸੀ ਤੇ ਮੈਂ ਉਹਨਾਂ ਦੇ ਸਾਈਡ ਤੇ ਬੈਠੇ ਸੀ ਲੈਫਟ ਸਾਈਡ ਤੇ ਉਹਨੇ ਗੇਦੀ ਠੋਕ ਕੇ ਮਾਰਨੀ ਸੀ ਤੇ ਮੰਮਾ ਨੇ ਕਿਹਾ ਮੈਂ ਤੁਹਾਡੇ ਜੁੰਡੇ ਪੁੱਟ ਦੇ ਨੇ
0: ਕਿਹਦੇ ਯੂਟ ਵਾਲੇ ਦੇ ਕਿ ਤੁਹਾਡੇ
2: ਯੂਟ ਵਾਲੇ ਦੇ
0: ਅੱਛਾ ਯੂਟ ਵਾਲੇ ਦੇ ਪਰ ਤੁਸੀਂ ਤੇ ਆਪ ਮੰਮਾ ਹੋ
2: ਹਾਂ ਜੀ ਮੈਂ ਕਿਹਾ ਸੀ
0: ਤੁਸੀਂ ਤੇ ਅੱਜ ਮੰਮਾ ਹੈਗੇ
2: ਹੈਗੀ
0: ਓਕੇ ਯੂਟ ਵਾਲੇ ਨੇ ਫਿਰ ਗਲਤ ਚਲਾਈ ਗੱਡੀ ਹੈ ਨਾ
2: ਹਾਂ ਜੀ ਤੇ ਫਿਰ ਉਹ ਜਦੋਂ ਮੈਂ ਉਂਗਲ ਉੱਪਰ ਕੀਤੀ ਤੇ ਕਿਹਾ ਮੈਂ ਤੁਹਾਡੇ ਜੁੰਡੇ ਪੱਤ ਦੇ ਨੇ ਉਹ ਪਿੱਛੇ ਹੋ ਗਿਆ
0: ਹਾਂ ਡਰ ਗਿਆ
2: ਹਾਂ ਜੀ ਉਹਨੂੰ ਪਤਾ ਲੱਗ ਗਿਆ ਮੈਂ ਕੁਛ ਕਿਹਾ
0: ਦਹਿਸ਼ ਤੇ ਆਵੇ ਬਟਾਲੇ ਵਾਲਿਆਂ ਦੀ
2: ਹਾਂਜੀ
0: ਚੱਕ ਕੇ ਰੱਖਿਆ ਕਰੋ ਥੋੜਾ ਜਿਹਾ ਕੰਮ
2: ਤੇ ਅੱਜ ਯਸ਼ਪ੍ਰੀਤ ਅੱਜ ਭਾਬੀ ਕਿਉਂ ਨਹੀਂ ਆਈ
0: ਹਾਂ ਹਾਂ ਭਾਬੀ ਪਤਾ ਨਹੀਂ ਕਿਉਂ ਨਹੀਂ ਆਏ ਉਹਨਾਂ ਨੂੰ ਪਿੰਨੀਆਂ ਦਾ ਆਰਡਰ
2: ਭੈਣ ਜੀ ਕਿਉਂ ਨਹੀਂ ਆਈ
0: ਭੈਣ ਜੀ ਕਿਉਂ ਨਹੀਂ ਆਈ ਹਾਂ ਭੈਣ ਜੀ ਨੂੰ ਮੈਨੂੰ ਲੱਗਦਾ ਵੱਡਾ ਆਰਡਰ ਆਇਆ ਉਹਨਾਂ ਨੂੰ ਨਾ ਪਿੰਨੀਆਂ ਦਾ ਹਾਂ
2: ਬਟ ਉਹ ਇੱਕ ਵਾਰੀ ਆਂਡੇ ਵੀਕਲੀ ਤੇ ਉਹ ਜਿਹੜੇ ਦਿਨ ਹੁੰਦੇ ਜਿਹੜੇ ਨਹੀਂ ਆਂਦੇ ਉਦੋਂ ਬਣਾ ਸਕਦੇ
0: ਹਾਂ ਆਹੀ ਵੀ ਗੱਲ ਇਹ ਵੀ ਆਈਡੀਆ ਠੀਕ ਹੈ ਨਾ
2: ਹਾਂ ਜੀ ਤੇ ਤੁਸੀਂ ਫਰਾਈਡੇ ਨੂੰ ਰੋਜ਼ ਛੁੱਟੀ ਕਰ ਲੈਂਦੇ
0: ਹਾਂ ਫਰਾਈਡੇ
2: ਸਹੀ ਨਹੀਂ ਆ ਗੱਲ,
0: ਸਹੀ ਨਹੀਂ ਆ, ਕਿਉਂ
2: ਨਹੀਂ,
0: ਕੀ ਗੱਲ,

0: ਮੈਂ ਵੀ ਭੈਣ ਜੀ ਛੁੱਟੀ ਕਰਨੀ ਹੁੰਦੀ ਆ।
1: ਬਿਕੋਜ਼ ਤੁਸੀਂ ਫਰਾਈਡੇ ਸੈਟਰਡੇ ਸੰਡੇ ਛੁੱਟੀ ਕਰਦੇ।
0: ਓਹੋ ਨਹੀਂ ਮੈਂ ਭੈਣ ਜੀ ਮੈਂ ਇੱਥੇ ਕੰਮ ਕਰਦਾ ਹੁੰਨਾ।
1: ਬਟ ਤੁਸੀਂ ਫਰਾਈਡੇ ਨੂੰ 10 ਵਜੇ ਚੱਲ ਗਏ ਸੀ।
0: ਆਹ ਤੇ ਤੁਸੀਂ ਮੈਨੂੰ ਉਨੀ ਤਨਖਾਹ ਵੀ ਘੱਟ ਦਿੱਤੀ ਨਾ ਫਿਰ ਯਾਰ ਕੀ।
1: ਨਹੀਂ
0: ਹਾਂ ਤੁਸੀਂ ਪੈਸੇ ਘੱਟ ਪਾਏ
1: ਮੈਨੂੰ। ਬਾਚੋ ਨੋਨੀਆ ਆਂਟੀ ਤੇ ਕ੍ਰਿਸ਼ਨਾ ਵੀ ਜੀ ਆਏ ਸੀ ਬਾਚੋ।
0: ਹਾਂ ਫਿਰ ਉਹਨਾਂ ਕੋਲ ਗੱਲਾਂ ਜ਼ਿਆਦੀਆਂ ਸੀ ਨਾ ਮੇਰੇ ਕੋਲੋਂ, ਮੇਰੇ ਕੋਲ ਗੱਲਾਂ ਨਹੀਂ ਹੈਗੀਆਂ, ਫਿਰ ਉਹ ਕਹਿੰਦੇ ਅਸੀਂ ਕਰਾਂਗੇ ਅੱਜ। ਉਹਨਾਂ ਕੋਲ ਨਾਈਸ ਗੱਲਾਂ ਸੀ।
1: ਇਹ ਤੁਹਾਡੇ ਕੋਲ ਵੀ ਨਾਈਸ ਗੱਲਾਂ ਨੇ?
0: ਉਹ ਮੇਰੀਆਂ ਫਿਨਿਸ਼ ਹੋ ਗਈਆਂ ਸੀ ਨਾ।
1: ਮੈਂ ਗੁਜਰਾਤ ਰਾਣੀ।
0: ਹਾਂਜੀ
1: ਸਵੇਰੇ ਸਵੇਰੇ ਲੱਕ ਬੰਸ ਪਾਹੀ ਵੇੜੇ ਵਿੱਚ ਗਿਆ।
0: ਅੱਛਾ ਉਹ ਕੀ ਕਰਨ
1: ਹੈ,
0: ਕੀ ਕਰਨ ਗਿਆ ਸੀ?
1: ਪਤਾ ਨਹੀਂ,
0: ਉਹ ਉਹਦੀ ਡਿਸਕ ਹਿੱਲੀ ਸੀ ਮੇਰੇ ਖਿਆਲ ਨਾਲ।
1: ਨਹੀਂ
0: ਹਾਂ ਬੈਲਟ ਪਾ ਕੇ ਗਿਆ ਸੀ।
1: ਨਹੀਂ
0: ਹਾਂ ਉਹਦੀ L2 ਹਿੱਲੀ ਸੀ।
1: ਨਹੀਂ
0: ਹਾਂ ਵੈਸੇ ਲੱਕ ਬੰਨੀ ਫਿਰਦਾ ਹੈ।
1: ਵੈਸੇ ਵੈਸੇ ਬਾਹਰ ਗਿਆ ਸੀ।
0: ਇਹ ਹੈਗਾ ਮੂੜਾ।
1: ਨੋ
0: ਹਾਂ ਇਹ ਹੈਗਾ ਜਿਹੜੀ ਟੈਂਟ ਦੇ ਨਾਲ ਕੁਰਸੀ ਆਉਂਦੀ ਆ।
1: ਨੋ
0: ਉਹ ਬੱਦੀ ਹੁੰਦੀ ਲੱਕ ਤੋਂ। ਨਹੀਂ
1: ਨਹੀਂ
0: ਉਹ ਵੀ ਨਹੀਂ। ਓਕੇ ਇਹ ਹੈਗਾ ਬਰਥਡੇ ਵਾਲਾ ਟੇਬਲ।
1: ਨਹੀਂ
0: ਉਹ ਵੀ ਨਹੀਂ ਆ।
1: ਨਹੀਂ
0: ਓਕੇ ਇਹ ਹੈਗਾ ਠੰਡ ਵਾਲਾ ਕੁੱਤਾ।
1: ਨਹੀਂ ਉਹ ਕਿਹੜਾ ਕੁੱਤਾ ਹੁੰਦਾ?
0: ਉਹ ਜਿਹਨੂੰ ਠੰਡ ਲੱਗਦੀ ਹੈ ਨਾ ਤੇ ਉਹਨੂੰ ਲੱਕ ਤੇ ਕੁਛ ਪਾ ਦਿੰਦੇ ਆ।
1: ਸਾਰੇ ਕੁੱਤੇ ਨੂੰ ਠੰਡ ਲੱਗਦੀ
0: ਪਰ ਸਾਰਿਆਂ ਨੂੰ ਉਹ ਨਸੀਬ ਨਹੀਂ ਨਾ ਹੁੰਦੇ, ਉਹ ਝੱਗੀ ਜੀ ਨਹੀਂ ਨਾ ਨਸੀਬ ਹੁੰਦੀ। ਸਵੈਟਰ ਤੇ ਕੋਈ ਕੋਈ ਕੁੱਤਾ ਪਾਉਂਦਾ।
1: ਸਾਰੇ ਪਾਉਂਦੇ?
0: ਸਾਰੇ ਕੁੱਤੇ ਪਾਉਂਦੇ ਆ।
1: ਹਾਂਜੀ
0: ਆਹਾਂ
1: ਅਮੀ ਇੰਡੀਆ ਵਾਲੇ ਨਹੀਂ ਪਾਉਂਦੇ।
0: ਇੰਡੀਆ ਵਾਲੇ ਕੀ ਪਾਉਂਦੇ ਆ?
1: ਉਹ ਸ਼ਿੱਕੂ ਪਾਉਂਦੇ।
0: ਸ਼ਿੱਕੂ ਪਾਉਂਦੇ, ਖਲਾਰਾ ਪਾਉਂਦੇ ਆ ਤੇ
1: ਖਲਾਰਾ ਪਾਉਂਦੇ, ਕਦੀ ਪਾਉਂਦੇ ਸੁੱਟ ਦਿੰਦੇ।
0: ਹਾਂ
1: ਪਰਾਲੀ ਵਿੱਚ ਵੜ ਜਾਂਦੇ,
0: ਪਰਾਲੀ 'ਚ ਵੜ ਜਾਂਦੇ ਐਵੇਂ ਬੇਵਕੂਫ ਜੇ ਹੈ ਨਾ, ਰੂੜੀਆਂ 'ਤੇ ਲੇਟੀ ਜਾਂਦੇ। ਹਾਂ
1: ਹਾਂਜੀ
0: ਇਹ ਹੈਗਾ ਝਾੜੂ, ਮੈਨੂੰ ਹੁਣੇ ਦੱਸਿਆ।
1: ਹਾਂਜੀ ਤੇ ਇੱਕ ਆਨਸਰ ਹੋਰ ਹੈਗਾ ਬੁੱਕਰ। ਬੁੱਕਰ
0: ਭੈਣ ਜੀ ਤੁਹਾਨੂੰ ਤਵਨੀਤ ਨੇ ਦੱਸਿਆ ਨਾ।
1: ਹਾਂਜੀ
0: ਤੁਹਾਨੂੰ ਦਬਕਾ ਪਿਆ ਨਾ ਤਵਨੀਤ ਕੋਲੋਂ।
1: ਹਾਂਜੀ ਇਹ ਮੈਂ ਤਵਨੀਤ ਹੈਗੀ, ਮੰਮਾ ਨਹੀਂ ਹੈਗੀ।
0: ਓਹੋ ਤੁਸੀਂ ਟ੍ਰਿਕ ਕਿਉਂ ਕਰਦੇ ਰਹਿੰਦੇ ਜੇ ਮੈਨੂੰ?
1: ਤੁਹਾਡਾ ਤਾਂ ਬ੍ਰੇਨ ਹੋ ਸਮਾਰਟ ਹੋ ਸਕਦਾ।
0: ਓਕੇ
1: ਤੇਰਾ ਨੂੰ ਗੱਲਾਂ ਵੱਧ ਹੋ ਸਕਾ ਸਕਦੀ।
0: ਓਕੇ ਓਕੇ ਠੀਕ ਹੈ ਥੈਂਕ ਯੂ।
1: ਕਿ ਹੁਣ ਹੁਣ ਤੁਸੀਂ ਪਾਜੀ ਨਾਲ ਗੱਲ ਕਰ ਲਓ।
0: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
1: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਕੋਈ ਵੀ ਨਹੀਂ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਨੇ?
1: ਠੀਕ ਆ।
0: ਕੀ ਕਰਦੇ ਸੀ?
1: ਕੁਛ ਨਹੀਂ
0: ਭਾਜੀ। ਤੁਸੀਂ ਟੋਕਰੀ ਪਿੱਛੇ ਬੜਾ ਲੜਦੇ ਹੋ।
1: ਹਾਂਜੀ
0: ਕੀ ਕਰਨੀ ਟੋਕਰੀ ਤੁਸੀਂ?
1: ਵੱਡੀ ਦੀਦੀ ਤੇ ਛੋਟੀ ਦੀਦੀ ਲੂਮ ਚ ਰਾਤੇ ਸੀ,
0: ਦੋਵੇਂ ਲੜਦੀਆਂ।
1: ਵੱਡੀ ਦੀਦੀ ਛੋਟੀ ਦੀਦੀ ਅਮਨੂ ਮਾਲਿਆ ਤੇ ਛੋਟੀ ਦੀਦੀ ਵੱਡੀ ਦੀਦੀ ਦੇ ਲੈਗ ਖਿੱਚੀ ਤੇ ਮੈਂ ਛੋਟੀ ਦੀਦੀ ਦੀ ਲੈਗ ਖਿੱਚੀ ਤੇ ਮੈਂ ਛੋਟੀ ਦੀਦੀ ਨੂੰ ਮਾਲਿਆ ਫੇ ਵੱਡੀ ਦੀਦੀ ਨੇ ਛੋਟੀ ਮਾਲਿਆ ਫੇ ਛੋਟੀ ਇੱਕ ਬਾਲਟੀ ਉੱਪਰ ਸੀ ਫੇ ਸਾਈਡ ਹੋਏ ਸੀ ਫੇ ਛੋਟੀ ਵੱਡੀ ਦੀਦੀ ਨੂੰ ਬਾਲਟੀ ਚ ਮੂੰਹ ਮਾਲਿਆ ਫੇ ਵੱਡੀ ਦੀਦੀ ਰੋਈ ਫੇ ਵੱਡੀ ਅਸਲ ਨਿਕਲਿਆ ਫੇ ਵੱਡੀ ਛੋਟੀ ਦੀਦੀ ਨੂੰ ਮਾਰਿਆ ਫੇ ਛੋਟੀ ਬੈਡ ਦੇ ਜਾਂਕੀ ਨੀ ਵੱਡੀ ਦੀ ਛੋਟੀ ਦੀਦੀ ਦੇ ਬੈਡ ਦੇ ਥੱਲੇ ਵੱਡੀ ਦੀ ਛੋਟੀ ਦੀਦੀ ਬੈਡ ਦੇ ਥੱਲੇ ਮਾਰਿਆ ਟੱਕਾ ਮਾਰਿਆ ਫੇ ਛੋਟੀ ਗਿਲ ਗਈ ਬੈਡ ਦੇ ਥੱਲੇ ਫੇ ਛੋਟੀ ਇੰਨਾ ਇੰਨਾ ਜ਼ਿਆਦਾ ਰੋਏ ਫੇ ਮੰਮਾ ਵੀਡੀਓ ਬਣਾ ਅਸੀਂ ਦੇਖਿਆ, ਫਿਰ ਮੰਮਾ ਨੇ ਕਿਹਾ ਤੁਸੀਂ ਦੋਵੇਂ ਇੱਥੇ ਰੂ ਕਮਰੇ ਚ ਰਹੋਗੇ, ਬਾਹਰ ਨਹੀਂ ਨਿਕਲਣਾ, ਜਦੋਂ ਮੈਂ ਕਹੂੰਗੀ ਉਦੋਂ ਬਾਹਰ ਨਿਕਲਣਾ।
0: ਪਨਿਸ਼ਮੈਂਟ ਮਿਲ ਗਈ ਹੈ।
1: ਹਾਂਜੀ।
0: ਓ ਫਿਰ ਤੇ ਵਾਵਾ ਮਸਲਾ ਪਿਆ। ਫਿਰ ਤੇ
1: ਮੰਮਾ ਨੂੰ ਜੱਫੀ ਪਾਈ।
0: ਅੱਛਾ ਫਿਰ ਠੀਕ ਹੋਇਆ ਮਸਲਾ।
1: ਤੇ ਛੋਟੀ ਵੱਡੀ ਜੱਫੀ ਪਾਈ, ਵੱਡੀ ਛੋਟੀ ਜੱਫੀ ਪਾਈ।
0: ਹਾਂ ਫਿਰ ਜਾ ਕੇ ਮਸਲਾ ਹੋਇਆ। ਸਹੀ,
1: ਮੈਨੂੰ ਮਜ਼ਾ ਆਇਆ।
0: ਅੱਛਾ ਮਜ਼ਾ ਆਇਆ ਤੁਹਾਨੂੰ। ਓਕੇ।
1: ਮੰਮਾ ਚੀਕੀ ਕਰਦੀ ਸੀ, ਅਮਾ ਵੱਡੀ ਦੇ ਤੇ ਛੋਟੀ ਬਾਲ ਨਿਕਲ ਗਏ ਜੋ ਅਸੀਂ ਪੰਗਲਾ ਕਲਾਸ ਜਾਣਾ ਸੀ।
0: ਅੱਛਾ ਓਕੇ। ਅੱਛਾ ਭੰਗੜਾ ਵੀ ਪਾਉਣਾ ਸੀ। ਓਹੋ ਤੇ ਕੀ ਸੁਣਾਓਗੇ ਅੱਜ?
1: ਬੇਲੀ ਲੀਸ ਡੰਡ ਕ੍ਰਿਸ ਖੁੱਟੀ ਜਾਕਰ ਆਟਾ ਪੀਸ, ਤੈਨੂੰ ਕੋਈ ਬਲਾਡਾ ਦੇ ਤੇਲੀ ਬੇਲੀ ਕੱਟੀ
0: ਕੱਟੀ। ਅੱਜ ਕਿਹਦੇ ਨਾਲ ਕੱਟੀ ਆ?
1: ਵੱਡੀ ਦੀਦੀ, ਵੱਡੀ ਦੀਦੀ ਤੇ ਛੋਟੀ ਦੀਦੀ ਪਿਕੋ, ਮੈਂ ਉਹ ਤੁਹਾਨੂੰ ਗੱਲ ਸੁਣਾਈ।
0: ਅੱਛਾ ਦੋਵਾਂ ਨਾਲ ਕੱਟੀ ਅੱਜ। ਚਲੋ ਗੁੱਡ ਹੋ ਗਿਆ। ਫਿਰ
1: ਉਹ ਦੋਨਾਂ ਲਾਈ ਵਾਲੀ
0: ਸੀ, ਉਹ ਕੁੱਟ ਨਾ ਦੇਣ ਕਿਤੇ ਦੋਵੇਂ ਜਾਣੀਆਂ ਤੈਨੂੰ। ਥੈਂਕ ਯੂ।
1: ਵੱਡੀ ਦੀਦੀ ਤੇ ਛੋਟੇ ਲੋਜ ਇੰਗਲਿਸ਼ ਬੋਲਦੇ ਤੇ ਮੈਂ ਪੰਜਾਬੀ ਬੋਲਦੇ।
0: ਗੁੱਡ ਗੁੱਡ ਗੁੱਡ। ਪੰਜਾਬੀ ਬੋਲਦੇ ਸਰਦਾਰ ਜੀ, ਜਿੰਦਾਬਾਦ।
1: ਮੰਮਾ ਤੇ ਦਾਦਾ ਆਂਦੇ ਤੇ ਮੈਂ ਆਂਦੇ ਉਦੋਂ ਵੱਡੀ ਦੀਦੀ ਤੇ ਛੋਟੇ ਪੰਜਾਬੀ ਬੋਲੋ, ਔਰ ਅਸੀਂ ਨੇ ਮੰਮਾ ਦਾਦਾ ਤੇ ਮੈਂ ਨਹੀਂ ਆਂਦੇ, ਔਰ ਛੋਟੀ ਤੇ ਵੱਡੀ ਦੀਦੀ ਇੰਗਲਿਸ਼ ਹੀ ਬੋਲਦੇ। ਤੇ ਜਦੋਂ ਮੈਂ ਕੱਲੀ ਆਏ
0: ਸਰਦਾਰ ਜੀ ਜਿੰਦਾਬਾਦ, ਸਰਦਾਰ ਜੀ ਓਕੇ ਰਿਪੋਰਟ, ਸਰਦਾਰ ਜੀ ਪੰਜਾਬੀ ਬੋਲਦਾ।
1: ਕੁਛ ਵੱਡੀ ਦੀਦੀ ਤੇ ਛੋਟੀ ਪੰਜਾਬੀ ਬੋਲਦੇ, ਇੰਗਲਿਸ਼ ਬੋਲਦੇ।
0: ਓਕੇ ਓਕੇ ਓਕੇ ਓਕੇ ਓਕੇ ਬਾਏ ਬਾਏ ਬਾਏ ਬਾਏ ਬਾਏ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਤੁਹਾਡਾ ਦਿਨ ਵਧੀਆ ਵਧੀਆ ਰਵੇ। ਥੈਂਕ ਯੂ। ਤੇ ਲਾਸਟ ਸਾਡੇ ਨਾਲ ਹੋਣਗੇ ਡਡਵਾਲ ਸਾਹਿਬ। ਸਤਿ ਸ਼੍ਰੀ ਅਕਾਲ ਸੁਖਨ। ਸਤਿ ਸ਼੍ਰੀ ਅਕਾਲ ਡਡਵਾਲ ਸਾਹਿਬ, ਕੀ ਹਾਲ ਚਾਲ ਨੇ? ਉਹ ਕੀ ਕੀਤਾ ਸੰਡੇ ਨੂੰ? ਉਹ ਯਾਰ ਪਤਾ ਕਿਉਂ ਨੀ? ਕੀ ਖੇਡੇ ਸੀ? ਚੌਕ ਨਾਲ ਡਰਾਇੰਗ ਬਣਾਈ? ਅੱਛਾ ਦੀਦੀਆਂ ਨਾਲ ਖੇਡੇ ਆ? ਓਏ ਤੁਸੀਂ ਤੇ ਬੜੇ ਲੱਕੀ ਹੋ ਯਾਰ, ਤੁਹਾਡੇ ਕੋਲ ਤੇ ਵੀਰਾ ਵੀ ਹੈਗਾ ਖੇਡਣ ਨੂੰ ਤੇ ਦੀਦੀਆਂ ਵੀ ਹੈਗੀਆਂ ਖੇਡਣ ਨੂੰ। ਤੇ ਤੁਸੀਂ ਸਕੂਲ ਕਿੱਦਣ ਜਾਂਦੇ ਹੁੰਦੇ ਹੋ? ਅੱਛਾ ਅੱਛਾ ਅੱਛਾ
1: ਵੀਰਵਾਰ।
0: ਅੱਛਾ ਬੁੱਧ ਵੀਰਵਾਰ ਜਾਂਦੇ ਹੋ ਕਿੰਡਰ? ਤੇ ਬਾਕੀ ਦਿਨ ਫਿਰ ਕੀ ਕਰਦੇ ਹੋ? ਅੱਛਾ ਸਕੂਲ ਜਾਂਦੇ ਹੋ। ਓਕੇ, ਗੁੱਡ ਗੁੱਡ ਗੁੱਡ। ਫਿਰ ਇਹਦਾ ਮਤਲਬ ਵੀ ਵੱਡੇ ਹੋ ਗਏ ਤੁਸੀਂ, ਅਗਲੇ ਮਹੀਨੇ ਵੱਡੇ ਹੋਏ ਨਾ ਫਿਰ। ਓਕੇ ਓਕੇ ਓਕੇ, ਅਗਲੇ ਮਹੀਨੇ ਫਿਰ ਬਰਥਡੇ ਹੋ ਜਾਣਾ। ਗੁੱਡ, ਫਿਰ ਤੇ ਨਜ਼ਾਰੇ ਆ ਜਾਣੇ ਆ ਤੇ। ਥੈਂਕ ਯੂ ਡਡਵਾਲ ਸਾਹਿਬ, ਕੀ ਸੁਣਾਓਗੇ ਅੱਜ? ਓਕੇ,
1: ਅਸੀਂ ਕੱਲ ਗਏ ਤੁਹਾਡੇ ਨਾਲ ਉੱਚੇ ਸਾਡੇ ਖਿਆਲ ਕਰਦੇ ਤਾਂ ਅਸੀਂ ਅੰਮ੍ਰਿਤਸਰ ਵਿਸ਼ਰਾਂਤ ਜਾਏ ਰੱਖਿਆ ਬੜਾ ਕਹਿੰਦੇ ਕਿਰਪਾਨ ਜੋ ਕਿੰਤੇ ਕਿੰਤਾ ਗੰਗਾ ਕੈਸਾ ਵਿੱਚ ਕਾ ਕੈਸਾ ਦਾ ਵਿੱਚ ਕਾ ਬਾਣੀ ਵਿੱਚ ਬਿਆਨ ਜਾਏ।
0: ਸਮਝ ਨਹੀਂ ਲੱਗਣ ਡੀ ਡਡਵਾਲ ਸਾਹਿਬ, ਤੁਹਾਡੀ ਨਾ ਆਵਾਜ਼ ਅੱਜ ਬੜੀ ਖਰਾਬ ਹੋਣ ਡਈ ਆ। ਤੁਸੀਂ ਜਾਂ ਤੇ ਸਪੀਕਰ ਮੈਨੂੰ ਲੱਗਦਾ ਔਨ ਕੀਤਾ ਵਾ।
1: ਅਸੀਂ ਕੱਲ ਗਏ ਤੇ ਲਾਲ ਉੱਚੇ ਉੱਚੇ ਸਾਰੇ ਕਿਆ ਖੰਡੇ ਦਾਸੀ ਅੰਮ੍ਰਿਤ ਛਕਿਆ ਇਸਦਾ ਅੰਤ ਜਾਇ ਲਗਿਆ ਕੜਕ ਸ਼ਹਿਰਾ ਤੇ ਕਿਰਪਾ ਚੌਕੀ ਸਿੱਕੀ ਦੀ ਹਨਸ਼ਾਨ ਗੰਗਾ ਕੇ ਸਮਝ ਕਰ ਕਰੀਏ ਕੇਸਾ ਦਾਫਿਚ ਕਰ ਕਰੀਏ ਪਾਣੀ ਵਿੱਚ ਧਿਆਨ ਲਿਆਏ ਵਾਹਿਗੁਰੂ ਮੁੱਕੋ ਗਈ ਵਾਹਿਗੁਰੂ ਮੁੱਕੋ ਗਈਏ
0: ਯਾਦ ਕੀਤੀਆਂ ਥੈਂਕ ਯੂ ਕਿੰਨੇ ਯਾਦ ਕਰਾਇਆ ਪੰਜਾਬੀ ਕਲਾਸ ਨੇ ਓਏ ਗੁੱਡ ਗੁੱਡ ਗੁੱਡ ਫਿਰ ਤੁਸੀਂ ਪੰਜਾਬੀ ਕਲਾਸ ਚੋਂ ਕਿੱਡੀਆਂ ਸੋਹਣੀਆਂ ਗੱਲਾਂ ਸਿੱਖਦੇ ਹੋ ਥੈਂਕ ਯੂ ਤੁਹਾਡਾ ਦਿਨ ਵਧੀਆ ਵਧੀਆ ਰਹੇ ਥੈਂਕ ਯੂ ਥੈਂਕ ਯੂ ਸੁਖਨ ਸੋ ਸਾਰਿਆਂ ਦਾ ਦਿਨ ਵਧੀਆ ਵਧੀਆ ਰਹੇ ਭਾਈ ਧੰਨਵਾਦ ਕੁਛ ਇੱਕ ਮੈਸੇਜ ਅਤੇ ਫਿਰ ਆਪਾਂ ਤੁਹਾਡੇ ਕੋਲ ਇਜਾਜ਼ਤ ਲਵਾਂਗੇ ਪਰਮਿੰਦਰ ਸੇਖੋਂ ਜੀ ਕਹਿੰਦੇ ਕਿ ਸਾਰੇ ਲਿਸਨਰਸ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵੀਰਾ ਜੀ ਐਂਡ ਲਵ ਟੂ ਲਿਸਨ ਤਵਨੀਤ ਦੀ ਪੰਜਾਬੀ ਬੋਲੀ ਥੈਂਕ ਯੂ ਜੀ ਭੁਪਿੰਦਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਕ੍ਰਿਗੀਬਨ ਤੋਂ ਸਰਬੱਤ ਦੇ ਭਲੇ ਦੇ ਅਰਦਾਸ ਕਰਦੇ ਨੇ ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਨੇ ਵੀ 197 ਰੇਟ ਹੋ ਗਿਆ ਜੀ ਸੋਨੇ ਦਾ 22 ਕੈਰਟ ਦਾ ਮਨਦੀਪ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਮਨਜੀਤ ਬਟਾਲਾ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ ਬਹੁਤ ਮਿਹਰਬਾਨੀ ਜਤਿੰਦਰ ਨੰਦਾ ਜੀ ਕਲਕਾਲੋ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਹਾਂਜੀ ਬਿਲਕੁਲ ਜੀ ਮਿਹਰਬਾਨੀ ਤੁਹਾਡੀ ਅਤੇ ਗੁਰਜੀਤ ਸਿੰਘ ਜੀ ਕਹਾਣੀ ਭੇਜਦੇ ਨੇ ਬਹੁਤ ਮਿਹਰਬਾਨੀ ਜੀ ਬਾਕੀ ਅੱਗੇ ਵੀ ਬੇਨਤੀ ਆ ਕਿ ਕਿਸੇ ਕੋਲ ਹੁੰਦੀ ਕੋਈ ਕਹਾਣੀ ਤਾਂ ਤੁਸੀਂ ਸਾਡੇ ਤੱਕ ਸਾਂਝੀ ਕਰਦਿਆ ਕਰੋ ਅਤੇ ਫਿਰ ਆਪਾਂ ਸਾਰੇ ਸਰੋਤਿਆਂ ਨਾਲ ਸਾਂਝੀ ਕਰਾਂਗੇ ਬਹੁਤ ਮਿਹਰਬਾਨੀ ਤੁਹਾਡੀ ਇਕਬਾਲ ਸੈਣੀ ਜੀ ਐਡੀਲੇਟ ਤੋਂ ਸਾਂਝਾ ਪਾਉਂਦੇ ਨੇ ਕਹਿੰਦੇ ਖੁਸ਼ੀਆਂ ਭਰਿਆ ਸਭ ਦਾ ਦਿਨ ਹੋਵੇ ਅਤੇ ਮਨ ਸਾਹਿਬ ਧੰਨਵਾਦ ਤੁਹਾਡਾ ਹਰਮਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਤੰਦਰੁਸਤੀ ਬਖਸ਼ੇ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਅਤੇ ਰਿਸ਼ਤਿਆਂ ਦੀ ਸਾਂਝ ਪੈਂਦੀ ਹੈ ਜੀ ਹੋਰ ਵੀ ਜੇ ਕਿਸੇ ਨੇ ਰਿਸ਼ਤਾ ਭੇਜਣਾ ਤਾਂ ਤੁਸੀਂ ਹੁਣੇ ਹੁਣੇ ਫਿਰ ਭੇਜ ਦਿਓ ਅਤੇ ਤਾਂ ਕਿ ਫਿਰ ਆਪਾਂ ਪ੍ਰੋਗਰਾਮ ਦੇ ਅਖੀਰਲੇ ਜਿਹੇ ਹਿੱਸੇ ਦੇ ਵਿੱਚ ਇਹਨੂੰ ਸਵਾਰ ਬਣਾ ਕੇ ਅਤੇ ਅਨਾਊਂਸ ਕਰਨ ਵਾਲੇ ਬਣੀਏ ਅਤੇ ਬਾਕੀਆਂ ਨੇ ਵੀ ਜੇ ਭੇਜਣਾ ਤਾਂ ਹੁਣੇ ਹੁਣੇ ਭਾਈ ਤੁਸੀਂ ਭੇਜ ਦਿਓ ਨਹੀਂ ਤੁਹਾਡੇ ਕੋਲ ਫੋਰਮੈਟ 'ਤੇ ਤਾਂ ਦੱਸ ਦਿਓ ਅਤੇ ਫਿਰ ਆਪਾਂ ਉਹ ਤੁਹਾਡੇ ਨਾਲ ਸਾਂਝਾ ਕਰ ਦਾਂਗੇ ਅਤੇ ਜਿਵੇਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮਿਹਰਬਾਨੀ ਜਤਿੰਦਰਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਵੀ ਕਹਿੰਦੇ ਕਹਾਣੀ ਬਹੁਤ ਵਧੀਆ ਲੱਗੀ ਇੰਟਰਨੈਟ ਤੋਂ ਕਹਿੰਦੇ ਨੇ ਕਿ ਸੋਹਣਾ ਖਾਓ ਅਤੇ ਸੋਹਣਾ ਸੋਚੋ ਅਤੇ ਵਧੀਆ ਜ਼ਿੰਦਗੀ ਜੀਓ ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਹਾਣੀ ਵਧੀਆ ਸੱਜ ਅਤੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ ਅਤੇ ਹੁਣ ਤੁਹਾਡੇ ਕੋਲ ਲੈਂਦੇ ਹਾਂ ਇਜਾਜ਼ਤ ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM
2: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ ਅਧੂਰੇ ਪਿਆਰ ਦੀ ਪੂਰੀ ਕਹਾਣੀ
3: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ
2: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ ਰਿਲੀਜ਼ ਹੋਵੇਗੀ 21 ਅਗਸਤ ਨੂੰ
4: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸਦੇ ਸੀਕ੍ਰੇਟ
5: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕੀ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕੋਮ
6: ਓ ਭਾਜੀ ਇੱਕ ਪਾਸੇ ਮੌਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
7: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
6: ਫਿਰ ਲਵਾਈਏ ਕਿੱਥੋਂ
7: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
6: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
8: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ Unit 1, 19-25 Somerton Road, Campbellfield. Call 03908-6655 or visit tireforce.com.au.
9: Tension, nidi tension.
10: Ki hoya?
9: Athe immigration de enne pange ne yaar mukde hi nahi.
10: Kaka ji, tension chaddo, phone chakko. Call karo VY Immigration nu jithe immigration expert Harpal Singh Bajwa, employer sponsor, partner ya parents, ya visa, skilled migration, student visa, MRT ya RRT, appeals te skills assessments de mahir baithe ne. Hune hi appointment li call karo 0410-503-503
9: ya 90-77-97-33
10: ya email info@vyimmigration.com.au.
9: Yaad rakho 90-77-97-33
10: VY Immigration and Education Consultant.
9: Har kadam tuhade naal.

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ 'ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਜੀ ਸਿਡਨੀ ਸਟੂਡੀਓ ਤੋਂ ਜੁੜ ਚੁੱਕੇ ਨੇ। ਅੱਜ 24 ਤਰੀਕ ਆ, ਅਗਸਤ ਦਾ ਮਹੀਨਾ, ਅਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਨਰ ਹੋ, ਸਵਾਗਤ ਤੁਹਾਡਾ ਮੈਲਬਰਨ ਸਟੂਡੀਓ ਤੋਂ।
1: ਬਹੁਤ ਧੰਨਵਾਦ ਸੰਜੋਤ ਜੀ, ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਸ਼ੁਰੂਆਤ ਅੱਜ ਦੇ ਇਸ ਖਬਰਨਾਮੇ ਦੀ। ਸੋਮਵਾਰ ਦੇ ਦਿਨ ਜ਼ਿਆਦਾਤਰ ਖਬਰਾਂ ਜਿਹੜੀਆਂ ਹੋਣਗੀਆਂ ਉਹ ਇਸ ਪੂਰੇ ਹਫ਼ਤੇ ਦੀਆਂ ਝਲਕੀਆਂ ਹੀ ਹੁੰਦੀਆਂ ਨੇ ਕਿ ਪੂਰੇ ਹਫ਼ਤੇ ਦੇ ਵਿੱਚ ਕਿਹੜੇ ਨੇਤਾ ਨੇ ਕੀ ਬਿਆਨ ਦੇਣਾ, ਵੀਕਐਂਡ ਪੈਂਦਿਆਂ ਪੈਂਦਿਆਂ ਸਭ ਕੁਝ ਠੰਡਾ ਹੋ ਜਾਂਦਾ ਜਾਂ ਕੋਈ ਨਵੇਂ ਮਸਲੇ ਆ ਜਾਂਦੇ ਨੇ। ਖੈਰ, ਟਰੰਪ ਠੰਡੇ ਨਹੀਂ ਕਦੇ ਹੋਣ ਲੱਗੇ। ਹੁਣ ਤੱਕ ਕਦੇ ਇਹ ਗੱਲ ਹੋ ਰਹੀ ਸੀ ਕਿ ਕੈਨੇਡਾ ਅਮਰੀਕਾ ਦਾ ਦੋਸਤ ਹੈ, ਕਦੇ ਟਰੰਪ ਕੈਨੇਡਾ ਨੂੰ ਅਮਰੀਕਾ ਦੀ ਇੱਕ ਸਟੇਟ ਐਲਾਨ ਦਿੰਦੇ ਨੇ, ਤੇ ਕਦੇ ਸਮਝੌਤਾ ਕਰ ਲੈਂਦੇ ਨੇ, ਤੇ ਫਿਰ ਟੈਰਿਫ ਦਾ ਇੱਕ ਧਮਕੀ ਵੀ ਦੇ ਛੱਡਦੇ ਨੇ। ਹੁਣ ਅਮਰੀਕਾ ਕੈਨੇਡਾ ਟ੍ਰੇਡ ਡੀਲ ਇੱਕ ਹੋਰ ਵਿਵਾਦ ਦੇ ਵਿੱਚ ਗਹਿਰਾ ਗਈ ਹੈ। ਟ੍ਰੇਡ ਟਾਕ ਨਾਕਾਮ ਹੋਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਦੇ ਉੱਤੇ ਫਿਰ ਤੋਂ ਨਿਸ਼ਾਨਾ ਸਾਧਦਿਆਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੀ ਵਰਤੋਂ ਕਰਦਿਆਂ ਉਸ ਦੇ ਉੱਤੇ ਲਿਖਿਆ ਕਿ ਕੈਨੇਡਾ ਇੱਕ ਸਟੇਟ ਬਣੇ ਬਿਨਾਂ ਹੀ ਸਟੇਟ ਦਾ ਫਾਇਦਾ ਚੁੱਕਣਾ ਚਾਹੁੰਦਾ। ਉਹਨਾਂ ਨੇ ਕਈ ਸਾਲਾਂ ਤੱਕ ਸਾਡੇ ਮਹਾਨ ਕਿਸਾਨਾਂ ਤੋਂ ਭਾਰੀ ਟੈਰਿਫ ਵੀ ਵਸੂਲੇ ਨੇ, ਪਰ ਹੁਣ ਹੋਰ ਨਹੀਂ। ਗੱਲਬਾਤ ਨਾਕਾਮ ਹੋਣ ਤੋਂ ਬਾਅਦ ਅਮਰੀਕਾ ਨੇ ਕੈਨੇਡਾ ਦੇ ਕਈ ਸਮਾਨਾਂ ਦੇ ਉੱਤੇ 50% ਤੱਕ ਨਵਾਂ ਟੈਰਿਫ ਐਲਾਨ ਦਿੱਤਾ ਸੀ। ਟਰੰਪ ਦਾ ਇਹ ਬਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਉਸ ਬਿਆਨ ਤੋਂ ਬਾਅਦ ਆਇਆ, ਜਿਸ ਦੇ ਵਿੱਚ ਉਹਨਾਂ ਨੇ ਅਮਰੀਕੀ ਟੈਰਿਫ ਨੂੰ ਗਲਤ ਅੰਦਾਜ਼ਾ ਦੱਸਿਆ ਸੀ ਕਿ ਅਮਰੀਕਾ ਨੂੰ ਪਤਾ ਨਹੀਂ ਹੈ ਕਿ ਟੈਰਿਫ ਕਿਵੇਂ ਲਗਾਉਣਾ, ਕਿੰਨਾ ਲਗਾਉਣਾ। ਕਾਰਨੀ ਨੇ ਕਿਹਾ ਸੀ ਕਿ ਇਸ ਟੈਰਿਫ ਦਾ ਮਕਸਦ ਕੈਨੇਡਾ ਨੂੰ ਨੁਕਸਾਨ ਪਹੁੰਚਾਉਣਾ ਹੈ ਤੇ ਕੈਨੇਡਾ ਨੂੰ ਵੰਡਣਾ ਹੈ। ਕਾਰਨੀ ਦੇ ਐਲਾਨ ਦੇ ਨਾਲ ਕੈਨੇਡਾ ਵੀ 8 ਸਤੰਬਰ ਤੋਂ ਅਮਰੀਕਾ ਦੇ ਟੈਰਿਫ ਦਾ ਡਾਲਰ ਫਾਰ ਡਾਲਰ ਜਵਾਬ ਦੇਗਾ, ਯਾਨੀ ਜਿੰਨਾ ਟੈਰਿਫ ਅਮਰੀਕਾ ਲਗਾਏਗਾ ਉਨਾ ਹੀ ਕੈਨੇਡਾ ਲਗਾਏਗਾ। ਇਸ ਦੇ ਵਿੱਚ ਸਟੀਲ, ਡੈਰੀ ਉਤਪਾਦ, ਘਰੇਲੂ ਉਪਕਰਨ, ਇਲੈਕਟ੍ਰੋਨਿਕਸ ਦੇ ਉੱਤੇ ਲਗਾਏ ਗਏ ਟੈਰਿਫ ਵੀ ਸ਼ਾਮਲ ਹੋਣਗੇ। ਉਹਨਾਂ ਕਿਹਾ ਕਿ ਇਸ ਦੇ ਨਾਲ ਦੋਹਾਂ ਦੇਸ਼ਾਂ ਦੇ ਦਰਮਿਆਨ ਹੁਣ ਟ੍ਰੇਡ ਵਾਰ, ਯਾਨੀ ਕਿ ਅਧਿਕਾਰਕ ਤੌਰ ਦੇ ਉੱਤੇ ਵਪਾਰਕ ਜੰਗ ਦੀ ਸਥਿਤੀ ਜਿਹੜੀ ਉਹ ਸ਼ੁਰੂ ਹੋ ਜਾਏਗੀ। ਕਾਰਨੀ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਦੇਰ ਤੱਕ ਇਸ ਗੱਲ ਦੇ ਬਾਰੇ ਮਨਾਉਣਾ ਪਿਆ, ਪਰ ਜਿਹੜੀ ਗੱਲ ਉਹਨਾਂ ਤੱਕ ਰੱਖੀ ਗਈ ਸੀ ਉਸ ਦੇ ਵਿੱਚ ਕੈਨੇਡਾ ਤੋਂ ਮੰਗਿਆ ਵੱਧ ਜਾ ਰਿਹਾ, ਦਿੱਤਾ ਘੱਟ ਜਾ ਰਿਹਾ। ਉਹਨਾਂ ਕਿਹਾ ਕਿ ਹੁਣ ਜੇਕਰ ਤੁਸੀਂ ਸਾਡੇ ਤੇ ਹਮਲਾ ਕਰਦੇ ਹੋ ਤੇ ਤੁਸੀਂ ਆਪ ਵੀ ਉਸ ਜੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਤਿਆਰ ਰਹੋ। ਖੈਰ, ਇਸ ਮਸਲੇ ਦੇ ਉੱਤੇ ਸ਼ਾਮ ਤੱਕ ਹੋਰ ਜਿਹੜੀਆਂ ਅਮਰੀਕਾ ਤੋਂ ਜਿਹੜੀਆਂ ਖਬਰਾਂ ਸਾਹਮਣੇ ਆ ਜਾਣਗੀਆਂ ਕੈਨੇਡਾ ਤੋਂ, ਉਹ ਸ਼ਾਮ ਦੇ ਖਬਰਨਾਮੇ ਦੇ ਵਿੱਚ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ। ਦੂਸਰੀਆਂ ਇੰਟਰਨੈਸ਼ਨਲ ਨਿਊਜ਼ ਦੇ ਵੱਲ ਅੱਗੇ ਵਧੀਏ ਤੇ ਜ਼ੈਲਿੰਸਕੀ ਨੇ, ਜਿਹੜੇ ਯੂਕਰੇਨ ਦੇ ਸਦਰ ਨੇ, ਉਹਨਾਂ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜੰਗ ਖਤਮ ਹੀ ਨਹੀਂ ਕਰਨਾ ਚਾਹੁੰਦੇ ਤੇ ਹਮਲੇ ਅੱਗੇ ਤੇ ਅੱਗੇ ਵਧਾਈ ਜਾ ਰਹੇ ਨੇ। ਹੁਣ ਬੰਬ ਦੇ ਬਦਲੇ ਬੰਬ ਜਦੋਂ ਦੋਵੇਂ ਦੇਸ਼ ਆਪਸ ਦੇ ਵਿੱਚ ਖੇਡਣਗੇ ਤਾਂ ਅਜਿਹਾ ਹੀ ਹੋਏਗਾ। ਜ਼ੈਲਿੰਸਕੀ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਉਹ ਸਰਦੀਆਂ ਦਾ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਸਾਡੇ ਨਾਗਰਿਕ, ਸਾਡੇ ਕਰਮਚਾਰੀ, ਸਾਡੇ ਵਪਾਰੀ, ਸਾਡੇ ਲੌਜਿਸਟਿਕਸ, ਸਾਡੇ ਡਿਲੀਵਰੀ ਸਿਸਟਮ ਨੂੰ ਲਗਾਤਾਰ ਰੂਸ ਨੇ ਤਬਾਹ ਕਰ ਦਿੱਤਾ ਤੇ ਉਹ ਵੀ 2022 ਤੋਂ ਇਸ ਤਰੀਕੇ ਦੇ ਨਾਲ ਇੱਕ ਚਲਨ ਜਿਹੜਾ ਹੈ ਰੂਸ ਨੇ ਅਪਣਾਇਆ ਕਿ ਸਰਦੀਆਂ ਦੇ ਵਿੱਚ ਉਹ ਇਸ ਇਨਫਰਾਸਟ੍ਰਕਚਰ ਢਾਂਚੇ ਦੇ ਉੱਤੇ ਵੱਧ ਸੱਟ ਮਾਰਦੇ ਨੇ। ਉਹਨਾਂ ਕਿਹਾ ਕਿ ਸਾਡੇ ਲੌਜਿਸਟਿਕਸ ਦੇ ਉੱਤੇ ਉਹਨਾਂ ਦੇ ਹਮਲੇ ਜਿਹੜੇ ਜਦੋਂ ਵੀ ਹੋਣਗੇ ਉਸਦਾ ਉਸੇ ਤਰੀਕੇ ਦੇ ਨਾਲ ਜਵਾਬ ਦਿੱਤਾ ਜਾਏਗਾ ਜਿਵੇਂ ਉਹ ਸਾਡੇ ਉੱਤੇ ਕਰਦੇ ਨੇ। ਇਸ ਦੇ ਲਈ ਅਸੀਂ ਵਾਈਲਡ ਬੈਰੀਜ਼ ਦੇ ਉੱਤੇ ਹਮਲਾ ਕੀਤਾ ਸੀ ਕਿਉਂਕਿ ਇਸ ਦੇ ਨਾਲ ਫੌਜੀ ਸਮਾਨ ਦੀ ਸਪਲਾਈ ਤੋਂ ਰੂਸ ਨੂੰ ਵੱਡੀ ਰਕਮ ਮਿਲਦੀ ਹੈ। ਜ਼ੈਲਿੰਸਕੀ ਨੇ ਵੀ ਦਾਅਵਾ ਕੀਤਾ ਹੈ ਕਿ ਰੂਸ ਦੇ ਵਿੱਚ ਬਹੁਤ ਸਾਰੇ ਲੋਕ ਚਾਹੁੰਦੇ ਨੇ ਕਿ ਜੰਗ ਖਤਮ ਹੋ ਜਾਵੇ। ਰੂਸੀ ਸਮਾਜ ਦੇ 60% ਤੋਂ ਵੱਧ ਲੋਕ ਇਸ ਜੰਗ ਦਾ ਅੰਤ, ਜੰਗ ਦੇ ਉੱਤੇ ਰੋਕ ਚਾਹੁੰਦੇ ਨੇ। ਵਾਈਲਡ ਬੈਰੀਜ਼ ਦੇ ਬਾਰੇ ਦੱਸ ਦਈਏ ਕਿ ਵਾਈਲਡ ਬੈਰੀਜ਼ ਜਿਵੇਂ ਆਸਟ੍ਰੇਲੀਆ ਦੇ ਵਿੱਚ ਵੂਲਵਰਸ, ਰੂਸ ਦੇ ਵਿੱਚ ਵਾਈਲਡ ਬੈਰੀਜ਼ ਉਸ ਤਰੀਕੇ ਦੇ ਨਾਲ ਖਾਸ ਤੌਰ ਦੇ ਉੱਤੇ ਰਿਟੇਲ ਦੇ ਖੇਤਰ ਦੇ ਵਿੱਚ ਕੰਮ ਕਰਦਾ, ਐਮਾਜ਼ਨ ਕਹਿ ਸਕਦੇ ਹਾਂ ਰੂਸ ਦਾ। ਪਰ ਜ਼ੈਲਿੰਸਕੀ ਦੀ ਤਰਫ ਤੋਂ ਬਾਰ ਬਾਰ ਜਿਹੜੇ ਵਾਈਲਡ ਬੈਰੀਜ਼ ਦੇ ਗੋਦਾਮਾਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਸੀ, ਇਹ ਕਹਿ ਕੇ ਕਿ ਉੱਥੇ ਫੌਜੀ ਸਾਜੋ ਸਮਾਨ, ਲੌਜਿਸਟਿਕਸ ਰੱਖੇ ਹੋਏ ਨੇ, ਉਸ ਦੇ ਨਾਲ ਰੂਸ ਹੋਰ ਜ਼ਿਆਦਾ ਖਫਾ ਨਜ਼ਰ ਆ ਗਿਆ। ਵੈਸੇ ਜਦੋਂ ਜੰਗ ਦੀਆਂ ਖਬਰਾਂ ਹੁਣ ਤੁਰੀਆਂ ਹੀ ਨੇ ਤੇ ਅਗਲੀਆਂ ਹੁਣ ਈਰਾਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਵੀ। ਪਹਿਲਾਂ ਇਜ਼ਰਾਈਲ ਦਾ ਹਮਲਾ, ਜਿੱਥੇ ਗਜ਼ਾ ਪੱਟੀ ਦੇ ਵਿੱਚ ਇਜ਼ਰਾਈਲ ਨੇ ਐਤਵਾਰ ਦੇ ਦਿਨ 2 ਹਵਾਈ ਹਮਲੇ ਕੀਤੇ ਜਿਸ ਦੇ ਵਿੱਚ 4 ਸਾਲਾਂ ਦੇ
2: ਬੱਚਿਆਂ ਸਣੇ ਕਈ ਵਿਅਕਤੀਆਂ ਦੀ ਮੌਤ ਹੋ ਗਈ। ਹਮਲੇ ਦੇ ਵਿੱਚ 7 ਲੋਕ ਜ਼ਖਮੀ ਹੋਏ ਵੀ ਦੱਸੇ ਗਏ ਨੇ। ਲੋਕਾਂ ਦੇ ਮੁਤਾਬਕ ਇਹ ਹਮਲਾ ਜ਼ਵਾਇਦਾ ਕਸਬੇ ਦੀ ਇੱਕ ਇਮਾਰਤ ਦੇ ਵਿੱਚ ਹੋਇਆ। ਇਜ਼ਰਾਈਲੀ ਫੌਜ ਨੇ ਇਮਾਰਤ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਸੀ। ਡਾਕਟਰਾਂ ਨੇ ਕਿਹਾ ਕਿ ਹਮਲੇ ਤੋਂ ਬਾਅਦ 4 ਸਾਲ ਦੇ ਇੱਕ ਬੱਚੇ ਸਣੇ 6 ਵਿਅਕਤੀ ਜ਼ਖਮੀ ਹੋ ਗਏ। ਬੱਚੇ ਨੇ ਹਸਪਤਾਲ ਦੇ ਵਿੱਚ ਹੀ ਦਮ ਤੋੜ ਦਿੱਤਾ। ਇਮਾਰਤ ਨੇੜੇ ਰਹਿਣ ਵਾਲੇ ਜਿਹੜੇ ਲੋਕ ਸੀ ਉਹਨਾਂ ਦਾ ਕਹਿਣਾ ਸੀ ਕਿ ਇਹ ਕਿਸ ਕਿਸਮ ਦੀ ਜੰਗ ਬੰਦੀ ਹੈ ਜਿਸ ਦੇ ਵਿੱਚ ਇਜ਼ਰਾਈਲ ਜਦੋਂ ਮਰਜ਼ੀ ਉਹਨਾਂ ਦੇ ਉੱਤੇ ਹਮਲੇ ਕਰ ਦਿੰਦਾ ਹੈ। ਲੋਕ ਮਸਲੇ ਦਾ ਹੱਲ ਚਾਹੁੰਦੇ ਨੇ, ਸ਼ਾਂਤੀ ਚਾਹੁੰਦੇ ਨੇ। ਵੈਸੇ ਇੱਕ ਹੋਰ ਹਮਲਾ ਵੀ ਇਸੇ ਦਿਨ ਕੀਤਾ ਗਿਆ ਇਜ਼ਰਾਈਲ ਦੀ ਤਰਫ ਤੋਂ, ਇਹ ਸੀ ਨੁਸਰਤ ਸ਼ਰਨਾਰਥੀ ਕੈਂਪ ਦੇ ਨੇੜੇ। ਇਜ਼ਰਾਈਲ ਦੇ ਫੌਜੀ ਨੇ ਕਿਹਾ ਕਿ ਉਹ ਦੋਵੇਂ ਹਮਲਿਆਂ ਦੀ ਜਾਂਚ ਕਰ ਰਿਹਾ। ਇਜ਼ਰਾਈਲ ਅਕਸਰ ਬਾਅਦ ਦੇ ਵਿੱਚ ਇਸ ਕਿਸਮ ਦੇ ਬਿਆਨ ਜਾਰੀ ਕਰ ਦਿੰਦਾ। ਵੈਸੇ ਫੌਜ ਦੀ ਤਰਫ ਤੋਂ ਇਹ ਹਮਲਾ ਅਧਿਕਾਰਕ ਤੌਰ ਦੇ ਉੱਤੇ ਕੀਤਾ ਗਿਆ। ਦੱਸ ਦਈਏ ਕਿ ਇਜ਼ਰਾਈਲ ਨੇ ਬਾਅਦ ਦੇ ਵਿੱਚ ਇਹ ਵੀ ਗੱਲ ਕਹੀ ਕਿ ਉਹਨਾਂ ਨੇ ਹਮਾਸ ਦੇ ਸੀਨੀਅਰ ਆਗੂ ਸ਼ਰੀਫ ਅਲ ਹਸਨਤ ਨੂੰ ਮਾਰ ਮੁਕਾਇਆ। ਹਾਲਾਂਕਿ ਇਹਨਾਂ ਦੋ ਹਮਲਿਆਂ ਦੇ ਵਿੱਚ ਮਾਰ ਮੁਕਾਇਆ ਜਾਂ ਕਿਸੇ ਹੋਰ ਹਮਲੇ ਦੇ ਵਿੱਚ, ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਪਰ ਇਹ ਦੋਸ਼ ਲਗਾਇਆ ਗਿਆ ਕਿ ਸ਼ਰੀਫ ਹਮਾਸ ਦੇ ਅੰਡਰਗਰਾਊਂਡ ਢਾਂਚੇ ਨੂੰ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਸੀ। ਇਜ਼ਰਾਈਲ ਫੌਜ ਨੇ ਹਮਲਾ ਦੇ ਨੇ ਜਿਹੜਾ ਇਹ ਵੀ ਗੱਲ ਦੱਸਿਆ ਕਿ ਇਸ ਦੇ ਵਿੱਚ ਕੁਝ ਸ਼ੱਕੀ ਜਿਹੜੇ ਫਲਸਤੀਨੀ ਨੇ ਉਹ ਫਰਾਰ ਵੀ ਹੋ ਗਏ ਨੇ। ਦੱਸ ਦਈਏ ਕਿ ਇਜ਼ਰਾਈਲ ਤੇ ਹਮਾਸ ਦੇ ਦਰਮਿਆਨ ਉਂਝ ਕਹਿਣ ਨੂੰ ਇੱਕ ਜੰਗ ਬੰਦੀ ਹੋਈ ਹੋਈ ਹੈ। ਅਮਰੀਕਾ ਦੀ ਤਰਫ ਤੋਂ ਕਈ ਵਾਰ ਘੂਰੀਆਂ ਵੀ ਦਿੱਤੀਆਂ ਗਈਆਂ ਨੇ ਇਜ਼ਰਾਈਲ ਨੂੰ, ਪਰ ਫਿਰ ਵੀ ਇਸ ਵਕਤ ਇਸ ਮੌਕੇ ਦੇ ਉੱਤੇ ਜੰਗ ਰੋਕਣ ਦਾ ਨਾਮ ਨਹੀਂ ਲੈ ਰਹੀ। ਜੰਗ ਤਾਂ ਨਾ ਕਹਿ ਕੇ ਇਜ਼ਰਾਈਲ ਦੇ ਹਮਲੇ ਕਹਿ ਦਈਏ, ਇੱਕ ਪਾਸੜ ਹਮਲੇ ਹੋ ਰਹੇ ਨੇ ਜੋ ਕਿ ਫਿਲਹਾਲ ਨਹੀਂ ਰੁਕ ਰਹੇ। ਉੱਥੇ ਸੀਰੀਆ ਦੇ ਵਿਦੇਸ਼ ਮੰਤਰੀ ਨੇ ਉਮੀਦ ਜਤਾਈ ਹੈ ਕਿ ਇਜ਼ਰਾਈਲ ਦੇ ਨਾਲ ਸੁਰੱਖਿਆ ਸਮਝੌਤੇ ਦੇ ਉੱਤੇ ਗੱਲਬਾਤ ਫਿਰ ਤੋਂ ਸ਼ੁਰੂ ਹੋਏਗੀ ਔਰ ਜਲਦੀ ਸ਼ੁਰੂ ਹੋਏਗੀ। ਸੀਰੀਆਈ ਫੌਜੀ ਅੱਡੇ ਦੇ ਉੱਤੇ ਇਜ਼ਰਾਈਲ ਦੇ ਹਵਾਈ ਹਮਲੇ ਤੋਂ ਕੁਝ ਦਿਨਾਂ ਬਾਅਦ ਅਸਾ ਸ਼ੈਬਾਨੀ ਨੇ ਖ਼ਬਰ ਏਜੰਸੀ ਰੀਟਰਸ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਉਹਨਾਂ ਦੇ ਦੇਸ਼ ਦੀ ਤਰਜੀਹ ਇਸ ਸਮੇਂ ਇਜ਼ਰਾਈਲੀ ਹਮਲਿਆਂ ਨੂੰ ਰੋਕਣਾ ਹੈ। ਸ਼ੈਬਾਨੀ ਨੇ ਕਿਹਾ ਕਿ ਇਰਾਨ ਜੰਗ ਦੀ ਸ਼ੁਰੂਆਤ ਤੋਂ ਬਾਅਦ ਹੀ ਸੁਰੱਖਿਆ ਸਮਝੌਤੇ ਲੰਮੇ ਸਮੇਂ ਤੋਂ ਪੈਂਡਿੰਗ ਪਏ ਸੀ। ਸੀਰੀਆਈ ਸਰਕਾਰ ਨੂੰ ਉਮੀਦ ਹੈ ਕਿ ਸਮਝੌਤੇ ਹੁਣ ਸਿਰੇ ਚੜ੍ਹਨ ਤੋਂ ਬਾਅਦ ਇਜ਼ਰਾਈਲ ਉਹਨਾਂ ਦੇ ਖੇਤਰ ਦੇ ਵਿੱਚੋਂ ਪਿੱਛੇ ਹਟ ਜਾਏਗਾ। ਦੱਸ ਦਈਏ ਕਿ ਇਜ਼ਰਾਈਲ ਦੀਆਂ ਫੌਜਾਂ ਸੀਰੀਆ ਦੇ ਵਿੱਚ ਗੋਲਾਨ ਹਾਈਟਸ ਤੱਕ ਪਹੁੰਚੀਆਂ ਹੋਈਆਂ ਨੇ। ਸ਼ੈਬਾਨੀ ਨੇ ਇਹ ਵੀ ਕਿਹਾ ਕਿ ਕੂਟਨੀਤੀ ਦੇ ਰਸਤੇ ਹਾਲੇ ਵੀ ਖੁੱਲੇ ਨੇ। ਇਜ਼ਰਾਈਲ ਨੂੰ ਇਸ ਇਤਿਹਾਸਕ ਮੌਕੇ ਦਾ ਲਾਭ ਚੁੱਕਣਾ ਚਾਹੀਦਾ। ਉਹਨਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਸੰਪਰਕ ਹੋਣਾ ਚਾਹੀਦਾ, ਖਾਸ ਕਰ ਉਸ ਧਿਰ ਦੇ ਨਾਲ ਜੋ ਲਗਾਤਾਰ ਸੀਰੀਆ ਦੀ ਸੁਰੱਖਿਆ ਨੂੰ ਖਤਰਾ ਪਹੁੰਚਾ ਰਹੀ ਹੈ। ਪਰ ਜੇਕਰ ਇਸ ਸੰਪਰਕ ਦਾ ਕੋਈ ਨਤੀਜਾ ਨਹੀਂ ਨਿਕਲਦਾ ਤਾਂ ਫਿਰ ਸਾਨੂੰ ਇਸ ਦੀ ਜ਼ਰੂਰਤ ਨਹੀਂ ਹੈ। ਫਿਲਹਾਲ ਸਾਨੂੰ ਇਜ਼ਰਾਈਲ ਦੇ ਉੱਤੇ ਭਰੋਸਾ ਵੀ ਨਹੀਂ ਹੈ। ਅਮਰੀਕਾ 1 ਸਾਲ ਤੋਂ ਵੀ ਘੱਟ ਸਮੇਂ ਦੇ ਬਾਅਦ ਇਜ਼ਰਾਈਲ ਤੇ ਸੀਰੀਆ ਦੇ ਰਾਸ਼ਟਰਪਤੀ ਅਹਿਮਦ ਅਲ ਸ਼ਰਾ ਦੀ ਸਰਕਾਰ ਦੇ ਦਰਮਿਆਨ ਇੱਕ ਸੁਰੱਖਿਆ ਸਮਝੌਤੇ ਦੀ ਵਿਚੋਲਗੀ ਕਰਵਾਉਣਾ ਚਾਹੁੰਦਾ ਹੈ। ਪਰ ਹਾਲੇ ਤੱਕ ਅਮਰੀਕਾ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਨੇ ਇਜ਼ਰਾਈਲ ਵਾਲੇ ਪਾਸਿਓਂ। ਇਜ਼ਰਾਈਲ ਨੇ 18 ਅਗਸਤ ਨੂੰ ਤੁਰਕੀ ਦੀ ਸਰਹੱਦ ਦੇ ਕੋਲ ਵੀ ਇੱਕ ਸੀਰੀਆਈ ਮਿਲਟਰੀ ਬੇਸ ਦੇ ਉੱਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਤੁਰਕੀ ਦੇ ਨਾਲ ਵੀ ਇਜ਼ਰਾਈਲ ਦਾ ਤਣਾਅ ਹੋਰ ਜ਼ਿਆਦਾ ਵੱਧ ਗਿਆ ਸੀ। ਉੱਥੇ ਹੀ ਇਰਾਨ ਦੇ ਨਾਲ ਜੁੜੀਆਂ ਖਬਰਾਂ ਵੀ ਸਾਂਝੀਆਂ ਕਰ ਲਈਏ। ਜੰਗ ਦੇ ਦਰਮਿਆਨ ਇਰਾਨ ਨੇ ਫਾਰਸ ਸੂਬੇ ਦੇ ਵਿੱਚ 7.5 ਖਰਬ ਕਿਊਬਿਕ ਫੁੱਟ ਤੋਂ ਵੀ ਵੱਧ ਗੈਸ ਮਿਲਣ ਦਾ ਦਾਅਵਾ ਕੀਤਾ ਹੈ। ਤੇਲ ਮੰਤਰੀ ਮੌਸਿਨ ਪਾਕ ਨਿਜਾਦ ਨੇ ਐਤਵਾਰ ਦੇ ਦਿਨ ਇਹ ਐਲਾਨ ਕੀਤਾ। ਰਿਕਵਰੀ ਦੇ ਅਨੁਮਾਨ ਦੇ ਆਧਾਰ ਦੇ ਉੱਤੇ ਪਾਕ ਨਿਜਾਦ ਨੇ ਕਿਹਾ ਕਿ ਉਹ ਉਸ ਖੇਤਰ ਦੇ ਵਿੱਚੋਂ ਲਗਭਗ 5,700 ਅਰਬ ਕਿਊਬਿਕ ਫੁੱਟ ਗੈਸ ਕੱਢ ਸਕਦੇ ਨੇ, ਇਸ ਦੀ ਸੰਭਾਵਨਾ ਹੈ। ਇਰਾਨ ਨੇ ਜੰਗ ਤੋਂ ਪਹਿਲਾਂ ਆਪਣੇ ਉਤਪਾਦਨ ਦਾ ਅਨੁਮਾਨ ਲਗਭਗ 65 ਕਰੋੜ ਕਿਊਬਿਕ ਮੀਟਰ ਪ੍ਰਤੀ ਦਿਨ ਲਗਾਇਆ ਸੀ, ਜੋ ਕਿ ਪ੍ਰਤੀ ਸਾਲ ਲਗਭਗ 8.5 ਖਰਬ ਕਿਊਬਿਕ ਫੁੱਟ ਬਣ ਜਾਂਦਾ ਹੈ। ਇਰਾਨ ਨੂੰ ਹੁਣ ਅਮਰੀਕੀ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਜਿਸ ਦੇ ਕਾਰਨ ਮੁਲਕ ਦੇ ਅਰਥਚਾਰੇ ਦੇ ਉੱਤੇ ਭਾਰੀ ਦਬਾਅ ਪੈ ਸਕਦਾ ਹੈ। ਇੰਨੀ ਗੈਸ, ਇੰਨਾ ਤੇਲ ਹੋਣ ਦੇ ਬਾਵਜੂਦ ਇਰਾਨ ਆਖਰਕਾਰ ਕਿਸ ਨੂੰ ਵੇਚੇ? ਕਿਉਂਕਿ ਅਮਰੀਕਾ ਨੇ ਇੱਕ ਕਿਸਮ ਦੇ ਨਾਲ ਇਰਾਨ ਨੂੰ ਤਨਹਾ ਕਰ ਦਿੱਤਾ ਹੈ, ਇਕੱਲਿਆਂ ਕਰ ਦਿੱਤਾ ਹੈ, ਔਰ ਦੁਨੀਆ ਭਰ ਦੇ ਵਿੱਚ ਵਪਾਰ ਕਰਨ ਦੇ ਲਈ ਗੁਰੇਜ਼ ਕਰਨ ਨੂੰ ਦੁਨੀਆ ਦੇ ਅਲੱਗ ਅਲੱਗ ਦੇਸ਼ਾਂ ਨੂੰ ਕਿਹਾ ਹੈ ਕਿ ਜੇਕਰ ਉਹ ਇਰਾਨ ਦੇ ਨਾਲ ਇਸ ਕਿਸਮ ਦੇ ਨਾਲ ਸਿੱਧੇ ਅਸਿੱਧੇ ਤਰੀਕੇ ਤੋਂ ਗੈਸ ਤੇਲ ਦੀ ਸਪਲਾਈ ਹਾਸਲ ਕਰਦੇ ਨੇ ਤਾਂ ਅਮਰੀਕਾ ਦੀ ਨਾਰਾਜ਼ਗੀ ਦਾ ਸਾਹਮਣਾ ਕਰਨ ਦੇ ਲਈ ਤਿਆਰ ਰਹਿਣ। ਜੁਲਾਈ ਮਹੀਨੇ ਦੇ ਵਿੱਚ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਸੀ ਕਿ ਇਰਾਨ ਨੂੰ ਉਮੀਦ ਹੈ ਕਿ ਫਰਵਰੀ ਮਹੀਨੇ ਦੇ ਅਖੀਰ ਦੇ ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ ਹਮਲਿਆਂ ਦੇ ਕਾਰਨ ਉਤਪਾਦਨ ਦੇ ਵਿੱਚ ਕਮੀ ਆਈ ਸੀ, ਪਰ ਉਸ ਤੋਂ ਬਾਅਦ ਆਉਣ ਵਾਲੇ ਮਹੀਨਿਆਂ ਦੇ ਵਿੱਚ ਕੁਦਰਤੀ ਗੈਸ ਦੇ ਲਗਭਗ 10 ਕਰੋੜ ਕਿਊਬਿਕ ਮੀਟਰ ਪ੍ਰਤੀ ਦਿਨ ਉਤਪਾਦਨ ਦੀ ਸਮਰੱਥਾ ਨੂੰ ਬਹਾਲ ਕਰ ਲਿਆ ਜਾਏਗਾ। ਉੱਥੇ ਹੀ ਕੌਮਾਂਤਰੀ ਖਿੱਤੇ ਚ ਆਖਰੀ ਖਬਰ ਦੀ ਸਾਂਝ ਪਾਈਏ ਥਾਈਲੈਂਡ ਤੋਂ, ਜਿੱਥੇ ਥਾਈਲੈਂਡ ਦੇ ਮੁਸਲਿਮ ਇਲਾਕਿਆਂ ਦੇ ਵਿੱਚ, ਬਹੁਗਿਣਤੀ ਇਲਾਕਿਆਂ ਦੇ ਵਿੱਚ ਹਿੰਸਾ ਅਗਜਨੀ ਦੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ, ਔਰ ਹੁਣ ਕੁਝ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ। ਥਾਈ ਫੌਜ ਦਾ ਕਹਿਣਾ ਹੈ ਕਿ ਦੱਖਣੀ ਥਾਈਲੈਂਡ ਦੇ ਵਿੱਚ ਸ਼ਾਂਤੀ ਪੈਦਾ ਕਰਨ ਦੇ ਮਕਸਦ ਦੇ ਨਾਲ 50 ਤੋਂ ਵਧੇਰੇ ਤੈਅਸ਼ੁਦਾ ਤਰੀਕੇ ਦੇ ਨਾਲ ਹਮਲੇ ਕੀਤੇ ਗਏ, ਯਾਨੀ ਟਾਰਗੇਟਿਡ ਅਟੈਕ ਕੀਤੇ ਗਏ, ਜਿਸ ਦੌਰਾਨ ਅਗਜਨੀ ਵੀ ਕੀਤੀ ਗਈ। ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ। ਇਹਨਾਂ ਹਮਲਿਆਂ ਦੇ ਵਿੱਚ ਘੱਟੋ ਘੱਟ 2 ਲੋਕ ਜ਼ਖਮੀ ਹੋਏ ਨੇ। ਹਮਲਿਆਂ 'ਚ ਸਥਾਨਕ ਸਰਕਾਰੀ ਦਫ਼ਤਰਾਂ ਦੀਆਂ ਇਮਾਰਤਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਫੌਜ ਨੇ ਘਰੇਲੂ ਸੁਰੱਖਿਆ ਸੰਚਾਲਨ ਦੀ ਕਮਾਨ ਦੇ ਦਫ਼ਤਰ ਦੇ ਹਵਾਲੇ ਦੇ ਨਾਲ ਇਹ ਗੱਲ ਦੱਸੀ ਹੈ ਕਿ ਸ਼ਨੀਵਾਰ ਦੇ ਸਥਾਨਕ ਸਮੇਂ ਦੇ ਮੁਤਾਬਕ ਰਾਤ 8 ਵਜੇ ਅੱਧੀ ਰਾਤ ਨੂੰ ਦੇਸ਼ ਦੇ ਦੱਖਣੀ ਸਰਹੱਦੀ ਇਲਾਕਿਆਂ ਦੇ ਵਿੱਚ ਇਹ ਘਟਨਾਵਾਂ ਸ਼ੁਰੂ ਹੋਈਆਂ। ਨਾਰਾਤੀਵਾਤ ਨਾਮ ਦਾ ਸੂਬਾ, ਜਦਕਿ ਉਸਦੇ ਗੁਆਂਢੀ ਯਾਲਾ ਤੇ ਪਟਾਨੀ ਨਾਮ ਦੇ ਸੂਬਿਆਂ ਦੇ ਵਿੱਚ ਵੀ ਹਮਲੇ ਹੋਏ। ਬੈਂਕਾਕ ਪੋਸਟ ਦੇ ਮੁਤਾਬਕ ਨਾਰਾਤੀਵਾਤ ਸੂਬੇ ਦੇ ਵਿੱਚ ਮੁਆਂਗ ਜ਼ਿਲ੍ਹੇ ਦੇ ਅੰਦਰ ਇੱਕ ਬੰਬ ਵਿਸਫੋਟ ਦੇ ਅੰਦਰ 2 ਮਹਿਲਾਵਾਂ ਜ਼ਖਮੀ ਹੋ ਗਈਆਂ ਸੀ। ਇਹਨਾਂ ਹਮਲਿਆਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਿਹੜੇ ਕਮਿਊਨੀਕੇਸ਼ਨ ਟਾਵਰਸ ਨੇ ਉਹਨਾਂ ਨੂੰ ਅੱਗ ਲਗਾ ਦਿੱਤੀ ਗਈ ਸੀ, ਔਰ ਸ਼ੱਕੀ ਵਸਤਾਂ ਨੂੰ ਵੀ ਨਾ ਛੂਹਣ ਦੀ ਚੇਤਾਵਨੀ ਦਿੱਤੀ ਗਈ ਹੈ। ਹਾਲੇ ਤੱਕ ਕਿਸੇ ਵੀ ਗੁੱਟ ਨੇ ਇਹਨਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਥਾਈਲੈਂਡ ਦੇ ਵਿੱਚ ਬੌਧ ਧਰਮ ਨੂੰ ਮੰਨਣ ਵਾਲਿਆਂ ਦੀ ਆਬਾਦੀ ਸਭ ਤੋਂ ਜ਼ਿਆਦਾ ਹੈ, ਪਰ ਸਾਲ 2004 ਦੇ ਵਿੱਚ ਥਾਈਲੈਂਡ ਦੇ ਸਭ ਤੋਂ ਦੱਖਣੀ ਸੂਬਿਆਂ ਦੇ ਵਿੱਚ ਸੰਘਰਸ਼ ਸ਼ੁਰੂ ਹੋ ਗਏ ਸੀ। ਮੁਸਲਿਮ ਬਹੁ ਆਬਾਦੀ ਵਾਲੇ ਇਹਨਾਂ ਇਲਾਕਿਆਂ 'ਚ ਵਿਰੋਧ ਅਕਸਰ ਆਜ਼ਾਦੀ ਦੀ ਮੰਗ ਨੂੰ ਲੈ ਕੇ ਹੁੰਦਾ ਰਹਿੰਦਾ ਹੈ। ਹੁਣ ਤੱਕ ਇਹਨਾਂ ਹਿੰਸਾ ਦੀਆਂ ਘਟਨਾਵਾਂ ਦੇ ਵਿੱਚ 7,000 ਤੋਂ ਵਧੇਰੇ ਲੋਕ ਮਾਰੇ ਜਾ ਚੁੱਕੇ ਨੇ। ਸਾਲ 2013 ਚ ਵੀ ਮਲੇਸ਼ੀਆ ਦੀ ਵਿਚੋਲਗੀ ਦੇ ਨਾਲ ਸ਼ੁਰੂ ਹੋਈ ਗੱਲਬਾਤ ਤੋਂ ਬਾਅਦ ਬੈਂਕਾਕ ਦੇ ਵਿੱਚ ਬਦਲਦੀਆਂ ਸਰਕਾਰਾਂ ਤੇ ਦੋਹਾਂ ਧਿਰਾਂ ਨੇ ਅੰਦਰੂਨੀ ਮਤਭੇਦ ਸੁਲਝਾਉਣ ਦਾ ਇੱਕ ਦਾਅਵਾ ਕੀਤਾ ਸੀ, ਪਰ ਥਾਈਲੈਂਡ ਦੇ ਵਿੱਚ ਮੁੜ ਤੋਂ ਉਹ ਸੰਕਟ ਜਿਹੜਾ ਉਹ ਖੜਾ ਹੁੰਦਾ ਨਜ਼ਰ ਆ ਰਿਹਾ ਹੈ। ਵੈਸੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਬਾਂਗਲਾਦੇਸ਼ ਤੋਂ ਇੱਕ ਖਬਰ, ਜਿੱਥੇ ਬਾਂਗਲਾਦੇਸ਼ ਦੇ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਹੈ। ਘੱਟ ਗਿਣਤੀ ਭਾਈਚਾਰਿਆਂ ਦੇ ਉੱਤੇ ਹਮਲਿਆਂ ਦੀਆਂ ਖਬਰਾਂ ਅਕਸਰ ਇੱਥੋਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਹੁਣ ਬਾਂਗਲਾਦੇਸ਼ ਦੇ ਉੱਤਰੀ ਜ਼ਿਲ੍ਹੇ ਰੰਗਪੁਰ ਦੇ ਵਿੱਚ ਇੱਕ ਜ਼ਿਲ੍ਹੇ ਦੇ ਜਿਹੜਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਹੁੰਦਾ, ਉਸਦੇ ਪਰਿਵਾਰ ਦੇ 4 ਮੈਂਬਰਾਂ ਦੀ ਹੱਤਿਆ ਦੇ ਮਾਮਲੇ 'ਚ 2 ਸ਼ੱਕੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀਆਂ ਨੇ ਕਤਲ ਕੀਤਾ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਘਰ ਦੀ ਛੱਤ ਦੇ ਉੱਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਵੀ ਕੀਤਾ। ਰੰਗਪੁਰ ਮੈਟਰੋਪੋਲੀਟਨ ਪੁਲਿਸ ਕਮਿਸ਼ਨਰ ਮੁਹੰਮਦ ਅਬਦੁਲ ਬਾਵੂਦ ਨੇ ਇਹ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਵੀ ਲਿਆ, ਪਰ ਮ੍ਰਿਤਕ ਦੇ ਭਰਾ ਨੇ ਜਾਂਚ ਸਹੀ ਤਰੀਕੇ ਦੇ ਨਾਲ ਕਰਕੇ ਵਧੇਰੇ ਅਪਰਾਧੀਆਂ ਨੂੰ ਫੜਨ ਦੀ ਮੰਗ ਕੀਤੀ ਹੈ। ਕਿਹਾ ਹੈ ਕਿ ਇਸ ਦੇ ਵਿੱਚ ਹੋਰ ਵੀ ਲੋਕ ਸ਼ਾਮਲ ਸੀ। ਇਸ ਅਪਰਾਧਕ ਮਾਮਲੇ ਦੇ ਵਿੱਚ ਸ਼ਾਮਲ ਲੋਕਾਂ ਤੋਂ ਪੁੱਛ ਪੜਤਾਲ ਤੋਂ ਬਾਅਦ ਰੰਗਪੁਰ ਮੈਟਰੋਪੋਲੀਟਨ ਪੁਲਿਸ ਨੇ ਇਹ ਗੱਲ ਦੱਸੀ ਕਿ ਇਸ ਰਿਟਾਇਰਡ ਅਧਿਆਪਕ ਤੇ ਉਸਦੇ ਪਰਿਵਾਰ ਦੇ ਮੈਂਬਰਾਂ ਦਾ ਕਤਲ ਕਰਨ ਤੋਂ ਬਾਅਦ ਕਾਤਲ 6 ਤੋਂ 7 ਘੰਟੇ ਉਹਨਾਂ ਦੇ ਘਰ ਦੇ ਵਿੱਚ ਹੀ ਰਹੇ, ਨਹਾਇਆ ਵੀ, ਇਸ਼ਨਾਨ ਕਰਨ ਤੋਂ ਬਾਅਦ ਖਜੂਰਾਂ ਵੀ ਖਾਧੀਆਂ ਤੇ ਫਿਰ ਉੱਥੋਂ ਬਾਅਦ ਉਸ ਤੋਂ ਰਵਾਨਾ ਹੋਏ। ਪੁਲਿਸ ਨੇ ਇਸ ਪੂਰੀ ਘਟਨਾ ਦੀ ਇੱਕ ਗੁੱਥੀ ਸੁਲਝਾ ਲਏ ਜਾਣ ਦਾ ਦਾਅਵਾ ਜ਼ਰੂਰ ਕੀਤਾ, ਪਰ ਇਸ ਦੇ ਨਾਲ ਬਾਂਗਲਾਦੇਸ਼ ਦੇ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਜਿਹੜੇ ਉੱਤੇ ਹੁੰਦੇ ਹਮਲੇ ਨੇ ਉਹਨਾਂ ਦੀ ਇੱਕ ਵਾਰ ਫਿਰ ਤੋਂ ਔਰ ਕਾਨੂੰਨ ਵਿਵਸਥਾ ਦੀ ਜਿਹੜੀ ਇੱਕ ਗੱਲ ਹੈ ਉਹ ਫਿਰ ਤੋਂ ਉੱਠਣ ਲੱਗ ਪਈ ਹੈ। ਵਿਸ਼ਵ ਸਿਹਤ ਸੰਗਠਨ ਯਾਨੀ WHO ਦੀ ਸਾਬਕਾ ਚੀਫ ਸਾਇੰਟਿਸਟ ਡਾਕਟਰ ਸੌਮਿਆ ਸਵਾਮੀਨਾਥਨ ਨੇ H1N1 ਇਨਫਲੂਐਂਜ਼ਾ ਨੂੰ ਲੈ ਕੇ ICMR ਦੀ ਰਿਪੋਰਟ ਦੇ ਉੱਤੇ ਟਿੱਪਣੀ ਦਿੱਤੀ ਹੈ। ਉਹਨਾਂ ਨੇ ਖਬਰ ਏਜੰਸੀ NI ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ICMR ਯਾਨੀ ਕਿ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੇ ਕਿਹਾ ਕਿ H1N1 ਇਨਫਲੂਐਂਜ਼ਾ ਦੇ ਕਿਸੇ ਵੀ ਨਵੇਂ ਸਟ੍ਰੇਨ ਦੀ ਪਛਾਣ ਨਹੀਂ ਹੋਈ ਹੈ, ਇਸ ਤੋਂ ਘਬਰਾਉਣ ਦੀ ਕੋਈ ਵਜ੍ਹਾ ਨਹੀਂ ਹੈ। ਡਾਕਟਰ ਸੌਮਿਆ ਸਵਾਮੀਨਾਥਨ ਨੇ ਕਿਹਾ ਕਿ ਹਰ ਸਾਲ ਸੀਜ਼ਨਲ ਇਨਫਲੂਐਂਜ਼ਾ ਦੇ ਮਾਮਲੇ ਦੇਖੇ ਜਾਂਦੇ ਨੇ। ਡਾਕਟਰਾਂ ਦਾ ਮੰਨਣਾ ਹੈ ਕਿ ਇਸ ਸਾਲ ਇਹ ਥੋੜਾ ਪਹਿਲਾਂ ਸ਼ੁਰੂ ਹੋ ਗਿਆ ਭਾਰਤ ਭਰ ਦੇ ਵਿੱਚ। ਆਮ ਤੌਰ ਤੇ ਭਾਰਤ ਦੇ ਵਿੱਚ ਮੌਨਸੂਨ ਦੇ ਦਰਮਿਆਨ ਇਨਫਲੂਐਂਜ਼ਾ ਦੇ ਮਾਮਲਿਆਂ 'ਚ ਮੌਸਮੀ ਵਾਧਾ ਹੋ ਜਾਂਦਾ ਜੋ ਕਿ ਸਰਦੀਆਂ ਤੱਕ ਜਾਰੀ ਰਹਿੰਦਾ। ਬਿਹਤਰ ਨਿਗਰਾਨੀ ਦੀ ਵਜ੍ਹਾ ਦੇ ਚੱਲਦਿਆਂ ਤੇ ਸਰਕਾਰ ਦੀ ICMR ਵਾਇਰਲ ਲੈਬੋਰਟਰੀਜ਼ ਦੇ ਜ਼ਰੀਏ ਹੁਣ ਅਸੀਂ ਪੂਰੇ 1 ਸਾਲ ਬਾਅਦ ਜਾਣ ਸਕੇ ਹਾਂ ਕਿ ਕਿਹੜੇ ਵਾਇਰਸ ਕਿੱਥੇ ਜ਼ਿਆਦਾ ਫੈਲ ਰਹੇ ਨੇ ਤੇ ਕਿੰਨੇ ਪ੍ਰਭਾਵੀ ਨੇ। ਮੌਜੂਦਾ ਸਮੇਂ ਦੇ ਵਿੱਚ ਮਾਮਲਿਆਂ ਦੇ ਅੰਦਰ ਵਾਧਾ ਜਿਹੜਾ H1N1 ਮਿਸ਼ੀਗਨ ਸਟ੍ਰੇਨ ਦੀ ਵਜ੍ਹਾ ਦੇ ਚੱਲਦਿਆਂ ਹੋ ਰਿਹਾ। ਇਹ ਇਨਫਲੂਐਂਜ਼ਾ A ਵਾਇਰਸ ਹੈ ਔਰ ਇਹ ਸਟ੍ਰੇਨ ਸਾਲ 2009 ਦੀ ਮਹਾਮਾਰੀ ਤੋਂ ਬਾਅਦ ਫੈਲ ਰਿਹਾ। ਪਿਛਲੇ ਸਾਲ ਵੀ ਫੈਲਣ ਵਾਲੇ ਸਟ੍ਰੇਨ ਦੇ ਵਿੱਚ ਸਭ ਤੋਂ ਜ਼ਿਆਦਾ ਇਹੀ ਮਿਲਿਆ ਹੈ। ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਵਧੀ ਹੈ, ਟੈਸਟ ਕੀਤੇ ਜਾ ਰਹੇ ਨੇ। ਇਸੇ ਦੇ ਲਈ ਦਿੱਲੀ, ਬੈਂਗਲੁਰੂ ਤੇ ਦੂਜੇ ਵੱਡੇ ਸ਼ਹਿਰਾਂ ਦੇ ਵਿੱਚ ਹਸਪਤਾਲਾਂ ਦੇ ਅੰਦਰ ਇਸ ਕਿਸਮ ਦੇ ਮਾਮਲੇ ਵਧੇਰੇ ਸਾਹਮਣੇ ਆ ਰਹੇ ਨੇ। ਦਿੱਲੀ NCR ਦੇ ਵਿੱਚ ਹੁਣ ਤੱਕ H1N1 ਦੇ 1700 ਤੋਂ ਜ਼ਿਆਦਾ ਕਨਫਰਮਡ ਕੇਸ ਆ ਚੁੱਕੇ ਨੇ। ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਪਾਈਏ ਤੇ ਅੱਜ ਭਾਰਤ ਦੇ ਜਿਹੜੇ ਕੌਮੀ ਸੁਰੱਖਿਆ ਸਲਾਹਕਾਰ ਨੇ ਅਜੀਤ ਡੋਵਾਲ, ਉਹ ਚੀਨ ਦੇ ਰਾਜਧਾਨੀ ਸ਼ਹਿਰ ਬੀਜਿੰਗ ਪਹੁੰਚਣਗੇ ਤੇ ਫਿਰ ਭਲਕੇ ਮੰਗਲਵਾਰ ਨੂੰ ਉਹ ਚੀਨ ਦੇ ਵਿਦੇਸ਼ ਮੰਤਰੀ ਤੇ ਆਪਣੇ ਹਮਰੁਤਬਾ ਵਿਸ਼ੇਸ਼ ਪ੍ਰਤੀਨਿਧੀ ਵਾਂਗ ਯੀ ਦੇ ਨਾਲ ਭਾਰਤ ਚੀਨ ਸਰਹੱਦੀ ਮੁੱਦੇ ਦੇ ਉੱਤੇ ਗੱਲਬਾਤ ਕਰਨਗੇ। ਇਹ ਦੌਰਾ ਚੀਨੀ ਰਾਸ਼ਟਰਪਤੀ ਜ਼ੀ ਜਿਨਪਿੰਗ ਦੀ ਸਪਤੰਬਰ ਮਹੀਨੇ ਦੇ ਵਿੱਚ ਹੋ ਰਹੀ ਭਾਰਤ ਯਾਤਰਾ, ਹਾਲਾਂਕਿ ਇਸ ਦੀ ਸਿਰਫ ਤਜਵੀਜ਼ ਦਿੱਤੀ ਗਈ ਹੈ ਕਿ ਜ਼ੀ ਜਿਨਪਿੰਗ ਸਪਤੰਬਰ 'ਚ ਭਾਰਤ ਆ ਸਕਦੇ ਨੇ। ਉਸ ਤੋਂ ਪਹਿਲਾਂ ਕੁਝ ਹਫ਼ਤੇ ਪਹਿਲਾਂ ਹੋ ਰਹੇ ਉਦੋਂ ਭਾਰਤ ਦੇ ਵਿੱਚ ਬ੍ਰਿਕਸ ਦੀ ਮੀਟਿੰਗਾਂ ਵੀ ਹੋਣੀਆਂ ਨੇ। ਡੋਵਾਲ ਤੇ ਵਾਂਗ ਯੀ ਦੋਵਾਂ ਦੇ ਦਰਮਿਆਨ ਸਰਹੱਦੀ ਵਿਵਾਦ ਦੇ ਹੱਲ ਦੇ ਲਈ ਜਿਹੜੇ ਦੋਹਾਂ ਨੂੰ ਇਹ ਦਰਜਾ ਵੀ ਦਿੱਤਾ ਗਿਆ ਸੀ ਦੋਹਾਂ ਦੇਸ਼ਾਂ ਦੀ ਤਰਫ ਤੋਂ ਅਧਿਕਾਰਕ ਤੌਰ ਦੇ ਉੱਤੇ ਕਿ ਇਸ ਸਰਹੱਦੀ ਵਿਵਾਦ ਦੇ ਹੱਲ ਦੇ ਲਈ ਉਹੀ ਜਿਹੜੇ ਵਿਸ਼ੇਸ਼ ਪ੍ਰਤੀਨਿਧੀ ਹੋਣਗੇ। ਦੋਵਾਂ ਆਗੂਆਂ ਦੇ ਵਿਚਾਲੇ ਮੰਗਲਵਾਰ ਦੇ ਦਿਨ 25ਵੇਂ ਗੇੜ ਦੀ ਗੱਲਬਾਤ ਸ਼ੁਰੂ ਹੋਣੀ ਹੈ। ਵਿਸ਼ੇਸ਼ ਪ੍ਰਤੀਨਿਧੀਆਂ ਨੂੰ ਦੋਵਾਂ ਮੁਲਕਾਂ ਦੇ ਜਿਹੜੇ ਮਸਲੇ ਨੇ ਉਹ ਸਾਹਮਣੇ ਰੱਖਣ ਦਾ ਮੌਕਾ ਮਿਲੇਗਾ। ਖ਼ਬਰਾਂ ਇਹ ਨੇ ਕਿ ਡੋਵਾਲ ਆਪਣੀ ਬੀਜਿੰਗ ਯਾਤਰਾ ਦੇ ਦਰਮਿਆਨ ਜ਼ੀ ਜਿਨਪਿੰਗ ਦੇ ਨਾਲ ਵੀ ਮੁਲਾਕਾਤ ਕਰ ਸਕਦੇ ਨੇ। ਜ਼ੀ ਦੇ 12 ਤੇ 13 ਸਪਤੰਬਰ ਨੂੰ ਨਵੀਂ ਦਿੱਲੀ ਦੇ ਵਿੱਚ ਹੋਣ ਵਾਲੇ ਬ੍ਰਿਕਸ ਸਿਖਰ ਸਮਿਟ ਦੇ ਦਰਮਿਆਨ ਸ਼ਾਮਲ ਹੋਣ ਦੀ ਉਮੀਦ ਹੈ, ਹਾਲਾਂਕਿ ਚੀਨ ਵੱਲੋਂ ਉਹਨਾਂ ਦੀ ਯਾਤਰਾ ਦੇ ਬਾਰੇ ਹਾਲੇ ਤੱਕ ਕੋਈ ਵੀ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ। ਇਹ 2019 ਤੋਂ ਬਾਅਦ ਜ਼ੀ ਜਿਨਪਿੰਗ ਦੀ ਪਹਿਲੀ ਭਾਰਤ ਯਾਤਰਾ ਹੋ ਸਕਦੀ ਹੈ। ਉਸ ਤੋਂ ਪਹਿਲਾਂ ਉਹਨਾਂ ਨੇ ਅਕਤੂਬਰ 2019 ਚ ਤਮਿਲਨਾਡੂ ਦੇ ਮਹਾਬਲੀਪੁਰਮ ਦੇ ਵਿੱਚ ਨਰਿੰਦਰ ਮੋਦੀ ਦੇ ਨਾਲ ਗੈਰ ਰਸਮੀ ਸਿਖਰ ਵਾਰਤਾ ਕੀਤੀ ਸੀ। ਅਪ੍ਰੈਲ 2020 ਚ ਦੋਵਾਂ ਮੁਲਕਾਂ ਦੀ ਫੌਜਾਂ ਪੂਰਬੀ ਲੱਦਾਖ ਦੇ ਵਿੱਚ ਅਸਲ ਕੰਟਰੋਲ ਰੇਖਾ ਦੇ ਉੱਤੇ ਆਹਮੋ ਸਾਹਮਣੇ ਹੋ ਗਈਆਂ ਸੀ ਤੇ ਫਿਰ ਉਸ ਤੋਂ ਬਾਅਦ ਦੋਹਾਂ ਦੇ ਦਰਮਿਆਨ ਜਿਹੜੇ ਇੱਕ ਅਧਿਕਾਰਕ ਰਿਸ਼ਤੇ ਸੀ ਉਹ ਖਰਾਬ ਹੋਏ ਸੀ, ਪਰ ਅਧਿਕਾਰਕ ਦੌਰੇ ਨਹੀਂ ਸੀ ਹੋ ਰਹੇ। ਪ੍ਰਧਾਨ ਮੰਤਰੀ ਮੋਦੀ ਤੇ ਜ਼ੀ ਜਿਨਪਿੰਗ ਦੀ ਮੁਲਾਕਾਤਾਂ ਜ਼ਰੂਰ ਹੋਈਆਂ ਸੀ। 1 ਸਪਤੰਬਰ ਨੂੰ ਕਿਰਗਿਸਤਾਨ ਦੇ ਬਿਸ਼ਕੇਕ ਦੇ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਯਾਨੀ SCO ਦੇ ਸੰਮੇਲਨ ਦੇ ਵਿੱਚ ਸ਼ਾਮਲ ਹੋਣ ਦੀ ਉਮੀਦ ਵੀ ਹੈ। ਖ਼ਬਰਾਂ ਇਹ ਵੀ ਨੇ ਕਿ ਦੋਵਾਂ ਆਗੂਆਂ ਦੇ ਵਿਚਾਰੇ ਦਵੱਲੀ ਮੁਲਾਕਾਤ ਉਦੋਂ ਵੀ ਹੋ ਸਕਦੀ ਹੈ। ਉੱਥੇ ਹੀ ਭਾਰਤ ਤੇ ਪੰਜਾਬ ਦੀਆਂ ਖ਼ਬਰਾਂ ਜਿਹੜੀਆਂ ਨੇ ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਹੋਰੀ ਵੀ ਸਾਂਝੇ ਕਰਨਗੇ, ਪਰ ਆਓ ਹੁਣ ਆਸਟ੍ਰੇਲੀਆ ਦੀਆਂ ਕੁਝ ਖ਼ਬਰਾਂ ਦੇ ਵੱਲ ਚੱਲਦੇ ਹਾਂ, ਜਿੱਥੇ ਸਿਹਤ, ਸਮਾਜ ਤੇ ਸਿੱਖਿਆ ਦੇ ਨਾਲ ਅਲੱਗ ਅਲੱਗ ਸੈਕਟਰਸ ਦੇ ਵਿੱਚੋਂ ਜੁੜੀਆਂ ਹੋਈਆਂ ਕੁਝ ਖ਼ਬਰਾਂ। ਪਰ ਉਹਨਾਂ ਸਾਰਿਆਂ ਦੇ ਉੱਤੇ ਸਾਂਝ ਪਾਉਣ ਤੋਂ ਪਹਿਲਾਂ ਦੇਸ਼ ਦੇ ਵਿੱਚ ਵਿੱਤ ਦੇ ਨਾਲ ਜੁੜੀ ਹੋਈ, ਤੁਹਾਡੀ ਜੇਬ ਦੇ ਨਾਲ ਜੁੜੀ ਹੋਈ ਖ਼ਬਰ, ਜਿੱਥੇ ਇਹ ਪਤਾ ਚੱਲਦਾ ਹੈ ਕਿ ਦੇਸ਼ ਦੇ ਵਿੱਚ ਇਸ ਵਕਤ $1,30,000 ਡਾਲਰ ਸਾਲਾਨਾ ਰਲ ਕੇ ਕਮਾਉਣ ਵਾਲੇ ਜਿਹੜੇ ਪਰਿਵਾਰ ਨੇ ਜਾਂ ਉਸ ਤੋਂ ਘੱਟ ਆਮਦਨੀ ਵਾਲੇ ਪਰਿਵਾਰ ਨੇ, ਉਹ ਦੇਸ਼ ਦੇ ਜਿੰਨੇ ਵੀ ਸੂਬੇ ਨੇ ਉਹਨਾਂ ਦੇ ਰਾਜਧਾਨੀ ਸ਼ਹਿਰਾਂ ਦੇ ਵਿੱਚ ਜੇਕਰ ਰਹਿੰਦੇ ਨੇ, ਸਿਡਨੀ, ਮੈਲਬਰਨ, ਬ੍ਰਿਸਬੇਨ, ਪਰਥ, ਐਡੀਲੇਡ, ਹੌਬਾਰਟ, ਡਾਰਵਿਨ, ਜਿੱਥੇ ਵੀ ਇਹ ਰਹਿ ਰਹੇ ਨੇ ਉੱਥੇ ਉੱਥੇ ਉਹ ਲੋਕ ਜਿਹੜੇ ਰਲ ਕੇ 1,30,000 ਜਾਂ 40,000 ਤੋਂ ਵੱਧ ਤੇ 1,30,000 ਤੋਂ ਘੱਟ ਕਮਾਉਂਦੇ ਨੇ, ਉਹ ਸਟਰਗਲ ਕਰ ਰਹੇ ਨੇ ਆਪਣੇ ਰੈਂਟ ਦੇਣ ਦੇ ਵਿੱਚ। ਇਹ ਤਾਜ਼ਾ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਐਵਰੀਬਾਡੀਜ਼ ਹੋਮ ਨਾਮ ਦੀ ਇੱਕ ਨੈਸ਼ਨਲ ਕੈਂਪੇਨ ਸ਼ੁਰੂ ਕੀਤਾ ਗਿਆ ਸੀ ਪ੍ਰਾਈਸ ਆਊਟ ਦੀ ਤਰਫ ਤੋਂ। ਪ੍ਰਾਈਸ ਆਊਟ ਦੀ ਇਸ ਰਿਪੋਰਟ ਦੇ ਵਿੱਚ ਇਹ ਵੀ ਗੱਲ ਦੱਸੀ ਗਈ ਹੈ ਕਿ ਔਸਤ ਇੱਕ ਦੱਸੀ ਗਈ ਹੈ ਕੈਪੀਟਲ ਸਿਟੀਜ਼ ਦੇ ਵਿੱਚ ਘਰਾਂ ਦੀ ਜਿਹੜੀ ਔਸਤ ਕਿਰਾਏ ਨੇ ਉਹ $724 ਜਾ ਪਹੁੰਚਦੇ ਨੇ। ਹੁਣ ਅਜਿਹੇ ਚ ਜਿਹੜੇ ਵਿਅਕਤੀ $40,000-$50,000 ਤੱਕ ਹੀ ਸਾਲਾਨਾ ਕਮਾ ਰਹੇ ਨੇ, ਉਹਨਾਂ ਦੀ ਆਮਦਨੀ ਦਾ 90% ਤਾਂ ਸਿਰਫ ਕਿਰਾਇਆਂ ਦੇ ਵਿੱਚ ਚਲਾ ਜਾਂਦਾ, ਤੇ ਉਹ ਲੋਕ ਜਿਹੜੇ 70,000 ਜਾਂ ਇਸ ਰਕਮ ਦੇ ਆਸ ਪਾਸ ਕਮਾਉਂਦੇ ਨੇ 70-75,000, ਉਹਨਾਂ ਦੀ ਆਮਦਨ ਦਾ ਕੁੱਲ 56% ਸਿਰਫ ਕਿਰਾਏ ਚ ਚਲਾ ਜਾਂਦਾ, ਰੈਂਟ ਚ ਚਲਾ ਜਾਂਦਾ, ਤੇ $1,00,000 ਤੱਕ ਕਮਾਉਣ ਵਾਲੇ ਆਪਣੀ ਆਮਦਨ ਦਾ 41% ਹਿੱਸਾ ਕਿਰਾਇਆਂ ਦੇ ਉੱਤੇ ਖਰਚ ਦਿੰਦੇ ਨੇ। ਹਾਲਾਂਕਿ 1,30,000 ਦੀ ਆਮਦਨੀ ਵਾਲਿਆਂ ਨੂੰ ਵੀ ਆਪਣੀ 30% ਇਨਕਮ ਜਿਹੜੀ ਹੈ ਉਹ ਕਿਰਾਇਆਂ ਦੇ ਵਿੱਚ ਦੇਣੀ ਪੈਂਦੀ ਹੈ, ਪਰ ਇਹ ਕਿਰਾਏ ਉਸ ਹਿਸਾਬ ਦੇ ਨਾਲ ਵੱਧਦੇ ਵੀ ਨੇ, ਉਹਨਾਂ ਦੀਆਂ ਜ਼ਰੂਰਤਾਂ ਵੀ ਵੱਧਦੀਆਂ ਨੇ। ਪ੍ਰਾਈਸ ਆਊਟ ਦੀ ਰਿਪੋਰਟ ਸਾਲ 2025 ਦੇ ਮਾਰਚ ਮਹੀਨੇ ਦੇ ਵਿੱਚ ਵੀ ਜਾਰੀ ਕੀਤੀ ਗਈ ਸੀ, ਜਦੋਂ ਇਹ ਦੱਸਿਆ ਗਿਆ ਸੀ ਕਿ ਸਾਲਾਨਾ $2,500 ਇੱਕ ਵੱਧ ਬੋਝ ਜਿਹੜਾ ਉਹ 2024 ਦੇ ਮੁਕਾਬਲੇ ਦੇਸ਼ ਦੇ ਕਿਰਾਏਦਾਰਾਂ ਤੇ ਪਿਆ। ਹੁਣ 25 ਦੇ ਮੁਕਾਬਲੇ 26 ਤਾਂ ਹੋਰ ਵੀ ਵੱਧ ਗਿਆ, ਤੇ ਮੰਨਿਆ ਜਾ ਰਿਹਾ ਕਿ $48-$50 ਪ੍ਰਤੀ ਹਫ਼ਤਾ ਕਿਰਾਇਆ ਵਾਧਾ ਜਿਹੜਾ ਉਹ ਹੋਰ ਦੇਣਾ ਪੈ ਰਿਹਾ। ਸਿਡਨੀ, ਪਰਥ ਤੇ ਬ੍ਰਿਸਬੇਨ ਟਾਪ 10 ਲੋਕੇਸ਼ਨਸ ਜਿਹੜੀਆਂ ਨੇ ਇਹਨਾਂ ਹੀ ਰਾਜਧਾਨੀ ਸ਼ਹਿਰਾਂ ਦੇ ਵਿੱਚ ਨੇ, ਗੋਲਡ ਕੋਸਟ ਸਭ ਤੋਂ ਐਕਸਪੈਂਸਿਵ ਓਵਰਆਲ ਜਿਹੜੀ ਇੱਕ ਸਿਟੀ ਦੱਸੀ ਜਾ ਰਹੀ ਹੈ ਜਦੋਂ ਕਿਰਾਏ ਦੇ ਘਰਾਂ ਦੀ ਗੱਲ ਆਉਂਦੀ ਹੈ। ਐਵਰੀਬਾਡੀਜ਼ ਹੋਮ ਦੇ ਵਿੱਚ 500 ਦੇ ਕਰੀਬ ਜਿਹੜੇ ਜਿਹੜੇ ਅਲੱਗ ਅਲੱਗ ਗੁੱਟ ਨੇ, ਅਲੱਗ ਅਲੱਗ ਕੰਪਨੀਆਂ ਨੇ, ਉਹਨਾਂ ਦਾ ਇਹ ਇੱਕ ਗਰੁੱਪ ਹੈ ਜਿਨ੍ਹਾਂ ਦੀ ਤਰਫ ਤੋਂ ਇਹ ਸਰਵੇਖਣ ਸਾਹਮਣੇ ਲਿਆਂਦਾ ਗਿਆ। ਸਿਹਤ, ਸਿੱਖਿਆ ਤੇ ਸਮਾਜ ਦੇ ਨਾਲ ਜੁੜੀਆਂ ਹੋਈਆਂ ਖਬਰਾਂ।

ਸੈਂਟਰ ਸੀ, ਉਹਨਾਂ ਦੀ ਪੜਤਾਲ ਕਰਨੀ ਸ਼ੁਰੂ ਕੀਤੀ ਸੀ। ਪੜਤਾਲਾਂ ਦੇ ਵਿੱਚ ਇਹ ਪਤਾ ਚੱਲਿਆ ਕਿ ਚਾਈਲਡ ਕੇਅਰ ਸੈਂਟਰਸ ਦੇ ਵਿੱਚ ਬੱਚੇ ਸੁਰੱਖਿਅਤ ਢੰਗ ਦੇ ਨਾਲ ਨਹੀਂ ਰੱਖੇ ਜਾਂਦੇ। ਵਰਕਿੰਗ ਵਿਦ ਚਿਲਡਰਨ ਚੈੱਕ ਜ਼ਿਆਦਾਤਰ ਦੇ ਜਿਹੜੇ ਨੇ ਉਹ ਖਤਮ ਹੋਏ ਹੋਏ ਨੇ। ਜ਼ਿਆਦਾਤਰ ਜਿਹੜੇ ਕੇਅਰਰ ਕਹੇ ਜਾ ਸਕਦੇ ਨੇ, 100 ਦੇ ਕਰੀਬ ਫਾਈਨ ਦੇ ਦਿੱਤੇ ਗਏ ਨੇ ਜਦੋਂ ਤੋਂ ਇਹ ਨਵੀਂ ਟਾਸਕ ਫੋਰਸ ਬਣਾਈ ਗਈ ਹੈ। ਔਰ ਕੁਝ ਇੱਕ $100 ਤੋਂ ਲੈ ਕੇ $12,000 ਤੱਕ ਦੇ ਵੀ ਫਾਈਨ ਜਿਹੜੇ ਨੇ ਉਹ ਇਹਨਾਂ ਚਾਈਲਡ ਕੇਅਰਸ ਨੂੰ ਲਗਾਏ ਗਏ ਨੇ। 20 ਫਾਈਨ ਤਾਂ ਐਜੂਕੇਸ਼ਨ ਪ੍ਰੋਵਾਈਡਰਸ ਨੂੰ ਜਾਂ ਜਿਹੜੀਆਂ ਟਿਊਟਰਿੰਗ ਏਜੰਸੀਜ਼ ਨੇ ਉਹਨਾਂ ਨੂੰ ਇਸ ਕਰਕੇ ਲਗਾਏ ਗਏ ਨੇ ਕਿਉਂਕਿ ਉੱਥੇ ਜਿਹੜਾ ਇੱਕ NSW ਸਰਕਾਰ ਦੇ ਦੁਆਰਾ ਤੈਅਸ਼ੁਦਾ ਜਿਹੜੇ ਸਟੈਂਡਰਡਸ ਨੇ, ਸਿਕਿਉਰਿਟੀ ਸਟੈਂਡਰਡਸ, ਉਹਨਾਂ ਨੂੰ ਨਹੀਂ ਅਪਣਾਇਆ ਜਾਂਦਾ। ਚਿਲਡਰਨਸ ਗਾਰਡੀਅਨ ਦੀ ਨਾਮ ਦੀ ਇੱਕ ਸੰਸਥਾ ਦੀ ਤਰਫ ਤੋਂ ਇਹ ਦੱਸਿਆ ਗਿਆ ਕਿ ਜਿਸ ਕਿਸਮ ਦੇ NSW ਸਰਕਾਰ ਦੀ ਤਰਫ ਤੋਂ ਅਬਲੀਗੇਸ਼ਨਸ ਤਿਆਰ ਕੀਤੇ ਗਏ ਨੇ ਉਹਨਾਂ ਨੂੰ ਬਣਾ ਕੇ ਰੱਖਣਾ, ਉਸ ਮੁਤਾਬਕ ਜਿਹੜੀ ਹੈ ਚਾਈਲਡ ਕੇਅਰ ਸਰਵਿਸਿਜ਼ ਦੇਣਾ ਬਹੁਤ ਸਾਰੇ ਚਾਈਲਡ ਕੇਅਰਸ ਦੇ ਲਈ ਮੁਸ਼ਕਲ ਹੁੰਦਾ ਜਾ ਰਿਹਾ। ਇਸੇ ਕਰਕੇ ਬਹੁਤ ਸਾਰੇ ਚਾਈਲਡ ਕੇਅਰ ਜਿਹੜੇ ਨੇ ਉਹ ਬਿਜ਼ਨਸ ਦੇ ਵਿੱਚੋਂ ਬਾਹਰ ਵੀ ਹੁੰਦੇ ਜਾ ਰਹੇ ਨੇ। ਪ੍ਰੋਡਕਟਿਵਿਟੀ ਕਮਿਸ਼ਨ ਦੀ ਇੱਕ ਰਿਪੋਰਟ ਦੇ ਮੁਤਾਬਕ 40,000 ਤੋਂ ਜ਼ਿਆਦਾ ਬ੍ਰੀਚ ਦੇ ਕੇਸ ਜਿਹੜੇ ਸੀ ਉਹ ਸਾਹਮਣੇ ਆਏ ਸੀ ਸਾਲ 2024-25 ਦੇ ਵਿੱਚ, ਔਰ ਇਹ 2017-18 ਦੇ ਨਾਲੋਂ ਲਗਭਗ ਡਬਲ ਨੇ। NSW ਦੁਨੀਆ ਆਸਟ੍ਰੇਲੀਆ ਦੇ ਵਾਹਦ ਉਹਨਾਂ ਕੁਝ ਐਸੇ ਸੂਬਿਆਂ ਦੇ ਵਿੱਚੋਂ ਇੱਕ ਹੈ ਜਿੱਥੇ ਸਭ ਤੋਂ ਜ਼ਿਆਦਾ ਜਿਹੜੇ ਚਾਈਲਡ ਕੇਅਰ ਦੇ ਵਿੱਚ ਬ੍ਰੀਚ ਦੇ ਕੇਸਿਸ ਸਾਹਮਣੇ ਆ ਰਹੇ ਨੇ। ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾਤਰ ਸਕੂਲਾਂ ਦੇ ਵਿੱਚ ਬੁੱਕ ਵੀਕ ਜਿਹੜੇ ਨੇ ਉਹ ਆਯੋਜਿਤ ਕੀਤੇ ਜਾ ਰਹੇ ਨੇ, ਬੁੱਕ ਪਰੇਡ ਕੀਤੀਆਂ ਜਾ ਰਹੀਆਂ ਨੇ। ਬੱਚਿਆਂ ਨੂੰ ਕਿਹਾ ਜਾਂਦਾ ਹੈ ਕਿ ਕਿਸੇ ਨਾ ਕਿਸੇ ਅਕੈਡਮਿਕ ਬੁੱਕਸ ਜਿਹੜੀਆਂ ਨੇ ਉਹਨਾਂ ਦੇ ਵਿੱਚੋਂ ਕਿਸੇ ਕਰੈਕਟਰ ਦੇ ਵਰਗੇ ਤੁਸੀਂ ਕੋਸਟਿਊਮ ਜਿਹੜੇ ਉਹ ਪਾ ਕੇ ਆਓ, ਕੱਪੜੇ ਉਸ ਕਿਸਮ ਦੇ ਪਾ ਕੇ ਆਓ। ਪਰ ਦੇਸ਼ ਭਰ ਦੇ ਅਲੱਗ ਅਲੱਗ ਸਕੂਲਾਂ ਦੇ ਵਿੱਚੋਂ ਹੁਣ ਇਹ ਗੱਲ ਉੱਠਣ ਲੱਗ ਪਈ ਹੈ ਕਿ ਕੁਝ ਇੱਕ ਖਾਸ ਕਿਸਮ ਦੇ ਜਿਹੜੇ ਕੋਸਟਿਊਮਸ ਨੇ ਉਹ ਬੁੱਕਸ ਦੇ ਨਾਲ ਤਾਂ ਰਿਲੇਟਿਡ ਵੀ ਨਹੀਂ ਨੇ, ਇਸ ਕਰਕੇ ਉਹਨਾਂ ਨੂੰ ਨਾ ਪਹਿਨਿਆ ਜਾਵੇ ਔਰ ਉਹਨਾਂ ਤੋਂ ਇਨਕਾਰ ਕੀਤਾ ਜਾਵੇ। ਅਦਾਰੇ ਡੇਲੀ ਟੈਲੀਗ੍ਰਾਫ ਦੇ ਮੁਤਾਬਕ ਇੱਕ ਖ਼ਬਰ ਇਹ ਦੱਸੀ ਗਈ ਹੈ ਕਿ ਜ਼ਿਆਦਾਤਰ ਸਕੂਲਾਂ ਦੀ ਤਰਫ ਤੋਂ ਇਸ ਕਿਸਮ ਦੇ ਨੋਟਿਸ ਉਹਨਾਂ ਦੇ ਮਾਪਿਆਂ ਨੂੰ ਬੁੱਕ ਵੀਕ ਆਯੋਜਿਤ ਹੋਣ ਤੋਂ ਪਹਿਲਾਂ ਹੀ ਭੇਜ ਦਿੱਤੇ ਗਏ ਨੇ। ਸਾਊਥ ਆਸਟ੍ਰੇਲੀਅਨ ਦੇ ਕੈਥੋਲਿਕ ਸਕੂਲ ਦੀ ਤਰਫ ਤੋਂ ਤਾਂ ਪੋਲੀਟੀਕਲ ਫਿਗਰਸ ਵਰਗੇ ਜਿਹੜੇ ਬਣ ਕੇ ਆਣਾ ਜਿਹੜਾ ਉਸ ਦੀ ਮਨਾਹੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੋਲੀਟੀਕਲ ਫਿਗਰਸ ਦੇ ਨਾਲ ਕੈਥੋਲਿਕ ਸਕੂਲਾਂ ਦੇ ਵਿੱਚ ਪੌਪ ਵਰਗਾ ਕਿਰਦਾਰ ਵੀ ਪਹਿਨ ਕੇ ਨਹੀਂ ਜਾ ਸਕਦੇ, ਉਸ ਨੂੰ ਇੱਕ ਬੁੱਕ ਕਰੈਕਟਰ ਨਹੀਂ ਮੰਨਿਆ ਜਾ ਸਕਦਾ। ਕੁਇਨਜ਼ਲੈਂਡ ਦੇ ਕ੍ਰਿਸਚੀਅਨ ਸਕੂਲ ਦੀ ਤਰਫ ਤੋਂ ਇੱਕ ਈਮੇਲ ਦੇ ਵਿੱਚ ਅਖਬਾਰ ਨੂੰ ਇਹ ਦੱਸਿਆ ਗਿਆ ਕਿ ਉਹਨਾਂ ਨੇ ਵਿਜ਼ਾਰਡਸ, ਵਿਚਿਸ, ਵੈਪਨਸ, ਜ਼ੋਂਬੀਜ਼ ਵਰਗੇ ਜਿਹੜੇ ਕਿਰਦਾਰ ਨੇ, ਜ਼ਿਆਦਾਤਰ ਹੈਰੀ ਪੋਟਰ ਵਰਗੀਆਂ ਕਿਤਾਬਾਂ ਜਾਂ ਉਹਨਾਂ ਦੇ ਵਿੱਚੋਂ ਨਿਕਲੇ ਹੋਏ ਕਿਰਦਾਰ, ਉਹਨਾਂ ਨੂੰ ਉਹਨਾਂ ਵਰਗੇ ਤਿਆਰ ਹੋਣ ਦੇ ਲਈ ਬੱਚਿਆਂ ਦੇ ਮਾਪਿਆਂ ਨੂੰ ਮਨਾ ਕਰ ਦਿੱਤਾ ਕਿਉਂਕਿ ਉਹ ਕ੍ਰਿਸਚੀਅਨ ਵੈਲਿਊਜ਼ ਦੇ ਨਾਲ ਮੇਲ ਮਿਲਾਪ ਨਹੀਂ ਰੱਖਦੇ, ਉਸ ਤਰੀਕੇ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਦੇ ਮੁਤਾਬਕ ਉਹ ਨਹੀਂ ਹੁੰਦੇ। ਉਧਰ NSW ਦੇ ਕ੍ਰਿਸਚੀਅਨ ਸਕੂਲਾਂ ਦੀ ਤਰਫ ਤੋਂ ਹੁਣ ਕੁਝ ਇਨਫਲੇਟੇਬਲ ਕੋਸਟਿਊਮਸ ਜਿਹੜੇ ਨੇ ਉਹਨਾਂ ਨੂੰ ਬੈਨ ਕੀਤਾ ਗਿਆ, ਯਾਨੀ ਕਿ ਜਿਹੜੇ ਫੁੱਲ ਕੇ ਗੁਬਾਰੇ ਵਰਗੇ ਵੱਡੇ ਵੱਡੇ ਹੋ ਜਾਂਦੇ ਨੇ, ਭਾਲੂ ਬਣ ਜਾਂਦੇ ਨੇ ਕਈ ਬੱਚੇ, ਕਈ ਸੂਰ ਬਣ ਜਾਂਦੇ ਨੇ। ਇਸੇ ਤਰੀਕੇ ਦੇ ਨਾਲ ਵਿਕਟੋਰੀਆ ਦੇ ਸਕੂਲਾਂ ਦੀ ਤਰਫ ਤੋਂ ਵੀ ਬੁੱਕ ਕਰੈਕਟਰ ਵੀਕ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਅਕੈਡਮਿਕ ਬੁੱਕਸ ਦੇ ਨਾਲ ਜੁੜੇ ਹੋਏ ਕਰੈਕਟਰ ਹੀ ਬੱਚਿਆਂ ਨੂੰ ਤਿਆਰ ਕੀਤੇ ਜਾਣ, ਨਾ ਕਿ ਕੌਮਿਕਸ ਜਾਂ ਫਿਲਮਾਂ ਦੇ ਕਰੈਕਟਰ ਜਿਵੇਂ ਕਿਸੇ ਸੁਪਰ ਹੀਰੋ ਦੇ ਵਰਗਾ ਤਿਆਰ ਕਰ ਦਿੱਤਾ ਜਾਂਦਾ। ਇੱਥੇ ਕੇਮਾਰਟ, ਬਿਗ ਡਬਲਯੂ, ਆਫਿਸ ਵਰਕ ਜਾਂ ਹੋਰ ਦੂਸਰੀਆਂ ਜਿਹੜੀਆਂ ਡਾਲਰ ਸ਼ਾਪਸ ਨੇ ਉਹਨਾਂ ਦੇ ਉੱਤੇ ਬੁੱਕ ਵੀਕ ਕੋਸਟਿਊਮਸ ਦੀ ਇਹਨਾਂ ਦਿਨਾਂ 'ਚ ਭਰਮਾਰ ਹੈ। ਸਕੂਲਾਂ ਦੀ ਤਰਫ ਤੋਂ ਰਲ ਕੇ ਇਹ ਜਿਹੜਾ ਇੱਕ ਸਕੂਲਾਂ ਦੀ ਬੋਡੀ ਹੈ ਇਹ ਗੱਲ ਕਹੀ ਗਈ ਹੈ, ਜਿਵੇਂ ਆਲ ਸੈਂਟਸ ਪ੍ਰਾਇਮਰੀ ਸਕੂਲ ਦੀ ਤਰਫ ਤੋਂ, ਕਿ ਇਸ ਵਕਤ ਆਸਟ੍ਰੇਲੀਆ ਦੇ ਵਿੱਚ ਬੁੱਕ ਵੀਕ ਤੇ ਹੈਲੋਇਨ ਦੇ ਵਿਚਕਾਰ ਜਿਹੜਾ ਫਰਕ ਹੈ ਉਹ ਮਾਪਿਆਂ ਨੂੰ ਸਮਝਣਾ ਹੋਏਗਾ। ਬੁੱਕ ਵੀਕ ਦਾ ਮਕਸਦ ਜਾਂ ਉਸ ਕਿਸਮ ਦੇ ਜਿਹੜੇ ਫੇਅਰਸ ਨੇ ਉਹਨਾਂ ਦਾ ਮਕਸਦ ਬੱਚਿਆਂ ਨੂੰ ਕਿਤਾਬਾਂ ਦੇ ਪ੍ਰਤੀ ਉਤਸ਼ਾਹਿਤ ਕਰਨਾ ਹੁੰਦਾ। ਅਜਿਹੇ ਦੇ ਵਿੱਚ ਜੇਕਰ ਮਾਪੇ ਖੁਦ ਹੀ ਆਪਣੇ ਬੱਚਿਆਂ ਨੂੰ ਨਾ ਤਾਂ ਕਿਤਾਬਾਂ ਦੇ ਲਈ ਤੇ ਨਾ ਹੀ ਕਿਤਾਬਾਂ ਦੇ ਵਿਚਲੇ ਕਰੈਕਟਰਸ ਦੇ ਵਰਗਾ ਤਿਆਰ ਕਰਨਗੇ ਤਾਂ ਉਹਨਾਂ ਦੇ ਵਿੱਚ ਉਹ ਉਤਸ਼ਾਹ ਕਦੇ ਬਣ ਹੀ ਨਹੀਂ ਸਕੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਕੂਲਾਂ ਦੀ ਇਸੇ ਯੂਨੀਅਨ ਦੀ ਤਰਫ ਤੋਂ ਵੂਲਵਰਸ ਦੇ ਤਰਫ ਵੱਲੋਂ ਚਲਾਏ ਗਏ ਜਿਹੜੀ ਉਸ਼ੀ ਸੀਗੇ $30 ਦੀ ਸ਼ੋਪਿੰਗ ਜਾਂ ਉਸ ਤੋਂ ਵੱਧ ਦੇ, ਉਹ ਸਾਰੇ ਬੈਨ ਕਰਵਾ ਦਿੱਤੇ ਗਏ ਸੀ। ਹੁਣ ਇਸੇ ਯੂਨੀਅਨ ਦੀ ਤਰਫ ਤੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਬੁੱਕ ਵੀਕ ਦੇ ਦਰਮਿਆਨ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦਾ ਇੱਕ ਲਿਟਰੇਸੀ ਪ੍ਰੋਗਰਾਮ ਵੀ ਜਿਹੜਾ ਉਹ ਸ਼ੁਰੂ ਕਰ ਦਿੱਤਾ ਜਾਣਾ ਚਾਹੀਦਾ। ਆਸਟ੍ਰੇਲੀਆ ਦੇ ਬੱਚੇ ਅਕਸਰ ਰੀਡਿੰਗ ਦੇ ਵਿੱਚ ਜਿਹੜੇ ਉਹ ਪਛੜੇ ਨਜ਼ਰ ਆਉਂਦੇ ਨੇ।

ਸਕੂਲਾਂ ਦੀ ਗੱਲ ਹੀ ਅੱਗੇ ਤੋਰੀ ਰੱਖੀਏ ਤੇ ਸਕੂਲਾਂ ਦੇ ਵਿੱਚ ਜਿਹੜਾ ਸੈਕਸ਼ੁਅਲ ਅਸਾਲਟ ਦੀਆਂ ਘਟਨਾਵਾਂ ਨੇ ਉਸ ਨੂੰ ਰੋਕਣ ਦੇ ਲਈ ਹੁਣ ਈ ਸੇਫਟੀ ਕਮਿਸ਼ਨਰ ਦੇ ਤਰਫ ਤੋਂ ਸੁਝਾਏ ਗਏ ਜਿਹੜੇ ਕੁਝ ਮਸ਼ਵਰੇ ਨੇ ਉਹਨਾਂ ਦੇ ਉੱਤੇ ਰਾਉਂਡ ਟੇਬਲ ਮੀਟਿੰਗਾਂ ਕੀਤੀਆਂ ਜਾਣਗੀਆਂ। NSW ਦੀ ਡਿਪਟੀ ਪ੍ਰੀਮੀਅਰ ਤੇ ਸਿੱਖਿਆ ਦਾ ਮੰਤਰਾਲਾ ਸੰਭਾਲੀ ਬੈਠੀ ਪ੍ਰਿਊ ਕਾਰ ਦੀ ਤਰਫ ਤੋਂ ਇਸ ਸਮਿਟ ਦੇ ਵਿੱਚ ਇਸ ਦੀ ਸ਼ੁਰੂਆਤ ਦੇ ਵਿੱਚ ਇਸ ਜਿਹੜੀ ਰਾਉਂਡ ਟੇਬਲ ਮੀਟਿੰਗ ਹੈ ਉਹਦੀ ਸ਼ੁਰੂਆਤ 'ਚ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਜਿਹੜੇ ਸਕੂਲਾਂ ਦੇ ਵਿੱਚ ਨੌਜਵਾਨ ਲੜਕੇ ਲੜਕੀਆਂ ਨੇ ਉਹਨਾਂ ਨੂੰ ਇਹ ਗੱਲ ਸਿੱਖਣੀ ਹੋਏਗੀ ਕਿ ਇੱਕ ਦੂਸਰੇ ਦੀ ਰਿਸਪੈਕਟ ਕਿਵੇਂ ਕਰਨੀ ਹੈ। ਸਕੂਲਾਂ 'ਚ ਸੈਕਸ਼ੁਅਲ ਅਸਾਲਟ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਪਿਛਲੇ ਕੁਝ ਅਰਸੇ ਦੇ ਵਿੱਚ ਵਾਪਰੀਆਂ ਨੇ। ਉਦਾਹਰਣ ਦੇ ਤੌਰ ਦੇ ਉੱਤੇ ਸਕਾਟਸ ਕਾਲਜ ਦੇ ਜਿਹੜੇ 13-14 ਸਾਲ ਦੇ ਬੱਚੇ ਸੀ ਉਹਨਾਂ ਨੇ ਬੜੀ ਗੰਭੀਰ ਘਟਨਾਵਾਂ ਨੂੰ ਅੰਜਾਮ ਦਿੱਤਾ। ਖਾਸ ਤੌਰ ਦੇ ਉੱਤੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਉਸ ਦੀ ਚਰਚਾ ਨਹੀਂ ਕੀਤੀ ਜਾ ਸਕਦੀ। 17 ਸਾਲ ਦੇ ਇੱਕ ਹੋਰ ਲੜਕੇ ਨੇ ਇੱਕ ਵੱਖਰੇ ਸਿਡਨੀ ਦੇ ਸਾਊਥ ਵੈਸਟ ਦੇ ਵਿੱਚ ਪੈਂਦੇ ਇੱਕ ਸਕੂਲ ਦੇ ਵਿੱਚ ਇੱਕ ਆਪਣੀ ਹੀ ਸਹਿ ਵਿਦਿਆਰਥਣ ਦੇ ਨਾਲ ਇਸ ਕਿਸਮ ਦਾ ਜਿਨਸੀ ਬਦਸਲੂਕੀ ਔਰ ਦੁਰਵਿਵਹਾਰ ਕੀਤਾ। ਇਸ ਦੀਆਂ ਘਟਨਾਵਾਂ ਜਿਹੜੀਆਂ ਸੀ ਸਾਹਮਣੇ ਆਈਆਂ ਸੀ। ਉਧਰ ਵਿਕਟੋਰੀਆ ਦੇ ਵਿੱਚ ਵੀ ਇਸ ਕਿਸਮ ਦੀ ਘਟਨਾ ਇੱਕ ਪਿਛਲੇ ਹਫਤੇ ਸਾਹਮਣੇ ਆਈ ਸੀ। ਸਵੈਨਸ ਨਾਮ ਦੇ ਇਲਾਕੇ ਦੇ ਆਪਣਾ ਸਿਡਨੀ ਸਵੈਨਸ ਦੀ ਜਿਹੜੀ ਪਾਰਟੀ ਸੀ ਉਸ ਦੇ ਵਿੱਚ ਜਿਹੜੇ ਬੱਚੇ ਸੀ ਜਿਹੜੇ ਟੀਮ ਦੇ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਲੜਕੀਆਂ ਹੋਟਲ ਦੇ ਉੱਤੇ ਸੱਦ ਕੇ ਤੇ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਸੀ। ਇਹ ਜਿਹੜੇ ਸ਼ਿਸ਼ਟਾਚਾਰ ਨੇ ਇਹ ਕਿਵੇਂ ਖਤਮ ਹੁੰਦੇ ਜਾ ਰਹੇ ਨੇ ਇਸ ਨੂੰ ਲੈ ਕੇ ਆਨਲਾਈਨ ਸੇਫਟੀ ਰੈਗੂਲੇਟਰ ਈ ਸੇਫਟੀ ਕਮਿਸ਼ਨਰ ਦੀ ਤਰਫ ਤੋਂ ਕੁਝ ਇੱਕ ਸੁਝਾਅ ਦਿੱਤੇ ਗਏ ਸੀ ਕਿ ਖਾਸ ਤੌਰ ਦੇ ਉੱਤੇ ਸਕੂਲਾਂ ਦੇ ਵਿੱਚ ਹੀ ਇਸ ਕਿਸਮ ਦੀ ਇੱਕ ਸਿੱਖਿਆ ਜਿਹੜੀ ਹੈ ਉਹਨੂੰ ਜਿਹੜਾ ਪੁਸ਼ ਕੀਤਾ ਜਾਵੇ ਕਿ ਜਿਹੜੇ ਸੈਕਸ਼ੁਅਲ ਅਸੋਲਟ ਦੀਆਂ ਘਟਨਾਵਾਂ ਨੇ ਉਹਨਾਂ ਦੇ ਉੱਤੇ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ। ਹਾਲ ਫਿਲਹਾਲ ਸਾਰੇ ਹੀ ਮਹਿਕਮੇ ਜਿਹੜੇ ਨੇ ਉਹ ਰਾਊਂਡ ਟੇਬਲ ਬੈਠਕ ਦੇ ਵਿੱਚ ਬੈਠੇ ਨੇ, ਪਰ ਮੰਨਿਆ ਇੱਕ ਜਾ ਰਿਹਾ ਹੈ ਕਿ ਜਿਹੜਾ PDHP ਵਰਗਾ ਇੱਕ ਵਿਸ਼ਾ ਹੈ ਜਿਹਨੂੰ ਪਰਸਨਲ ਡਿਵੈਲਪਮੈਂਟ ਹੈਲਥ ਐਂਡ ਫਿਜ਼ੀਕਲ ਐਜੂਕੇਸ਼ਨ ਕਹਿ ਲਿਆ ਜਾਂਦਾ ਹੈ, ਕਿੰਡਰ ਤੋਂ ਲੈ ਕੇ ਈਅਰ 10 ਤੱਕ ਆਮ ਤੌਰ ਦੇ ਉੱਤੇ NSW ਦੇ ਸਕੂਲਾਂ ਦੇ ਵਿੱਚ ਇਹ ਪੜ੍ਹਾਇਆ ਜਾਂਦਾ ਹੈ, ਇਸ ਵਿਸ਼ੇ ਦੇ ਅੰਦਰ ਹੀ ਤਬਦੀਲੀਆਂ ਕੀਤੀਆਂ ਜਾਣ। NSW ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਕੈਲੀ ਸੋਲੇਨ ਦਾ ਇਹ ਕਹਿਣਾ ਹੈ ਕਿ ਪਰਿਵਾਰਾਂ ਦੇ ਮਸ਼ਵਰੇ ਲੈ ਕੇ ਜਿਹੜੇ ਇਸ ਦੇ ਵਿੱਚ ਪ੍ਰੈਕਟੀਕਲ ਸਪੋਰਟ ਦਿੱਤੀ ਜਾਣੀ ਜ਼ਰੂਰੀ ਹੈ। ਖਾਸ ਤੌਰ ਦੇ ਉੱਤੇ ਬੱਚਿਆਂ ਨੂੰ ਪੋਰਨੋਗ੍ਰਾਫੀ ਕੰਸੈਂਟ ਜਿਹੜਾ ਸੈਕਸ਼ੁਅਲ ਬਿਹੇਵੀਅਰ ਹੈ ਇਹਨਾਂ ਦੇ ਬਾਰੇ ਪੜ੍ਹਾਇਆ ਜਾਣਾ, ਸਮਝਾਇਆ ਜਾਣਾ, ਦੱਸਿਆ ਜਾਣਾ ਇਸ ਦੇ ਬਾਰੇ ਕਾਫੀ ਜ਼ਰੂਰੀ ਹੈ। ਵੈਸੇ ਜਦੋਂ ਟੀਨੇਜ ਕ੍ਰਾਈਮ ਦੀ ਗੱਲ ਆਉਂਦੀ ਹੈ ਤਾਂ ਇੱਕ ਵਿਕਟੋਰੀਆ ਦੇ ਨਾਲ ਜੁੜੀ ਹੋਈ ਵੀ ਖਬਰ ਹੈ ਜਿੱਥੇ ਹੁਣ ਵਿਕਟੋਰੀਆ ਦੇ ਵਿੱਚ ਚੋਣਾਂ ਤੋਂ ਪਹਿਲਾਂ ਇੱਕ ਸ਼ਗੂਫਾ ਛੱਡਿਆ ਵਿਕਟੋਰੀਆ ਦੀ ਵਿਰੋਧੀ ਧਿਰ ਨੇ, ਲਿਬਰਲ ਨੈਸ਼ਨਲ ਗਠਜੋੜ ਨੇ। ਉਹ ਇਹ ਕਿ ਜੇਕਰ ਉਹ ਜਿੱਤ ਕੇ ਸੱਤਾ ਦੇ ਵਿੱਚ ਕਾਬਜ਼ ਹੋਏ ਤਾਂ ਵਿਕਟੋਰੀਆ ਦੀ ਸਭ ਤੋਂ ਵੱਡੀ ਔਰ ਸਭ ਤੋਂ ਭਿਆਨਕ ਸਮੱਸਿਆ ਟੀਨੇਜ ਕ੍ਰਾਈਮ, ਇਸ ਦਾ ਹੱਲ ਕੱਢਣ ਦੇ ਲਈ ਉਹ ਇੱਕ ਇੱਕ ਸਲਾਹ ਜਾਂ ਇੱਕ ਮਸ਼ਵਰਾ ਇਹ ਦਿੱਤਾ ਗਿਆ ਕਿ ਜੇਕਰ ਉਹਨਾਂ ਦੀ ਸਰਕਾਰ ਆਈ ਤਾਂ ਆਮ ਲੋਕਾਂ ਦੀ ਹਮਾਇਤ ਦੇ ਨਾਲ, ਆਮ ਲੋਕਾਂ ਤੋਂ ਸਲਾਹ ਮਸ਼ਵਰੇ ਲੈ ਕੇ ਕਿਸੇ ਵੀ ਟੀਨੇਜਰ ਦੀ ਜਿਹੜੀ ਕ੍ਰਾਈਮ ਕਰਨ ਤੋਂ ਬਾਅਦ, ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ ਉਸਦੀ ਸਜ਼ਾ ਹੈ, ਉਸ ਦੇ ਵਿੱਚ ਸਲਾਹ ਮਸ਼ਵਰੇ ਜਿਹੜੇ ਆਮ ਲੋਕਾਂ ਦੇ ਲਏ ਜਾਣਗੇ ਜੇਕਰ ਕੋਈ ਗੰਭੀਰ ਅਪਰਾਧ ਹੁੰਦਾ ਹੈ ਤਾਂ। ਵਿਰੋਧੀ ਧਿਰ ਨੇਤਾ ਜੈਸ ਵਿਲਸਨ ਦੀ ਤਰਫ ਤੋਂ ਇੱਕ ਵੱਡਾ ਬਦਲਾਅ ਕਰਨ ਦੇ ਸੁਝਾਅ ਦਿੱਤੇ ਗਏ ਨੇ। ਕਿਹਾ ਗਿਆ ਹੈ ਕਿ ਜਿਸ ਤਰੀਕੇ ਦੇ ਨਾਲ ਸੈਂਟੈਂਸਿੰਗ ਐਡਵਾਈਜ਼ਰੀ ਕੌਂਸਲਸ ਹੁੰਦੀਆਂ ਨੇ, ਚਿਲਡਰਨ ਕੋਰਟ ਦੇ ਮਾਮਲੇ ਦੇ ਵਿੱਚ ਉਹ ਕੰਮ ਨਹੀਂ ਕਰਦੀਆਂ। ਵੈਸੇ ਮੋਟੇ ਤੌਰ ਤੇ ਤੁਹਾਨੂੰ ਦੱਸ ਦਈਏ 12-13 ਸਾਲ ਦੇ ਬੱਚੇ ਨੇ ਜਿਹੜੇ, ਪਰ ਟੀਨੇਜ ਕ੍ਰਾਈਮ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਐਡਲਟ ਕ੍ਰਾਈਮ ਜਿਹੜੇ ਓਫੈਂਸ ਨੇ ਉਸ ਦੇ ਵਿੱਚ ਸਲਾਹ ਮਸ਼ਵਰੇ ਲਏ ਜਾਣਗੇ। ਹੁਣ ਇਸ ਦੇ ਨਾਲ ਯੂਥ ਕ੍ਰਾਈਮ ਨੂੰ ਕਿੰਨਾ ਕੁ ਫਰਕ ਪੈਂਦਾ ਇਹ ਤਾਂ ਇੱਕ ਅਲੱਗ ਗੱਲ ਹੈ, ਪਰ ਜੈਸ ਵਿਲਸਨ ਦੀ ਤਰਫ ਤੋਂ ਇਹ ਜਿਹੜਾ ਇੱਕ ਸ਼ਗੂਫਾ ਛੱਡਿਆ ਗਿਆ ਕਿ ਆਮ ਲੋਕਾਂ ਦੀ ਕਮੇਟੀ ਬਣਾ ਕੇ ਉਹਨਾਂ ਤੋਂ ਜਿਹੜੀ ਹੈ ਪੈਨਲ, ਜਿਹੜਾ ਜੱਜਿੰਗ ਪੈਨਲ, ਉਹ ਸਲਾਹ ਲਏਗਾ ਕਿ ਇਹ ਸੈਂਟੈਂਸਿੰਗ ਕਿਸੇ ਵੀ ਮਾਮਲੇ ਦੇ ਵਿੱਚ ਕਿੰਨੀ ਕੁ ਗੰਭੀਰ ਹੈ ਤਾਂ ਆਮ ਲੋਕਾਂ ਦੀ ਰਾਏਸ਼ੁਮਾਰੀ ਜਿਹੜੀ ਉਸ ਦੇ ਵਿੱਚ ਸ਼ਾਮਲ ਹੋ ਸਕੇ, ਸੈਂਟੈਂਸਿੰਗ ਐਡਵਾਈਜ਼ਰੀ ਕੌਂਸਲ ਦੇ ਵਿੱਚ ਤਬਦੀਲੀਆਂ ਕੀਤੀਆਂ ਜਾ ਸਕਣ। ਇਸ ਦੇ ਉੱਤੇ ਫਿਲਹਾਲ ਇੱਕ ਚਰਚਾ ਜ਼ਰੂਰ ਛਿੜ ਪਈ ਹੈ ਔਰ ਮੰਨਿਆ ਜਾ ਰਿਹਾ ਹੈ ਕਿ ਸੈਂਟੈਂਸਿੰਗ ਐਡਵਾਈਜ਼ਰੀ ਕੌਂਸਲ ਨੂੰ ਹੋਰ ਸਟਰੈਂਥਨ ਕਰਨ, ਹੋਰ ਮਜ਼ਬੂਤ ਕਰਨ ਦੇ ਉੱਤੇ ਜਿਹੜੀਆਂ ਚਰਚਾਵਾਂ ਕੀਤੀਆਂ ਜਾਣਗੀਆਂ। ਹਾਲਾਂਕਿ ਜੇਕਰ ਲਿਬਰਲ ਨੈਸ਼ਨਲ ਗਠਜੋੜ ਦੇ ਕੋਲ ਇਹ ਪ੍ਰਸਤਾਵ ਹੈ ਤਾਂ ਲੇਬਰ ਪਾਰਟੀ ਵੀ ਇਸ ਦੇ ਉੱਤੇ ਖਾਮੋਸ਼ ਕਿਉਂ ਰਹੇਗੀ? ਲੇਬਰ ਦੀ ਟਿੱਪਣੀ ਦੀ ਫਿਲਹਾਲ ਉਡੀਕ ਕੀਤੀ ਜਾ ਰਹੀ ਹੈ। ਆਮ ਤੌਰ ਦੇ ਉੱਤੇ ਇਸ ਕਿਸਮ ਦੇ ਜਿਹੜੇ ਹਾਦਸੇ ਹੁੰਦੇ ਨੇ ਘਰਾਂ ਦੇ ਵਿੱਚ, ਉਹਨਾਂ ਦੇ ਵਿੱਚ ਜਿਹਨੂੰ ਘਰੇਲੂ ਹਿੰਸਾ ਕਹਿ ਲੈਂਦੇ, ਉਸ ਦੇ ਲਈ ਸਭ ਤੋਂ ਵੱਡੀ ਵਜ੍ਹਾ ਸ਼ਰਾਬ ਮੰਨੀ ਜਾਂਦੀ ਹੈ।
ਅਲੱਗ-ਅਲੱਗ ਸੂਬਿਆਂ ਤੇ ਟੈਰੀਟਰੀਜ਼ ਦੀਆਂ ਸਰਕਾਰਾਂ ਦੀ ਤਰਫ ਤੋਂ ਹੁਣ ਸਿਰ ਜੋੜ ਕੇ ਇੱਕ ਬੈਠਕ ਕੀਤੀ ਜਾਣੀ ਹੈ। ਕਿਹਾ ਜਾ ਰਿਹਾ ਹੈ ਕਿ ਪੂਰੇ ਆਸਟ੍ਰੇਲੀਆ ਦੇ ਵਿੱਚ ਨੈਸ਼ਨਲ ਕੈਬਨਿਟ ਜਿਹੜੀ ਉਹ ਸੱਦੀ ਗਈ ਹੈ ਇਸ ਮਸਲੇ ਦੇ ਉੱਤੇ ਕਿ ਸ਼ਰਾਬ ਤੇ ਇਸ ਦੀ ਵਧਦੀ ਵਰਤੋਂ ਦੇ ਚੱਲਦਿਆਂ ਹਿੰਸਾ, ਘਰੇਲੂ ਹਿੰਸਾ, ਬੱਚਿਆਂ ਤੇ ਮਹਿਲਾਵਾਂ ਦੇ ਖਿਲਾਫ ਸ਼ੋਸ਼ਣ ਦੇ ਮਾਮਲੇ ਜਿਹੜੇ ਨੇ ਉਹ ਵੱਧਦੇ ਨੇ, ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਕਿਹੜੇ ਸਲਾਹ ਮਸ਼ਵਰੇ ਕਿਤੇ ਜਾਣ। ਬੁੱਧਵਾਰ ਦੇ ਦਿਨ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਅਗਵਾਈ ਦੇ ਵਿੱਚ ਅਲੱਗ-ਅਲੱਗ ਸੂਬਿਆਂ ਦੇ ਕੈਬਨਿਟ ਮੰਤਰੀ ਜਿਹੜੇ ਨੇ ਉੱਥੇ ਮੌਜੂਦ ਹੋਣਗੇ, ਪ੍ਰੀਮੀਅਰ ਵੀ ਮੌਜੂਦ ਹੋਣਗੇ। ਇਹ ਇੱਕ ਆਨਲਾਈਨ ਜਿਹੜੀ ਇੱਕ ਕੈਬਨਿਟ ਬੈਠਕ ਹੈ, ਇਸ ਦੇ ਵਿੱਚ ਇਸ ਮਸਲੇ ਨੂੰ ਸਭ ਤੋਂ ਜ਼ਿਆਦਾ ਤਵੱਜੋ ਦਿੱਤੀ ਜਾਵੇ, ਇਸ ਕਿਸਮ ਦੀ ਜਿਹੜੀ ਇੱਕ ਉਮੀਦ ਰੱਖੀ ਜਾ ਰਹੀ ਹੈ। ਫਾਊਂਡੇਸ਼ਨ ਫਾਰ ਅਲਕੋਹਲ ਰਿਸਰਚ ਐਂਡ ਐਜੂਕੇਸ਼ਨ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਅਕਸਰ ਹੁੰਦਾ ਕੀ ਹੈ ਕਿ ਅਲਕੋਹਲ ਦੇ ਨਾਲ ਜੁੜੀਆਂ ਹੋਈਆਂ ਪਾਲਿਸੀਜ਼ ਤਿਆਰ ਹੋ ਜਾਂਦੀਆਂ ਨੇ, ਕਈ ਕਈ ਮਹੀਨਿਆਂ, ਕਈ ਸਾਲਾਂ ਤੱਕ, ਬਲਕਿ ਉਹ ਏਦਾਂ ਹੀ ਪਈਆਂ ਰਹਿੰਦੀਆਂ ਨੇ। ਸਰਕਾਰਾਂ ਬਦਲ ਜਾਂਦੀਆਂ ਜਾਂ ਫਿਰ ਮੰਤਰੀ ਬਦਲ ਜਾਂਦੇ ਆ ਤੇ ਫਿਰ ਤੋਂ ਰਿਵਿਊ ਸ਼ੁਰੂ ਕੀਤੇ ਜਾਂਦੇ ਨੇ ਤੇ ਫਿਰ ਉਹ ਰਿਵਿਊ ਕਈ ਕਈ ਮਹੀਨਿਆਂ ਤੱਕ, ਕਈ ਕਈ ਸਾਲਾਂ ਤੱਕ ਏਦਾਂ ਹੀ ਚੱਲਦੇ ਰਹਿੰਦੇ ਨੇ। ਇਸ ਤਰੀਕੇ ਦੇ ਨਾਲ ਸਕੀਮਾਂ ਸਿਰੇ ਹੀ ਨਹੀਂ ਚੜ ਪਾਉਂਦੀਆਂ। ਉਦਾਹਰਣ ਦੇ ਤੌਰ ਦੇ ਉੱਤੇ ਜਿਵੇਂ ਅਲਕੋਹਲ ਦੀ ਸੇਲਸ ਜਿਹੜੀ ਆ ਉਹ ਰਾਤ 10 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਬੈਨ ਹੋਣੀ ਚਾਹੀਦੀ ਹੈ, ਜਿਹੜੀ ਘਰਾਂ ਦੇ ਵਿੱਚ ਡਿਲੀਵਰੀ ਹੁੰਦੀ ਹੈ, ਤੇ ਜਿਹੜੀ ਇੱਕ 2 ਆਵਰ ਸੇਫਟੀ ਪੌਜ਼ ਹੈ ਉਹ ਲੱਗਣਾ ਚਾਹੀਦਾ, ਯਾਨੀ ਕਿ ਇੱਕ ਡਿਲੀਵਰੀ ਤੋਂ ਦੂਸਰੀ ਡਿਲੀਵਰੀ ਦੇ ਦਰਮਿਆਨ ਘੱਟੋ ਘੱਟ 2 ਘੰਟਿਆਂ ਦਾ ਗੈਪ ਜਿਹੜਾ ਉਹ ਆਰਡਰ ਦੇਣ ਦੇ ਵਿੱਚ ਬਣਿਆ ਰਹੇ। ਯਾਨੀ ਇੱਕ ਵਾਰ ਜਦੋਂ ਡਿਲੀਵਰੀ ਘਰੇ ਪਹੁੰਚ ਗਈ ਤੇ ਉਸ ਤੋਂ ਬਾਅਦ ਫਿਰ 2 ਘੰਟੇ ਦੇ ਲਈ ਕੋਈ ਵਿਅਕਤੀ ਜਿਹੜਾ ਉਹ ਆਨਲਾਈਨ ਆਰਡਰ ਸ਼ਰਾਬ ਦਾ ਨਹੀਂ ਪਾ ਸਕਦਾ। ਹੁਣ ਇਹ ਜਿਹੜੇ ਨਿਯਮ ਬਣੇ ਸੀ, ਇਹ ਨਿਯਮ ਬਣੇ ਦੇ ਬਣੇ ਰਹਿ ਗਏ, ਕਾਗਜ਼ ਦੇ ਉੱਤੇ ਹੀ ਰਹਿ ਗਏ। ਫਾਊਂਡੇਸ਼ਨ ਫਾਰ ਅਲਕੋਹਲ ਰਿਸਰਚ ਐਜੂਕੇਸ਼ਨ ਦੇ ਸੀਈਓ ਆਇਲਾ ਕਾਲਰੀ ਦੀ ਤਰਫ ਤੋਂ ਹੈਰਾਲਸਨ ਅਖਬਾਰ ਨੂੰ ਦੱਸਿਆ ਗਿਆ ਕਿ ਇਸ ਕਿਸਮ ਦੀਆਂ ਜਿਹੜੀਆਂ ਸਕੀਮਾਂ ਹੈ ਉਹ ਅਕਸਰ ਬਣਨ ਤੋਂ ਬਾਅਦ ਲਾਗੂ ਹੀ ਨਹੀਂ ਹੁੰਦੀਆਂ। ਸਾਊਥ ਆਸਟ੍ਰੇਲੀਆ ਨੇ ਵੀ ਪਿਛਲੇ ਹਫ਼ਤਿਆਂ ਦੇ ਦਰਮਿਆਨ ਆ 2 ਆਵਰ ਸੇਫਟੀ ਪੌਜ਼ ਵਰਗਾ ਇੱਕ ਨਿਯਮ ਜਿਹੜਾ ਉਹ ਇੰਟਰੋਡਿਊਸ ਕੀਤਾ ਸੀ, ਪਰ ACT ਨੇ ਵੀ ਕੀਤਾ ਸੀ, ਕੈਨਬਰਾ ਨੇ ਵੀ ਕੀਤਾ ਸੀ, ਪਰ ਇਹ ਨਿਯਮ ਸਿਰਫ ਇੰਟਰੋਡਿਊਸ ਕੀਤੇ ਸੀ, ਲਾਗੂ ਨਹੀਂ ਕੀਤੇ। ਉਸਦਾ ਮਤਲਬ ਇਹ ਹੈ ਕਿ ਹਾਲੇ ਵੀ ਸੂਬਾਈ ਪਾਰਲੀਮੈਂਟਸ ਦੇ ਵਿੱਚੋਂ ਇਹਨਾਂ ਬਿੱਲਾਂ ਨੂੰ, ਇਹਨਾਂ ਪ੍ਰਸਤਾਵਾਂ ਨੂੰ ਕੱਢਿਆ ਜਾਣਾ, ਪਾਰਲੀਮੈਂਟਸ ਦੇ ਵਿੱਚੋਂ ਇਹ ਪ੍ਰਸਤਾਵ ਜਿਹੜੇ ਪਾਸ ਹੋਣਗੇ ਤੇ ਫਿਰ ਕਾਨੂੰਨ ਬਣੇਗਾ ਤੇ ਫਿਰ ਲਾਗੂ ਹੋਣਗੇ। ਹੁਣ ਬਾਕੀ ਦੇ ਸੂਬੇ ਤਾਂ ਇਹਨਾਂ ਪ੍ਰਸਤਾਵਾਂ ਤੱਕ ਵੀ ਨਹੀਂ ਹਲੇ ਤੱਕ ਪਹੁੰਚ ਸਕੇ ਹੈਗੇ। ਸੋਸ਼ਲ ਸਰਵਿਸਿਜ਼ ਮਿਨਿਸਟਰ ਨੇ, ਜਿਹੜੇ ਫੈਡਰਲ ਮਿਨਿਸਟਰ ਤਾਨਿਆ ਪਿਬਸਿਕ, ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਤਰਫ ਤੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਹੁਣ ਜਿਹੜੀ ਇਹ ਕੈਬਨਿਟ ਬੈਠਕ ਹੋਏਗੀ ਇਸ ਦੇ ਵਿੱਚ ਸਾਰੇ ਸੂਬਿਆਂ ਨੂੰ ਮਨਾਇਆ ਜਾ ਸਕੇ ਕਿ ਅਲਕੋਹਲ ਕੰਟਰੋਲ, ਅਲਕੋਹਲ ਦੀ ਲਾਇਸੈਂਸਿੰਗ ਤੇ ਅਲਕੋਹਲ ਦੀ ਸਪਲਾਈ ਨੂੰ ਲੈ ਕੇ ਜਿਹੜੇ ਨਿਯਮ ਨੇ ਉਹਨਾਂ ਨੂੰ ਸਖਤ ਕਿੱਦਾਂ ਬਣਾਇਆ ਜਾਵੇ। ਉੱਥੇ ਹੀ ਸੜਕਾਂ ਦੇ ਉੱਤੇ ਹਾਦਸਿਆਂ ਦੇ ਨਾਲ ਜੁੜੀ ਹੋਈ ਵੀ ਖਬਰ ਸਾਹਮਣੇ ਆਉਂਦੀ ਹੈ, ਜਿੱਥੇ ਇਹ ਪਤਾ ਚੱਲਦਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਸਾਲ 2017 ਤੋਂ ਬਾਅਦ ਜਿਹੜਾ ਚਾਲੂ ਕੈਲੰਡਰ ਵਰ੍ਹਾ 2026 ਇਹ ਸੜਕਾਂ ਦੇ ਉੱਤੇ ਹੁੰਦੇ ਹਾਦਸਿਆਂ ਦੇ ਲਿਹਾਜ਼ ਦੇ ਨਾਲ ਸਭ ਤੋਂ ਭਿਆਨਕ ਵਰ ਹੈ। ਡਰਾਈਵ ਨਾਮ ਦਾ ਇੱਕ ਐਨਾਲਿਸਿਸ, ਇੱਕ ਸਰਵੇਖਣ ਜਿਹੜਾ ਉਹ ਇੱਕ ਸਟੱਡੀ ਸਾਹਮਣੇ ਆਈ ਹੈ ਨੈਸ਼ਨਲ ਕ੍ਰੈਸ਼ ਡੈਸ਼ਬੋਰਡ ਦੀ ਤਰਫ ਤੋਂ। ਨੈਸ਼ਨਲ ਕ੍ਰੈਸ਼ ਡੈਸ਼ਬੋਰਡ ਨੇ ਦੱਸਿਆ ਹੈ ਕਿ ਹਰ ਮਹੀਨੇ, ਜਨਵਰੀ ਮਹੀਨੇ ਤੋਂ ਲੈ ਕੇ ਜੁਲਾਈ ਮਹੀਨੇ ਤੱਕ ਦੀ ਉਹ ਗੱਲ ਕਰ ਲਈਏ, ਹਲੇ ਆਹ ਸਾਲ ਤਾਂ ਵੈਸੇ ਕੈਲੰਡਰ ਵਰ੍ਹਾ ਤਾਂ ਮੁੱਕਿਆ ਵੀ ਨਹੀਂ ਹੈ 2026, ਪਰ ਜਨਵਰੀ ਤੋਂ ਜੁਲਾਈ ਮਹੀਨੇ ਦੇ ਦਰਮਿਆਨ ਹਰ ਮਹੀਨੇ 111 ਸੜਕੀ ਮੌਤਾਂ ਹੋ ਰਹੀਆਂ ਨੇ ਹਾਦਸਿਆਂ ਦੇ ਵਿੱਚ, ਔਰ ਜਿਹੜੀਆਂ ਪਰ ਕੈਪੀਟਾ ਮੌਤਾਂ ਦੀ ਗਿਣਤੀ ਜੇ ਕਰ ਲਈ ਜਾਵੇ ਕਿਸੇ ਵੀ ਸੂਬੇ ਦੇ ਵਿੱਚ, ਕਿਸੇ ਵੀ ਸਟੇਟ, ਕਿਸੇ ਸ਼ਹਿਰ ਦੇ ਅੰਦਰ, ਤਾਂ ਇਹ ਪਿਛਲੇ ਇੱਕ ਦਹਾਕੇ ਦੇ ਵਿੱਚ ਸਭ ਤੋਂ ਭਿਆਨਕ ਸਾਲ ਰਹਿ ਰਿਹਾ। ਔਰ ਜੇ ਇਸੇ ਲਿਹਾਜ਼ ਦੇ ਨਾਲ, ਇਸੇ ਤਰੀਕੇ ਦੇ ਨਾਲ ਇਹ ਮੌਤਾਂ ਹੁੰਦੀਆਂ ਰਹੀਆਂ, ਸੜਕੀ ਹਾਦਸੇ ਇਸੇ ਤਰੀਕੇ ਦੇ ਨਾਲ ਹੁੰਦੇ ਰਹੇ, ਤਾਂ ਮੌਤਾਂ ਦੀ ਗਿਣਤੀ ਇੱਕ ਭਿਆਨਕ ਰਿਕਾਰਡ ਨੂੰ ਛੋ ਸਕਦੀ ਹੈ। ਉਹ ਰਿਕਾਰਡ ਜਿਹੜਾ ਪਿਛਲੇ ਕਈ ਸਾਲਾਂ 'ਚ ਅੱਜ ਤੱਕ ਨਹੀਂ ਬਣਿਆ, ਉਹ ਰਿਕਾਰਡ ਜਿਹੜਾ ਕੋਈ ਵੀ ਦੇਸ਼, ਕੋਈ ਵੀ ਸਟੇਟ ਜਾਂ ਕੋਈ ਵੀ ਸ਼ਹਿਰ ਨਹੀਂ ਬਣਾਉਣਾ ਚਾਹੀਦਾ, ਕੋਈ ਪਰਿਵਾਰ ਨਹੀਂ ਬਣਾਉਣਾ ਚਾਹੇਗਾ ਕਿ ਸੜਕਾਂ ਦੇ ਉੱਤੇ ਹੁੰਦੇ ਹਾਦਸਿਆਂ ਦੇ ਵਿੱਚ ਮੌਤਾਂ ਹੋ ਜਾਣ। ਸਾਲ 2026 'ਚ ਹੁਣ ਤੱਕ 779 ਮੌਤਾਂ ਹੋ ਚੁੱਕੀਆਂ ਨੇ, ਔਰ ਜੇ ਪ੍ਰੋਜੈਕਟ ਇਸੇ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਕਿ ਜੇ ਏਦਾਂ ਹੀ ਹੁੰਦੀਆਂ ਰਹੀਆਂ ਤਾਂ 1335 ਤੋਂ ਵੱਧ ਲੋਕ ਜਿਹੜੇ ਨੇ ਸਿਰਫ ਸੜਕੀ ਹਾਦਸਿਆਂ ਦੇ ਵਿੱਚ ਆਪਣੀ ਜਾਨ ਗੁਆ ਬੈਠਣਗੇ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੀ ਤਰਫ ਤੋਂ ਵੀ ਕੁਝ ਅੰਕੜੇ ਸਾਂਝੇ ਕੀਤੇ ਗਏ ਨੇ, ਕਹਿ ਗਏ ਕਿ ਜਿਸ ਤਰੀਕੇ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਆਬਾਦੀ ਵਾਧਾ ਹੋ ਰਿਹਾ, ਹਰ 1 ਲੱਖ ਦੇ ਪਿੱਛੇ 4.8 ਮੌਤਾਂ ਜਿਹੜੀਆਂ ਨੇ ਉਹ ਸੜਕੀ ਹਾਦਸਿਆਂ ਦੇ ਵਿੱਚ ਹੋ ਰਹੀਆਂ ਨੇ, ਔਰ ਇਹ ਬੇਹੱਦ ਇੱਕ ਜਿਹੜਾ ਇੱਕ ਭਿਆਨਕ ਅੰਕੜਾ ਹੈ। 2017 ਤੋਂ ਬਾਅਦ ਥੱਲੇ ਜ਼ਰੂਰ ਗਈਆਂ ਨੇ,
ਮੌਤਾਂ ਦੀ ਗਿਣਤੀ, ਕੁੱਲ ਮੌਤਾਂ ਦੀ ਗਿਣਤੀ, ਪਰ ਏਦਾਂ ਨਹੀਂ ਹੋਇਆ ਕਿ 2021 ਤੋਂ 2025 ਦੇ ਦਰਮਿਆਨ ਕੋਈ ਵੀ ਸਾਲ ਏਦਾਂ ਰਿਹਾ ਹੋਵੇ ਕਿ 2021 'ਚ ਜਿੰਨੀਆਂ ਮੌਤਾਂ ਹੋਈਆਂ 22 'ਚ ਉਸ ਤੋਂ ਘੱਟ ਹੋਈਆਂ ਹੋਣ। ਹਰ ਸਾਲ ਵਧਦੀਆਂ ਹੀ ਗਈਆਂ। ਇਸ ਦੇ ਪਿੱਛੇ ਬਹੁਤ ਸਾਰੇ ਕਾਰਨ ਨੇ। ਸਪੀਡ ਇੱਕ ਬਹੁਤ ਵੱਡਾ ਕਾਰਨ ਮੰਨਿਆ ਜਾਂਦਾ ਹੈ, ਇਨਫਰਾਸਟ੍ਰਕਚਰ ਦੇ ਜਿਹੜੇ ਇਸ਼ੂਜ਼ ਨੇ ਉਹ ਬਹੁਤ ਵੱਡਾ ਕਾਰਨ ਮੰਨੇ ਜਾਂਦੇ ਨੇ। ਸੜਕ ਦੇ ਉੱਤੇ ਕਿਸੇ ਇੱਕ ਥਾਂ ਦੇ ਉੱਤੇ ਕਲੋਟਿੰਗ ਹੋ ਗਈ, ਯਾਨੀ ਕਿ ਟ੍ਰੈਫਿਕ ਜਮ੍ਹਾਂ ਹੋ ਗਿਆ, ਉਸ ਤੋਂ ਬਾਅਦ ਫਿਰ ਸਮਾਂ ਬਚਾਉਣ ਦੇ ਚੱਕਰ ਦੇ ਵਿੱਚ ਲੋਕ ਸਪੀਡ ਵਾਧਾ ਕਰ ਲੈਂਦੇ ਨੇ, ਸੜਕ ਦੇ ਕਿਸੇ ਦੂਸਰੇ ਹਿੱਸੇ ਦੇ ਵਿੱਚ ਖਾਲੀ ਥਾਂ ਦੇਖ ਕੇ ਸਪੀਡ ਗੱਡੀ ਦੀ ਵਧਾ ਲਈ ਜਾਂਦੀ ਹੈ। ਇਸ ਨੂੰ ਆਮ ਤੌਰ ਦੇ ਉੱਤੇ ਡਰਾਈਵਰ ਐਰਰ ਕਹਿ ਲਿਆ ਜਾਂਦਾ, ਇਹ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੇ ਨੇ। ਜਾਂ ਫਿਰ ਗੱਡੀਆਂ ਦੇ ਸਾਈਜ਼ ਵੀ ਜਿਹੜੇ ਨੇ ਵਧੇ ਨੇ, ਉਹ ਵੀ ਕਿਹਾ ਜਾ ਰਿਹਾ ਹੈ ਕਿ ਵੱਡੇ ਇੱਕ ਸੜਕੀ ਹਾਦਸਿਆਂ ਦਾ ਕਾਰਨ ਬਣ ਰਹੇ ਨੇ। ਗਲਤੀਆਂ ਖੈਰ ਕਿਸ ਤੋਂ ਨਹੀਂ ਹੁੰਦੀਆਂ, ਗਲਤੀਆਂ ਤਾਂ ਸਿਆਸਤਦਾਨਾਂ ਤੋਂ ਵੀ ਹੋ ਜਾਂਦੀਆਂ ਨੇ। ਹੁਣ ਉਦਾਹਰਣ ਦੇ ਤੌਰ ਦੇ ਉੱਤੇ ਵਨ ਨੇਸ਼ਨ ਪਾਰਟੀ ਦੇ ਜਿਹੜੇ ਤਾਜ਼ਾ ਬਣੇ MP ਸੀ ਡੇਵਿਡ ਫੈਡਲੇ, ਉਹਨਾਂ ਤੋਂ ਹੀ ਗਲਤੀ ਹੋ ਗਈ। ਉਹਨਾਂ ਨੇ ਇੱਕ ਕੱਲ ਦੇ ਦਿਨ ਬਿਆਨ ਦੇ ਵਿੱਚ ਇਹ ਕਹਿ ਦਿੱਤਾ ਕਿ ਵਨ ਨੇਸ਼ਨ ਪਾਰਟੀ ਜੇਕਰ ਸੱਤਾ ਦੇ ਵਿੱਚ ਆ ਗਈ, ਸਰਕਾਰ ਬਣਾ ਗਈ, ਤਾਂ ਫਿਰ ਉਹ ਜਿਹੜਾ ਸਾਲਾਨਾ ਪ੍ਰਵਾਸ ਦਾਖਲ ਹੈ ਉਹ ਵੀ 2,30,000 ਦੇ ਆਸ ਪਾਸ ਹੀ ਹੋਏਗਾ। ਯਾਨੀ ਕਿ ਸਰਕਾਰ ਵੀ ਤਾਂ ਇੰਨੇ ਕੁ ਹੀ ਪ੍ਰਵਾਸੀਆਂ ਦੇ ਦਾਖਲੇ ਦੇ ਉੱਤੇ ਟੀਚਾ ਮਿਥੀ ਬੈਠੀ ਹੈ। ਮੌਜੂਦਾ ਲੇਬਰ ਸਰਕਾਰ ਵੀ ਇਹੀ ਟੀਚਾ ਮਿਥੀ ਬੈਠੀ ਹੈ ਕਿ 2,25,000 ਅਗਲੇ ਸਾਲ ਤੋਂ ਜਿਹੜੇ ਪ੍ਰਵਾਸੀ ਉਹ ਆਸਟ੍ਰੇਲੀਆ ਦੇ ਵਿੱਚ ਆਉਣ। ਪਰ ਪੌਲਿਨ ਹੈਨਸਨ ਤਾਂ 1,30,000 ਕਹਿ ਰਹੇ ਸੀ। ਇਸ ਤੋਂ ਬਾਅਦ ਵਨ ਨੇਸ਼ਨ ਪਾਰਟੀ ਦੇ ਡਾਇਰੈਕਟਰ ਜੇਮਸ ਐਸ਼ਬੀ TV ਦੇ ਉੱਤੇ ਆਉਂਦੇ ਨੇ। ਉਹਨਾਂ ਨੇ ਕਿਹਾ ਕਿ ਫੈਡਲੀ ਨੇ ਹੋ ਸਕਦਾ ਆਪਣੇ ਹਲਕੇ ਦੇ ਲੋਕਾਂ ਦੇ ਬਾਰੇ ਜਾਂ ਉਹਨਾਂ ਦੇ ਵਿਚਾਰ ਸਾਂਝੇ ਕੀਤੇ ਹੋਣ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਇਹ ਵਨ ਨੇਸ਼ਨ ਪਾਰਟੀ ਦੀ ਪਾਲਿਸੀ ਹੈ। ਵਨ ਨੇਸ਼ਨ ਪਾਰਟੀ ਆਪਣੀ ਪਾਲਿਸੀ ਪਹਿਲਾਂ ਹੀ ਕਲੀਅਰ ਕਰ ਚੁੱਕੀ ਹੈ। ਜਵਾਬ ਦੇਣ ਦੇ ਲਈ ਵੱਡੇ ਨੇਤਾਵਾਂ ਨੂੰ ਵੀ ਅੱਗੇ ਆਉਣਾ ਪੈ ਰਿਹਾ। ਬਾਨਵੀ ਜੋਇਸ ਨੇ ਸਨਰਾਈਜ਼ ਨਾਮ ਦੇ ਪ੍ਰੋਗਰਾਮ ਦੇ ਵਿੱਚ ਅੱਜ ਸਵੇਰ ਵੇਲੇ ਦੱਸਿਆ ਕਿ ਵਨ ਨੇਸ਼ਨ ਪਾਰਟੀ ਹਮੇਸ਼ਾ ਹੀ 1,30,000 ਦੀ ਫਿਗਰ ਦੇ ਉੱਤੇ ਟਿਕੀ ਹੋਈ ਸੀ ਔਰ ਉਸੇ ਦੇ ਉੱਤੇ ਟਿਕੀ ਹੋਈ ਹੈ। ਨੈੱਟ ਮਾਈਗ੍ਰੇਸ਼ਨ ਜਿਹੜੀ ਹੈ, ਹੁਣ ਨੈੱਟ ਮਾਈਗ੍ਰੇਸ਼ਨ ਜਾਂ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਜਿਹਨੂੰ NOM ਵੀ ਕਹਿ ਲਿਆ ਜਾਂਦਾ, ਇਹ ਸਮਝਣਾ ਬਹੁਤ ਜ਼ਰੂਰੀ ਹੈ। ਆਮ ਤੌਰ ਦੇ ਉੱਤੇ ਮਾਈਗ੍ਰੇਸ਼ਨ ਦੀਆਂ ਫਿਗਰਸ ਜਿਹੜੀਆਂ ਨੇ ਉਹ ਦੋ ਤਰੀਕਿਆਂ ਦੇ ਨਾਲ ਕਾਊਂਟ ਕੀਤੀਆਂ ਜਾਂਦੀਆਂ ਨੇ, ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਤੇ ਪਰਮਾਨੈਂਟ ਮਾਈਗ੍ਰੇਸ਼ਨ। ਪਰਮਾਨੈਂਟ ਦਾ ਮਤਲਬ ਸਪਸ਼ਟ ਹੈ ਕਿ ਉਹ ਲੋਕ ਜਿਹੜੇ ਆਸਟ੍ਰੇਲੀਆ ਆਉਂਦੇ ਨੇ ਇੱਥੇ ਰਹਿ ਜਾਂਦੇ ਨੇ। ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਦਾ ਮਤਲਬ ਇਹ ਹੈ ਕਿ ਅਰਾਈਵਲ ਤੇ ਡਿਪਾਰਚਰ ਨੂੰ ਜਮਾ ਘਟਾਓ ਕਰ ਲਿਆ ਜਾਂਦਾ ਹੈ, ਕਿੰਨੇ ਲੋਕ ਦੇਸ਼ ਦੇ ਵਿੱਚ ਦਾਖਲ ਹੋ ਰਹੇ ਨੇ ਸ਼ਾਰਟ ਟਰਮ ਦੇ ਲਈ ਤੇ ਫਿਰ ਚਲੇ ਜਾਂਦੇ ਨੇ, ਤੇ ਕਿੰਨੇ ਲੋਕ ਆਸਟ੍ਰੇਲੀਆ ਦੇ ਵਿੱਚੋਂ ਵੈਸੇ ਚਲੇ ਜਾ ਰਹੇ ਨੇ, ਉਹਨੂੰ NOM ਕਿਹਾ ਜਾਂਦਾ, ਨੈੱਟ ਓਵਰਸੀਜ਼ ਮਾਈਗ੍ਰੇਸ਼ਨ। ਜਿਹੜੇ ਕਿ ਲੈ ਦੇ ਕੇ ਪੱਕੇ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਬਚ ਜਾਂਦੇ ਨੇ, ਉਹ ਅੰਕੜਾ ਹੁੰਦਾ। ਹੁਣ ਬਾਨਵੀ ਜੋਇਸ ਨੇ ਕਿਹਾ ਕਿ ਉਹ ਅੰਕੜਾ ਵਨ ਨੇਸ਼ਨ ਪਾਰਟੀ ਦਾ 1,30,000 ਹੀ ਹੈ, ਤੇ ਇਹੀ ਅਸੀਂ ਸੋਚੀ ਬੈਠੇ ਹਾਂ ਔਰ ਇਹੀ ਬਾਰ ਬਾਰ ਕਹਿ ਰਹੇ ਹਾਂ। ਫਾੜਲੇ ਦੀ ਜਿੱਥੇ ਤੱਕ ਗੱਲ ਆਉਂਦੀ ਹੈ, ਤੇ ਬਾਨਵੀ ਜੋਇਸ ਨੇ ਕਿਹਾ ਕਿ ਗਲਤੀ ਕਿਸ ਤੋਂ ਨਹੀਂ ਹੁੰਦੀ, ਹੋ ਗਈ ਹੋਣੀ ਹੈ, ਉਹਨਾਂ ਤੋਂ ਵੀ ਗਲਤੀ ਹੋ ਗਈ ਹੋਣੀ ਹੈ। ਮੈਨੂੰ ਕੋਈ ਵੀ ਕੋਈ ਐਸੀ ਕੋਈ ਪੋਲੀਟੀਕਲ ਸ਼ਖਸੀਅਤ ਦਿਖਾਓ ਜਿਸਨੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਗਲਤ ਬਿਆਨ ਨਾ ਦਿੱਤਾ ਹੋਵੇ, ਤੇ ਹੁਣ ਅਸੀਂ ਜਦੋਂ ਸਾਰੇ ਪਾਰਲੀਮੈਂਟ ਦੇ ਵਿੱਚ ਅਸੀਂ ਚੀਜ਼ਾਂ ਠੀਕ ਕਰਨ ਦੇ ਲਈ ਉਹ ਬੈਠੇ ਹਾਂ। ਉਧਰ ਲੇਬਰ ਪਾਰਟੀ ਦੀ ਤਾਨੀਆ ਪਲੇਬਸਿਕ ਨੇ ਇਸ ਮਾਮਲੇ ਦੇ ਉੱਤੇ ਨਿਸ਼ਾਨਾ ਸਾਧਿਆ, ਇਸੇ ਪ੍ਰੋਗਰਾਮ ਸਨਰਾਈਜ਼ ਦੇ ਵਿੱਚ ਬਾਨਵੀ ਜੋਇਸ ਤੇ ਉਹਨਾਂ ਦੀ ਪਾਰਟੀ ਨੂੰ ਕਿਹਾ ਕਿ ਇੱਕ ਕਮਰੇ ਦੇ ਵਿੱਚ ਤੁਸੀਂ 3 ਵਨ ਨੇਸ਼ਨ ਪਾਰਟੀ ਦੇ ਲੀਡਰ ਬਿਠਾ ਦਿਓ, ਤਿੰਨਾਂ ਦੇ ਅਲੱਗ ਅਲੱਗ ਬਿਆਨ ਹੋਣਗੇ, ਤਿੰਨਾਂ ਦੀਆਂ ਅਲੱਗ ਅਲੱਗ ਇਮੀਗ੍ਰੇਸ਼ਨ ਦੀਆਂ ਲੈ ਕੇ ਜਿਹੜੀਆਂ ਨੀਤੀਆਂ ਹੋਣਗੀਆਂ। ਇਹ ਅਕਸਰ ਗਲਤੀ ਹੋ ਜਾਂਦੀ ਹੈ। ਖੈਰ ਉੱਥੇ ਆਰਥਿਕਤਾ ਦੇ ਨਾਲ ਜੁੜੀ ਹੋਈ ਵੀ ਖਬਰ ਸਾਂਝੀ ਕਰ ਲਈਏ। NSW ਦੀ ਸਰਕਾਰ ਦੀ ਤਰਫ ਤੋਂ ਹੁਣ ਲਾਈਵ ਮਿਊਜ਼ਿਕ ਵੈਨਿਊਸ NSW ਸਟੇਟ ਦੇ ਵਿੱਚ ਜਿਹੜੇ ਜਿੰਨੇ ਵੀ ਨੇ ਉਹਨਾਂ ਨੂੰ ਵਧਾਉਣ ਦੇ ਲਈ ਲਗਭਗ $38 ਲੱਖ ਦਾ ਜਿਹੜਾ ਕੈਸ਼ ਹੈ ਉਹ ਇਨਫਲੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਖੇਤਰ ਦੇ ਵਿੱਚ 33 ਅਲੱਗ ਅਲੱਗ ਵੈਨਿਊਜ਼ ਨੇ ਜਿਨ੍ਹਾਂ ਨੂੰ ਕ੍ਰਿਸਮਸ ਸਰਕਾਰ ਨੇ ਇਹ ਵਿੱਤੀ ਮਦਦ ਦਿੱਤੀ ਹੈ ਤਾਂ ਕਿ ਸਿਡਨੀ ਦੇ ਵਿੱਚ ਜਿਹੜੀ ਨਾਈਟ ਲਾਈਫ ਇਕੋਨਮੀ ਹੈ ਉਹ ਬਣੀ ਰਹੇ, ਉਹ ਬਰਕਰਾਰ ਰਹੇ। ਸਿਡਨੀ ਦੇ ਵਿੱਚ ਲਾਈਵ ਮਿਊਜ਼ਿਕ ਵੈਨਿਊਜ਼ ਜਿਹੜੇ ਨੇ ਜਿੱਥੇ ਜਿੱਥੇ ਲਾਈਵ ਮਿਊਜ਼ਿਕ ਹੁੰਦਾ ਰਾਤ ਵੇਲੇ, ਮੈਰੀਜ਼ ਅੰਡਰਗਰਾਊਂਡ, ਮੌਸ਼ਪਿਟ, ਲੈਜ਼ੀ ਥਿੰਕਿੰਗ, 185 ਬਾਰ ਜਾਂ ਐਨਡੇਲ ਕ੍ਰੀਏਟਿਵ ਆਰਟ ਸੈਂਟਰ, ਇਹਨਾਂ ਦੇ ਸਣੇ ਲਗਭਗ ਅਲੱਗ ਅਲੱਗ 33 ਵੈਨਿਊਜ਼ ਨੂੰ ਇਹ ਮਦਦ ਦਿੱਤੀ ਗਈ ਹੈ। ਦੱਸ ਦਈਏ ਕਿ ਪਿਛਲੇ ਇੱਕ ਵਿੱਤ ਵਰ੍ਹੇ ਦੇ ਅੰਦਰ
NSW ਦੇ ਅੰਦਰ ਹੀ 737 ਕੈਫੇ, ਰੈਸਟੋਰੈਂਟ, ਲਾਈਵ 뮤직 ਬਾਰਸ ਇਹ ਸਾਰੇ ਬੰਦ ਹੋ ਗਏ ਸੀ। ਅਲੱਗ ਅਲੱਗ ਮੁੱਖ ਦੀ ਗੱਲ, 750 ਦੇ ਆਸ-ਪਾਸ ਜਿਹੜੇ ਬਿਜ਼ਨਸਿਸ ਸੀ ਉਹਨਾਂ ਨੂੰ ਆਪਣੇ ਗੇਟ ਬੰਦ ਕਰਨੇ ਪਏ ਸੀ। ਨਾਈਟ ਟਾਈਮ ਇਕਨੋਮੀ ਇੱਕ ਅਲੱਗ ਤੋਂ ਮੰਤਰਾਲਾ ਵੀ ਹੈ NSW ਦੇ ਵਿੱਚ, ਇੱਕ ਬਹੁਤ ਵੱਡਾ ਮਸਲਾ ਵੀ ਹੈ। ਇਸ ਮੰਤਰਾਲੇ ਦੇ ਜਿਹੜੇ ਕਾਰਜਭਾਰ ਸੰਭਾਲੀ ਬੈਠੇ ਨੇ ਮੰਤਰੀ ਜਾਨ ਗ੍ਰਾਹਮ, ਉਹਨਾਂ ਨੇ ਟੈਲੀਗ੍ਰਾਫ ਅਖਬਾਰ ਨੂੰ ਦੱਸਿਆ ਕਿ ਇਸ ਵਕਤ ਕੋਸ਼ਿਸ਼ ਇਹੀ ਹੈ ਕਿ ਜਿਹੜੇ ਵੈਨਿਊਜ਼ ਨੇ ਉਹਨਾਂ ਦੀ ਸਾਊਂਡ ਪ੍ਰੂਫਿੰਗ ਕੀਤੀ ਜਾਵੇ। ਉਹਨਾਂ ਨੂੰ ਵਿੱਤੀ ਮਦਦ ਇਸੇ ਕਰਕੇ ਦਿੱਤੀ ਗਈ ਹੈ ਕਿ ਉਹ ਆਪਣੇ ਵੈਨਿਊਜ਼ ਦੀ ਸਾਊਂਡ ਪ੍ਰੂਫਿੰਗ ਕਰਨ, ਤਾਂ ਕਿ ਉਹ ਦੇਰ ਰਾਤ ਤੱਕ ਵੀ 뮤직 ਚੱਲਦਾ ਰੱਖ ਸਕਣ ਜਿਹੜੇ ਲੋਕੀ ਆਣਾ ਚਾਹੁੰਦੇ ਨੇ ਆਣ, ਪਰ ਇਸ ਦੇ ਨਾਲ ਹੋਰਾਂ ਨੂੰ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ। ਇਸ ਤੋਂ ਇਲਾਵਾ ਆਡੀਓ ਵਿਜ਼ੂਅਲ ਇਕਵਿਪਮੈਂਟਸ ਜਿਹੜੇ ਨੇ ਉਹ ਅਪਗ੍ਰੇਡ ਕੀਤੇ ਜਾਣ, ਪਲੈਨਿੰਗ ਜਿਹੜੀ ਉਹ ਤਿਆਰ ਕੀਤੀ ਜਾਵੇ। ਜਿਵੇਂ ਬਰਾਸ ਮੰਕੀ ਨਾਮ ਦਾ ਕਰਨੂਲਾ ਦੇ ਵਿੱਚ ਕੈਫੇ ਪੱਬ ਹੈ ਉਸ ਤਰੀਕੇ ਦਾ, ਜਾਂ ਨਿਊ ਕਾਸਲ ਦੇ ਵਿੱਚ ਕਿੰਗ ਸਟਰੀਟ ਹੋਟਲ ਹੈ, ਜਾਂ ਚਿਪਨਡੇਲ ਦੇ ਵਿੱਚ ਲੈਂਡਜ਼ੋ ਹੋਟਲ ਹੈ, ਇਹਨਾਂ ਨੂੰ ਖਾਸ ਤੌਰ ਦੇ ਉੱਤੇ ਇਸ ਕਿਸਮ ਦੇ ਵੈਨਿਊਜ਼ ਨੂੰ, ਯਾਨੀ ਕਿ ਸਿਰਫ ਸਿਡਨੀ ਸਿਟੀ ਹੀ ਨਹੀਂ ਬਲਕਿ NSW ਦੇ ਨਾ ਖੇਤਰੀ ਇਲਾਕਿਆਂ ਦੇ ਵੈਨਿਊਜ਼ ਨੂੰ ਵੀ ਜਿਹੜੇ ਨੇ ਵਿੱਤੀ ਮਦਦ ਦੇ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉੱਥੇ ਦੇਸ਼ ਦੀ ਕਲਚਰਲ ਕੈਪੀਟਲ ਤਾਂ ਮੈਲਬਰਨ ਹੀ ਹੈ, ਔਰ ਮੈਲਬਰਨ ਦੇ ਇਸ ਖਿਤਾਬ ਨੂੰ ਬਰਕਰਾਰ ਰੱਖਿਆ ਜਾ ਸਕੇ ਇਸ ਦੇ ਲਈ ਲਾਈਵ ਨੇਸ਼ਨ ਆਸਟ੍ਰੇਲੀਆ ਤੇ ਟੈਨਿਸ ਆਸਟ੍ਰੇਲੀਆ ਦੇ ਸਾਬਕਾ ਬੌਸ ਰਹਿ ਚੁੱਕੇ ਲਾਈਵ ਨੇਸ਼ਨ ਦੇ ਤਾਂ ਹੁਣ ਮੌਜੂਦਾ ਪ੍ਰਮੁੱਖ ਨੇ, ਉਹਨਾਂ ਦਾ ਇਹ ਕਹਿਣਾ ਹੈ ਕਿ ਮੈਲਬਰਨ ਨੂੰ ਕੋਈ 5-7-10 ਹਜ਼ਾਰ ਦੇ ਨਾਲ ਗੱਲ ਨਹੀਂ ਬਣੀ, ਇੱਕ $20,000 ਦੀ ਸਿਟਿੰਗ ਕਪੈਸਿਟੀ ਵਾਲਾ ਇਨਡੋਰ ਅਰੇਨਾ ਹੋਣਾ ਚਾਹੀਦਾ ਜਿੱਥੇ ਵਰਲਡ ਕਲਾਸ ਜਿਹੜੇ ਇਵੈਂਟਸ ਉਹ ਹੋ ਸਕਣ, ਔਰ ਦੁਨੀਆਂ ਦੇ ਵੱਡੇ ਸ਼ਹਿਰਾਂ ਦੇ ਵਿੱਚ ਇਸ ਕਿਸਮ ਦੇ ਅਰੀਨਾ ਹੀ ਜਿਹੜੇ ਅਕਸਰ ਕੰਮ ਆਉਂਦੇ ਨੇ। 20,000 ਦੀ ਸਿਟਿੰਗ ਕਪੈਸਿਟੀ ਤੋਂ ਘੱਟ ਦਾ ਅਰੀਨਾ ਜਿਹੜਾ ਮੈਲਬਰਨ ਸ਼ਹਿਰ ਦੇ ਲਈ ਕੰਮ ਨਹੀਂ ਆਏਗਾ, ਔਰ ਇਹ ਮਲਟੀਪਰਪਸ ਅਰੀਨਾ ਹੋਣਾ ਚਾਹੀਦਾ, ਯਾਨੀ ਕਿ ਇਸ ਨੂੰ ਅਲੱਗ ਅਲੱਗ ਸਮਿਆਂ ਦੇ ਵਿੱਚ ਅਲੱਗ ਅਲੱਗ ਤਰੀਕਿਆਂ ਦੇ ਨਾਲ ਵਰਤਿਆ ਜਾ ਸਕੇ। ਜੇਕਰ ਦੁਨੀਆਂ ਭਰ ਦੇ ਨੇਤਾ ਇੱਥੇ ਆ ਕੇ ਸੰਬੋਧਨ ਕਰਨਾ ਚਾਹੁੰਦੇ ਨੇ ਤਾਂ ਉਹ ਵੀ ਕਰ ਸਕਣ, ਜੇਕਰ ਇੱਥੇ ਕਿਸੇ ਕਿਸਮ ਦਾ ਕੋਈ ਵੱਡਾ ਇਵੈਂਟ ਹੋ ਰਿਹਾ ਤਾਂ ਉਹ ਵੀ ਹੋ ਸਕੇ, ਔਰ ਜੇਕਰ ਇੱਥੇ ਕਿਸੇ ਕੰਸਰਟ ਨੂੰ ਅੰਜਾਮ ਦੇਣਾ ਤਾਂ ਉਹ ਵੀ ਹੋ ਸਕੇ। ਉਹਨਾਂ ਕਿਹਾ ਕਿ ਮੈਲਬਰਨ ਦੇ ਵਿੱਚ ਆਸਟ੍ਰੇਲੀਅਨ ਓਪਨ, NRL, NBL, ਸੁਪਰ ਨੈਟਬਾਲ ਇਸ ਕਿਸਮ ਦੇ ਮੈਚਿਸ ਤਾਂ ਹੁੰਦੇ ਹੀ ਨੇ, ਪਰ ਇਸ ਤੋਂ ਇਲਾਵਾ ਇਸ ਨੂੰ ਇੱਕ ਵੈਨਿਊ ਕੈਪੀਟਲ ਬਣਾਉਣ ਦੇ ਲਈ ਇੱਕ ਵੱਡੇ ਅਰੀਨਾ ਦੀ ਲੋੜ ਹੈ। ਲਾਈਵ ਨੇਸ਼ਨ ਦੀ ਤਰਫ ਤੋਂ ਵੱਡੇ ਇਵੈਂਟ ਜਿਹੜੇ ਨੇ ਉਹ ਦੁਨੀਆਂ ਭਰ ਚ ਆਯੋਜਿਤ ਕੀਤੇ ਜਾਂਦੇ ਨੇ, ਮੈਡੋਨਾ, ਬਿਆਂਸੇ ਤੋਂ ਲੈ ਕੇ ਕੋਲਡ ਪਲੇ, ਲੇਡੀ ਗਾਗਾ, ਮੈਟੈਲਿਕਾ, ਟ੍ਰੈਵਿਸ ਸਕੌਟ, ਬਰੂਨੋ ਮਾਰਸ, ਸਾਰਿਆਂ ਦੇ ਸ਼ੋਅ ਇਹਨਾਂ ਦੀ ਤਰਫ ਤੋਂ ਹੀ ਪਿਛਲੇ ਕੁਝ ਅਰਸੇ ਦੇ ਵਿੱਚ ਆਯੋਜਿਤ ਕੀਤੇ ਗਏ ਨੇ। ਵੈਸੇ ਹੁਣ ਤੱਕ ਤਾਂ ਸ਼ਹਿਰ ਦਾ ਸਭ ਤੋਂ ਵੱਡਾ ਐਰੀਨਾ ਰੌਡ ਲੇਵਰ ਐਰੀਨਾ ਹੀ ਹੈ, 1988 ਚ ਬਣਿਆ ਸੀ ਇਹ, ਔਰ ਨੈਸ਼ਨਲ ਟੈਨਿਸ ਸੈਂਟਰ ਦੇ ਤੌਰ ਦੇ ਉੱਤੇ ਇਸ ਨੂੰ ਵਿਕਸਿਤ ਕੀਤਾ ਗਿਆ ਸੀ, ਪਰ ਇੱਥੇ 15,000 ਦੇ ਕਰੀਬ ਜਿਹੜੇ ਲੋਕ ਨੇ ਉਹਨਾਂ ਨੂੰ ਇੱਥੇ ਬਿਠਾਇਆ ਜਾ ਸਕਦਾ ਇਸ ਦੀ ਕਪੈਸਿਟੀ ਜਿਹੜੀ ਹੈ। ਇਸ ਤੋਂ ਇਲਾਵਾ ਮਾਰਗਰੇਟ ਕੋਰਟ ਅਰੀਨਾ, ਉੱਥੇ 6,500 ਲੋਕ ਕਾਨਸਰਟ ਦੇ ਵਿੱਚ ਬੈਠ ਸਕਦੇ ਨੇ, ਜਾਨ ਕੈਨ ਅਰੀਨਾ ਦੇ ਵਿੱਚ 11,000 ਲੋਕ ਬੈਠ ਸਕਦੇ ਨੇ। ਸੋ ਇੱਕ ਵੱਡੇ ਅਰੀਨਾ ਦੀ ਮੰਗ ਹੁਣ ਮੈਲਬਰਨ ਦੇ ਲਈ ਉੱਠਣ ਲੱਗ ਪਈ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਨਹੀਂ, ਦਿਓ ਇਜਾਜ਼ਤ, ਧੰਨਵਾਦ।

0: होम्स अपने इरादियां वांग सिर्फ इमारत नहीं बल्कि अपने हर एक ग्राहक लिए बनाउंदे ने उनां दे सुपनियां दा एक मजबूत घर। हाउस एंड लैंड एक्सपर्ट्स ऑर्बिट होम्स अपने 44 वर्षां दे तजुर्बे नाल थानू दिंदे ने 100% फिक्स्ड प्राइस गारंटी विद इन इंडस्ट्री लीडिंग 24 मंथ प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नू 0433-280-252 ते 0433-280-252
1: ते। ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ। ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ। ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
3: ਕਿ ਤੁਸੀਂ ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ? ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ। ਈਜ਼ੀ ਇਲੈਕਟ੍ਰਿਕ SEC ਤੁਹਾਨੂੰ ਛੋਟਾ ਅਤੇ ਬਚਤਾਂ ਦਾ ਹਿਸਾਬ ਲਗਾਉਣ, ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ। ਤੁਸੀਂ ਬਿਜਲੀ ਦੇ ਬਿੱਲਾਂ ਤੇ $2,000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ। ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ? ਈਜ਼ੀ ਇਲੈਕਟ੍ਰਿਕ SEC.com.au ਤੇ ਜਾਓ। ਬਿਜਲੀ ਬਿੱਲਾਂ ਤੇ ਬਚਤ ਕਰਨਾ ਹੈ ਬਹੁਤ ਆਸਾਨ, SEC ਦੇ ਨਾਲ। ਵਿਕਟੋਰੀਆ ਸਰਕਾਰ ਮੈਲਬਰਨ ਵੱਲੋਂ ਜਾਰੀ।
4: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਲੌਂਗਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
0: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੇਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੇਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

0: ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ ਇਹ ਰੋਮਾਂਚਕ ਅਤੇ ਵਿਹਾਰਕ ਸੰਪੂਰਨ ਅਤੇ ਉਤਸ਼ਾਹ ਪੂਰਨ ਹੋ ਸਕਦਾ ਹੈ ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ ਚਿਜ਼ਮ ਬਿਹਤਰੀ ਲਈ RTO 0260
1: ਸੋਨਾ ਚਾਹੀਦਾ
2: ਭਰੋਸਾ ਚਾਹੀਦਾ
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493536042 ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵਅਵੇ ਆਫਰਸ ਦੇ ਨਾਲ BYD Z-Line 7 ਪ੍ਰੀਮੀਅਮ ਸਿਰਫ $54,990 BYD Z-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900 ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ ਡਿਲੀਵਰੀ 31 ਅਕਤੂਬਰ 2026 ਤੱਕ ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਪ੍ਰੀਡੀਓ ਹਾਂਜੀ BYD ਔਨ ਰੋਡਸ ਔਨ ਅਸ ਕੰਡੀਸ਼ਨਸ ਅਪਲਾਈ ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ
3: ਹਾਏ ਨੀ ਇੰਨਾ ਸੋਹਣਾ ਮੁੰਡਾ ਉਹ ਵੀ ਗੂੰਗਾ ਹੈ
1: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ ਦਿਲ ਦੀ ਸੁਣਨ ਦੀ ਹੈ
4: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ ਤੂੰ ਬੋਲ ਨਹੀਂ ਸਕਦੀ ਉਹਨੇ ਨਹੀਂ ਆਉਣਾ ਤੇਰੇ ਵਿੱਚ
1: ਲਵ ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ ਰਿਲੀਜ਼ਿੰਗ ਵਰਲਡ ਵਾਈਡ 4th ਸਪਟੈਂਬਰ ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ ਆਸਟ੍ਰੇਲੀਆ ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਣੀ ਹੈ ਮੋਰਟਗੇਜ ਰੀਫਾਈਨਾਂਸ ਕਰਵਾਣੀ ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ ਤਾਂ ਟੈਨਸ਼ਨ ਕਿਉਂ ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ ਲੋ ਕ੍ਰੈਡਿਟ ਸਕੋਰ ਵੈਲਕਮ ਕਾਲ ਰਾਜ 0494-763-700 ਔਰ ਵਟਸਐਪ ਟੂ ਫੋਲਡ ਲੈਂਡਿੰਗ
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
6: tension nidi tension
7: ki hoya
6: athe immigration de inne pange ne yaar mukde hi ni
7: kaka ji tension chaddo phone chakko call karo vy immigration nu jithe immigration expert harpal singh bajwa employer sponsor partner ya parents ya visa skilled migration student visa mrt ya rrt appeals te skills assessments de mahir baithe ne hune hi appointment li call karo 0410-503-503
6: ya 90-77-97-33
7: ya email info @vyimmigration.com.au
6: Yaad rakho 9077-9733
7: VY Immigration and Education Consultant
6: Har kadam

ਰੇਡੀਓ ਹਾਂਜੀ 1674 ਗਾਣਾ ਤੁਸੀਂ ਇੰਜੋਏ ਕਰ ਰਹੇ ਸੀ ਨੇੜੇ ਜੇ ਨਾ ਹੋ ਕੇ ਬਹਿ ਵਾਜਰ ਪਾਤਰ ਦੀ ਆਵਾਜ਼ ਦੇ ਵਿੱਚ ਅਤੇ ਬਸੰਤ ਕੌਰ ਦੀ ਆਵਾਜ਼ ਦੇ ਵਿੱਚ ਇਹ ਗਾਣਾ ਅਤੇ ਆਸ ਕਰਦਾ ਕਿ ਤੁਸੀਂ ਪਸੰਦ ਕੀਤਾ ਹੋਏਗਾ ਅਤੇ ਇਸ ਤੋਂ ਪਹਿਲਾਂ ਛੱਬੇ ਦਾ ਗਾਣਾ ਆਇਆ ਵਾ ਫਲਾਈ ਕਰਕੇ ਟੂ ਅਤੇ ਆਸ ਕਰਦਾ ਕਿ ਤੁਸੀਂ ਗਾਣੇ ਪਸੰਦ ਕੀਤੇ ਹੋਣਗੇ ਅਤੇ ਹੁਣ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਗਾਣਾ ਇੱਕ ਅਮਰਿੰਦਰ ਗਿੱਲ ਹੋਰਾਂ ਦੀ ਆਵਾਜ਼ ਦੇ ਵਿੱਚ ਵੀ ਆਇਆ ਵਾ ਹਾਜ਼ਰ ਅਤੇ ਇਹ ਵੀ ਤੁਹਾਨੂੰ ਅੱਗੇ ਚੱਲ ਕੇ ਆਪਾਂ ਸੁਣਾਉਂਦੇ ਹਾਂ ਅਤੇ ਅੱਜ ਸੋਮਵਾਰ ਦਾ ਦਿਨ ਅੱਜ 24 ਅਗਸਤ ਦਾ ਮਹੀਨਾ ਅਤੇ ਆਸ ਕਰਦਾ ਕਿ ਤੁਹਾਡਾ ਅੱਜ ਦਾ ਦਿਨ ਵਧੀਆ ਵਧੀਆ ਜਾ ਰਿਹਾ ਹੋਊਗਾ ਹਫ਼ਤੇ ਦੀ ਸ਼ੁਰੂਆਤ ਤੁਹਾਡੀ ਬੜੀ ਸੋਹਣੀ ਹੋ ਚੁੱਕੀ ਹੋਏਗੀ ਅਤੇ ਆਓ ਫਿਰ ਇਸ ਸੋਹਣੀ ਸ਼ੁਰੂਆਤ ਦੇ ਨਾਲ ਅੱਗੇ ਵੱਧਦੇ ਹਾਂ ਪ੍ਰੋਗਰਾਮ ਦੇ ਵਿੱਚ ਅੱਗੇ ਕਦਮ ਵਧਾਉਂਦੇ ਹਾਂ ਪ੍ਰੋਗਰਾਮ ਦੀ ਥੋੜ੍ਹੀ ਰੂਪ ਰੇਖਾ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿੱਦਾਂ ਵਿਸ਼ਾ ਹੁੰਦਾ ਅਤੇ ਉੱਦਾਂ ਆਪਾਂ ਇੱਕ ਵਿਸ਼ਾ ਵੀ ਜ਼ਰੂਰ ਰੱਖਾਂਗੇ ਡਿਸਕਸ਼ਨ ਸਾਡੀ ਤੁਹਾਡੀ ਹੋਏਗੀ ਅਤੇ ਤੁਹਾਡੀ ਕੋਲਸ ਤੁਹਾਡੇ ਮੈਸੇਜਿਸ ਇੰਤਜ਼ਾਰ ਰਹੂਗਾ ਅਤੇ 044-717-1674 ਸਾਡਾ ਨੰਬਰ ਹੈ ਇਹ ਵਟਸਐਪ ਦੇ ਲਈ ਅਤੇ ਇਸੇ ਦੇ ਉੱਤੇ ਤੁਸੀਂ ਕੋਲ ਕਰ ਸਕਦੇ ਹੋ